ਮਿਹਨਤ ਕਰਨ ਦੇ ਲਈ ਅਤੇ ਛੇਤੀ ਉਹ ਭੱਜ ਜਾਂਦੇ। ਪਰ ਇਹ ਸਭ ਕੁਛ ਦੇ ਵਿੱਚ 80 ਸਾਲਾਂ ਦਾ ਇਹ ਗੁਰੂ ਉਹਨਾਂ ਦੇ ਨਾਲ ਸਵਾਮੀ ਮਿਹਨਤ ਕਰਨ ਨੂੰ ਲੱਗਾ ਰਹਿੰਦਾ। ਸਾਰਾ ਦਿਨ ਜਦੋਂ ਵੀ ਸਮਾਂ ਲੱਗਦਾ ਹੱਥ ਦੇ ਵਿੱਚ ਕਹੀ, ਜੇ ਕਹੀ ਛੱਡਣੀ ਤਾਂ ਫਿਰ ਰੱਬ ਦਾ ਨਾਂ। ਸਵੇਰੇ ਸਵੇਰੇ ਉੱਠਣਾ, ਨੇਮ ਦੇ ਮੁਤਾਬਿਕ ਸਾਰਿਆਂ ਨੇ ਆਪਣੀ ਸਾਧਨਾ ਕਰਨੀ। ਸ਼ਾਮ ਦੇ ਸਮੇਂ ਫਿਰ ਦੁਬਾਰਾ ਸਾਧਨਾ ਕਰਨੀ, ਰੱਬ ਦਾ ਨਾਂ ਲੈਣਾ, ਸ਼ੁਕਰ ਕਰਨਾ। ਅਤੇ ਦਿਨ ਦੇ ਸਮੇਂ ਉਹਨਾਂ ਨੇ ਖੂਬ ਮਿਹਨਤ ਕਰਨੀ, ਯਾਨੀ ਕਿ ਆਪਣੇ ਖਾਣ ਦੇ ਲਈ ਉਹਨਾਂ ਨੇ ਖੇਤਾਂ ਦੇ ਵਿੱਚ ਸਬਜ਼ੀ ਭਾਜੀ ਬੀਜਣੀ, ਅਨਾਜ ਬੀਜਣਾ, ਵੱਢਣਾ ਕਰਨਾ, ਜ਼ਮੀਨ ਗੋਡਣੀ। ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਮਿਹਨਤ ਮੁਸ਼ੱਕਤ ਦੇ ਵਿੱਚ ਬੀਤਦਾ। ਜਿਹੜੇ ਕੁਝ ਪਹਿਲਾਂ ਦੇ ਆਏ ਚੇਲੇ ਸੀ, ਜਿਨ੍ਹਾਂ ਨੂੰ ਹੁਣ ਸਮਾਂ ਹੋ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਉਹ ਕਾਫੀ ਕੁਛ ਜਾਣ ਚੁੱਕੇ ਨੇ, ਅਤੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਹੁਣ ਅੱਗੇ ਸ਼ਾਇਦ ਇਹ ਆਸ਼ਰਮ ਡੇਰਾ ਆਪਾਂ ਹੀ ਸਾਂਭਣਾ, ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਸਾਡਾ ਗੁਰੂ ਇਸ ਤਰ੍ਹਾਂ ਤਰੀਕੇ ਦੇ ਨਾਲ ਸਾਰਾ ਦਿਨ ਕਈ ਫੜੀ ਸਵੇਰੇ। ਉਹਨਾਂ ਨੂੰ ਇਸ ਚੀਜ਼ ਦੀ ਸ਼ਰਮ ਮਹਿਸੂਸ ਹੁੰਦੀ ਸੀ, ਜਾ ਕੇ ਬੇਨਤੀ ਕੀਤੀ, ਹੁਣ ਤੁਸੀਂ ਮਿਹਨਤ ਨਾ ਕਰਿਆ ਕਰੋ, ਹੁਣ ਆਪਾਂ ਤੁਹਾਡੀ ਥਾਂ ਦੇ ਉੱਤੇ ਇਹ ਗੋਡਾ ਗਡਾਈ ਕਰ ਸਕਦੇ ਹਾਂ। ਅਤੇ ਹਕਯੂ ਨੇ ਕਿਹਾ, ਇਹ ਕੋਈ ਬਹੁਤਾ ਉੱਤਮ ਕਾਰ ਨਹੀਂ ਕਿ ਮੈਂ ਵਿਹਲਾ ਬਹਿ ਕੇ ਖਾਵਾਂ। ਵਾਰ ਵਾਰ ਕਹਿਣ ਦੇ ਉੱਤੇ ਹਕਯੂ ਨਹੀਂ ਮੰਨਿਆ, ਅਤੇ ਇੱਕ ਵਾਰੀ ਕਹਿੰਦੇ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਹੋਵੇ ਨਾ ਅਤੇ ਸਾਰੇ ਸੰਦ ਹੀ ਲਿਖਾ ਦਿੰਦੇ ਹਾਂ। ਇੱਕ ਰਾਤ ਜਦੋਂ ਹਕਯੂ ਸੌਂ ਗਿਆ ਤਾਂ ਉਹਨਾਂ ਨੇ ਜੋ ਵੀ ਛੰਦ ਹਕਯੂ ਵਰਤਦਾ ਸੀ, ਕਈ ਕੁਹਾੜਾ, ਜੋ ਵੀ ਬਾਲਟਾ, ਉਹ ਸਾਰਾ ਕੁਛ ਲਿਖਾ ਦਿੱਤਾ। ਅਗਲੇ ਦਿਨ ਜਦੋਂ ਪਾਠ ਪੂਜਾ ਕਰਨ ਤੋਂ ਬਾਅਦ ਸਮਾਂ ਆਇਆ ਖੇਤਾਂ 'ਚ ਕੰਮ ਕਰਨ ਦਾ, ਜਦੋਂ ਆਪਣੀ ਕਹੀ ਨਹੀਂ ਲੱਭੀ ਤਾਂ ਹਕਯੂ ਨੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਪਾਇਆ। ਰੱਬ ਦਾ ਭਾਣਾ ਉਹ ਨਹੀਂ ਲੱਭੀ ਤਾਂ ਨਾ ਸਹੀ। ਉਹਨੇ ਉਸ ਦਿਨ ਥੋੜ੍ਹਾ ਵੱਧ ਸਮਾਂ ਰੱਬ ਦਾ ਨਾਂ ਲੈਣ ਲਈ ਬਿਤਾ ਦਿੱਤਾ, ਅਤੇ ਉਹਨਾਂ ਸ਼ਿਸ਼ਾਂ ਨੂੰ ਲੱਗਾ ਕਿ ਸ਼ਾਇਦ ਮਸਲਾ ਹੱਲ ਹੋ ਗਿਆ। ਉਹ ਵਿਦਿਆਰਥੀ ਬੜੇ ਖੁਸ਼ ਹੋਏ ਕਿ ਉਹ ਆਪਣੀ ਤਰਕੀਬ ਦੇ ਵਿੱਚ ਕਾਮਯਾਬ ਹੋ ਗਏ ਨੇ। ਸ਼ਾਮ ਨੂੰ ਜਦੋਂ ਸਾਰੇ ਰੋਟੀ ਪਾਣੀ ਖਾਣ ਦੇ ਲਈ ਬੈਠੇ ਤਾਂ ਅੱਜ ਗੁਰੂ ਰੋਟੀ ਖਾਣ ਨਹੀਂ ਆ। ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹ ਠੀਕ ਨਹੀਂ ਹੋਣਗੇ, ਜਾਂ ਫਿਰ ਅੱਜ ਉਹ ਲੰਮਾ ਸਮਾਂ ਸਮਾਧੀ ਦੇ ਵਿੱਚ ਰਹਿਣਗੇ, ਕਿਉਂਕਿ ਇਹ ਕੋਈ ਪਹਿਲੀ ਵਾਰ ਦਾ ਵਰਤਾਰਾ ਨਹੀਂ ਸੀ। ਕਈ ਵਾਰ ਲੰਮਾ ਸਮਾਂ ਬੈਠਣ ਨੂੰ ਜੀ ਕਰਦਾ ਤਾਂ ਕਈ ਲੋਕ ਬੈਠੇ ਰਹਿੰਦੇ ਸੀ। ਉਸ ਦਿਨ ਉਹਨਾਂ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ, ਪਰ ਅਗਲੇ ਦਿਨ ਸਵੇਰੇ ਫਿਰ ਦੁਬਾਰਾ ਤੋਂ ਜਦੋਂ ਰਸੋਈ ਦੇ ਵਿੱਚ ਸਾਰੇ ਇਕੱਠੇ ਹੋਏ ਤਾਂ ਵੇਖਦੇ ਨੇ ਕਿ ਗੁਰੂ ਅੱਜ ਫਿਰ ਨਹੀਂ ਆਏ। ਉਹਨਾਂ ਨੂੰ ਲੱਗਾ ਕਿ ਸ਼ਾਇਦ ਤਬੀਅਤ ਠੀਕ ਨਹੀਂ ਹੋਊਗੀ। ਆਪਣੇ ਆਪਣੇ ਕੰਮੀ ਸਾਰੇ ਜੁੱਟ ਗਏ, ਪਰ ਵੇਖਦੇ ਨੇ ਕਿ ਅੱਜ ਦੂਸਰੇ ਦਿਨ ਫਿਰ ਦੁਬਾਰਾ ਹਕਯੂ ਰੋਟੀ ਖਾਣਾ ਖਾਣ ਦੇ ਲਈ ਨਹੀਂ ਆਏ। ਹੁਣ ਥੋੜ੍ਹੀ ਜਿਹੀ ਚਿੰਤਾ ਵਧੀ ਕਿ ਆਖਿਰਕਾਰ ਐਸਾ ਕੀ ਹੋ ਗਿਆ। ਜਾ ਕੇ ਗੁਜ਼ਾਰਿਸ਼ ਕੀਤੀ, ਗੁਰੂ ਜੀ ਤੁਸੀਂ ਰੋਟੀ ਖਾਣ ਦੇ ਲਈ ਨਹੀਂ ਆ ਰਹੇ ਅੱਜ ਕੱਲ੍ਹ। ਤਾਂ ਹਕਯੂ ਨੇ ਕਿਹਾ, ਮੈਂ ਐਸਾ ਕੁਛ ਕਰ ਹੀ ਨਹੀਂ ਰਿਹਾ ਕਿ ਮੈਂ ਰੋਟੀ ਖਾਣ ਦੇ ਲਈ ਆਵਾਂ। ਮੈਂ ਰੋਟੀ ਜਿੰਨੀ ਕਮਾਈ ਨਹੀਂ ਕਰ ਪਾ ਰਿਹਾ ਇੰਨੀ ਦਿਨੀ, ਜੇ ਮੈਂ ਅੰਨ ਕਮਾ ਹੀ ਨਹੀਂ ਪਾ ਰਿਹਾ ਤਾਂ ਫਿਰ ਮੈਂ ਖਾ ਵੀ ਕਿੱਦਾਂ ਲਵਾਂ। ਇੰਨਾ ਕਹਿ ਕੇ ਫਿਰ ਦੁਬਾਰਾ ਉਹ ਸਮਾਧੀ ਦੇ ਵਿੱਚ ਬਹਿ ਗਿਆ। ਹੁਣ ਚੇਲਿਆਂ ਨੂੰ ਥੋੜ੍ਹੀ ਜਿਹੀ ਚਿੰਤਾ ਹੋਈ, ਹੋਵੇ ਨਾ ਤਾਂ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਹੋਰ ਵਿਚਾਰ ਵਟਾਂਦਰਾ ਜ਼ਰੂਰ ਕਰ ਲੈਣਾ ਚਾਹੀਦਾ। ਫਿਰ ਦੁਬਾਰਾ ਤੋਂ ਗੱਲ ਛਿੜੀ ਤਾਂ ਚੇਲਿਆਂ ਨੇ ਕਿਹਾ, ਗੁਰੂ ਜੀ ਇਹ ਕਿੱਦਾਂ ਦੀ ਗੱਲ ਹੋਈ,
ਅਸੀਂ ਸਾਰੇ ਕਰ ਹੀ ਰਹੇ ਹਾਂ, ਅਨਾਜ ਤਾਂ ਰਸੋਈ ਦੇ ਵਿੱਚ ਪਿਆ ਹੀ ਆ, ਅਤੇ ਨਾਲੇ ਤੁਸੀਂ ਇੱਦਾਂ ਕਿਉਂ ਕਹਿੰਦੇ ਹੋ ਕਿ ਮੈਂ ਕੀਤਾ ਹੀ ਨਹੀਂ ਅਨਾਜ ਯੋਗਾ। ਤਾਂ ਹਯਾਕਯੂ ਨੇ ਕਿਹਾ, ਹਾਂ ਮੈਂ ਪਿਛਲੇ 2 ਦਿਨ ਤੋਂ ਖੇਤਾਂ ਦੇ ਵਿੱਚ ਕਹੀ ਨਹੀਂ ਬਾਈ, ਮੈਂ ਹੱਥੀਂ ਕਿਰਤ ਨਹੀਂ ਕੀਤੀ, ਮੈਂ ਉਹ ਅਨਾਜ ਨੂੰ ਉਗਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਿਆ। ਵੇਖਿਆ ਜਾਵੇ ਤਾਂ ਇਸ ਕੁਦਰਤ ਦੇ ਨਿਯਮ ਦੇ ਮੁਤਾਬਿਕ ਜੇਕਰ ਮੈਂ ਉਗਾਉਣ ਦੇ ਵਿੱਚ ਵੱਢਣ ਦੇ ਵਿੱਚ ਕੋਈ ਯੋਗਦਾਨ ਨਹੀਂ ਨਾ ਪਾਇਆ ਤਾਂ ਫਿਰ ਮੈਂ ਹੱਕਦਾਰ ਵੀ ਨਹੀਂ ਹਾਂ ਇਸ ਕੁਦਰਤ ਦੇ ਉਗਾਏ ਬੀਜਾਂ ਦੇ ਵਿੱਚੋਂ, ਉਹ ਮੈਂ ਕਿਸੇ ਤਰ੍ਹਾਂ ਦੇ ਨਾਲ ਗ੍ਰਹਿਣ ਕਰਾਂ। ਕੁਦਰਤ ਦਾ ਇਹੋ ਨਿਯਮ ਹੈ, ਜੋ ਜਿੰਨੀ ਮਿਹਨਤ ਕਰੂਗਾ ਉਹ ਉਨਾ ਕੁ ਖਾ ਲਏ। ਇੱਕ ਪੰਛੀ ਸਵੇਰੇ ਨਿਕਲਦਾ ਨਾ, ਮਿਹਨਤ ਕਰਦਾ, ਪਤਾ ਨਹੀਂ ਕਿੰਨਾ ਕੁ ਉਹਨੂੰ ਉੱਡਣਾ ਪੈਂਦਾ, ਫਿਰ ਜਾ ਕੇ ਇੱਕ ਦਾਣਾ ਲੱਭਦਾ। ਅਤੇ ਜੇ ਉਹ ਆਲਣੇ ਦੇ ਵਿੱਚ ਬੈਠਾ ਰਹੇ, ਉੱਥੇ ਚਾਹੇ ਕਿ ਮੇਰੇ ਕੋਲ ਦਾਣਾ ਆ ਜਾਵੇ ਅਤੇ ਕਿੰਨਾ ਕੁ ਚਿਰ ਮਿਲੂਗਾ, ਹੌਲੀ ਹੌਲੀ ਤਾਂ ਉੱਡਣਾ ਭੁੱਲ ਜੂ, ਹੌਲੀ ਹੌਲੀ ਉਹਦੇ ਖੰਭ ਵੀ ਕੰਮ ਕਰਨ ਵੜ ਜਾਣਗੇ, ਉਹ ਇੰਨੀ ਲੰਮੀ ਅਤੇ ਇੰਨੀ ਉੱਚੀ ਉਡਾਰੀ ਕਿੱਦਾਂ ਮਾਰ ਪਾਊ, ਉਹ ਆਪਣੇ ਆਪ ਦਾ ਕਿੱਦਾਂ ਖਿਆਲ ਰੱਖੂ, ਉਹ ਆਪਣੇ ਬੱਚਿਆਂ ਦਾ ਕਿੱਦਾਂ ਖਿਆਲ ਰੱਖੂ। ਪਰ ਤੁਸੀਂ ਤਾਂ ਹੁਣ ਕਾਫੀ ਬਿਰਧ ਅਵਸਥਾ ਦੇ ਵਿੱਚ ਚਲੇ ਗਏ, ਹੁਣ ਅਸੀਂ ਤੁਹਾਡਾ ਖਿਆਲ ਰੱਖਣਾ, ਸਾਨੂੰ ਇਹ ਚੰਗਾ ਨਹੀਂ ਲੱਗਦਾ, ਤੁਸੀਂ ਸਾਰਾ ਦਿਨ ਕਈ ਫੜਕੇ ਲੱਗੇ ਰਹਿੰਦੇ। ਹਯਾਕਯੂ ਨੇ ਕਿਹਾ, ਉਸ ਰੱਬ ਨੇ ਜੋ ਮੈਨੂੰ ਹੱਡ ਪੈਰ ਦਿੱਤੇ ਨੇ, ਇਹ ਜਿੰਨਾ ਚਿਰ ਚੱਲਦੇ ਨੇ ਉਨਾ ਚਿਰ ਮੈਂ ਜ਼ਰੂਰ ਚਲਾਊਂਗਾ। ਹਾਂ, ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤੁਸੀਂ ਮੇਰੀ ਕਈ ਲਕਾਈ ਹੈ, ਤੁਸੀਂ ਨਹੀਂ ਚਾਹੁੰਦੇ ਕਿ ਮੈਂ ਮਿਹਨਤ ਮੁਸ਼ੱਕਤ ਕਰਾਂ, ਪਰ ਸ਼ਾਇਦ ਇੱਕ ਵਾਜਬ ਸਮਾਂ ਹੈ ਤੁਹਾਨੂੰ ਇਹ ਗੱਲ ਦੱਸਣ ਦਾ, ਤੁਹਾਨੂੰ ਇਹ ਗੱਲ ਸਮਝਾਉਣ ਦਾ, ਪੜ੍ਹਾਉਣ ਦਾ ਕਿ ਆਪਾਂ ਇਸ ਆਸ਼ਰਮ ਦੇ ਵਿੱਚ 2 ਤਰੀਕੇ ਦਾ ਫਲ ਕਮਾਉਂਦੇ ਹਾਂ। ਜੋ ਅਸੀਂ ਸਾਧਨਾ ਕਰਦੇ ਹਾਂ, ਜੋ ਅਸੀਂ ਭਗਤੀ ਕਰਦੇ ਹਾਂ, ਉਹ ਹੋ ਗਿਆ ਸਾਡੇ ਮਨ ਦਾ ਫਲ, ਉਹ ਸਾਡੇ ਮਨ ਦੀ ਖੁਰਾਕ ਹੋ ਗਈ, ਅਤੇ ਤਨ ਦੀ ਖੁਰਾਕ ਉਹ ਵੀ ਤਾਂ ਕਮਾਉਣੀ ਪੈਣੀ। ਤਨ ਦੀ ਖੁਰਾਕ ਚਾਹੀਦੀ ਹੈ ਤਾਂ ਉਹ ਕਮਾ ਕੇ ਖਾਣੀ ਪਊਗੀ, ਮਨ ਦੀ ਖੁਰਾਕ ਚਾਹੀਦੀ ਹੈ ਤਾਂ ਉਹ ਕਮਾ ਕੇ ਖਾਣੀ ਪਊਗੀ। ਨਾਲੇ ਵੇਖਿਆ ਜਾਵੇ ਤੇ ਤੁਸੀਂ ਜਿਹੜੇ ਤਰੀਕੇ ਦੇ ਨਾਲ ਮੇਰੀ ਕਈ ਲਿਖਾਈ ਹੈ, ਉਹ ਇਸ ਕਰਕੇ ਨਹੀਂ ਕਿ ਤੁਹਾਨੂੰ ਮੈਂ ਕੰਮ ਕਰਦਾ ਚੰਗਾ ਨਹੀਂ ਲੱਗਦਾ, ਸ਼ਾਇਦ ਉਹ ਇਸ ਕਰਕੇ ਕਿ ਤੁਹਾਡੇ ਮਨ ਦੇ ਵਿੱਚ ਹੰਕਾਰ ਆ, ਤੁਹਾਨੂੰ ਇਹ ਲੱਗਦਾ ਕਿ ਆਪਾਂ ਸੀਨੀਅਰ ਹਾਂ, ਜੇ ਗੁਰੂ ਬਹੂਗਾ ਤਾਂ ਕੱਲ੍ਹ ਨੂੰ ਸਾਨੂੰ ਵੀ ਮੌਕਾ ਮਿਲੂਗਾ, ਆਪਾਂ ਵੀ ਬਹਿ ਕੇ ਖਾਵਾਂਗੇ। ਪਰ ਮੇਰੇ ਜੀਂਦੇ ਜੀ ਮੈਂ ਇੱਦਾਂ ਹੋਣ ਨਹੀਂ ਦਊਂਗਾ, ਮੈਂ ਆਪਣੇ ਕਿਸੇ ਵੀ ਚੇਲੇ ਨੂੰ ਇਸ ਤਰੀਕੇ ਦੀ ਕੋਈ ਵੀ ਸਿੱਖਿਆ ਨਹੀਂ ਦੇਣੀ ਚਾਹੁੰਦਾ, ਮੇਰੇ ਵੱਲੋਂ ਕਦੀ ਵੀ ਤੁਹਾਨੂੰ ਇਹ ਸਿੱਖਿਆ ਨਹੀਂ ਰਹੂਗੀ, ਚਾਹੇ ਤੁਸੀਂ ਵੱਡੇ ਹੋ, ਚਾਹੇ ਤੁਸੀਂ ਪਹਿਲਾਂ ਦੇ ਆਏ ਹੋ, ਚਾਹੇ ਦੂਸਰਿਆਂ ਦੇ ਨਾਲੋਂ ਕੁਛ ਵੱਧ ਜਾਣਦੇ ਹੋ, ਤੁਹਾਨੂੰ ਵੀ ਉਨੀ ਮਿਹਨਤ ਕਰਨੀ ਪਊਗੀ ਜਿੰਨੀ ਨਵੇਂ ਆਏ ਕਰਦੇ। ਅਤੇ ਜੇਕਰ ਮੈਂ ਮਿਹਨਤ ਕਰਨੀ ਛੱਡ ਦੂੰਗਾ, ਤੁਸੀਂ ਮਿਹਨਤ ਕਰਨੀ ਛੱਡ ਦਿਓਗੇ, ਤੁਸੀਂ ਛੱਡ ਦਿਓਗੇ ਤਾਂ ਫਿਰ ਹੌਲੀ ਹੌਲੀ ਬਾਕੀ ਵੀ ਢੀਠ ਹੁੰਦੇ ਜਾਣਗੇ। ਸਭ ਤੋਂ ਪਹਿਲਾਂ ਸਾਨੂੰ ਕਈ ਫੜਕੇ ਆਪ ਅੱਗੇ ਲੱਗਣਾ ਪੈਂਦਾ, ਕਿਰਤ ਕਮਾਈ ਦੇ ਲਈ ਰੱਬ ਨੇ ਤੁਹਾਨੂੰ ਸਰੀਰ ਦਿੱਤਾ, ਤੰਦਰੁਸਤੀ ਦਿੱਤੀ, ਜਦੋਂ ਆਪਾਂ ਇਹਦੀ ਵਰਤੋਂ ਨਹੀਂ ਨਾ ਕਰਦੇ ਤਾਂ ਫਿਰ ਹੌਲੀ ਹੌਲੀ ਉਹ ਅੰਗ ਪੈਰ ਉੱਦਾਂ ਦੇ ਨਹੀਂ ਰਹਿੰਦੇ ਜਿੱਦਾਂ ਦੇ ਪਹਿਲਾਂ ਹੁੰਦੇ ਆ, ਹੌਲੀ ਹੌਲੀ ਉਹ ਅੰਗ ਪੈਰ ਕੰਮ ਕਰਨਾ ਛੱਡ ਦਿੰਦੇ। ਸੋ ਇਸ ਕਰਕੇ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ ਅਤੇ ਤੁਸੀਂ ਆਪਣਾ ਕੰਮ ਕਰੋ ਭਾਈ। ਰੱਬ ਨੇ ਸਾਨੂੰ ਇਹ ਹੱਥ ਪੈਰ ਇਸ ਕਰਕੇ ਦਿੱਤੇ ਨੇ ਕਿ ਆਪਾਂ ਕਰਕੇ ਖਾ ਸਕੀਏ, ਵਿਹਲੇ ਬਹਿ ਕੇ ਬਹੁਤਾ ਚਿਰ ਨਹੀਂ ਕੋਈ ਖਾ ਸਕਦਾ। ਅਤੇ ਸ਼ਾਇਦ ਆਪਾਂ ਵੀ ਇਸੇ ਤਰੀਕੇ ਦੇ ਨਾਲ ਚਾਹੁੰਦੇ ਹਾਂ, ਦੁਨੀਆ ਦਾ ਹਰ ਇੱਕ ਇਨਸਾਨ ਸ਼ਾਇਦ ਇਹੀ ਚਾਹੁੰਦਾ।
ਕਿ ਮੈਂ ਇੰਨਾ ਕੁ ਧਨ ਕਮਾ ਲਾਂ ਕਿ ਉਸ ਤੋਂ ਬਾਅਦ ਮੈਂ ਬਹਿ ਕੇ ਖਾਵਾਂ। ਮੇਰੇ ਕੋਲ ਇੰਨਾ ਕੁ ਧਨ ਹੋ ਗਿਆ ਕਿ ਹੁਣ ਮੈਂ ਨੌਕਰ ਚਾਕਰ ਰੱਖ ਲਵਾਂ, ਹੁਣ ਕੋਈ ਮੇਰੇ ਲਈ ਕਰੇ। ਪਰ ਸੱਚ ਇਹ ਹੈ ਕਿ ਜਿਨ੍ਹਾਂ ਦੇ ਲਈ ਕੋਈ ਕੰਮ ਕਰਦਾ ਉਹਨਾਂ ਦਾ ਸਰੀਰ ਫਿਰ ਹੌਲੀ ਹੌਲੀ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ, ਉਹਨਾਂ ਦਾ ਫਿਰ ਡਾਕਟਰਾਂ ਦੇ ਕੋਲ ਆਉਣਾ ਜਾਣਾ ਹੋਰ ਵੱਧ ਜਾਂਦਾ। ਅਤੇ ਜਿੰਨਾ ਜਿੰਨਾ ਉਹ ਕੰਮ ਘਟਾਈ ਜਾਂਦੇ ਨੇ ਉੱਨੀ ਉੱਨੀ ਫਿਰ ਡਾਕਟਰਾਂ ਦੇ ਕੋਲ ਆਵਾਜਾਈ ਹੋਰ ਵੱਧਦੀ ਜਾਂਦੀ। ਸੋ ਇਹ ਆਪਾਂ ਵੇਖਣਾ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ ਵਿਚਰਨਾ ਇਸ ਰੱਬ ਦੇ ਦਿੱਤੇ ਸਰੀਰ ਨੂੰ ਕੰਮ 'ਚ ਲਿਆਉਣਾ ਵਰਤਣਾ, ਅਤੇ ਜਾਂ ਫਿਰ ਵਿਹਲੇ ਬਹਿ ਕੇ ਇਹਨੂੰ ਬਿਮਾਰ ਕਰਨਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਖੂਬ ਸਮਝੇ ਹੋਵੋਗੇ। ਧੰਨਵਾਦ। ਰੇਡੀਓ ਹਾਂਜੀ 1674।

0: ਸਪੋਰਟਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
3: ਯਾਨੀ ਹੁਣ 22 carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: Hi, this is Ayushman Khurana and you're listening to Radio Hanji,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

है, प्यार भी है, गन भी है, लड़ना था मन भी है, मिले जे कोई।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
4: Bale bale bale.
3: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ, ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ, ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: This station is now the ultimate power in the universe.
2: Radio Hanji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਉਹ ਮਹਿੰਗੀਆਂ ਲੈ ਬੈਠਾ ਵਾ ਐਨਕਾਂ ਅੱਖਾਂ ਤੋਂ ਕਿਉਂ ਉਤਾਰਨੀਆਂ ਜਦੋਂ ਪਿਛਲੀ ਉਮਰੇ ਜਾ ਕੇ ਚੀਜ਼ਾਂ ਮਿਲਣ ਤੇ ਫਿਰ ਬੰਦਾ ਕਿੱਥੇ ਲਾਉਂਦਾ ਫਿਰ ਉਹਨੂੰ ਬਹੁਤ ਪਿਆਰੀਆਂ ਲੱਗਦੀਆਂ ਐਨਕਾਂ ਜਿਹੜੇ ਬੰਦੇ ਨੇ ਰਹਿਣਾ ਮੱਛਰਾਂ ਚ ਫਿਰ ਉਹਨੇ ਐਨਕੇ ਲਾਉਣੀਆਂ ਕਿਉਂ ਨੀ ਲਾਉਂਦਾ ਐਨਕਾਂ
1: ਮੇਰਾ ਤਾਂ ਸਕੂਟਰ ਤੇ ਬੈਠਾ ਹੋਣਾ
0: ਹਾਂ ਨਹੀਂ ਸਕੂਟਰ ਨਹੀਂ ਹੈ ਤਾਂ ਭੁੰਜੇ ਬੈਠਾ ਪੈਰਾਂ ਭਾਰ
1: ਜਾਂ ਇਹਨੂੰ ਇਹ ਹੋਣਾ ਵੀ ਕਿਤੇ ਪਛਾਣ ਨਾ ਅਜੇ
0: ਹਾਂ ਇਹ ਵੀ ਗੱਲ ਹੋ ਸਕਦੀ ਹੈ
1: ਕਿਉਂਕਿ ਉਹ ਕਹਿੰਦੇ ਆ ਨਾ ਪਾਸਪੋਰਟ ਸਾਈਜ਼ ਫੋਟੋ ਵਾਲੇ ਵੀ ਭਾਈ ਐਨਕਾਂ ਲਾ ਕੇ ਫੋਟੋ ਕਰਾਓ
0: ਹਾਂ ਉਹ ਤੇ ਵੀ ਕਹਿੰਦੇ ਹੁੰਦੇ ਆ ਵੀ ਬੈਕ ਸਾਈਡ ਅਟੈਸਟਿਡ ਲਿਆਓ
1: ਏਡਾ ਜਿਹਾ ਕਰਕੇ ਨਾ ਲਿਖਿਆ ਹੁੰਦਾ ਜਿਹਦੇ ਤੇ
0: ਹੈ ਚਲੋ ਖੈਰ ਨਹੀਂ ਲਾਉਂਦਾ ਤੇ ਨਾ ਸੀ
1: ਆਪਾਂ ਕੀ ਕਰ
0: ਸਕਦੇ ਵੇਖੋ
1: ਨਾਲੇ ਕਿਸੇ ਦੇ ਘਰ ਚ ਦਖਲੰਦਾ ਜੀ ਵੈਸੇ ਨੀ ਚੰਗੀ
0: ਪ੍ਰੋਗਰਾਮ ਨੂੰ ਅੱਗੇ
1: ਮੈਨੂੰ ਲੱਗਿਆ ਸੀ ਕਿਤੇ ਮਲਕੀਤ ਵਾਲਾ ਵੀ ਸੁਣਾਓਗੇ ਅੱਜ ਕਿਹੜਾ ਚਸ਼ਮਾ ਜੱਚਦਾ
0: ਕਲੀ ਐਨਕ ਨਾ ਲਾਇਆ ਕਰ ਉਹ ਚਾ ਨਹੀਂ ਉਹ ਦੇ ਤੇ ਆਪੇ ਆ ਗਿਆ ਕਿਤੇ ਰੱਬ ਸਬੱਬੀ ਕਿਤੇ ਇਹ ਤੇ ਮੰਨ ਲਓ ਜਿੱਦਾਂ ਤੁਸੀਂ ਉਹ ਕਹਿੰਦਾ ਨੀ ਵੀ ਉਹ ਜਿਹੜੀ ਸੰਖੀ ਆਪੇ ਡਿੱਗਦੀ ਡਿੱਗ ਲੈਂਦੇ ਇਹ ਤੇ ਆਪੇ ਡਿੱਗ ਪਈ ਬਸ
1: ਬੋਝਲੀ ਹੈ
0: ਹਾਂ ਇਹ ਬੋਝਲੀ ਆਪਾਂ ਤੇ ਸੱਜਣ ਦੀਪ ਦਾ ਗਾਣਾ ਸੁਣ ਰਹੇ ਸੀ ਤੇ ਇਹ ਫਿਰ ਪਿੱਛੇ ਆਪੇ ਭੜੋਪ ਹੋ ਗਿਆ ਤੇ ਆਸ ਕਰਦੇ ਹਾਂ ਜੀ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਊਗਾ ਤੁਸੀਂ ਅੱਜ ਦੇ ਦਿਨ ਨੂੰ ਇੰਜੋਏ ਕਰ ਰਹੇ ਹੋਗੇ ਪ੍ਰੋਗਰਾਮ ਨੂੰ ਮਿਊਜ਼ਿਕ ਨੂੰ ਇੰਜੋਏ ਕਰ ਰਹੇ ਹੋਗੇ ਅੱਜ ਦਿਨ ਬੁੱਧਵਾਰ ਦਾ ਬੁੱਧ ਤੇ ਕੰਮ ਸੁੱਧ ਕਿੱਦਾਂ ਸਿੱਧੇ ਚੱਲ ਰਹੇ ਨੇ ਸਾਰੇ ਕੰਮ
1: ਐਨ ਨਜ਼ਾਰੇ ਜਾਰੀ ਕੰਮ ਪੂਰਾ
0: ਚਲੋ ਵਧੀਆ ਬੰਦਾ ਕਹਿੰਦਾ ਇੱਦਾਂ ਹੀ ਆ
1: ਪਹਿਲਾਂ ਹੰਪਡੇ ਚੱਲੀ ਜਾਂਦਾ ਸੀ ਸਵੇਰੇ ਸਵੇਰੇ ਜਾਂ ਨਿਆਣਿਆਂ ਦੀਆਂ ਕਾਲਜ ਆਈਆਂ
0: ਸਾਦਾ ਤੇ ਇਹੋ ਹੀ ਆ ਨਾ ਅਸੀਂ ਤੇ ਹੰਪ ਹਾਲੇ ਵੀ ਝੱਕ ਕੇ ਕਹੀਦਾ ਵੀ ਪਤਾ ਨੀ ਗਲਤ ਨਾ ਕੁਛ ਕਹਿਣ ਦੇ
1: ਤੇ ਚੱਕਰ ਇਹ ਆ ਉਹ ਆਇਆ ਕਹਿੰਦੇ ਊਂਠ ਦੀ ਪਿੱਠ ਤੋਂ ਆ ਵੀ ਉਹ ਹੰਪ ਜਿਹਾ ਨੀ ਬਣਿਆ ਹੁੰਦਾ ਉਹ ਤੋਂ ਬਣਿਆ ਵੀ ਜਿਵੇਂ ਸੋਮ ਤੇ ਸ਼ੁੱਕਰਵਾਰ ਕੰਮ ਹਨਾ ਹੁੰਦੇ ਆ ਸੋਮਵਾਰ ਨੂੰ ਐਨ ਹੁੰਦਾ ਵੀ ਉਹ ਵੀ ਕਰ ਦੇਣਾ ਉਹ ਵੀ ਕਰ ਦੇਣਾ ਤੇ ਐਨ ਐਗਜ਼ੀਮੇ ਵਾਂਗੂ ਪੀਕ ਤੇ ਹੁੰਦਾ ਬੁੱਧਵਾਰ ਫਿਰ ਹੌਲੀ ਹੌਲੀ ਬੰਦਾ ਕਹਿੰਦਾ ਯਾਰ ਕੀ ਰੱਖਿਆ ਵੀਰ ਸ਼ੁੱਕਰ ਐਂ ਲੰਘ ਜਾਂਦਾ ਜਾਂ ਨੂੰ ਸਨਿਚਰਵਾਰ ਆ ਜਾਂਦਾ
0: ਇਹ 'ਚ ਆਪਾਂ ਇੱਕ ਦਿਨ ਇਹ 'ਤੇ ਵੀ ਗੱਲ ਕਰਨ ਦੇ ਹਾਂ ਅਤੇ ਉਹ ਮਤਲਬ ਅਲੱਗ ਜੇ ਇਹਦੇ 'ਤੇ ਵੀ ਉਹ ਨੇ ਕਈਆਂ ਨੂੰ ਕਹਿੰਦੇ ਬੁੱਧਵਾਰ ਜ਼ਿਆਦਾ ਭਾਰਾ ਲੱਗਦਾ ਅਤੇ ਕਈਆਂ ਨੂੰ
1: 5 ਵਜੇ ਉੱਠਣਾ ਹੁੰਦਾ ਸਵੇਰੇ ਕਈਆਂ ਨੇ
0: ਨਹੀਂ ਮਤਲਬ ਹਫ਼ਤੇ ਦਾ ਪ੍ਰੈਸ਼ਰ ਵੱਧ ਜਾਂਦਾ ਉੱਠਣਾ ਤਾਂ ਸੇਮ ਟਾਈਮ 'ਤੇ ਹੁੰਦਾ ਅਤੇ ਕਈਆਂ ਨੂੰ ਸੋਮਵਾਰ ਭਾਰਾ ਲੱਗਦਾ ਵੀ ਐਤਵਾਰ
1: ਦਾਸ ਨੇ ਆਉਣਾ ਹੁੰਦਾ ਨਾ ਉੱਧਰੋਂ 100 ਕਿਲੋਮੀਟਰ ਤੋਂ ਦਾਸ ਨੂੰ ਤਾਂ ਉੱਠਣਾ ਪੈਂਦਾ
0: ਹਾਂ ਅੱਛਾ ਤੁਹਾਨੂੰ ਤੁਹਾਨੂੰ ਜ਼ਿਆਦਾ ਬੁੱਧਵਾਰ
1: ਥੋੜ੍ਹਾ ਜਿਹਾ ਅੱਜ ਬੁੱਧਵਾਰ ਹੀ ਹੈ ਨਾ ਹੌਲੀ ਚੱਲੋ ਹੈ ਨਾ ਘਰੇ ਸੇਮ ਘਰ ਵਾਲੀ ਉਡੀਕ ਰਹੀ ਹੈ ਮੈਂ ਘਰ ਵਾਲੀ ਨੂੰ ਹੋਰ ਵੀ ਘਰ ਵਾਲਾ ਸੇਮ ਉਡੀਕ ਰਿਹਾ ਅੱਗੇ ਨਾ ਫਰਾਂਸੀਸੀ ਚੁਟਕਲਾ ਹੁੰਦਾ ਸੀ ਉਹ ਲੇਡੀ ਕਹਿੰਦੀ ਕਹਿੰਦੀ ਵੀ ਮੇਰੇ ਕੋਲ ਇੱਕ ਰੱਖਿਆ ਹੋਇਆ ਹੈ ਨਾ ਕੁੱਤਾ ਜਿਹੜਾ ਬਿਨਾਂ ਗੱਲ ਤੋਂ ਹੀ ਮੇਰੇ 'ਤੇ ਗੁਰਰਾਉਂਦਾ ਰਹਿੰਦਾ ਇੱਕ ਮੇਰੇ ਕੋਲ ਤੋਤਾ ਰੱਖਿਆ ਹੋਇਆ ਕਹਿੰਦੀ ਵੀ ਜਿਹੜਾ ਝੂਠ ਬੋਲੀ ਜਾਂਦਾ ਬਾਹਰ ਕੋਈ ਹੈ ਬਾਹਰ ਕੋਈ ਹੈ ਆਏ ਕਰੀ ਜਾਂਦਾ ਤੇ ਇੱਕ ਮੇਰੇ ਕੋਲ ਕਹਿੰਦੀ ਬਿੱਲੀ ਰੱਖੀ ਆ ਕਹਿੰਦੀ ਮੈਂ ਚੰਗੀ ਭਲੀ ਸੁੱਤੀ ਪਈ ਹੁੰਦੀ ਹਾਂ ਰਾਤ ਨੂੰ 11-12 ਵਜੇ ਉਹਨੇ ਦਰਵਾਜ਼ੇ 'ਚ ਨੌਂਦਰਾ ਮਾਰ ਕੇ ਦਰਵਾਜ਼ਾ ਖੋਲ੍ਹ ਦੇਣਾ ਅਤੇ ਮੇਰੀ ਨੀਂਦ ਖਰਾਬ ਕਰ ਦੇਣੀ ਆ
0: ਅੱਛਾ
1: ਕਹਿੰਦੀ ਹੁਣ ਤੁਸੀਂ ਦੱਸੋ ਵੀ ਮੈਂ ਵਿਆਹ ਕਿਉਂ ਕਰਾਵਾਂ ਦੇਖੋ ਝੂਠ ਬੋਲਣ ਵਾਲਾ ਵੀ ਹੈਗਾ ਹੈ ਰਾਤ ਨੂੰ ਬੇਟਾਈਮਾਂ ਆਉਣ ਵਾਲਾ ਵੀ ਹੈਗਾ ਅਤੇ ਨਾਲੇ ਮੈਂ ਉਹਨੂੰ ਰੋਟੀ ਪਾਣੀ ਖਵਾਉਣਾ ਨਾਲੇ ਉਹਨੂੰ ਮੈਂ ਚਾਹ ਬਣਾ ਕੇ ਦੇਣੀ ਉਹਦੇ ਬਾਵਜੂਦ ਉਹਨੇ ਉਹ ਨਹੀਂ ਠੀਕ ਇੱਦਾਂ ਨਹੀਂ ਹੈ ਉੱਦਾਂ ਨਹੀਂ ਹੈ ਤੈਨੂੰ ਅਕਲ ਨਹੀਂ ਹੈ ਹਨਾ ਨਾਲੇ ਉਹਨੇ ਆਖੋ ਕਰ ਤੁਸੀਂ ਕਹਿੰਦੇ ਦੱਸੋ ਫਿਰ ਇਹ ਤਿੰਨ ਜੂਨਾਂ ਜਾਨਵਰਾਂ ਵਾਲੀਆਂ ਹਨਾ ਇੱਕੋ ਬੰਦੇ 'ਚ ਆ ਅਤੇ ਤੁਸੀਂ ਦੱਸੋ ਕਹਿੰਦੀ ਹੁਣ ਮੈਂ ਕਿਉਂ ਕਰਾਵਾਂ
0: ਤਾਂ ਵੈਸੇ ਵੀ ਕਹਿ ਦਿੰਦੇ ਨਾ ਵੀ ਇਨਸਾਨ ਦੇ ਵਿੱਚ ਜਾਨਵਰ ਦੇ ਸਾਰੇ ਲੱਛਣ ਇਨਸਾਨ ਵੈਸੇ ਤਾਂ ਕਹਿ ਦਿੰਦੇ ਵੀ ਇਨਸਾਨ ਹੈਗਾ ਹੀ ਜਾਨਵਰ ਹੈ
1: ਉਹ ਤਾਂ ਆਪਾਂ ਕਿਉਂਕਿ ਸ਼ੇਰ ਆਪਦਾ ਇਤਿਹਾਸ ਆਪ ਲਿਖ ਰਿਹਾ ਹੈ ਨਾ ਸ਼ਿਕਾਰੀ
0: ਜਦੋਂ
1: ਸ਼ੇਰ ਇਤਿਹਾਸ ਲਿਖੂਗਾ ਨਾ ਉਦੋਂ ਗੱਲ ਬਣਨੀ ਹੈ ਕਿਉਂਕਿ ਸ਼ਿਕਾਰੀ ਨੇ ਲਿਖਿਆ ਹੋਇਆ ਉਹ ਇਨਸਾਨ ਆਪਣੇ ਆਪ ਨੂੰ ਥੋੜ੍ਹੀ ਲਿਖੀ ਜਾਊਗਾ ਮੈਂ ਜਾਨਵਰ ਹੂੰ ਮੈਂ ਜਾਨਵਰ ਹੂੰ
0: ਹਾਂ ਜਦੋਂ ਆਪਾਂ ਆਪਣੇ ਆਪ ਨੂੰ ਆਪ ਹੀ ਕਹਿੰਦੇ ਹਾਂ ਭੱਜ ਭੱਜ ਕੇ
1: ਹਾਂ
0: ਫਿਰ ਉਹ ਇੱਕ ਦਿਨ ਉਹ ਚੀਜ਼ ਫਿਰ ਰਜਿਸਟਰ ਤੇ ਹੋਈ ਜਾਣੀ
1: ਕੋਈ ਸ਼ੱਕ ਨਹੀਂ ਇਹਨੂੰ ਕੰਡੀਸ਼ਨਿੰਗ ਵੀ ਕਹਿੰਦੇ ਆ ਇਹ ਕਿਸੇ ਕੰਡੀਸ਼ਨਿੰਗ ਤੇ ਵੀ ਗੱਲ ਕਰਨੀ ਆ ਵੀ ਬੰਦਾ ਇੱਕੋ ਹੀ ਚੀਜ਼ ਸੋਚ ਸੋਚ ਕੇ ਉਹਦੀ ਹੈ ਨਾ ਕੰਡੀਸ਼ਨਿੰਗ ਹੋ ਜਾਂਦੀ ਉੱਦਾਂ ਦੀ ਫਿਰ ਉਹਨੂੰ ਡੀਕੰਡੀਸ਼ਨ ਕਰਨਾ ਪੈਂਦਾ ਬੰਦੇ ਨੂੰ
0: ਹਾਂ ਸਹੀ ਗੱਲ ਹੈ ਕਹਿੰਦੇ ਸਾਡੀ ਮੈਮਰੀ ਦੇ ਵਿੱਚ ਉਹ ਚੀਜ਼ਾਂ
1: ਕਿਉਂਕਿ ਹੁਣ ਮੰਨ ਲਓ ਜਿਵੇਂ ਹੁਣ ਆਪਾਂ ਹੁਣ ਘਰ ਵਾਲਾ ਘਰ ਦੀ ਲੜਾਈ 'ਤੇ ਗੱਲ ਕਰਦੇ ਹਾਂ ਵੀ ਉਹ ਤੁਹਾਨੂੰ ਪਹਿਲਾਂ ਹੀ ਪਤਾ ਵੀ ਹੁਣ ਜਿਵੇਂ ਆਹ ਗੱਲ ਕਹੀ ਤਾਂ ਇਹਨੇ ਖਿੱਚਣ, ਉਹ ਕੰਡੀਸ਼ਨਿੰਗ ਹੋਈ ਹੋਈ ਆ।
0: ਹਾਂ, ਉਹ ਪਤਾ ਹੁੰਦਾ ਵੀ ਆਹ ਸਵਿੱਚ ਹੈ, ਆਹ ਸੈੱਲ ਕੱਢਣ ਵਾਲੇ,
1: ਕਿਉਂਕਿ ਹੁਣ ਹਿੰਦੀ ਚ ਭੂਤ ਕਾਲ ਕਹਿੰਦੇ ਆ, ਭੂਤਾਂ ਤੋਂ ਡਰ ਆਉਂਦਾ ਨਾ, ਭੂਤ ਪਾਸਟ ਆ, ਉਹ ਪਾਸਟ ਚ ਕੀ ਕੰਡੀਸ਼ਨਿੰਗ ਹੋਈ ਆ ਉਹਦੇ ਤੋਂ ਪ੍ਰੈਜ਼ੈਂਟ ਚੱਲ ਰਿਹਾ
0: ਜਿਹੜਾ ਬੀਤ ਚੁੱਕਾ।
1: ਹਾਂ,
0: ਪ੍ਰੈਜ਼ੈਂਟ ਤਾਂ ਹੈ ਹੀ ਨਹੀਂ,
1: ਉਹ ਨਹੀਂ ਕਹਿੰਦਾ, ਪ੍ਰੈਜ਼ੈਂਟ ਤਾਂ ਲੰਘ ਗਿਆ, ਆਹ ਸੀਗਾ ਜਿਹੜਾ ਹੁਣ ਪਿੱਛੇ ਆਪਾਂ ਜਿਹਦੀ ਗੱਲ ਕਰ ਰਹੇ ਹਾਂ ਉਹ ਪ੍ਰੈਜ਼ੈਂਟ ਸੀ।
0: ਬਟ ਇਜ਼ ਵੀ ਆਰ ਲਿਵਿੰਗ ਇਨ ਫਿਊਚਰ, ਪ੍ਰੈਜ਼ੈਂਟ
1: ਤੁਸੀਂ ਕਹਿਣਾ ਅੱਜ ਪਤਾ ਨਹੀਂ ਕਿਹੜੇ ਹੈ ਨਾ, ਫਿਲੋਸਫੀਕਲ ਅੰਦਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ। ਇਦੋਂ ਬਾਅਦ ਆਪਾਂ ਸੋਕਰੇਟਸ, ਜੇ ਸੁਕਰਾਤ ਕਹਿਤਾ ਉਹਨੂੰ ਫਿਰ ਸਾਡੇ ਸਪੈਲਿੰਗ ਠੀਕ ਕਰਾਈ ਜਾਣੇ ਲੋਕਾਂ ਨੇ, ਪਲੂਟੋ ਅਫਲਾਤੂਨ ਕਹਿੰਦੇ ਸੀ ਆਪਾਂ ਹਨਾ, ਹਾਂ ਫਿਰ ਉਹ ਉਦਾਂ ਦੇ ਫਿਰ ਚੱਲ ਪੈਣੇ ਆ,
0: ਕੋਈ ਨਹੀਂ ਲੱਗ ਜਾਂਦਾ ਪਤਾ। ਵੇਖੋ ਹਰ ਇੱਕ ਚੀਜ਼,
1: ਅਰਿਸਟੋਟਲ,
0: ਹਰ ਇੱਕ ਚੀਜ਼ ਬੰਦੇ ਨੂੰ ਨਹੀਂ ਪਤਾ ਹੁੰਦੀ,
1: ਟੋਟੈਲਿਟੀ ਚਲਿਆ ਜਾਂਦਾ।
0: ਜਿੱਦਾਂ ਜਿੱਦਾਂ ਬੰਦੇ ਦਾ ਵਾਹ ਵਾਸਤਾ ਪੈਂਦਾ ਫਿਰ ਬੜੀਆਂ ਚੀਜ਼ਾਂ ਪਤਾ ਲੱਗੀ ਜਾਂਦੀਆਂ।
1: ਸਹੀ,
0: ਵੇਖੋ ਵਿਆਹ ਤੋਂ ਪਹਿਲਾਂ ਵਿਆਹ ਦਾ ਨਹੀਂ ਪਤਾ ਹੁੰਦਾ, ਬੱਚਿਆਂ ਤੋਂ ਪਹਿਲਾਂ ਬੱਚਿਆਂ ਦਾ ਨਹੀਂ ਪਤਾ ਹੁੰਦਾ, ਬੁੱਢੇ ਹੋਣ ਤੋਂ ਪਹਿਲਾਂ ਬੁਢਾਪੇ ਦਾ ਨਹੀਂ ਪਤਾ ਹੁੰਦਾ।
1: ਸਹੀ ਗੱਲ
0: ਕਰਕੇ ਮਤਲਬ ਜਿੱਦਾਂ ਜਿੱਦਾਂ
1: ਪੰਜ ਸੱਤ ਹੋਰ ਆਉਣ ਦਿਓ, ਕਹਿੰਦਾ ਪੁੱਛਾਂ ਦੇਣ ਵਾਲਾ ਬਾਬਾ ਕਿੱਥੋਂ ਲਿਆਂਦਾ, ਕਹਿੰਦਾ ਬਾਬੇ ਕੀ ਆਹੀ ਆ ਗੱਲਾਂ ਚੋਂ ਗੱਲ ਕੱਢੀ ਜਾਣੀ ਹੈ ਨਾ ਅੱਗੇ ਦੀ ਅੱਗੇ,
0: ਰੈਡੀਮੇਡ
1: ਕਹਿੰਦਾ ਬਾਬਾ ਨੀ ਤਾਂ ਗੜਬਾਈ ਤਾਂ ਕੋਈ ਰੱਖ ਹੀ ਲਓ।
0: ਚਲੋ ਖੈਰ ਵਧੀਆ, ਤੁਹਾਡਾ ਦਿਨ ਗੁਜ਼ਰੇ। ਅਤੇ ਵੀਰ ਜੀ ਤੁਸੀਂ ਪੁੱਛ ਰਹੇ ਹੋ ਵੀ ਕਿਹੜਾ ਲਿੰਕ ਹੈ, ਤੁਸੀਂ ਇੱਦਾਂ ਕਰੋ ਔਨਲਾਈਨ ਜਾਂ ਤਾਂ ਵੈਬਸਾਈਟ ਦੇ ਉੱਤੇ ਸੁਣ ਲਓ, ਅਤੇ ਜਾਂ ਫਿਰ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰੋ, ਸੌਖਾ ਤਰੀਕਾ
1: ਐਪਲੀਕੇਸ਼ਨ ਵਾਲਾ ਕੰਮ ਜ਼ਿਆਦਾ ਵਧੀਆ।
0: ਹਾਂ, ਰੇਡੀਓ ਹਾਂਜੀ ਭਰੋ ਤੁਸੀਂ ਅਤੇ ਤੁਹਾਨੂੰ ਸਾਰ ਲੱਭ ਜੂਗਾ। ਹੁਣ ਮੈਨੂੰ ਤੁਸੀਂ ਪੁੱਛੋਗੇ
1: ਦੋ ਵਾਰ ਪਾਓ ਨਾਲੇ,
0: ਹਾਂਜੀ, ਅਤੇ ਤੁਸੀਂ ਆਪਣਾ ਇਹ ਕਰੋਗੇ ਫੋਰ ਐਗਜ਼ਾਮਪਲ ਤੁਸੀਂ ਮੈਨੂੰ ਕਹੋਗੇ, ਅਤੇ ਉਹਦੇ 'ਚ ਫਿਰ ਇਹ ਮਸਲਾ ਪੈ ਜਾਣਾ ਵੀ ਮੈਂ ਤੁਹਾਨੂੰ ਹੁਣ ਕਿਹੜੀ ਭੇਜਾਂ, ਐਪਲ ਵਾਲੀ ਭੇਜਾਂ ਕਿ ਐਂਡਰੋਇਡ ਵਾਲੀ ਭੇਜਾਂ, ਜਾਂ ਮੈਂ ਦੋਵੇਂ ਭੇਜਾਂ ਤਾਂ ਫਿਰ ਮੇਰਾ ਧਿਆਨ ਇੱਧਰ ਉਟਕੂਗਾ। ਅਤੇ ਤੁਸੀਂ ਬਿਹਤਰ ਆ ਵੀ ਮਤਲਬ
1: ਨਹੀਂ ਉਹ ਕਰ ਲੈਣਾ ਉਹਨਾਂ ਨੇ, ਚਿੰਤਾ
0: ਥੋੜ੍ਹਾ ਤੁਸੀਂ ਆਪ ਕਰੋ ਥੋੜ੍ਹਾ ਜਿਹਾ ਵੀ, ਕੁਛ ਤੁਮ ਬਹਿਕੋ ਕੁਛ ਆਮ ਬਹਿ ਕੇ, ਹੈ ਨਾ, ਅਤੇ ਉੱਥੇ ਫਿਰ ਮਸਲਾ ਹੱਲ ਹੋ ਜੂਗਾ। ਧੰਨਵਾਦ ਤੁਹਾਡਾ। ਜਾਂ ਫਿਰ ਮੈਨੂੰ ਕਈ ਵਾਰੀ ਇੱਦਾਂ ਵੀ ਲੱਗਦਾ ਹੁੰਦਾ ਵੀ ਬੰਦਾ ਮੈਸੇਜ ਕਰਕੇ ਆਪ ਭਾਵੇਂ ਆਪਣੀ ਮਤਲਬ ਟਰਾਲੀਆਂ ਇਕੱਠੀਆਂ ਕਰਨ ਲਿਆ ਹੋਵੇ ਕੋਲਜ ਸੇਫੇ ਵਾਲੀਆਂ, ਤਾਂ ਇੱਧਰ ਸਾਨੂੰ ਮਾਰੇ ਐਵੇਂ ਮੈਸੇਜ ਕਰਕੇ ਭਾਵੇਂ ਉਹਨੂੰ ਜੋਬ ਆ ਗਈ ਹੋਵੇ, ਅਸੀਂ ਇੱਧਰ ਖੱਜਲ ਹੋਣ ਡਿਆ।
1: ਚਲੋ, ਇਹ ਗੱਲ ਹੁੰਦੀ ਹੈ ਨਾ ਕਈ, ਕਹਿੰਦਾ ਆਪ ਕੁਛ ਸੋਚ ਕਰ ਹੱਸੇ ਹੋਗੇ ਹਮ ਤੋਂ ਬੇਵਜ੍ਹਾ ਮੁਸਕਰਾਏ। ਕਈ ਵਾਰ ਇੰਨੀ ਕੁ ਚ ਨਿਬੜ ਜਾਂਦੀ ਹੁੰਦੀ ਪਰ ਆਪਾਂ ਖਲਾਰਾ ਵੱਧ ਪਾ ਲੈਂਦੇ
0: ਹਾਂ, ਜ਼ਿਆਦਾ ਵਧਾ ਲੈਂਦੇ ਹਾਂ ਸਾਡੀ ਫਿਰ ਆਦਤ ਹੈ।
1: ਨਹੀਂ, ਬਾਈ ਨੇ ਕਿਹਾ ਕਿੱਥੇ ਪਹੁੰਚ ਲਿਆ ਤੁਹਾਨੂੰ ਅੱਜ ਸਵੇਰੇ ਸਵੇਰੇ।
0: ਚਲੋ,
1: ਚੈਟ ਜੀਪੀਟੀ ਕਲਾਊਡ ਤੇ ਠਾਠਾ ਚੱਲਦੀਆਂ ਉਂਗਲਾਂ ਲੋਕਾਂ ਦੀਆਂ। ਮੈਂ ਕਿਹਾ ਜੀ ਲੋਕ ਫਰਨੀਚਰ ਘਰੇ ਨਾ ਆਪਦੇ ਖਾਲੀ ਕਮਰੇ ਦੀ ਫੋਟੋ ਪਾ ਕੇ ਪੁੱਛਦੇ ਆ ਵੀ ਇੱਥੇ ਮੈਂ ਮੈਲਬਨ ਚ ਰਹਿਣਾ ਕਿਹੜੀ ਦੁਕਾਨ ਤੋਂ ਫਰਨੀਚਰ ਲਿਆਵਾਂ ਤੇ ਇੱਥੇ ਕਿਹੜਾ ਵਧੀਆ ਲੱਗੂ।
0: ਵਾਹ,
1: ਦੁਨੀਆਂ ਹੁਣ ਚੰਨ ਤੇ ਪਹੁੰਚ ਗਈ।
0: ਵਾਹ
1: ਅਮਲੀਆ, ਤੂੰ ਅਜੇ ਇੱਥੇ ਹੀ ਬੈਠਾ।
0: ਵੇਖੋ, ਜਿੰਨਾ ਜਿਹੜੇ ਘਰ ਦੇ ਜੀਆਂ ਦੀ ਨਹੀਂ ਮੰਨਦੇ ਉਹਨਾਂ ਚੈਟ ਜੀਪੀਟੀ ਨੇ ਕੀ ਮੰਨਣੀ।
1: ਇਹ ਵੀ ਗੱਲ
0: ਗੱਲ ਤੇ ਮੰਨਣ ਦੀ ਹੈ ਨਾ ਵੀ ਤੁਹਾਡੇ ਮੰਨਣ 'ਚ ਕਿਹੜੀ ਗੱਲ ਆਉਂਦੀ ਹੈ, ਸਲਾਹਾਂ 'ਚ ਕਿਹੜੀ ਗੱਲ ਆਉਂਦੀ ਹੈ। ਸੋ ਖੈਰ, ਅੱਜ ਦੇ ਵਿਸ਼ੇ ਵੱਲ ਨੂੰ ਵੱਧਦੇ ਹਾਂ ਆਪਾਂ, ਅਤੇ ਅੱਜ ਦੀਆਂ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਸਾਡੇ ਇਨਸਾਨੀ ਸੁਭਾਅ ਬਾਰੇ ਹੀ ਹੋਣਗੀਆਂ। ਕਿਹੜੀਆਂ ਕਿਹੜੀਆਂ ਅਵਸਥਾਵਾਂ ਜਿਨ੍ਹਾਂ ਦੇ ਵਿੱਚ ਆਪਾਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਜਾਂ ਫਿਰ ਤੁਸੀਂ ਕੀ ਉਹਨਾਂ 'ਚੋਂ ਹੈਗੇ ਹੋ ਕਿ ਮੈਂ ਯਾਰ ਬੜਾ ਕੀਤਾ ਲੋਕਾਂ ਦਾ ਪਰ ਮੈਂ ਮਤਲਬ ਨਤੀਜਾ ਕੁਛ ਬਹੁਤਾ ਵਧੀਆ ਨਹੀਂ ਨਿਕਲਿਆ ਨਾ, ਮੇਰਾ ਨਹੀਂ ਕੋਈ ਕਰਦਾ। ਇਹ ਬਾਬਿਆਂ ਟਾਈਪ ਉਹ ਜਿਹੜੀ ਆਉਂਦੇ ਹੁੰਦੇ ਆ, ਉਹ ਜੋਗੀ ਜਿਹੜੇ ਆਉਂਦੇ ਹੁੰਦੇ ਆ, ਤੂੰ ਬਹੁਤ ਕਰਦਾ ਹੈ ਭਗਤਾ ਸਾਰਿਆਂ ਦਾ ਪਰ ਤੇਰਾ ਕੋਈ
1: ਕਰਦਾ,
0: ਦਿਲ ਦਾ ਤੂੰ ਚੰਗਾ ਏ ਪਰ ਬੜਬੋਲਾ ਏ, ਤੂੰ ਕਮਾਉਂਦਾ ਤੇ ਤੂੰ ਬਹੁਤ ਏ ਪਰ ਟਿਕਦਾ ਨੀ। ਇਹ ਬਸ ਉਦਾਂ ਦੀ ਇੱਕ ਗੱਲ ਆ।
1: ਜੋਗੀ ਜੰਗਲਾਂ 'ਚ ਵਾਸ ਕਰਦੇ, ਪਹਾੜਾਂ ਤੇ ਰਾਜ ਕਰਦੇ, ਸੱਪ ਦੀ ਸਿਰੀ ਨੂੰ ਫੇਕੇ, ਸੱਪ ਦੀ ਸਿਰੀ ਤੋਂ ਸੁਰਮਾ ਤਿਆਰ ਕਰਦੇ, ਬੱਚਾ ਕੀ ਨੁਕਸੇ।
0: ਓਏ ਤੂੰ ਸਾਨੂੰ ਦੁੱਧ ਪੱਤੀ ਪਿਆਈ, ਤੈਨੂੰ ਦਈਏ ਗਿੱਦੜ ਸਿੰਘੀ ਮੰਨੇਗਾ ਬਾਬਿਆਂ ਨੂੰ।
1: ਬਾਬਾ ਜੀ ਨਾ ਤਾਂ ਦੇਖੋ ਜੀ ਨਾ ਮੇਰੇ ਘਰ ਔਲਾਦ ਹੁੰਦੀ ਆ ਨਾ ਮੇਰਾ ਵਿਆਹ ਹੋਇਆ, ਉਹ ਭਗਤਾ ਪਹਿਲਾਂ ਵਿਆਹ ਕਰਾ ਕੇ ਆ, ਨਿਆਣਾ ਹੁਣ ਸੋਫੇ 'ਚੋਂ ਥੋੜ੍ਹੀ ਹੋਣਾ। ਮੈਂ ਦੁੱਧੀ ਪੁੱਤੀ ਫੜੇ ਹਨਾ, ਕਹੀ ਦਾ ਘਰੋਂ ਦੇ ਤਾਂ ਦੁੱਧ ਪੱਤੀ ਚੇਤੇ ਹੁੰਦੇ ਵੀ ਪੱਲਿਆਂਦੀ ਨੀ ਅਜੇ।
0: ਅੱਛਾ, ਆਪਣੇ ਵੀ ਨਾ ਪਿੰਡਾਂ 'ਚ ਤੁਹਾਨੂੰ ਯਾਦ ਹੋਣਾ ਬਾ ਲੈਣਗੇ ਉਹਨਾਂ ਨੂੰ, ਤੇ ਮੁੜ ਕੇ ਉਹ ਇੱਦਾਂ ਦੀਆਂ ਗੱਲਾਂ ਕਰਕੇ ਨਾ, ਤੇ ਉਹ ਸੋਚਣਗੇ ਵੀ ਅਸੀਂ ਇਹਨੂੰ ਸ਼ਦਾਈ ਬਣਾਉਣ ਡੇ ਹਾਂ ਨਾ, ਵੀ ਬਾਬਾ ਇਹਨੂੰ ਫੜ ਫੜ ਲਿਆ ਆਪਣੇ ਘਰ ਵਾਲੇ ਨੂੰ, ਇੱਦਾਂ ਦਾ ਦੱਸੋ ਇਹਦਾ ਵਿਆਹ ਕਦੋਂ ਹੋਊਗਾ, ਐਵੇਂ ਪੰਜਾਂ ਸੱਤਾਂ ਨਿਆਣੇ ਵਾਲੇ ਨੂੰ ਫੜ ਲਿਆ, ਇਹਦੇ ਇਹਦੀ ਇਹਦਾ ਮੰਗਣੀ ਕਦੋਂ ਹੋਊਗੀ, ਕੋਈ ਬਾਹਰੋਂ ਆਇਆ ਹੋਵੇ ਉਹਨੂੰ ਆਵਾਜ਼ ਮਾਰ ਕੇ ਬਾ ਲੈਣੀ ਹੈ, ਪਹਿਲਾਂ ਬਾਹਰ ਕਦੋਂ ਜਾਊਗਾ, ਉਹਨੂੰ ਇੱਦਾਂ ਦੀਆਂ ਗੱਲਾਂ 'ਚ ਨਾ ਆਪ ਬੰਦਾ ਇੰਜੋਏ ਕਰ ਰਿਹਾ ਹੁੰਦਾ, ਪਰ ਉਹ ਐਂਡ ਆਫ ਦਾ ਡੇ ਤੁਸੀਂ ਵੇਖੋ ਤੇ ਉਹ ਸ਼ਦਾਈ ਸਾਰਿਆਂ ਨੂੰ ਬਣਾ ਕੇ ਪੈ ਲੈ ਜਾਂਦਾ।
1: ਅਸਲ 'ਚ ਤਾਂ ਸ਼ਦਾਈ ਉਹੀ ਹੁੰਦੇ ਆ, ਪਰ ਚੱਕਰ ਇਹ ਅਸਲ 'ਚ ਅਸੀਂ ਵੀ ਨਹੀਂ ਸ਼ਦਾਈ ਹੁੰਦੇ, ਸਾਡਾ ਵੀ ਉਹ ਐਂਟਰਟੇਨਮੈਂਟ ਟਾਈਪ ਹੀ ਹੁੰਦਾ। ਹੁਣ ਸ਼ਹਿਰ ਕਿੰਨੀ ਦੂਰ ਆ, ਫਿਲਮ ਜਾ ਕੇ ਦੇਖਾਂਗੇ, ਉਹ ਕਰਾਂਗੇ, ਚੱਲਦੀ ਫਿਰਦੀ ਐਂਟਰਟੇਨਮੈਂਟ ਉੱਥੇ ਇਹੀ ਆ,
0: ਉਹਨਾਂ ਦਿਨਾਂ ਚ ਇਹੀ ਐਂਟਰਟੇਨਮੈਂਟ
1: ਉਹ ਹੈ ਨੀ। ਬੰਦਾ ਕਹਿੰਦਾ ਵੀ ਆ ਕਹਿੰਦਾ ਕੇਲੇ ਕੀਲਾ ਕੀਪਾ ਲਾਏ, ਕਹਿੰਦਾ ਜੀ 100 ਰੁਪਏ ਦਰਜਣਾ, ਕਹਿੰਦਾ ਸਾਰੀ ਰੇਹੜੀ ਦਾ ਕੀ ਲਾਉਣਾ ਵੀ ਆਪਣੀ ਫੁੱਟਬਾਲ ਦੀ ਟੀਮ ਆ ਪੂਰੀ, ਹੈਨਾ। ਕਹਿੰਦਾ ਬਾਊ ਜੀ ਸਦਾਈ ਹੋਏ ਆ, ਕਹਿੰਦਾ ਜੀ ਕੇਲੇ ਸਾਰੇ ਤੁਹਾਨੂੰ ਵੇਚਤੇ, ਮੈਂ ਸਾਰੀ ਦਿਹਾੜੀ ਕੀ ਕਰਨਾ,
0: ਸਾਰੀ ਦਿਹਾੜੀ ਮੈਂ ਕੀ ਕਰਨਾ ਬੋਲਾ।
1: ਇਸ ਲਈ ਸਭ ਦਾ ਆਪੋ ਆਪਣਾ ਹਿਸਾਬ ਆ
0: ਜੀ। ਤੇ ਗੱਲਬਾਤ ਆਪਾਂ ਭਾਈ ਇਸ ਗੱਲ ਤੇ ਕਰਾਂਗੇ ਵੀ
1: ਥੋੜੇ ਬਹੁਤੇ ਕਰੰਟ ਅਫੇਅਰ ਵੀ, ਕਿਉਂਕਿ ਮੁੱਦੇ ਕਈ ਹੈਗੇ ਜਿਹੜੇ ਜਿਨ੍ਹਾਂ ਤੇ ਜ਼ਿਕਰ ਤੇ ਫਿਕਰ ਬਣਦਾ, ਖਾਸ ਤੌਰ ਤੇ ਬਜ਼ੁਰਗਾਂ ਦੇ ਵਿਜ਼ਟਰ ਵੀਜ਼ੇ ਨੂੰ ਲੈ ਕੇ ਨਾ ਸੋਸ਼ਲ ਮੀਡੀਆ ਤੇ ਬਹੁਤ ਕੁਛ ਅੱਜ ਕੱਲ ਛਾਇਆ ਹੋਇਆ।
0: ਅੱਛਾ ਕੀ ਹੋ ਗਿਆ?
1: ਮਸਲੇ ਵਿਗੜੇ ਹੋਏ ਅੱਜ ਕੱਲ ਥੋੜੇ ਜੇ,
0: ਚੱਕਰ ਪੈ ਗਿਆ
1: ਕਿਉਂਕਿ ਐਜ਼ ਏ ਮਾਈਗ੍ਰੇਸ਼ਨ ਏਜੰਟ, ਚਲੋ ਮੇਰਾ ਵੀ ਫਰਜ਼ ਬਣਦਾ ਕਿ ਲੋਕਾਂ ਨੂੰ ਅਗਾਹ ਕਰੀਏ, ਦੱਸਦੇ ਰਹੀਏ ਜੋ ਕੁਛ ਵੀ ਆ
0: ਜੀ।
1: ਮਾਪਿਆਂ ਦੇ ਵਿਜ਼ਟਰ ਵੀਜ਼ੇ ਰਣਜੋਤ ਅੱਗੇ 3 ਸਾਲ ਦਾ ਲੱਗ ਜਾਂਦਾ ਸੀਗਾ, ਹਨਾ। 3 ਸਾਲ ਦੇ ਵਿੱਚ 1 ਸਾਲ ਮਿਲ ਜਾਂਦਾ ਸੀ ਆਮ ਤੌਰ 'ਤੇ, 12 ਮਹੀਨੇ ਦੀ ਸਟੇਅ ਹੁੰਦੀ ਸੀ, ਉਹਦੇ 'ਚ ਇੱਕ ਕੰਡੀਸ਼ਨ ਹੁੰਦੀ 85-58, 18 ਮਹੀਨਿਆਂ 'ਚ 12 ਮਹੀਨੇ ਤੁਸੀਂ ਆਸਟ੍ਰੇਲੀਆ 'ਚ ਰਹਿ ਸਕਦੇ ਹੋ ਟੈਕਨੀਕਲੀ। ਆਮ ਤੌਰ 'ਤੇ ਮਾਪੇ ਕੀ ਕਰਦੇ ਸੀ, ਸਾਲ ਇੱਥੇ ਲਾ ਜਾਂਦੇ ਸੀ, 6 ਮਹੀਨੇ ਇੰਡੀਆ ਰਹਿ ਕੇ ਸਾਲ ਲਈ ਫਿਰ ਆ ਜਾਂਦੇ ਸੀ।
0: ਓਕੇ,
1: ਪਰ ਹੁਣ ਡਿਪਾਰਟਮੈਂਟ ਨੇ ਪਿੱਛੋਂ ਕੋਈ ਢਿਮਰੀ ਟਾਈਟ ਕੀਤੀ ਆ, ਜਦ ਹੀ ਪੌਲੀਨ ਹੈਨਸਨ ਦੇ ਬਿਆਨ ਆਏ ਆ ਲਿਬਰਲ ਦੇ ਇੱਧਰੋਂ ਉੱਧਰੋਂ। ਮਾਈਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ ਇੱਥੇ, ਬਈ ਜੀ ਨੈੱਟ ਮਾਈਗ੍ਰੇਸ਼ਨ ਘਟਾਓ, ਨੋਮ ਕਹਿੰਦੇ ਜਿਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਮਤਲਬ 3-4 ਲੱਖ ਸਾਲਾਨਾ ਪੱਧਰ ਤੱਕ ਪਹੁੰਚ ਗਈ ਸੀਗੀ ਇੱਕ ਵਾਰ, ਹੁਣ ਉਹਨੂੰ ਰੌਲਾ ਪੈ ਰਿਹਾ ਵੀ ਘਟਾ ਕੇ 2 ਲੱਖ ਤੱਕ ਲਿਆਈਏ। ਉਹ 'ਚ ਕੱਚੇ ਪੱਕੇ ਹਰ ਪ੍ਰਕਾਰ ਦੇ ਗਿਣੀ ਗੁਣੀ ਜਾਂਦੇ ਆ, ਮਤਲਬ ਉਹ 'ਚ ਐਂ ਨਹੀਂ ਹੈ ਵੀ ਜਿਹੜੇ ਪਰਮਾਨੈਂਟ ਨੇ ਜਾਂ ਸਿਰਫ ਉਹਨਾਂ ਬੰਦਿਆਂ ਦੀ ਗਿਣਤੀ ਹੁੰਦੀ ਆ
0: ਜਿਹੜੇ ਬਾਹਰੋਂ ਨੇ, ਮਤਲਬ ਉਹ ਸਾਰੇ।
1: ਅਤੇ ਰਹਿੰਦਾ ਖੁੰਦਾ ਜਿਹੜੀ ਆ ਸੈਂਸਸ ਸੀਗੀ ਪਿੱਛੇ, ਇਹਦੇ ਕਰਕੇ ਬੜੀ ਢਿਮਰੀ ਟਾਈਟ ਕੀਤੀ ਹੋਈ ਸੀ ਇਹਨਾਂ ਨੂੰ, ਇਹ ਸੀ ਵੀ ਸੈਂਸਸ ਵਾਲੇ ਦਿਨ ਕਿੰਨੇ ਬੰਦੇ ਆਸਟ੍ਰੇਲੀਆ ਤੋਂ ਬਾਹਰ ਦੇ ਸੀਗੇ। ਉਸ ਵਜ੍ਹਾ ਕਰਕੇ ਮੈਂ ਦੇਖਿਆ ਪਿਛਲੇ 2 ਮਹੀਨਿਆਂ 'ਚ ਵਿਜ਼ਟਰ ਵੀਜ਼ੇ 'ਤੇ ਬਹੁਤ ਸਖਤੀ ਰਹੀ ਆ, ਬਹੁਤ ਸਾਰੇ ਲੋਕਾਂ ਦੇ ਵਿਜ਼ਟਰ ਵੀਜ਼ੇ ਰਿਜੈਕਟ ਹੋਏ ਆ, ਅਤੇ ਜਿਨ੍ਹਾਂ ਨੂੰ ਮਿਲਦੇ ਵੀ ਆ ਅੱਜ ਕੱਲ੍ਹ, ਕਿਸੇ ਨੂੰ 3 ਮਹੀਨੇ ਦਾ ਦੇਤਾ, ਕਿਸੇ ਨੂੰ 6 ਮਹੀਨੇ ਦਾ ਦੇਤਾ, ਅਤੇ ਉੱਤੇ ਉਹਨਾਂ ਦੇ ਕੰਡੀਸ਼ਨ ਲਾ ਤੀ 8503। 8503 ਕੰਡੀਸ਼ਨ ਹੁੰਦੀ ਆ ਨੋ ਫਰਦਰ ਸਟੇ। ਆਮ ਤੌਰ 'ਤੇ ਲੋਕ ਕੀ ਕਰਦੇ ਸੀ, ਜੇ ਕਿਸੇ ਨੂੰ 3 ਮਹੀਨੇ ਦਾ ਮਿਲਿਆ ਸੀ, ਉਹ ਇੱਥੇ ਆ ਕੇ
0: ਵਧਾ ਲੈਂਦਾ,
1: ਇੱਕ ਵਾਰ ਫੇਰ ਪਾ ਦਿੰਦੇ ਸੀ, ਅਤੇ ਉਹ ਟੋਟਲ 12 ਮਹੀਨੇ ਸਟੇ ਰਹਿ ਸਕਦੀ ਆ, ਤਾਂ ਉਹਨਾਂ ਨੇ 9 ਮਹੀਨੇ ਦੀ ਦੇ ਦੇਣੀ, ਜੇ 6 ਮਹੀਨੇ ਰਹੇ ਹੋ ਤਾਂ 6 ਮਹੀਨੇ ਦੇ ਦੇਣੇ ਆ, ਇੱਦਾਂ ਉਹਨਾਂ ਨੇ ਹਿਸਾਬ ਕਿਤਾਬ ਜਿਹਾ ਲਾਇਆ ਹੋਇਆ ਸੀ। ਹੁਣ ਪਰ ਵਿਜ਼ਟਰ ਵੀਜ਼ੇ ਦੀਆਂ ਔਨ ਸ਼ੋਰ ਫੀਸਾਂ ਵਧਾ ਕੇ, ਹੈ ਨਾ, 630-650, ਉੱਥੋਂ 200-250 ਕਰਤੀ, ਅਤੇ ਉਹ ਵੀ ਲਾ ਕੇ, ਅਤੇ ਉੱਤੇ ਕੰਡੀਸ਼ਨ ਬਹੁਤ ਮਾਪਿਆਂ ਦੇ ਲਾ ਦਿੱਤੀ ਗਈ ਆ, ਕਿਸੇ ਨੂੰ ਸਿੰਗਲ ਐਂਟਰੀ ਦਿੱਤਾ, ਮਲਟੀਪਲ ਐਂਟਰੀ ਦਿੱਤਾ ਹੀ ਨਹੀਂ। ਹੁਣ ਉਹ ਮਤਲਬ ਜਾਣੀ ਬਜ਼ੁਰਗ ਜਹਾਜ਼ ਵਾਲੇ ਜਿਹੜੇ ਆ ਨਾ, ਕਦੇ ਆ ਗਏ ਕਦੇ ਚਲੇ ਗਏ, ਖੱਜਲ ਖਰਾਬੀ ਬਹੁਤ ਹੋਣੀ ਆ। ਅਤੇ ਆਪਾਂ ਦੂਜੀ ਗੱਲ ਕਰਦੇ ਹਾਂ, ਬਹੁਤ ਸਾਰੇ ਬਜ਼ੁਰਗ ਇੱਥੇ ਆ ਕੇ, ਉਹਨਾਂ ਨੇ 804 ਵੀਜ਼ਾ ਇੱਕ ਬਜ਼ੁਰਗਾਂ ਦਾ, ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਲਈ ਯੂਜ਼ ਕੀਤਾ ਜਾਂਦਾ, PR ਆ ਉਹ
0: ਜੀ,
1: ਪਰ ਉਹ ਤੁਹਾਡੇ ਜਿਉਂਦੇ ਜੀ ਆਉਣੀ ਨਹੀਂ, ਕਿਉਂਕਿ ਹਰੇਕ ਸਾਲ ਸਰਕਾਰ ਨੇ ਰਾਖਵੀਆਂ ਰੱਖੀਆਂ ਸੀਟਾਂ, ਕਦੇ 7,000 ਕਰ ਦਿੰਦੇ, ਕਦੇ 6,500 ਕਰ ਦਿੰਦੇ, ਕਦੇ 5,000 ਕਰ ਦਿੰਦੇ। ਉਸ ਚੱਕਰ ਜਿਹੜਾ ਕਰੰਟ ਬੈਕਲੌਗ ਆ, ਜੇ ਉਹਨੂੰ ਕਲੀਅਰ ਕਰਨ ਤਾਂ 30-35 ਸਾਲ ਲੱਗ ਸਕਦੇ।
0: ਓਕੇ,
1: ਮਤਲਬ ਤੁਹਾਡਾ ਤੁਹਾਡੇ ਜਿਉਂਦੇ ਜੀ ਉਹ ਵੀਜ਼ਾ ਨਹੀਂ ਆਉਣਾ
0: ਬਜ਼ੁਰਗਾਂ ਦਾ।
1: ਹਾਂਜੀ, ਅਤੇ ਉਹ ਹੁਣ ਉਹਦਾ ਫਾਇਦਾ ਕੀ ਆ, ਉਹ ਜਦ ਵੀਜ਼ਾ ਤੁਸੀਂ ਔਨ ਸ਼ੋਰ ਪਾਉਂਦੇ ਹੋ, ਕੋਈ ਵੀ ਵੀਜ਼ਾ ਜਿਹਦੇ ਮੂਹਰੇ 8 ਦਾ 8 ਲੱਗਦਾ, ਉਹ ਔਨ ਸ਼ੋਰ ਆ, 804 ਜਿਵੇਂ, ਹੈ ਨਾ, 804 ਵੀਜ਼ਾ ਜਿਹੜਾ, ਉਹਦੇ ਚ ਨਾਲ ਤੁਹਾਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ, BVA ਕਹਿੰਦੇ ਉਹਨੂੰ ਅਸੀਂ, ਤੇ ਬ੍ਰਿਜਿੰਗ ਵੀਜ਼ੇ ਏ ਤਹਿਤ ਤੁਸੀਂ ਜਦ ਤੱਕ ਤੁਹਾਡਾ ਵੀਜ਼ਾ ਡਿਸਾਈਡ ਨਹੀਂ ਹੋ ਜਾਂਦਾ, ਉਦੋਂ ਤੱਕ ਤੁਸੀਂ ਆਸਟ੍ਰੇਲੀਆ 'ਚ ਰਹਿ ਸਕਦੇ ਹੋ। ਲੋਕ ਕਹਿੰਦੇ ਆ ਚਲੋ ਠੀਕ ਹੈ, ਇੱਕ ਤਰ੍ਹਾਂ ਨਾ ਜਿਵੇਂ ਇੰਡੀਆ ਦਾ OCI ਨਹੀਂ ਬਣਾ ਲੈਂਦੇ, ਵੀ ਇਹ ਬਣ ਗਿਆ, ਜੇ ਉਹਨਾਂ ਨੇ ਬਾਹਰ ਟਰੈਵਲ ਟਰੂਵਲ ਕਰਨਾ ਤਾਂ ਬ੍ਰਿਜਿੰਗ ਵੀਜ਼ਾ B ਲਵਾ ਕੇ ਰੱਖ ਲੈਂਦੇ ਆ, ਅੱਜ ਕੱਲ੍ਹ ਤੋਂ 5-5 ਸਾਲ ਦਾ ਵੀ ਦੇਈ ਜਾਂਦੇ ਆ, ਪਹਿਲਾਂ ਉਹ 3 ਮਹੀਨੇ ਦਾ 6 ਮਹੀਨੇ ਦਿੰਦੇ ਸੀ। ਤੁਸੀਂ ਦੇਖੋ ਉਹਦੀ ਅਲੱਗ ਤੋਂ ਫੀਸ ਆ ਹੁਣ $575, ਪਹਿਲਾਂ ਬੜੀ ਨੋਮੀਨਲ ਜੀ ਹੁੰਦੀ ਸੀ, 100-200 ਹੁੰਦੀ ਸੀ।
0: ਓਕੇ,
1: ਪਰ ਹੁਣ ਉਹ 5 ਸਾਲ ਦਾ ਦੇ ਦਿੰਦੇ ਆ, ਭਾਈ ਸਾਨੂੰ ਨਾ ਛੇੜੋ, ਇੱਕ ਵਾਰ ਲਵਾ ਕੇ ਆਓ ਜਾਓ ਜਿੰਨੀ ਵਾਰ ਮਰਜ਼ੀ ਆਓ ਜਾਓ।
0: ਓਕੇ,
1: ਪਰ ਹੁਣ ਉਹ ਵੀਜ਼ਾ ਪਾਉਂਦੇ ਉਹ ਲੋਕ ਸੀ ਜਿਹੜੇ ਵਿਜ਼ਟਰ ਵੀਜ਼ੇ 'ਤੇ ਆਉਂਦੇ ਸੀਗੇ ਉੱਥੋਂ, ਹੁਣ ਜੇ ਤੁਹਾਡੇ ਵਿਜ਼ਟਰ ਵੀਜ਼ੇ 'ਤੇ ਕੰਡੀਸ਼ਨ ਲੱਗੀ ਹੋਈ 8503,
0: ਸੋ ਇਨਡਾਇਰੈਕਟਲੀ ਉਹ ਨਹੀਂ
1: ਫਰਦਰ ਸਟੇ, ਤਾਂ ਉਹ ਨਹੀਂ ਪਾਊਗਾ,
0: ਸੋ ਵੀ ਖਤਮ ਹੋ ਗਿਆ।
1: ਸੋ ਮਤਲਬ ਹਜੇ ਇਹ ਹਾਰਸ਼ ਵਰਡ ਸੁਣ ਕੇ ਕਹਿਣਾ ਵੀ ਖਤਮ ਹੋ ਗਿਆ ਜਾਂ, ਹੈ ਨਾ, ਨਹੀਂ ਪੈਣਗੇ, ਪਰ ਆਮ ਤੌਰ 'ਤੇ ਦੇਖਣ 'ਚ ਆ ਰਿਹਾ ਬਹੁਤ ਸਾਰੇ ਲੋਕਾਂ ਦਾ 8503 ਲੱਗ ਰਿਹਾ, ਬਹੁਤ ਸਾਰੇ ਲੋਕਾਂ ਨੂੰ 3 ਮਹੀਨੇ ਦਾ ਹੀ ਮਿਲ ਰਿਹਾ, ਤੇ ਉਹ ਵਿਚਾਰੇ ਪਾਗਲ ਹੋਏ ਪਏ ਆ ਵੀ ਯਾਰ ਚੰਗਾ ਭਲਾ ਸਾਲ ਸਾਲ ਦਾ ਦਿੰਦੇ ਹੁੰਦੇ ਸੀਗੇ, ਹੋ ਕੀ ਗਿਆ, ਇਹੋ ਜਿਹੀ ਕੀ ਰਾਤੋ ਰਾਤ ਤਬਦੀਲੀ ਹੋ ਗਈ? ਅਤੇ ਸਰਕਾਰ ਨੇ ਉਸ ਸੰਬੰਧੀ ਅਨਾਊਂਸਮੈਂਟ ਕੋਈ ਕੀਤੀ ਨਹੀਂ, ਜਿਵੇਂ ਹੁੰਦਾ ਨਾ ਵੀ ਅਨਾਊਂਸਮੈਂਟ ਕਰ ਦਿੰਦੇ ਆ ਵੀ ਯਾਰ ਅਸੀਂ ਆਹ ਟਾਈਟ ਕਰਨਾ ਕੰਮ ਜਾਂ ਉਹ ਕਰਨਾ। ਸੋ ਕਈ ਵਾਰ ਕੀਤਾ ਕੀ ਜਾਂਦਾ, ਇੱਕ ਹੁੰਦਾ ਕਾਨੂੰਨ ਲੈਜਿਸਲੇਸ਼ਨ, ਇੱਕ ਹੁੰਦੀ ਆ ਪੋਲਿਸੀ। ਪੋਲਿਸੀ ਨੂੰ ਤੁਸੀਂ ਬਣਾ ਵਿਗਾੜ ਸਕਦੇ ਹੋ ਹੌਲੀ ਕੁ ਦਿਨੇ, ਜਿਵੇਂ ਜਿਹੜੇ ਬੰਦੇ ਅਸੈਸਰ ਬੈਠੇ ਆ, ਜਿਹੜੇ ਕੇਸ ਅਫਸਰ ਆ, ਹੌਲੀ ਕੁ ਦਿਨੇ ਉਹਨਾਂ ਨੂੰ ਕੋਈ ਮੈਮੋ ਭੇਜਤਾ ਇੰਟਰਨਲ ਵੀ ਯਾਰ ਜਿੰਨੇ ਹੈਗੇ ਆ ਕੱਚੇ ਵੀਜ਼ਿਆਂ ਵਾਲੇ ਉਹਨਾਂ ਦੇ ਮਾਪਿਆਂ ਦੇ ਵੀਜ਼ੇ ਨਾ ਕਰੋ ਅਪਰੂਵ, ਜਿਹੜੇ ਬਾਹਲੇ ਰਿਸਕੀ ਆ ਗ੍ਰੇ ਏਰੀਆ 'ਚੋਂ ਤਾਂ ਬਿਲਕੁਲ ਨਾ ਕਰੋ। ਹੁਣ ਜਿਵੇਂ ਮੰਨ ਲਓ ਕੋਈ ਸਟੂਡੈਂਟ ਆ, ਉਹਦੇ ਜਿਹੜੇ ਮਾਪੇ ਆ, ਸਟੂਡੈਂਟ ਕੋਲ ਰਹਿੰਦੇ 6 ਮਹੀਨੇ, ਉਹ ਆਪਦੇ ਮਾਪਿਆਂ ਨੂੰ ਸੱਦਣਾ ਚਾਹੁੰਦਾ, ਪ੍ਰੈਗਨੈਂਟ ਆ ਕੋਈ ਲੇਡੀ ਹੈ ਨਾ, ਤਾਂ ਉਹਦੇ ਰਿਜੈਕਸ਼ਨ ਦੇ ਚਾਂਸ ਵੱਧ ਜਾਣੇ ਹੈ। ਤਾਂ ਚਲੋ ਹਰ ਇੰਡੀਵਿਜੁਅਲ ਕੇਸ ਆ। ਹੁਣ ਜੇ ਮੰਨ ਲਓ ਉਹਦੇ ਅਕਾਊਂਟ 'ਚ 30-35 ਲੱਖ ਹੋਵੇ ਮਾਪੇ ਦੇ, ਹੈ ਨਾ, ਕਰੋੜਾਂ ਦੀ ਪ੍ਰੋਪਰਟੀ ਹੋਵੇ, ਉੱਥੇ ਅਪਰੂਵਲ ਦਾ ਚਾਂਸ ਫਿਰ ਬਣ ਜਾਣਾ। ਸਰਕਾਰੀ ਟੀਚਰ ਹੋਵੇ, ਆਈ ਜੀ ਲੱਗਿਆ ਹੋਵੇ ਪੰਜਾਬ ਦਾ, ਹੈ ਨਾ, ਅਤੇ ਉਹ ਉੱਥੇ ਤਾਂ ਵੱਧ ਜਾਣੇ ਆ ਚਾਂਸਿਸ। ਪਰ ਜਿਹੜੇ ਆਪਣੇ ਆਮ ਘਰਾਂ ਦੇ ਲੋਕਾਂ ਦੀ ਗੱਲ ਕਰਦੇ ਹਾਂ ਆਪਾਂ, ਮੈਂਗੋ ਪੀਪਲ, ਉਹਨਾਂ ਨੂੰ ਫਿਰ ਸਮੱਸਿਆਵਾਂ ਆਉਂਦੀਆਂ, ਕਿਉਂਕਿ ਅੱਗੇ ਅਸੀਂ ਕੀ ਕਰਦੇ ਸੀ, ਭਾਵੇਂ ਅਕਾਊਂਟ 'ਚ $2 ਲੱਖ ਵੀ, $1-2 ਲੱਖ ਰੁਪਈਆ ਵੀ ਹੈਗਾ ਨਾ, ਤਾਂ ਵੀ ਮਾਪਿਆਂ ਦਾ ਵੀਜ਼ਾ ਬੜੀ ਆਸਾਨੀ ਨਾਲ ਵੈਸਟਰ ਵੀਜ਼ਾ ਲੱਗ ਜਾਂਦਾ ਸੀ।
0: ਓਕੇ,
1: ਥੋੜ੍ਹੇ ਜਿਹੇ ਬੰਦਾ ਇੱਥੋਂ ਦਿਖਾ ਦਿੰਦਾ ਸੀਗਾ, ਪਰ ਹੁਣ ਉਹਦੇ 'ਤੇ ਉਹ ਲਾ ਦਿੰਦੇ ਆ 600.211 ਵੀ ਤੁਹਾਡੀਆਂ, ਤੁਹਾਡੀ ਹੋਮ ਕੰਟਰੀ 'ਚ ਸਬਸਟੈਂਸ਼ੀਅਲ ਇਕਨੋਮਿਕਲ ਫਾਈਨੈਂਸ਼ੀਅਲ ਟਾਈਜ਼ ਹੈ ਨਹੀਂ ਗੀਆਂ, ਇਸ ਕਰਕੇ ਸਾਨੂੰ ਇਹ ਲੱਗਦਾ ਵੀ ਤੁਸੀਂ ਜੈਨੂਅਨ ਐਂਟਰੈਂਟ ਹੈ ਨਹੀਂ ਗੇ, ਜੈਨੂਅਨ ਟੈਂਪਰੇਰੀ ਐਂਟਰੈਂਟ ਜੀ ਟੀ ਕ੍ਰਾਈਟੀਰੀਆ ਮੀਟ ਨਹੀਂ ਕਰਦੇ।
0: ਓਕੇ,
1: ਅਤੇ ਵੱਡੀ ਗੱਲ ਰੌਲਾ ਇਸ ਗੱਲ ਦਾ ਵੀ ਪੈ ਰਿਹਾ ਵੀ ਜਿਹੜੇ ਹੁਣ 50-67 ਸਾਲ ਦੀ ਏਜ ਦੇ ਵਿੱਚ ਬਹੁਤ ਸਾਰੇ ਮਾਪੇ ਆ, ਉਹ ਇੱਥੇ ਆ ਕੇ ਗੈਰ ਕਾਨੂੰਨੀ ਢੰਗ ਨਾਲ ਕੰਮ ਵੀ ਕਰਦੇ ਆ, ਕਈ ਕਈ ਸਰਕਾਰ ਨੂੰ ਇੱਦਾਂ ਦੀਆਂ ਖਬਰਾਂ ਵੀ ਮਿਲੀਆਂ।
0: ਓਕੇ, ਸੋ ਉਹ ਮਸਲਾ ਵਾ,
1: ਉਹ ਵੀ ਮਸਲਾ ਵਾ। ਅਤੇ ਦੂਜਾ ਮਸਲਾ ਇਹ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਗਿਣਤੀ ਉਹਨਾਂ ਦੀ ਉਹਨਾਂ 'ਚ ਹੋ ਜਾਣੀ ਆ, ਬਈ ਬਾਹਰੋਂ ਜਿਹੜੇ ਲੋਕ ਆ ਰਹੇ ਆ ਜਾ ਰਹੇ ਆ, 3-3 ਲੱਖ 4-4 ਲੱਖ ਬੰਦਾ ਜੀ ਆਈ ਜਾਂਦਾ, ਜਿਹਦੇ ਕਰਕੇ ਹਾਊਸਿੰਗ ਹੈ ਨਹੀਂ, ਆਹ ਹੈ ਨਹੀਂ, ਉਹਨੂੰ ਉੱਦਾਂ ਡਾਟੇ ਨੂੰ ਪ੍ਰਜੈਂਟ ਕਰ ਦਿੱਤਾ ਜਾਂਦਾ। ਹੁਣ ਇਸ ਵੇਲੇ ਆਸਟ੍ਰੇਲੀਆ 'ਚ 3 ਮਿਲੀਅਨ 30 ਲੱਖ ਬੰਦਾ ਇਹੋ ਜਿਹਾ ਬੈਠਾ ਜਿਹੜਾ ਪੀ ਆਰ ਜਾਂ ਸਿਟੀਜ਼ਨ ਨਹੀਂ ਆ।
0: ਓਕੇ,
1: 30 ਲੱਖ ਮਤਲਬ 27 ਲੱਖ ਦੀ ਕੁੱਲ ਵੱਧ, ਹੈ ਨਾ, 27 ਮਿਲੀਅਨ 270 ਲੱਖ ਟੋਟਲ, ਹੈ ਨਾ। ਅਤੇ ਉਹਦੇ 'ਚ ਹੁਣ ਇਹ ਭੁੱਲ ਜਾਂਦੇ ਆ ਵੀ ਉਹਦੇ 'ਚ ਯਾਰ 8 ਲੱਖ ਤਾਂ ਸਿੱਧਾ ਨਿਊਜ਼ੀਲੈਂਡ ਵਾਲਾ ਹੀ ਆ, ਨਿਊਜ਼ੀਲੈਂਡ ਦਾ ਪਾਸਪੋਰਟ ਤੁਹਾਡੇ ਕੋਲ ਆਏ, ਤੁਸੀਂ ਜਦੋਂ ਹੀ ਏਅਰਪੋਰਟ 'ਤੇ ਉਤਰਨਾ ਤੁਹਾਨੂੰ ਜਿਹੜਾ ਐੱਸ ਸੀ ਵੀ ਮਿਲ ਜਾਣਾ, ਅਤੇ ਉਸ ਵੀਜ਼ੇ 'ਤੇ ਤੁਸੀਂ ਇੱਥੇ ਕੰਮ ਕਰ ਸਕਦੇ ਹੋ, ਰਹਿ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਅਸਲ 'ਚ ਤਾਂ 22 ਲੱਖ ਦਾ ਰੌਲਾ, ਕਹਿੰਦੇ ਤੁਸੀਂ 30 ਲੱਖ ਦਾ ਰੌਲਾ, ਅਤੇ ਉਹਦੇ 'ਚੋਂ ਸਿਰਫ 1.5 ਲੱਖ ਬੰਦਾ ਇਹੋ ਜਿਹਾ ਬਜ਼ੁਰਗ ਇਹੋ ਜਿਹਾ ਜਿਹੜਾ ਇਸ ਵੇਲੇ ਪੇਰੈਂਟ ਵੀਜ਼ਾ ਉਡੀਕ ਰਿਹਾ,
0: 804,
1: ਹਾਂਜੀ 804 ਕਹਿ ਲਓ, 864 ਕਹਿ ਲਓ, ਕੰਟਰੀਬਿਊਟਰ ਵੀ ਵਿੱਚ ਆ ਜਾਂਦੇ ਆ, 1.5 ਲੱਖ ਹੋ ਆ, ਉਹ ਵੀ ਐਡੀ ਸਿਗਨੀਫਿਕੈਂਟ ਨੰਬਰ ਨਹੀਂ। ਅਤੇ ਵੱਡੀ ਗੱਲ, ਜਦ ਤੱਕ ਤੁਹਾਨੂੰ ਮੈਡੀਕੇਅਰ ਨਹੀਂ ਮਿਲਣਾ, ਤੁਸੀਂ ਤਾਂ ਆਲਰੇਡੀ ਮਤਲਬ ਇੰਸ਼ੋਰੈਂਸ 'ਤੇ ਹੋ, ਸਰਕਾਰ 'ਤੇ ਬੋਝ ਕਿਵੇਂ ਬਣੇ ਫਿਰ? ਬਹੁਤ ਸਾਰੇ ਮਾਪਿਆਂ ਦਾ 804 ਦਾ, ਜਦੋਂ ਜਿਉਂ ਜਿਉਂ ਉਹਨਾਂ ਦਾ ਕੇਸ ਖੁੱਲਦਾ 70-74 ਸਾਲ ਦੀ ਉਮਰ 'ਚ, ਮੰਨ ਲਓ ਜੇ 67 ਸਾਲ ਦਾ, 3 ਸਾਲ ਲੱਗਦੇ ਆ ਮੈਡੀਕਲ ਦਾ, ਜਿਹੜਾ ਉਦੋਂ ਫਿਰ ਤੁਹਾਡਾ ਇੱਕ ਕਿਊ ਨੰਬਰ ਅਲੋਟ ਹੁੰਦਾ, ਕਈਆਂ ਦਾ ਮੈਡੀਕਲ ਰਿਜੈਕਟ ਹੋ ਜਾਂਦਾ, ਕਿਸੇ ਨੂੰ ਹੁਣ ਮੰਨ ਲਓ ਸਕਿਜ਼ੋਫਰੀਨੀਆ, ਕੋਈ ਦਿਮਾਗੀ ਤੌਰ 'ਤੇ ਠੀਕ ਨਹੀਂ, ਕਿਸੇ ਦੀ ਕਿਡਨੀ ਵੀਕ ਆ, ਕਿਸੇ ਦਾ ਕੁਛ ਆ, ਕਿਸੇ ਦਾ ਕੁਛ ਆ, ਉਹਨਾਂ ਨੂੰ ਅਸੈਸ ਕੀਤਾ ਜਾਂਦਾ ਅਗੇਂਸਟ ਕਿ ਇੱਕ ਪਰਮਾਨੈਂਟ ਰੈਜੀਡੈਂਟ ਜੇ ਇਹਨਾਂ ਦੇ ਮੁਕਾਬਲੇ ਦਾ ਬੰਦਾ ਹੋਵੇ ਤਾਂ ਉਹਦੇ 'ਤੇ ਸਰਕਾਰ ਦਾ ਕਿੰਨਾ ਖਰਚਾ ਹੋਊਗਾ, ਇਹ ਮਤਲਬ ਜਿਹੜੀ ਪੋਲਿਸੀ ਬਣਾਈ ਆ। ਪਰ ਉਹ ਤਾਂ ਬਣਾਉਣੀ ਚਾਹੀਦੀ ਹੋਈ ਨਹੀਂ, ਕਿਉਂਕਿ ਇਹਨਾਂ ਨੂੰ ਤਾਂ ਸਾਰੀ ਉਮਰ ਜਿਉਂਦੇ ਜੀ ਗ੍ਰਾਂਟ ਹੀ ਨਹੀਂ ਹੋਣਾ। ਕੰਪੇਅਰ ਤਾਂ ਤੁਸੀਂ ਤਾਂ ਕਰੋ ਨਾ, ਜਦ ਤੁਸੀਂ ਮੈਡੀਕੇਅਰ ਦੇਣਾ ਹੀ ਨਹੀਂ ਤਾਂ ਫਿਰ ਇਹ ਬੋਝ ਕਿਵੇਂ ਹੋਏ? ਇਹਨਾਂ ਕੋਲ ਤਾਂ ਆਲਰੇਡੀ ਹੈਲਥ ਇੰਸ਼ੋਰੈਂਸ ਹੈਗੀ ਆ, ਜਿਹੜੀਆਂ 3-4 ਮੇਜਰ ਕੰਪਨੀਆਂ ਹਰੇਕ ਦੀ ਇੰਸ਼ੋਰੈਂਸ ਉਹਦੇ ਨਾਲ ਹੈਗੀ ਆ, ਅਤੇ ਜੇ ਕੋਈ ਮੈਡੀਕਲ ਕੰਪਲੀਕੇਸ਼ਨ ਆਉਂਦੀ ਆ ਤਾਂ ਉਹਨਾਂ ਨੇ ਉੱਥੋਂ ਕਵਰ ਹੋਣਾ, ਹੋਣਾ ਜਾਂ ਨਹੀਂ ਹੋਣਾ। ਫਿਰ ਉਹਨਾਂ ਨੂੰ ਉਸ ਕ੍ਰਾਈਟੇਰੀਏ ਮਤਲਬ ਸੂਈ ਦੇ ਨੱਕੇ ਥਾਈਂ ਕਿਉਂ ਕੱਢਿਆ ਜਾਂਦਾ? ਪਰ ਕੌਣ ਆਖੇ ਰਾਣੀਏ ਅੱਗਾ ਟਾਕ।
0: ਅੱਛਾ, ਇਹਦੇ 'ਚ ਮੈਡੀਕੇਅਰ ਵੀ ਇਸ ਵੀਜ਼ੇ ਦੇ ਵਿੱਚ ਮਿਲਦਾ ਸੀ ਜਾਂ ਕਿਸੇ ਸਰਕਮਸਟੈਂਸਸ ਜਾਂ ਅਪਲਾਈ ਕਰਦਾ?
1: ਇੱਕ ਸਟੇਜ ਤੇ ਮਿਲਦਾ ਸੀ,
0: ਹੁਣ ਨਹੀਂ ਮਿਲਦਾ,
1: ਹੁਣ ਤਾਂ ਪਿਛਲੇ ਕਈ ਸਾਲਾਂ ਤੋਂ ਨਹੀਂ ਮਿਲਦਾ।
0: ਓਕੇ, ਸੋ ਵੀ
1: ਉਹ ਵੀ ਲੱਗਦੀ ਲਗੋਚਰ ਸੀਗਾ, ਉਦੋਂ ਵੀ ਕਿਸੇ ਨੂੰ ਦੇ ਦਿੰਦੇ ਸੀ, ਕਿਸੇ ਨੂੰ ਨਹੀਂ ਸੀ ਦਿੰਦੇ,
0: ਵੱਖਰਾ ਕਹਿਣਾ ਪੈਂਦਾ ਹੈ।
1: ਹਾਂਜੀ, ਉਹ ਮਤਲਬ ਸਪੈਸ਼ਲੀ ਅਪਲਾਈ ਕਰਨਾ ਪੈਂਦਾ ਸੈਂਟਰਲਿੰਗ ਥਰੂ, ਝੂਠ ਤੂਫਾਨ ਬੋਲ ਕੇ ਲੋਕ ਘਰੀ ਕੁਰੀ ਜਾਂਦੇ।
0: ਸੋ ਕੁੱਲ ਮਿਲਾ ਕੇ ਫਿਰ ਹੱਲ ਕੀ ਹੋਣਾ ਹੈ? ਹੱਲ ਘੜੀ ਜਿਹਨੇ ਮਾਂ ਪਿਓ ਨੇ ਆਉਣਾ, ਕਿਸੇ
1: ਹੱਲ ਦੀ ਘੜੀ ਤੁਸੀਂ ਸਿਸਟਮ ਦੀ ਮਰਜ਼ੀ 'ਤੇ ਹੋ, ਇਸ ਲਈ
0: ਮਤਲਬ ਅਪਲਾਈ ਕਰ ਲੈਣ,
1: ਤੁਸੀਂ ਵੱਧ ਤੋਂ ਵੱਧ ਆਪਣੇ ਫਾਈਨੈਂਸ਼ੀਅਲ ਸ਼ੋਅ ਕਰੋ। ਇੰਡੀਆ 'ਚ ਜੇ ਪੈਸੇ ਪੂਸੇ ਹੈਗੇ ਆ ਅਕਾਊਂਟਾਂ ਚ ਐਫਡੀਆਂ
0: ਨਹੀਂ ਕਰ ਸਕਦੇ
1: ਐਫਡੀਆਂ ਇਹ ਕਿਉਂਕਿ ਤੁਸੀਂ ਐਪਲੀਕੈਂਟ ਨਹੀਂ ਹੋ ਉਹਦੇ ਚ ਇਹ ਵੀ ਲਿਖਿਆ ਹੋਇਆ ਜਿਹੜਾ ਇਹਨਾਂ ਨੂੰ ਰਿਜੈਕਸ਼ਨ ਲੈਟਰ ਆਇਆ ਜਿਹਨੂੰ ਵੀ ਆਇਆ ਤੇ ਉਹ ਧਿਆਨ ਨਾਲ ਪੜ੍ਹਿਓ ਚ ਲਿਖਿਆ ਹੋਇਆ ਦੀ ਓਨਸ ਇਜ਼ ਔਨ ਦੀ ਐਪਲੀਕੈਂਟ ਜਿਹੜੇ ਬੰਦੇ ਨੇ ਵੀਜ਼ਾ ਅਪਲਾਈ ਕੀਤਾ ਮੈਂ ਉਹਦੀਆਂ ਕੰਡੀਸ਼ਨਾਂ ਚੈੱਕ ਕਰਨੀ ਆ ਮੈਂ ਮੰਨਦਾ ਜਾਂ ਮੰਨਦੀ ਹਾਂ ਕੇਸ ਅਫਸਰ ਕਹਿੰਦਾ ਬਈ ਤੁਸੀਂ ਆਪਦੇ ਇੱਥੋਂ $50,000-$60,000 ਦਿਖਾਏ ਹੋਏ ਆ ਪਰ ਮੈਨੂੰ ਇਹਦਾ ਕੋਈ ਭਾਅ ਨਹੀਂ ਇਹਦਾ ਉਹਨਾਂ ਦਾ ਇੰਡੀਆ ਵਾਪਸ ਮੁੜ ਕੇ ਜਾਣ ਨਾਲ ਕੋਈ ਸੰਬੰਧ ਨਹੀਂ
0: ਉਹ ਆਮ ਤੌਰ ਤੇ ਦਿੰਦਾ ਵੀ ਜਿਹੜਾ ਯੰਗ ਉਮਰ ਦੇ ਵਿੱਚ ਆ ਉਹਦਾ ਹੁੰਦਾ ਸੀ ਵੀ ਇਹਨੇ ਵਾਪਸ ਨਹੀਂ ਜਾਣਾ ਇੱਥੇ ਰਹਿ ਪਊਗਾ ਤੇ ਬਜ਼ੁਰਗਾਂ ਦਾ ਕਹਿੰਦੇ ਆਸਾਨੀ ਨਾਲ ਹੋ ਜਾਂਦਾ ਸੀ ਜਾਂ ਜਿਹਦਾ ਕੋਈ ਇੱਥੇ ਰਹਿੰਦਾ ਵਾ ਧੀ ਪੁੱਤ ਪੱਕਾ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਪਰ ਹੁਣ ਹਾਲ ਦੀ ਘੜੀ ਆਪਾਂ ਕਹਿ ਲਈਏ ਵੀ
1: ਜੀ ਮਤਲਬ ਹੁਣ ਸਪੋਂਸਰਡ ਕੈਟੇਗਰੀ 'ਚ ਵੀ ਮੈਂ ਦੇਖਦਾ ਕਿਉਂਕਿ ਵੈਸਟਰ ਵੀਜ਼ੇ ਦੀਆਂ ਦੋ ਕੈਟੇਗਰੀਜ਼ ਨੇ ਇੱਕ ਨੋਰਮਲ ਟੂਰਿਸਟ ਵੀਜ਼ਾ ਇੱਕ ਸਪੋਂਸਰਡ ਆ ਸਪੋਂਸਰਡ ਜਿਹੜੇ ਆਸਟ੍ਰੇਲੀਆ ਦੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ ਉਹ ਆਪਣੇ ਮਾਪਿਆਂ ਦਾ ਸਪੋਂਸਰਡ ਕੈਟੇਗਰੀ 'ਚ ਲਵਾ ਦਿੰਦੇ ਆ ਉਹ ਰੈਲੇਟਿਵਲੀ ਸੇਫ ਆਪਸ਼ਨ ਆ ਆਮ ਤੌਰ 'ਤੇ ਜੇ ਤੁਸੀਂ ਕਿਸੇ ਬ੍ਰਦਰ ਸਿਸਟਰ ਦਾ ਕਿਸੇ ਦਾ ਲਵਾਉਣਾ ਸੀ ਤਾਂ ਉਸ ਕੈਟੇਗਰੀ ਤਹਿਤ ਹੀ ਲੱਗਿਆ ਹੋਊਗਾ ਮੋਸਟ ਪ੍ਰੋਬੇਬਲੀ ਪਰ ਉਹਦੇ 'ਚ ਵੀ ਹੁਣ ਰਿਜੈਕਸ਼ਨਾਂ ਬਹੁਤ ਨੇ
0: ਸੋ ਦਿਨ ਦਿਨ ਸਮੱਸਿਆ ਵੱਧ ਰਹੀ ਜਿੱਥੇ ਆਪਾਂ ਪਿੱਛੇ ਗੱਲ ਕਰ ਰਹੇ ਹਾਂ ਜਾਂ ਆਪਾਂ ਬਹੁਤ ਸਾਰੀਆਂ ਪਟੀਸ਼ਨਾਂ ਵੀ ਪਾਈਆਂ ਕੀਤੀਆਂ ਰੌਲਾ ਰੱਪਾ ਪਿਆ ਵੀ ਸਾਨੂੰ ਜਿਹੜਾ ਮਾਪਿਆਂ ਦਾ ਪੱਕਾ ਵੀਜ਼ਾ ਜਾਂ ਲੌਂਗ ਟਰਮ ਵੀਜ਼ਾ ਜਾਂ ਥੋੜ੍ਹਾ ਸੌਖਾ ਹੋਣਾ ਚਾਹੀਦਾ ਉੱਥੇ ਉਲਟਾ ਆਪਾਂ ਕਹਿ ਲਈਏ ਵੀ
1: ਪਟੀਸ਼ਨਾਂ ਦਾ ਅਸਰ ਹੋਇਆ ਸੀ ਉਹਦੇ ਨਾਲ 870 ਵੀਜ਼ਾ ਹੋਂਦ 'ਚ ਆ ਗਿਆ ਸੀਗਾ ਜਿਹੜਾ ਉਹ 3 ਸਾਲ ਦਾ ਅਤੇ 5 ਸਾਲ ਦਾ ਵੀਜ਼ਾ ਉਹ 6310 ਕਾ ਮੇਰਾ ਖਿਆਲ ਉਹਦੀ ਫੀਸ ਅਤੇ ਉਹ ਤੁਹਾਨੂੰ 870 ਵੀਜ਼ਾ ਦੇ ਦਿੰਦੇ ਆ ਨਾ ਉਹ 3 ਸਾਲ ਦਾ ਪਰ ਉਹ 'ਚ ਵੀ ਹੁਣ ਅੱਜ ਕੱਲ੍ਹ ਵੇਟ ਪੀਰੀਅਡ ਕਾਫੀ ਜ਼ਿਆਦਾ ਵਧਿਆ ਹੋਇਆ ਮਤਲਬ 6 ਤੋਂ ਮੈਂ ਲੱਗਦਾ 6-7 ਮਹੀਨੇ ਦਾ ਤੁਹਾਡੇ ਉਹਦੇ 'ਚ ਹੀ ਲੰਘ ਜਾਂਦੇ ਆ ਪਹਿਲਾਂ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਅਪਰੂਵ ਕਰਾਉਣੀ ਪੈਂਦੀ ਆ ਅਤੇ ਜਿਸ ਵੇਲੇ ਤੁਸੀਂ ਕੰਟਰੀ ਤੋਂ ਬਾਹਰ ਹੋ ਉਹ ਵੀਜ਼ਾ ਉਦੋਂ ਹੀ ਪੈ ਸਕਦਾ
0: ਓਕੇ
1: ਉਹਦੇ ਲਈ ਤੁਹਾਨੂੰ ਕੰਟਰੀ ਤੋਂ ਬਾਹਰ ਹੋਣਾ ਪੈਣਾ ਪਰ ਅਸੀਂ ਹੁਣ ਜ਼ਿਆਦਾ ਕਲਾਇੰਟਸ ਦਾ ਕੀ ਕਰਦੇ ਹਾਂ 870 ਵੀਜ਼ੇ ਦੀ ਸਪੋਂਸਰਸ਼ਿਪ ਆਪਾਂ ਰੱਖੀ ਜਾਂਦੇ ਹਾਂ ਬੈਕਅਪ ਲੈ ਕੇ ਰੱਖੀ ਜਾਂਦੇ ਹਾਂ ਤਾਂ ਕਿ ਉਹ ਕੱਲ੍ਹ ਨੂੰ ਵੈਸਟਰ ਵੀਜ਼ੇ 'ਤੇ ਇੱਥੇ ਆ ਸਕਣ
0: ਓਕੇ
1: ਵੈਸਟਰ ਵੀਜ਼ਾ ਨਾਲ ਪੈਰਲ ਚਲੀ ਜਾਓ ਉਹ ਵੈਸਟਰ ਵੀਜ਼ੇ ਨੂੰ ਰੋਕਦਾ ਨਹੀਂ ਹੈ ਨਾ
0: ਓਕੇ
1: ਪਰ ਮੰਨ ਲਓ ਜੇ ਕਿਸੇ ਦਾ ਵੈਸਟਰ ਵੀਜ਼ਾ ਲੱਗਿਆ ਅਤੇ ਉਹਨਾਂ ਨੇ ਉੱਥੇ ਬਹਿ ਕੇ ਬਾਹਰੋਂ ਪਾ ਤਾ 870 ਉਹਨਾਂ ਨੂੰ ਫਿਰ ਵੈਸਟਰ ਵੀਜ਼ੇ 'ਤੇ ਇੱਥੇ ਸੱਦ ਲਈਦਾ ਅਤੇ ਉਹਨਾਂ ਦਾ ਫਿਰ 870 ਬ੍ਰਿਜਿੰਗ ਵੀਜ਼ਾ ਏ ਕਨਵਰਟ ਕਰਾ ਦਈਦਾ ਮਤਲਬ ਯਾਨੀ ਉਹਦੇ 'ਚ ਤਰੀਕੇ ਢੰਗ ਤਰੀਕੇ ਹੈ
0: ਪਹਿਲਾਂ ਪਿਆ ਹੁੰਦਾ
1: ਹਾਂਜੀ ਉਹ ਫਿਰ ਯਾਨੀ ਇੱਦਾਂ ਮਸਲੇ ਹੱਲ ਹੋਏ ਆ ਜਿਨ੍ਹਾਂ ਦਾ ਸਾਨੂੰ ਲੱਗਦਾ ਵੀ ਹੁਣ ਵੈਸਟਰ ਵੀਜ਼ਿਆਂ 'ਤੇ 3-3 ਮਹੀਨੇ ਮਿਲਣੇ ਆ ਜਾਂ 8503 ਲੱਗਣਾ ਹੁਣ ਮੰਨ ਲਓ ਬਹੁਤ ਸਾਰੇ ਹੈ ਨਾ ਪਰਿਵਾਰ ਨੇ ਜਿੱਥੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਆਪਣੀਆਂ ਮਾਵਾਂ ਦਾ ਚਾਅ ਹੁੰਦਾ ਕੋਈ ਸੱਸ ਕੋਈ ਸਾਡਾ ਸਹੁਰਾ ਆਵੇ ਕੋਈ ਸਾਡੀ ਦੇਖਭਾਲ ਕਰੇ ਹੈ ਨਾ ਉਹਨਾਂ ਲਈ ਹੁਣ ਬਹੁਤ ਮੁਸ਼ਕਿਲ ਵਧੀ ਆ
0: ਅੱਗੇ
1: ਸੁੱਤੇ ਪਿਆ ਵੀ ਵੈਸਟਰ ਵੀਜ਼ਾ ਲੋਕ ਲਾ ਆਉਂਦੇ ਸੀਗੇ ਅਤੇ ਆ ਜਾਂਦਾ ਸੀ ਪਰ ਅੱਜ ਕੱਲ੍ਹ ਨਹੀਂ ਹੋ ਰਿਹਾ ਅੱਜ ਕੱਲ੍ਹ ਤਰਾਏ ਤਰਾਏ ਮੱਚੀ ਹੋਈ ਹੈ
0: ਸੋ ਇਹ ਇੱਕ ਸਮੱਸਿਆ ਪਲੱਸ ਜੇ ਤੁਹਾਡਾ ਕੋਈ ਆਪਣਾ ਕੋਈ ਹੈਗਾ ਵਾ ਕੇਸ ਤੁਸੀਂ ਆਪ ਕੁਛ ਫੇਸ ਕੀਤਾ ਅਤੇ ਉਹ ਤੁਸੀਂ ਸਾਂਝ ਪਾ ਸਕਦੇ ਹੋ ਤੁਸੀਂ ਮੈਸੇਜ ਕਰਕੇ ਤੁਸੀਂ ਵੀ ਭੇਜ ਸਕਦੇ ਹੋ ਬਾਕੀ ਕੁੱਲ ਮਿਲਾ ਕੇ ਫਿਲਹਾਲ ਆਪਣੇ ਆਸ ਪਾਸ ਕੁਛ ਇੱਦਾਂ ਦਾ ਮਾਹੌਲ ਚੱਲ ਰਿਹਾ ਵਾ ਸੋ ਇਹ ਕੋਸ਼ਿਸ਼ ਸਾਡੀ ਇਹੋ ਰਹਿੰਦੀ ਹੈ ਕਿ ਜੋ ਕੁਛ ਵੀ ਆਲੇ ਦੁਆਲੇ ਆ ਸਿੱਧੇ ਸਿੱਧੇ ਤਰੀਕੇ ਦੇ ਨਾਲ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਉਹਦੇ ਉੱਤੇ ਜ਼ਰੂਰ ਆਪਾਂ ਸਾਂਝ ਪਾ ਦਈਏ ਸਿਮ ਸਾਹਿਬ ਕਹਿੰਦੇ ਅੱਜ ਮਾਰਾ ਨੰਬਰ ਦੱਸਣਾ ਭੁੱਲ ਗਏ
1: 24183 ਕਿਹਾ ਸੀ
0: ਹਲੋ ਚੱਕੋ
1: ਪਿੰਨ ਕੋਡ 14-12-03
0: ਹਾਂ ਜਿਹਦਾ ਕੋਈ ਹੋਵੇ ਨਾ ਮਸਲਾ ਉਹਨੂੰ ਵੇਖ ਲਓ ਪਿਕਚਰਾਂ ਆਉਂਦੀਆਂ ਉਹਨੂੰ ਥੈਂਕ ਯੂ
1: ਅੱਜ ਤੁਸੀਂ ਬਣੋ ਵਕੀਲ ਤੁਹਾਨੂੰ ਲੱਗੇ ਪਤਾ ਵੀ ਦੱਸਣਾ ਕਿ ਨਹੀਂ ਦੱਸਣਾ
0: ਹਾਂ ਫਿਰ ਪਤਾ ਲੱਗੇ ਤੁਹਾਨੂੰ ਜੀ ਥੈਂਕ ਯੂ ਤੁਹਾਡਾ ਅਤੇ ਗੱਲਬਾਤ ਆਪਾਂ ਹੁਣ ਆਪਣੀ ਅੱਗੇ ਵਧਾਉਂਦੇ ਹਾਂ ਅਤੇ ਜੇਕਰ ਤੁਹਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਕੋਈ ਵਾਹ ਵਾਸਤਾ ਕੋਈ ਪਿਆ ਵਾ ਅਤੇ ਉਹ ਤੁਸੀਂ ਸਾਂਝ ਪਾ ਸਕਦੇ ਵੈਸੇ ਤਾਂ ਕਿ ਆਪਣੇ ਆਪਣੇ ਏਜੰਟ ਦੇ ਨਾਲ ਤੁਸੀਂ ਜੁੜੇ ਹੁੰਦੇ ਹੋ ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਸਲਾਹ ਕੀਤੀ ਹੁੰਦੀ ਆ ਕਿਉਂਕਿ ਉਹ ਮਸਲੇ ਨੇ ਜਿਹੜੇ ਤੁਹਾਨੂੰ ਨਾਲ ਦੀ ਨਾਲ ਐਕਟਿਵ ਕਰ ਦਿੰਦੇ ਆ
1: ਅਸੀਂ ਇਹ ਕਹਿ ਰਹੇ ਹਾਂ ਵੀ ਨਾ ਬਿੱਛੂ ਬੂਟੀ ਦੇ ਨਾਲ ਪਾਲਕ ਬੂਟੀ ਹੁੰਦੀ ਆ ਭਾਈ ਉਹ ਥੋੜ੍ਹੀ ਜਿਹੀ ਦੇਖ ਲਿਆ ਕਰੋ ਕਈ ਵਾਰ ਆਪਾਂ ਜ਼ਿਆਦਾ ਹੀ ਲਾਲਾ ਲਾਲਾ ਕਰ ਦਿੰਦੇ ਹਾਂ ਗੱਲ ਕੀਤੇ ਆ ਮਸਲੇ ਦਾ ਹੱਲ ਕੋਈ ਨਾ ਕੋਈ ਨਿਕਲ ਆਉਂਦਾ ਬਸ਼ਰਤੇ ਕਿ ਹੈ ਨਾ ਜਿਵੇਂ ਆਪਾਂ ਕਹਿੰਦੇ ਦਾਈਆਂ ਕੋਲ ਢਿੱਡ ਨਹੀਂ ਲਗੋਈਦਾ

0: ਚੈੱਕ ਕਰ ਲੂੰਗਾ ਜੀ, ਸ਼ੁਕਰੀਆ ਤੁਹਾਡਾ। ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਉਹ ਚੱਲਦੇ ਚੱਲਦੇ 'ਚ ਨਹੀਂ ਹੱਥ ਪੈਂਦਾ, ਸੋ ਇਹਦੇ ਲਈ ਆਪਾਂ ਮਾਫ਼ੀ ਚਾਹੁੰਦੇ ਹਾਂ। ਅਤੇ ਕੁਛ ਇੱਕ ਤੁਹਾਡੇ ਨਾਲ ਆਪਾਂ ਮੁੱਦੇ ਜਿਹੜੇ ਆ ਉਹ ਵੀ ਸਾਂਝੇ ਕਰ ਦਿੰਦੇ ਹਾਂ, ਜਿਹੜੇ ਆਉਣ ਵਾਲੇ ਦਿਨਾਂ ਦੇ ਕੁਛ ਮੁੱਦੇ ਨੇ। ਉਹਨਾਂ ਮੁੱਦਿਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਫਿਲਮਾਂ ਦਾ ਜਿਹੜਾ ਮਾਹੌਲ ਚੱਲ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, ਅਤੇ ਫਿਰ ਆਪਾਂ ਆ ਕੇ ਅੱਜ ਦੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਅੱਗੇ ਵਧਾਵਾਂਗੇ। ਵਿਸ਼ਾ ਤੁਹਾਨੂੰ ਪਹਿਲਾਂ ਆਪਾਂ ਦੱਸ ਹੀ ਚੁੱਕੇ ਹਾਂ ਕਿ ਆਪਾਂ, ਤੁਸੀਂ ਕਹਿੰਦੇ ਹੋ ਵੀ ਬਹੁਤ ਆਪਾਂ ਕਿਸੇ ਦਾ ਕੀਤਾ, ਪਰ ਜਦੋਂ ਸਾਡੀ ਵਾਰੀ ਆਉਂਦੀ ਆ ਉਦੋਂ ਨਹੀਂ ਕੋਈ ਸਾਡਾ ਕਰਦਾ। ਸੋ ਆਪਣੇ ਜਾਂ ਫਿਰ ਆਸ ਪਾਸ ਦੇ ਵਿੱਚ ਤੁਸੀਂ ਜੇ ਕਰੇ ਵਾਲੀ ਫੀਲਿੰਗ ਵੇਖਦੇ ਹੋ, ਤਾਂ ਅੱਜ ਆਪਾਂ ਇਸੇ 'ਤੇ ਗੱਲ ਕਰਾਂਗੇ ਕਿ ਕਿਉਂ ਇੱਦਾਂ ਦੀ ਫੀਲਿੰਗ ਆਉਂਦੀ, ਕਿਉਂ ਆਉਣੀ ਚਾਹੀਦੀ ਆ ਕਿ ਨਹੀਂ ਆਉਣੀ ਚਾਹੀਦੀ, ਇਹਦੇ ਫਾਇਦੇ ਕੀ ਨੇ, ਇਹਦੇ ਨੁਕਸਾਨ ਕੀ ਨੇ, ਜੇ ਤੁਹਾਡੇ 'ਚ ਆਈ ਆ ਤਾਂ ਇਹ ਫਿਰ ਕਿੱਥੋਂ ਆਈ ਆ, ਕਿਉਂ ਸਾਨੂੰ ਇਹ ਤੰਗ ਪਰੇਸ਼ਾਨ ਕਰਦੀ ਆ, ਕਿੱਦਾਂ ਆਪਾਂ ਇਹਨੂੰ ਓਵਰਕਮ ਕਰ ਸਕਦੇ ਹਾਂ, ਕਿੱਦਾਂ ਆਪਾਂ ਇਹਨੂੰ ਹੋਰ ਉਸਾਰੂ ਬਣਾ ਸਕਦੇ ਹਾਂ, ਆਪਣੀ ਲਾਈਫ ਥੋੜ੍ਹੀ ਸਕੂਨ ਦੇ ਨਾਲ ਆਪਾਂ ਕਿੱਦਾਂ ਜੀ ਸਕਦੇ ਹਾਂ ਵਾਲੀ ਫੀਲਿੰਗ ਲੈ ਕੇ, ਕਿਉਂਕਿ ਇਹ ਸਾਰੇ ਜਿਹੜੇ ਉਹ ਇਨਸਾਨੀ ਦਿਮਾਗ ਦੀਆਂ ਸੋਚਾਂ ਨੇ, ਉਸੇ ਨੂੰ ਲੈ ਕੇ ਆਪਾਂ ਬਹੁਤ ਸੋਚ ਵਿਚਾਰ ਕਰਦੇ ਹਾਂ, ਅਤੇ ਕਈ ਵਾਰੀ ਆਪਣੇ ਆਪ ਨੂੰ ਐਵੇਂ ਅਜਾਈਂ ਤੰਗ ਪਰੇਸ਼ਾਨ ਕਰ ਲੈਂਦੇ ਹਾਂ। ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਗਰੁੱਪ ਦੇ ਵਿੱਚ ਬੜੇ ਸਾਰੇ ਇੱਦਾਂ ਦੇ ਇਨਸਾਨ ਹੋਣਗੇ ਜਿਹੜੇ ਬੜੇ ਮਜ਼ਬੂਤ ਇਰਾਦਿਆਂ ਦੇ ਹੋਣਗੇ, ਜਿਨ੍ਹਾਂ ਦੇ ਕੋਲੋਂ ਕਦੀ ਤੁਸੀਂ ਇਹੋ ਜਿਹੀ ਗੱਲ ਨਹੀਂ ਸੁਣੋਗੇ, ਅਤੇ ਕਈ ਨੇ ਜਿਨ੍ਹਾਂ ਦੇ ਕੋਲੋਂ ਹਮੇਸ਼ਾ ਤੁਸੀਂ ਇੱਦਾਂ ਦੀ ਸੁਣਦੇ ਹੋ ਕਿ ਮੈਂ ਸਭ ਦੇ ਕੰਮ ਆਉਣਾ, ਅਤੇ ਕਈਆਂ ਦੇ ਬਾਰੇ ਤੁਸੀਂ ਇੱਦਾਂ ਕਹਿੰਦੇ ਹੋ ਵੀ ਯਾਰ ਇਹ ਬੰਦਾ ਸਭ ਦੇ ਕੰਮ ਆਉਂਦਾ ਵਾ, ਆਖਰੀ ਵਾਰ ਕਦੋਂ ਤੁਸੀਂ ਇੱਦਾਂ ਦਾ ਕੁਛ ਸੁਣਿਆ ਸੀ, ਕਿਹਦੇ ਕੋਲੋਂ ਸੁਣਿਆ ਸੀ, ਕਿਹਦੇ ਬਾਰੇ? ਇੱਕ ਤਾਂ ਉਹ ਇਨਸਾਨ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਵੀ ਆ ਫਲਾਣਾ ਜਿਹੜਾ ਉਹ ਸਭ ਦੇ ਕੰਮ ਆਉਂਦਾ, ਇੱਕ ਤੁਸੀਂ ਆਪਣੇ ਆਪ ਦੇ ਬਾਰੇ ਵੀ ਤੁਸੀਂ ਜੇਕਰ ਇੱਦਾਂ ਦਾ ਫੀਲ ਕਰਦੇ ਹੋ ਵੀ ਆਪਾਂ ਤਾਂ ਸਾਰਿਆਂ ਦੇ ਕੰਮ ਆਏ ਹਾਂ, ਸਾਡੇ ਲੋੜ ਪੈਣ ਦੇ ਉੱਤੇ ਕੋਈ ਕੰਮ ਨਹੀਂ ਆਇਆ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਦੱਸਦਿਆਂ ਵੀ ਕੀ ਹੋਣ ਕਰਨ ਵਾਲਾ, ਕਿਉਂਕਿ ਸਮਾਂ ਵੀ ਸਾਡਾ ਬ੍ਰੇਕ ਦਾ ਹੋ ਚੱਲਿਆ, ਅਤੇ ਆਉਣ ਵਾਲੇ ਦਿਨਾਂ 'ਚ ਭਾਈ ਫਿਲਮ ਬੋਲ ਭਾਵੇਂ ਨਾ ਬੋਲ, ਯਾਨੀ ਕਿ 4 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ, ਰਿਦਮ ਬੋਇਜ਼ ਦੀ ਅਗਲੀ ਪੇਸ਼ਕਾਰੀ, ਅਤੇ ਇਹਨੂੰ ਲੈ ਕੇ ਇੱਕ ਆਪਾਂ ਕੰਟੈਸਟ ਵੀ ਸ਼ੁਰੂ ਕੀਤਾ। ਇਸ ਕੰਟੈਸਟ ਦੇ ਵਿੱਚ ਕਪਲ ਪਾਰਟੀਸਪੇਟ ਕਰ ਸਕਦੇ ਨੇ, ਪਰ ਇਹ ਸਿਰਫ ਅਤੇ ਸਿਰਫ ਇਨਵੀਟੇਸ਼ਨ ਦੇ ਰਾਹੀਂ ਆ। ਜੇਕਰ ਤੁਹਾਨੂੰ ਇਹ ਪੋਸਟ ਤੋਂ ਬਾਅਦ ਤੁਹਾਡੇ ਇੰਟਰਸਟ ਸ਼ੋ ਕਰਨ ਤੋਂ ਬਾਅਦ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ, ਅਤੇ ਤਾਂ ਹੀ ਆਇਓ, ਕਿਉਂਕਿ ਬੜਾ ਲਿਮਿਟਿਡ ਜੀ ਕਪੈਸਿਟੀ ਦੇ ਵਿੱਚ ਇਹ ਹੋਊਗਾ ਪ੍ਰੋਗਰਾਮ।
1: ਕਿਤੇ ਉਹ ਤਾਂ ਨਹੀਂ ਵੀ ਉਹੀ ਸੰਪਰਕ ਕਰਨ ਜਿਹੜੇ ਬੋਲ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਕੁਛ, ਫਿਲਮ ਉੱਦਾਂ ਦੀ ਨਹੀਂ ਹੈ
0: ਇਹ, ਹੁਣ ਬਾਅਦ ਦੀਆਂ ਗੱਲਾਂ ਨਾ ਵੀ ਆਪਾਂ ਕਰਾਉਣਾ ਕੀ
1: ਕੰਡੀਸ਼ਨ ਅਪਲਾਈ ਆ,
0: ਕਰਾਉਣਾ ਕੀ ਆ ਇਹ, ਤਾਂ ਹੁਣ ਮਤਲਬ ਆਉਣਗੇ ਤਾਂ ਫਿਰ ਪਤਾ ਲੱਗੂਗਾ, ਪਰ ਫਿਲਹਾਲ ਤੁਹਾਨੂੰ ਇੰਨਾ ਕੁ ਜਾਣ ਲੈਣਾ ਜ਼ਰੂਰੀ ਆ।
1: ਮੈਂ ਕਿਤੇ ਕਹਿੰਦਾ ਪਰਫੈਕਟ ਕਪਲ ਹੈ ਨਾ, ਗੂੰਗੀ ਘਰ ਵਾਲੀ ਅਤੇ ਬੋੜਾ ਘਰ ਵਾਲਾ,
0: ਮਿਲਣੀ ਹੋ ਸਕਦੀ ਹੈ ਤੇ ਹੋਰ ਕਈ ਚੀਜ਼ਾਂ, ਪਰ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ ਜਿਹੜੇ ਜਿਹੜੇ ਪਾਰਟੀਸਪੇਟ ਕਰ ਚੁੱਕੇ ਹੋਣਗੇ। ਸੋ ਪਹਿਲੇ ਜਿਹੜੇ ਜੋੜੇ, ਸੋ ਇਹ ਪਹਿਲੀ ਗੱਲ ਤਾਂ ਸਿਰਫ ਕਪਲਸ ਦਾ ਵਾ, ਅਤੇ ਇਹਦੇ ਵਿੱਚ ਜਿਹੜੇ ਪਹਿਲੇ ਕੋਈ ਕੋਈ ਸਾਡੇ ਕੋਲ ਕਿਉਂਕਿ ਕੁਛ ਇੱਕ ਐਂਟਰੀਆਂ ਜਿਹੜੀਆਂ ਨੇ ਔਲਰੇਡੀ ਇਨ ਹਾਊਸ ਹੀ ਪਈਆਂ ਨੇ, ਸੋ ਇਸ ਕਰਕੇ ਸਾਡੇ ਕੋਲ ਕੋਈ 5 ਤੋਂ 7 ਜੋੜਿਆਂ ਦੀ ਗੁੰਜਾਇਸ਼ ਹੈ, ਅਤੇ ਜਿਹੜੇ ਪਹਿਲਾਂ ਆ ਜਾਣਗੇ ਉਹਨਾਂ ਨੂੰ ਆਪਾਂ ਕੰਫਰਮੇਸ਼ਨ ਭੇਜ ਦਾਂਗੇ। ਜਿਹਨੂੰ ਕੰਫਰਮੇਸ਼ਨ ਨਹੀਂ ਆਈ ਉਹ ਪਲੀਜ਼ ਤੁਸੀਂ ਫਿਰ ਅਗਲੀ ਵਾਰ ਕਿਤੇ ਫਿਰ ਸਹੀ ਦੁਬਾਰਾ, ਅਤੇ ਇਹ ਤੁਸੀਂ ਵਧੇਰੇ ਜਾਣਕਾਰੀ ਸਾਡੇ ਵਟਸਐਪ ਗਰੁੱਪ ਦੇ ਉੱਤੇ ਮੈਂ ਚੱਲਦੇ ਚੱਲਦੇ ਨੇ ਸਟੇਟਸ ਪਾ ਦਿੱਤਾ, ਅਤੇ ਉੱਥੋਂ ਤੁਸੀਂ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ। ਸੋ ਫਿਲਮ 4 ਤਰੀਕ ਨੂੰ ਰਿਲੀਜ਼ ਹੋਣੀ ਹੈ। ਇਸ ਤੋਂ ਇਲਾਵਾ ਫਿਲਮ ਇੱਕ ਜਿਹੜੀ ਤੁਸੀਂ ਸੀਰੀਜ਼ ਵੇਖਦੇ ਆਏ ਉਹ ਹੁਣ ਫਿਲਮ ਦੇ ਰੂਪ ਦੇ ਵਿੱਚ ਮਿਰਜ਼ਾਪੁਰ ਆ ਰਹੀ ਹੈ, ਇਹ ਵੀ 4 ਤਰੀਕ ਨੂੰ ਰਿਲੀਜ਼ ਹੋ ਜਾਣੀ ਆ। ਇਸ ਤੋਂ ਇਲਾਵਾ 26 ਤਰੀਕ ਨੂੰ ਯਾਨੀ ਕਿ ਅੱਜ ਦੇ ਦਿਨ ਫਿਲਮ ਰਿਲੀਜ਼ ਹੋਣੀ ਆ ਟੌਕਸਿਕ। ਸੋ ਇਹ ਕਾਫੀ ਵੱਡੀ ਫਿਲਮ, ਕਾਫੀ ਵੱਡੀਆਂ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਨੇ, ਯਸ਼ ਕਾਫੀ ਵੱਡਾ ਨਾਂ ਆ ਇਹ ਸਾਊਥ ਦੇ ਸਿਨੇਮੇ ਦਾ। ਸੋ ਇਹਦੀ ਯਸ਼ ਦੀ ਇਹ ਫਿਲਮ ਅੱਜ ਦੇ ਦਿਨ ਰਿਲੀਜ਼ ਹੋਣ ਜਾ ਰਹੀ ਆ, ਤੁਸੀਂ ਟ੍ਰੇਲਰ ਹੁਣ ਤੱਕ ਵੇਖ ਚੁੱਕੇ ਹੋਵੋਗੇ, ਅਤੇ ਵੇਖੋ ਹੁਣ ਕਿੱਡੀ ਕੁ ਓਪਨਿੰਗ ਕਰਦੀ ਹੈ। ਇਹ ਉਹਨਾਂ ਫਿਲਮਾਂ ਦੇ ਵਿੱਚੋਂ ਮੰਨੀ ਜਾ ਰਹੀ ਆ ਜਿਨ੍ਹਾਂ ਦੀਆਂ ਓਪਨਿੰਗਾਂ ਦੇ ਉੱਤੇ ਸ਼ਰਤਾਂ ਲੱਗਦੀਆਂ ਵੀ ਕਿੱਡੀ ਕੁ ਵੱਡੀ ਹੁੰਦੀ ਹੈ। ਇਹ ਨਹੀਂ ਵੇਖਿਆ ਜਾਂਦਾ ਵੀ ਹਾਂ ਚੱਲੂਗੀ ਕਿ ਨਹੀਂ ਚੱਲੂਗੀ, ਉਹ ਬਾਅਦ ਦੀਆਂ ਗੱਲਾਂ ਨੇ, ਪਰ ਇਹ ਓਪਨਿੰਗ ਕਿੱਡੀ ਕੁ ਵੱਡੀ ਲਾ ਕੇ ਜਾਊਗੀ। ਸੋ ਵੱਡਿਆ ਤਾਮਾ ਜਾਮਾ ਫਿਲਮ ਦਾ। ਅਤੇ ਇਸ ਤੋਂ ਇਲਾਵਾ ਗੁਲਾਬ ਸਿੱਧੂ ਦੀ ਫਿਲਮ ਤੁਸੀਂ ਜੇਕਰ ਨਹੀਂ ਵੇਖੀ ਤਾਂ ਲਾਗੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਗੁਲਾਬ ਸਿੱਧੂ ਦਾ ਸ਼ੋਅ ਵੀ ਆਉਣਾ ਵਾ, ਇਹ ਵੀ 4 ਸਤੰਬਰ ਨੂੰ ਹੀ ਆ। ਸੋ ਇੱਥੇ ਵੈਸਟਗੇਟ ਇਨਡੋਰ ਸਟੇਡੀਅਮ ਅਲਟੋਨਾ ਨੌਰਥ ਦੇ ਵਿੱਚ 7 ਵਜੇ ਸ਼ਾਮੀ, ਅਤੇ ਟਿਕਟਾਂ ਔਨਲਾਈਨ ਵਿਕ ਰਹੀਆਂ ਨੇ, ਉਹ ਤੁਸੀਂ ਲੈ ਸਕਦੇ ਹੋ। ਸੋ ਗੁਲਾਬ ਸਿੱਧੂ ਦੇ ਜੇਕਰ ਤੁਸੀਂ ਸ਼ੌਕੀਨ ਹੋ ਤਾਂ 4 ਤਰੀਕ ਨੂੰ ਵੇਖੋ ਵੀ 1-2

0: ਉਹਤੇ ਤਿੰਨ ਕੰਮ ਇੱਕੋ ਦਿਨ ਹੀ ਹੋ ਗਏ ਤੁਸੀਂ ਵੇਖਣਾ ਵਾ ਵੀ ਤੁਸੀਂ ਹੁਣ ਕਿਹੜਾ ਕਰਨਾ ਵੈਸੇ ਫਿਲਮ ਤਾਂ ਬੰਦਾ ਵੇਖ ਕੇ ਅਤੇ ਬਾਅਦ ਵਿੱਚ ਸ਼ੋਅ ਵੀ ਵੇਖਣ ਜਾ ਸਕਦਾ ਬਾਕੀ ਚਲੋ ਤੁਹਾਡੀ ਆਪਣੀ ਮਰਜ਼ੀ ਹੈ ਸਿੰਘ ਵਰਸਿਜ਼ ਕੌਰ ਟੂ ਸੋ ਇਹ ਫਿਲਮ ਜਿਹੜੀ ਆ 11 ਸਤੰਬਰ ਨੂੰ ਰਿਲੀਜ਼ ਹੋ ਜਾਣੀ ਹੈ ਗਿੱਪੀ ਗਰੇਵਾਲ ਅਤੇ ਆ ਦੂਸਰੀ ਕੁੜੀ ਕਿਹੜੀ ਆ ਸ਼ਹਿਨਾਜ਼ ਗਿੱਲ ਸੋ ਇਹਨਾਂ ਦੀ ਫਿਲਮ ਨਵਨੀਤ ਦੀ ਡਾਇਰੈਕਟ ਕੀਤੀ ਫਿਲਮ ਅਤੇ ਇਹ ਵੀ ਫਿਲਮ ਜਿਹੜੀ ਆ ਅਗਲੇ ਮਹੀਨੇ ਤੁਸੀਂ ਵੇਖ ਸਕਦੇ ਹੋ ਸੋ ਬਹੁਤ ਸਾਰਾ ਕੁਛ ਆਲੇ ਦੁਆਲੇ ਸਾਡੇ ਅਵਾਰਾਪਨ ਕਹਿੰਦੇ ਕਿ ਵਧੀਆ ਚੱਲ ਰਹੀ ਹੈ ਵਧੀਆ ਕਲੈਕਸ਼ਨ ਕਰ ਰਹੀ ਹੈ ਬਾਕੀ ਜੇ ਕਿਸੇ ਨੇ ਵੇਖੀ ਆ ਤਾਂ ਤੁਸੀਂ ਦੱਸ ਸਕਦੇ ਹੋ ਸੋ ਇਹ ਸਾਡੇ ਕੋਲ ਕੁਛ ਇੱਕ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੀਆਂ ਅਤੇ ਬਾਕੀ ਦੀਆਂ ਆ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਅਤੇ ਬ੍ਰੇਕ ਤੋਂ ਬਾਅਦ ਆ ਕੇ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੋਣਗੀਆਂ ਰੇਡੀਓ ਹਾਂਜੀ 1674 AM
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ The Smart Choice. Rhythm Boys Entertainment presents Bol Paave Na Bol.
4: Pyar nu sunan layi kanna di ni, dil di lod hundi.
2: Kuch gallan kehniyan nahi pendiyan, bas mehsoos karniyan pendiyan ne.
4: Eho galya te main hune apni zuban vadd ke ho jaanga.
2: Is vaar gal sirf bolan di nahi, dil di sunan di hai.
5: Sari zindagi kive kattange? Main nahi reh sakti ohde bina, mainu oh chahida.
2: Releasing worldwide 4th September. Written and directed by Rakesh Tawan. Love, emotions, ate relationships di kahani. Bol Paave ਨਾ ਬੋਲ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
8: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
9: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
8: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
0: ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ 26 ਤਰੀਕ ਆ ਅਗਸਤ ਦਾ ਮਹੀਨਾ ਬੁੱਧਵਾਰ ਦਾ ਦਿਨ 10:40 ਹੋ ਚੁੱਕੇ ਨੇ ਆਸ ਕਰਦੇ ਹਾਂ ਕਿ ਦਿਨ ਤੁਸੀਂ ਸੋਹਣਾ ਰੇੜੇ ਪਾ ਲਿਆ ਹੋਊਗਾ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
10: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ ਅਤੇ ਖਾਸ ਧੰਨਵਾਦ ਰੇਡੀਓ ਹਾਂਜੀ ਦਾ ਰਣਜੋਤ ਹੁਣਾਂ ਦਾ ਜਿਨ੍ਹਾਂ ਨੇ ਇਹ ਜ਼ਰੀਆ ਬਣਾਇਆ ਕਿ ਤੁਹਾਡੇ ਰੂਬਰੂ ਹੋ ਸਕੀਏ ਗੱਲਾਂ ਬਾਤਾਂ ਕਰਨ ਦਾ ਵੀ ਇੱਕ ਬਹਾਨਾ ਬਣਦਾ
0: ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਕੀ ਸੁਣਨ ਵਾਲਿਆਂ ਦਾ ਵੀ ਜਿਹੜੇ ਸਵੇਰੇ ਸਵੇਰੇ ਤੁਸੀਂ ਸਮਾਂ ਕੱਢ ਕੇ ਜੁੜਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਹੰਗਾਰਾ ਵੀ ਭਰਦੇ ਹੋ ਕੋਈ ਅਪਡੇਟ ਭੇਜਦੇ ਰਹਿੰਦੇ ਹੋ ਜਿਹੜੀਆਂ ਸਾਡੀਆਂ ਨਜ਼ਰਾਂ ਤੋਂ ਕਿਸੇ ਵੇਲੇ ਬਚ ਜਾਂਦੀਆਂ ਜਾਂ ਲੇਟ ਆਉਂਦੀਆਂ ਨੇ ਖਬਰਾਂ ਤੋਂ ਬਾਅਦ ਆਉਂਦੀਆਂ ਨੇ ਸੋ ਇੱਦਾਂ ਦਾ ਹੀ ਇੱਕ ਬੜੀ ਦੁਖਦਾਈ ਇੱਕ ਖਬਰ ਇੱਕ ਬੜੀ ਦੁਖਦਾਈ ਘਟਨਾ ਜਿਹੜੀ ਵਾਪਰੀ ਸੀ ਪਿਛਲੇ ਵਰੇ ਉਹਦਾ ਕੱਲ੍ਹ ਦੇ ਦਿਨ ਜਿਊਰੀ ਦੇ ਵੱਲੋਂ ਫੈਸਲਾ ਆਇਆ ਵਾ ਦਾ ਸੋ ਭਾਈਚਾਰੇ ਦੇ ਵਿੱਚ ਬੜਾ ਆਪਾਂ ਵੇਖਿਆ ਕਿ ਉਦੋਂ ਵੀ ਇੱਕਦਮ ਦੁੱਖ ਦੇ ਇੱਕ ਪਲ ਸੀ ਬੜੇ ਦੁਖਦਾਈ ਪਲ ਸੀ ਇਹ ਜਦੋਂ ਇਹ ਖਬਰ ਆਉਂਦੀ ਆ ਅਨਮੋਲ ਅਨਮੋਲ ਸਿੰਘ ਬਾਜਵਾ ਕਾਫੀ ਜ਼ਿਆਦਾ ਯਾਰੀ ਦੋਸਤੀ ਵਾਲਾ
10: ਜਿਨ੍ਹਾਂ ਦਾ ਪਾਰਕ ਵਿੱਚ
0: ਹਾਂਜੀ ਸੋ ਇਹਨਾਂ ਦੇ ਕੱਲ੍ਹ ਦੇ ਦਿਨ ਜਿਹੜਾ ਯੂਰੀ ਦੇ ਵੱਲੋਂ ਹੁਣ ਫੈਸਲਾ ਕੀਤਾ ਗਿਆ ਹਾਲਾਂਕਿ ਇਹ ਫੈਸਲਾ ਨਹੀਂ ਹਾਲੇ ਕੀਤਾ ਗਿਆ ਕਿ ਸਜ਼ਾ ਕਿੰਨੀ ਹੋਊਗੀ ਪਰ ਹਾਂ ਇੰਨਾ ਜ਼ਰੂਰ ਆ ਕਿ ਜਿਹੜਾ ਇਹਨਾਂ ਦਾ ਮਿੱਤਰ ਹੀ ਜਿਹਨੇ ਕਤਲ ਕੀਤਾ ਇਸ਼ਤਪਾਲ ਸਿੰਘ ਸੋ ਇਹ ਹੁਣ ਪ੍ਰੂਵ ਹੋ ਚੁੱਕਾ ਵੀ ਅਦਾਲਤ ਦੇ ਵੱਲੋਂ ਵੀ ਵੀ ਇਸੇ ਨੇ ਹੀ ਕਤਲ ਕੀਤਾ 32 ਸਾਲ ਇਹਦੀ ਮੁੰਡੇ ਦੀ ਉਮਰ ਹੈ ਅਤੇ ਹੁਣ ਤੱਕ ਦੀਆਂ ਜੋ ਜਾਣਕਾਰੀਆਂ ਨੇ ਵੈਸੇ ਵਧੇਰੇ ਚਲੋ ਗੌਤਮ ਜੀ ਤੁਹਾਡੇ ਨਾਲ ਸਾਂਝੀਆਂ ਕਰ ਦੇਣਗੇ ਜਾਂ ਫੇਸਬੁੱਕ ਦੇ ਉੱਤੇ ਆਪਾਂ ਜਿਹੜੀ ਚੰਗੀ ਤਰ੍ਹਾਂ ਵੇਖ ਚਾਹ ਕੇ ਇਹਨੂੰ ਅਪਲੋਡ ਕਰ ਦਿਆਂਗੇ ਤੁਹਾਡੇ ਨਾਲ
10: ਪਰ ਸਭ ਤੋਂ ਜ਼ਰੂਰੀ ਸ਼ਬਦ ਜਿਹੜੇ ਕੋਰਟ 'ਤੇ ਵਰਡਿਕਟ 'ਚ ਲਿਖਿਆ ਹੁੰਦਾ ਫਾਊਂਡ ਗਿਲਟੀ ਉਹ ਲਿਖਿਆ ਹੋਇਆ ਗੁਨਾਹਗਾਰ ਸਾਬਤ ਹੋ ਗਿਆ
0: ਬਿਲਕੁਲ ਸੋ
10: ਫਿਰ ਸਜ਼ਾ ਦੇਣੀ ਬਾਕੀ ਹੈ ਨਾ
0: ਜੀ
10: ਸੋ ਅਨਾਊਂਸ ਕਰਨੀ ਹੈ
0: ਹਾਂਜੀ ਸੋ ਇਹ ਕਿਹਾ ਗਿਆ ਕਿ ਉਹ ਹਲੇ ਰਾਖਵਾਂ ਰੱਖ ਲਿਆ ਗਿਆ ਵੀ
10: ਕਿੰਨੇ ਮੇਰੇ ਯਾਦ ਆ ਛੋਟੇ ਛੋਟੇ ਬੱਚੇ ਤੇ ਹੈ ਨਾ ਇਹਨਾਂ ਦੇ ਬ੍ਰਦਰ ਆਏ ਸੀ ਰੇਡੀਓ
0: ਹਾਂਜੀ
10: ਤੇ ਆਪਾਂ ਪ੍ਰਮੁੱਖਤਾ ਦੇ ਆਧਾਰ ਤੇ ਉਹਨਾਂ ਦੀ ਇੰਟਰਵਿਊ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰੇ ਸੁਣਨ ਵਾਲਿਆਂ ਤੱਕ ਬੜੇ ਕਿਉਂਕਿ ਇਹ ਭਾਵਕ ਪਲ ਹੁੰਦੇ ਆ ਇੱਕ ਪਾਸੇ ਸਾਡੀ ਜ਼ਿੰਮੇਵਾਰੀ ਹੁੰਦੀ ਆ ਦੂਜੇ ਪਾਸੇ ਅਸੀਂ ਖੁਦ ਉਸ ਗੱਲ ਨੂੰ ਲੈ ਕੇ ਬੜੇ ਇਮੋਸ਼ਨਲ ਹੋਏ ਹੁੰਦੇ ਹੋ ਕਈ ਵਾਰ ਤੁਸੀਂ ਉਸ ਸ਼ਖਸ ਨੂੰ ਜਾਣਦੇ ਹੁੰਦੇ ਹੋ ਚਿਹਰਾ ਤੁਹਾਡੇ ਮੂਹਰੇ ਇੱਕਦਮ ਆ ਜਾਂਦਾ ਤਾਂ ਉਹ ਪਲ ਵਿੱਚ ਹੀ ਹੈ ਨਾ ਇਹ ਖਬਰ ਮਿਲਣੀ ਕਿ ਉਹ ਹੁਣ ਦੁਨੀਆ 'ਤੇ ਹੈ ਨਹੀਂ ਅਤੇ ਏਡੇ ਬਾਰਬੈਰਿਕ ਢੰਗ ਤਰੀਕੇ ਨਾਲ ਉਹਦਾ ਕਤਲ ਹੋਇਆ ਸੀ ਕਿ ਮੇਰਾ ਖਿਆਲ ਭਾਈਚਾਰੇ ਦੀ ਹਰ ਅੱਖ ਉਸ ਵੇਲੇ ਰੋਈ ਸੀ ਹਰ ਅੱਖ ਨਮ ਹੋਈ ਸੀ
0: ਬਿਲਕੁਲ ਮੈਂ ਮੋਟਾ ਮੋਟਾ ਜਿਹਾ ਹੁਣ ਵੇਖ ਰਿਹਾ ਵਾਂ ਰਿਪੋਰਟ ਜਿਊਰੀ ਦੀ 17 ਵਾਰ ਜਿਹੜੇ ਨੇ ਲਗਾਤਾਰ ਉਹਦੇ ਚਿਹਰੇ ਦੇ ਉੱਤੇ ਕੀਤੇ ਗਏ ਸੋ ਕੋਈ ਇੱਕ ਪਾਸੇ ਯਾਰੀ ਦੋਸਤੀ ਉੱਤੇ ਪਾਸੇ ਆਪਾਂ ਵੇਖੀਏ ਵੀ ਜਦੋਂ ਬੰਦਾ ਜਾਂ ਇਨਸਾਨ ਦਾ ਜਦੋਂ ਜਾਨਵਰ ਜਾਗ ਜਾਂਦਾ ਵਾ ਉਦੋਂ ਵੇਖੋ ਵੀ ਉਹ ਕਿਹੜੇ ਪਾਸੇ ਨੂੰ ਤੁਰ ਪੈਂਦਾ ਤਾਂ ਗੱਲ ਵੀ ਕੋਈ ਖਾਸ ਨਹੀਂ ਕਹਿੰਦੇ ਵੀ ਕੋਈ ਡਾਇਰੈਕਟਲੀ ਨਹੀਂ ਕੋਈ ਇਨਡਾਇਰੈਕਟ ਜਿਹੜੀ ਕੋਈ ਰੰਜਿਸ਼ ਕੋਈ ਉਹਨਾਂ ਦੇ ਆਪਣੇ ਕੋਲ ਟਰੱਕ ਨੂੰ ਲੈ ਕੇ ਟਰਾਂਸਪੋਰਟ ਕੰਪਨੀ ਨੂੰ ਲੈ ਕੇ ਉਹਨੂੰ ਟੁੱਟਣ ਦਾ ਕੋਈ ਝਗੜਾ ਹੈ ਅਤੇ ਉਹਦੇ ਵਿੱਚ ਸ਼ਾਇਦ ਉਹਨੂੰ ਇਹ ਸੀ ਇਸਤਪਾਲ ਨੂੰ ਵੀ ਇਹ ਇਹਨੇ ਦਖਲ ਨਹੀਂ ਦਿੱਤਾ ਜਾਂ ਮੇਰੇ ਹੱਕ ਦੀ ਗੱਲ ਨਹੀਂ ਕੀਤੀ ਸੋ ਇੱਦਾਂ ਦਾ ਕੁਛ ਇਹਨਾਂ ਦਾ ਮਸਲਾ ਹੈ ਅਤੇ ਉਸ ਤੋਂ ਬਾਅਦ ਕੁਛ ਇੱਕ ਹੋਰ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚੋਂ ਨਿਕਲੀਆਂ ਨੇ ਖੈਰ ਡਿਟੇਲ ਜਿਹੜੀ ਆ ਉਹ ਆਪਾਂ
10: ਫੇਸਬੁੱਕ 'ਤੇ ਤੁਹਾਡੇ ਨਾਲ ਸਾਂਝੀ ਕਰਦਾ ਕਾਫੀ ਕੁਛ ਹੀ ਆ
0: ਜੀ ਸੋ ਉਹਨੂੰ ਸ਼ਾਇਦ ਉਹਦਾ ਇਹ ਕਹਿਣਾ ਇਸਤਪਾਲ ਦਾ ਵੀ ਮੈਂ ਮਤਲਬ ਮੇਰੇ ਨਾਲ ਠੱਗੀ ਹੋਈ ਆ $5,000 ਜਿਹੜੇ ਉਹ ਮੈਨੂੰ ਕਿਸੇ ਡੀਲ ਦੇ ਵਿੱਚ ਵਾਧੂ ਦੇਣੇ ਪਏ ਆ ਜੋ ਕਿ ਬਾਜਵਾ ਨੇ ਸਿੱਧੇ ਤੌਰ ਦੇ ਵਿੱਚ ਵੀ ਅਨਮੋਲ ਨੇ ਨਹੀਂ ਲਏ ਉਹਦੇ ਗਾਂਹ ਕੋਈ ਯਾਰ ਦੋਸਤੀ ਉਹਦੀ ਕੋਈ ਕਮਿਸ਼ਨ ਦਾ ਕੋਈ ਮਸਲਾ ਹੈ ਅਤੇ ਹਾਂ ਉਹਨੇ ਇਹ ਵੀ ਸ਼ਾਇਦ ਕਿਹਾ ਵਾ ਜਿਊਰੀ ਦੇ ਵਿੱਚ ਕਿ ਮੇਰੀ PR ਜਿਹੜੀ ਰੱਦ ਹੋਈ ਆ ਉਹਦੇ ਲਈ ਬਾਜਵਾ ਜ਼ਿੰਮੇਵਾਰ ਹੈ ਸੋ ਹੁਣ ਉਹ ਕਿੱਦਾਂ ਵਾ ਕਿਵੇਂ ਇਹਦੀ ਹੁਣ ਹੋਰ ਡਿਟੇਲ ਆਉਣਗੀਆਂ ਪਰ ਇਹਨੇ ਮੁੰਡੇ ਨੇ ਆਪਣੀ ਜਿਹੜੀ ਪੱਖ ਦੇ ਵਿੱਚ ਇਹ ਦਲੀਲਾਂ ਜ਼ਰੂਰ ਦਿੱਤੀਆਂ ਸੀ ਵੀ ਮੈਂ ਜਿਹੜਾ ਮਾਨਸਿਕ ਤੌਰ ਦੇ ਉੱਤੇ ਬਿਮਾਰ ਹਾਂ ਮੈਂ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਿਸੇ ਪਾਸੇ ਚਲੋ ਨਹੀਂ ਇਹ ਕੋਈ ਉਹ ਨਹੀਂ ਆ ਜਿੱਦਾਂ ਆਪਣੇ ਭਾਈਚਾਰੇ ਦੇ ਵਿੱਚ ਨਾ ਇਹ ਵੀ ਇੱਕ ਬਹੁਤ ਆਮ ਤੌਰ ਦੇ ਉੱਤੇ ਗੱਲ ਆ ਵੀ ਫਲਾਣਾ ਜਿਹੜਾ ਉਹ ਕਹਿ ਕੇ ਇੱਦਾਂ ਬਚ ਗਿਆ ਸੀ ਫਲਾਣਾ ਜਿਹੜਾ ਉਹਦਾ ਕੁਛ ਨਹੀਂ ਬਣਿਆ ਇੱਥੇ ਇੱਦਾਂ ਕਹਿ ਕੇ ਛੱਡ ਦਿੰਦੇ ਆ ਇੱਦਾਂ ਦਾ ਕੁਛ ਨਹੀਂ ਆ ਬਾਕੀ ਇਸ ਕੇਸ ਦੇ ਵਿੱਚ
10: ਪ੍ਰੋਪਰ ਦੇਖੋ ਸਾਈਕੋਲੋਜਿਕ ਅਤੇ ਜਿਹੜੇ ਦੂਜੇ ਅਸੈਸਮੈਂਟਸ ਬਣੀਆਂ ਹੋਈਆਂ ਉਹ ਬੋਡੀਜ਼ ਨੇ ਪ੍ਰੈਕਟੀਸ਼ਨਰ ਨੇ ਉਹ ਵਾਰ-ਵਾਰ ਸੈਟਿੰਗਸ ਕਰਕੇ ਘੱਟੋ ਘੱਟ ਉਹਨਾਂ ਨੂੰ ਇੰਨਾ ਕੁ ਤਾਂ ਪਤਾ ਹੀ ਹੁੰਦਾ ਵੀ ਇਹ ਫੇਕ ਕੀਤੀ ਜਾ ਰਹੀ ਹੈ ਚੀਜ਼ ਜਾਂ ਅਸਲ ਮਾਨਿਆਂ 'ਚ ਇੱਦਾਂ ਹੋਈ ਆ ਜਦੋਂ ਮਾਨਸਿਕ ਹੈਲਥ ਦੀ ਜਾਂ ਆਪਾਂ ਦਿਮਾਗੀ ਸੰਤੁਲਨ ਦੀ ਗੱਲ ਕਰਦੇ ਹਾਂ
0: ਹਾਂ ਵੀ ਇੱਕ ਮਾਨਸਿਕ ਇੱਕ ਨਾ ਕੋਈ ਕੰਡੀਸ਼ਨ ਹੁੰਦੀ ਹੈ ਇੱਦਾਂ ਦੀ ਪੈਰਾਨੋਇਡ ਸਾਈਕੋਸਿਸ ਤੁਸੀਂ ਸ਼ਾਇਦ ਤੁਹਾਨੂੰ ਵਧੇਰੇ ਪਤਾ ਹੋਊਗਾ ਸੋ ਪੈਰਾਨੋਇਡ ਸਾਈਕੋਸਿਸ ਦੇ ਵਿੱਚ ਕਹਿੰਦੇ ਨੇ ਕਿ ਇਹ ਹੁੰਦਾ ਵੀ ਤੁਹਾਨੂੰ ਇੱਦਾਂ ਲੱਗਦਾ ਰਹਿੰਦਾ ਵੀ ਫਲਾਣਾ ਵੀ ਮੇਰੇ ਖਿਲਾਫ਼ ਸਾਜਿਸ਼ ਕਰ ਰਿਹਾ ਵਾ ਫਲਾਣਾ ਵੀ ਮਤਲਬ ਇਹ ਵਹਿਮ ਹੋ ਜਾਂਦਾ ਵਾ ਬੰਦੇ ਨੂੰ ਵੀ ਸਾਰੇ ਮੈਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਹੀ ਘੜ ਰਹੇ ਨੇ ਸੋ ਇੱਦਾਂ ਦੀ ਕਿਸੇ ਕਹਿ ਲਓ ਵੀ ਮਾਨਸਿਕ ਦਸ਼ਾ ਜਿਹੜੀ ਉਹਦੀ ਚੱਲ ਰਹੀ ਸੀ ਪਿਛਲੇ 2-3 ਸਾਲ ਤੋਂ ਪਰ ਫਿਲਹਾਲ ਜਿੰਨਾ ਕੁ ਮੈਂ ਹੁਣ ਵੇਖ ਰਿਹਾ ਵਾਂ ਕਈ ਥਾਵਾਂ ਦੇ ਉੱਤੇ ਇੱਦਾਂ ਦੇ ਹਵਾਲੇ ਨੇ ਵੀ ਕੋਈ ਹਲੇ ਹੋਈ ਨਹੀਂ ਆ ਵੰਸ ਅਗੇਨ ਹਲੇ ਕੋਈ ਸਜ਼ਾ ਨਹੀਂ ਹੋਈ ਪਰ ਵਿਕਟੋਰੀਆ ਦੇ ਵਿੱਚ ਜੋ ਪੈਨਲਟੀਜ਼ ਹੋ ਸਕਦੀਆਂ ਨੇ ਹੋ ਸਕਦਾ ਕੁੱਡ ਵੀ 20-25 ਸਾਲ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਬਰੂਟਲੀ ਜਿਹੜੇ ਤਰੀਕੇ ਦੇ ਨਾਲ ਇਹ ਕਤਲ ਕੀਤਾ ਗਿਆ ਜਿਹੜੇ ਤਰੀਕੇ ਦੇ ਨਾਲ ਦਹਿਸ਼ਤ ਪਾਈ ਗਈ ਆ ਤਾਂ ਉਹ ਇੰਨਾ ਕੁ ਵੱਜ ਸਕਦਾ ਸੋ ਇਹ ਮਾੜੇ ਕੰਮਾਂ ਦੇ ਮਾੜੇ ਨਤੀਜੇ
10: ਅਤੇ ਟੱਬਰਾਂ ਨੂੰ ਵੀ ਭੁਗਤਣਾ ਪੈਂਦਾ ਜੀ ਹੈ ਨਾ ਪਿੱਛੇ ਕਈ ਵਾਰ ਹੈ ਨਾ ਬੜਾ ਔਖਾ ਹੋ ਜਾਂਦਾ ਹੁਣ ਜਿਹਨੇ ਜੇਲ੍ਹ ਕੱਟਣੀ ਆ ਉਹ ਤਾਂ ਹੈ ਉਹਦੀ ਕੀ ਫੈਮਿਲੀ ਸਰਕਮਸਟਾਂਸਿਸ ਆ ਮਾਂ ਬਾਪ ਭੈਣ ਭਾਈ ਉਹ ਜਿਹੜਾ ਹੁੰਦਾ ਨਾ ਵੀ ਲਮਹੋਂ ਨੇ ਖਤਾ ਕੀ ਦਸ਼ਕੋਂ ਨੇ ਭੁਗਤਾ ਇਹ ਪਲਕ ਝਲਕਦਾ ਹੀ ਹੁੰਦਾ ਕਈ ਵਾਰ ਅਤੇ ਮੁੜ ਕੇ ਸਾਰੀ ਉਮਰ ਹੈ ਨਾ ਰੋਣਾ ਪੱਲੇ ਪੈ ਜਾਂਦਾ
0: ਇੱਦਾਂ ਹੀ ਹੈ ਜੀ ਲਗਭਗ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਬੰਦੇ ਦੇ ਇਨਸਾਨ ਦੇ ਦਿਮਾਗ ਦੇ ਵਿੱਚ ਕਈ ਵਾਰੀ ਨਾ ਕੋਈ ਚੀਜ਼ ਨਿੱਕਾ ਜਿਹਾ ਖਿਆਲ ਹੁੰਦਾ ਅਤੇ ਉਹ ਨਿੱਕਾ ਜਿਹੜਾ ਉਹ ਕਦੋਂ ਵੱਡਾ ਹੋ ਕੇ ਬਿਮਾਰੀ ਬਣ ਜਾਂਦਾ ਪਤਾ ਨਹੀਂ ਲੱਗਦਾ ਜਿਹੜੀ ਆਪਾਂ ਗੱਲ ਕਰ ਵੀ ਰਹੇ ਹਾਂ ਅੱਜ ਦੇ ਆਪਾਂ ਵਿਸ਼ੇ 'ਤੇ ਵੀ ਆਈਏ ਵੀ ਮੈਂ ਫਲਾਣੇ ਲਈ ਬਹੁਤ ਕੀਤਾ ਉਹਨੇ ਲੋੜ ਪੈਣ 'ਤੇ ਮੇਰੇ ਲਈ ਕੁਛ ਨਹੀਂ ਕੀਤਾ ਸੋ ਇਹ ਚੀਜ਼ ਕਈ ਵਾਰੀ ਤਾਂ ਇੱਕ ਐਵੇਂ ਮਾੜਾ ਜਿਹਾ ਕਈ ਵਾਰੀ ਮਨ 'ਚ ਹੁੰਦੀ ਆ ਕਈ ਵਾਰੀ ਬੰਦਾ ਜ਼ਬਾਨੋਂ ਬੋਲ ਦਿੰਦਾ ਉਹ ਇੱਧਰ ਉੱਧਰ ਪਿੱਠ ਪਿੱਛੇ ਤਾਨਾ ਮਹਿਨਾ ਬਣਦੀ ਹੈ ਫਿਰ ਉਸ ਤੋਂ ਬਾਅਦ ਮੂੰਹ 'ਤੇ ਵੀ ਕਈ ਵਾਰੀ ਆ ਜਾਂਦੀ ਹੈ ਵੀ ਇੱਥੇ ਇੱਥੇ ਇੱਥੇ ਉਹ ਉਦੋਂ ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਕਹਿ ਕੇ ਗਵਾਤਾ ਤੂੰ ਹੁਣ ਹੈ ਨਾ ਇੱਕ ਉਹ ਆ ਜਾਂਦੀ ਅਤੇ ਇੱਕ ਉਹੀ ਚੀਜ਼ ਵੇਖ ਲਓ ਵੱਧ ਵੱਧ ਕੇ ਅਤੇ ਕਿੱਡੀ ਖਤਰਨਾਕ ਹੋ ਜਾਂਦੀ ਹੈ ਵੀ ਆਪਾਂ ਇਸ ਹੱਦ ਤੱਕ ਚਲੇ ਜਾਂਦੇ ਹਾਂ ਵੀ ਜੇ ਮਤਲਬ ਮੇਰਾ ਤੂੰ ਨਹੀਂ ਕੀਤਾ ਤਾਂ ਮੈਂ ਇੱਥੋਂ ਤੱਕ ਪਹੁੰਚ ਜੂੰਗਾ ਬਾਕੀ ਸਾਰਾ ਕੀਤਾ ਕਰਾਇਆ ਜਿਹੜਾ
10: ਮਤਲਬ ਉਹ ਘਰੋਂ ਮਤਲਬ ਚੱਲ ਕੇ ਗਿਆ ਕਿਉਂਕਿ ਉਹਦਾ ਜਾਣਕਾਰ ਸੀਗਾ ਉਹਦਾ ਕਿਸੇ ਵੇਲੇ ਯਾਰ ਦੋਸਤ ਵੀ ਰਿਹਾ ਸੀ ਵੀ ਆ ਜਾ ਆਪਾਂ ਇਹਨੂੰ ਡਿਸਕਸ ਕਰੀਏ
0: ਹੁਣ ਵੀ ਯਾਰ ਦੋਸਤ ਇਹੀ ਮਤਲਬ ਇਹੋ ਜਿਹਾ ਜਿੱਥੋਂ ਤੱਕ ਇਹਦਾ ਅਨਮੋਲ ਦਾ ਸੀਗਾ ਜਿਹੜਾ ਪੱਖ ਉਹਦੇ ਵਿੱਚ ਹਾਲੇ ਤੱਕ ਤਾਂ ਆਪਸ ਦੇ ਵਿੱਚ ਚੰਗੀ ਭਲੀ ਸੀ ਕੋਈ ਇਹੋ ਜਿਹਾ ਕੁਛ ਨਹੀਂ ਬਾਕੀ ਜੇ ਹੋਵੇ ਮੰਨ ਲਓ ਕਿਸੇ ਦੇ ਵੇਲੇ ਤਾਂ ਫਿਰ ਬੰਦਾ ਐਡਾ ਜਾਂਦਾ ਵੀ ਕਿਉਂ ਆ ਉਸ ਬੰਦੇ ਦੇ ਨਾਲ ਜਿਹਦਾ ਤੁਹਾਨੂੰ ਪਤਾ ਵਾ ਵੀ ਮੇਰੀ ਬਣਦੀ ਨਹੀਂ ਹੈ ਤੁਸੀਂ ਦੋ ਤਿੰਨ ਘੰਟੇ ਕਿਉਂ ਉਹਦੇ ਨਾਲ ਬਹੋਗੇ ਕਿਉਂ ਉਹਦੇ ਨਾਲ
10: ਖਾਓਗੇ
0: ਹੈ ਨਾ ਉਹ ਸਾਰੀਆਂ ਚੀਜ਼ਾਂ ਹਾਂ ਸੋ ਉਹ ਸਾਰੀਆਂ ਚੀਜ਼ਾਂ ਆਪਾਂ ਤਾਂ ਹੀ ਕਰਦੇ ਨਾ ਜਦੋਂ ਬੰਦਾ ਤੁਹਾਡੇ ਨਾਲ ਠੀਕ ਹੁੰਦਾ ਵਾ ਜਦੋਂ ਤੁਹਾਡੇ ਨਾਲ ਸਾਰੇ ਟਰਮਸ ਜਿਹੜੀਆਂ ਨੇ ਉਹ ਠੀਕ ਚੱਲ ਰਹੀਆਂ ਹੁੰਦੀਆਂ ਨੇ ਚਲੋ ਖੈਰ ਇਹ ਖਬਰਾਂ ਇਸ ਕਰਕੇ ਵੀ ਸਾਨੂੰ ਥੋੜ੍ਹੀ ਜਿਹੀ ਪਰੇਸ਼ਾਨ ਤਾਂ ਜ਼ਰੂਰ ਕਰਦੀਆਂ ਨੇ ਸਾਡੇ ਆਸ ਪਾਸ ਕੀ ਹੋ ਰਿਹਾ ਕਿਉਂਕਿ ਜਿਹੜਾ ਬੰਦਾ ਤੁਹਾਨੂੰ ਜਾਣਦਾ ਹੋਵੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਾਗੇ ਬੰਨੇ ਦਾ ਹੋਵੇ ਨਾ ਜਿਹਨੂੰ ਤੁਸੀਂ ਕਦੀ ਮਿਲੇ ਹੋ ਜਿਹੜੇ ਪਰਿਵਾਰ ਨੂੰ ਜਾਣਦੇ ਹੋ ਬੈਕਗਰਾਊਂਡ ਜਾਣਦੇ ਹੋ ਉਹ ਉੱਥੇ ਥੋੜ੍ਹਾ ਜਿਹਾ ਤੁਹਾਨੂੰ ਹੋਰ ਵਧੇਰੇ ਫੀਲ ਹੁੰਦਾ ਅਤੇ ਜੇ ਨਹੀਂ ਵੀ ਆ ਤਾਂ ਇੱਕ ਇਨਸਾਨ ਦੇ ਨਾਲ ਜਦੋਂ ਇਨਸਾਨ ਇੱਦਾਂ ਦੀ ਕਰਦਾ ਤਾਂ ਫਿਰ ਉਹ ਤੁਹਾਨੂੰ ਇੱਕ ਵਾਰੀ ਝਟਕਾ ਜਿਹਾ ਲੱਗਦਾ ਤੁਹਾਨੂੰ ਪਰ ਇਸ ਕਰਕੇ ਜ਼ਰੂਰੀ ਹੈ ਇਹ ਚੀਜ਼ਾਂ ਜਾਣਨੀਆਂ ਕਿ ਸਾਡੇ ਆਸ ਪਾਸ ਜੋ ਕੁਛ ਵਾਪਰ ਰਿਹਾ ਕੁੱਲ ਮਿਲਾ ਕੇ ਸਾਡੇ ਪ੍ਰੈਸ਼ਰ ਹੀ ਨੇ ਕਿੰਨੇ ਕਾਪਾਂ ਲਈ ਫਿਰਦੇ ਹਾਂ
10: ਕਹਿੰਦੇ ਨਾ ਬੜਾ ਮਹਿਸੂਸ ਹੋਤਾ ਹੈ ਤੇਰਾ ਮਹਿਸੂਸ ਨਾ ਕਰਨਾ ਇਹ ਸਮੇਂ ਦੇ ਨਾਲ ਨਾਲ ਨਾ ਇਨਸਾਨ ਵੀ ਬੜਾ ਹੁਣ ਇਨਸੈਂਸਿਟਿਵ ਹੋ ਚੱਲਿਆ ਪਹਿਲਾਂ ਛੋਟੀਆਂ ਛੋਟੀਆਂ ਗੱਲਾਂ ਮਹਿਸੂਸ ਕਰਨ ਵਾਲੀਆਂ ਸੀ ਪਰ ਹੁਣ ਜੇ ਤੁਸੀਂ ਆ ਜਿਹੜਾ ਹੁਣ ਵਰਲਡ ਵਾਈਡ ਵੈੱਬ ਦਾ ਜ਼ਮਾਨਾ ਐਪਸ ਦੇ ਉੱਤੇ ਤੁਸੀਂ ਫਿਲਮਾਂ ਸੀਰੀਜ਼ ਇਹਨਾਂ 'ਚ ਇੰਨੀ ਕੁ ਦਰਿੰਦਗੀ ਇੰਨੀ ਕੁ ਬਰੂਟੈਲਿਟੀ ਦਿਨ 'ਚ ਤੁਸੀਂ ਦੇਖ ਲੈਂਦੇ ਹੋ ਜਾਂ ਦਿਖਾਈ ਜਾਂਦੀ ਆ ਹੈ ਨਾ ਤੁਸੀਂ ਰੇਟਿੰਗਸ ਦੇਖੋ 15+ 18+ ਕੀ ਕੁਛ ਪਿਆ ਹੁਣ ਜਿਹੜਾ ਕਦੇ ਮਤਲਬ 10 ਮਗਰ 20 ਮਗਰ 1 ਅੱਧੀ ਫਿਲਮ 'ਚ ਤੁਸੀਂ ਕੋਈ ਸੀਨ ਦੇਖਦੇ ਸੀ ਉਹ ਹੁਣ ਇੱਕ ਸੀਰੀਜ਼ 40-45 ਮਿੰਟ 'ਚ ਤੁਸੀਂ ਕੀ ਕੁਛ ਦੇਖ ਲੈਂਦੇ ਹੋ ਅਤੇ ਲੋਕ ਉਹਨੂੰ ਕਹਿੰਦੇ ਆ ਯਾਰ ਡਾਇਰੈਕਸ਼ਨ ਅਤੇ ਪ੍ਰੋਡਕਸ਼ਨ ਬੜੀ ਜ਼ਬਰਦਸਤ ਸੀ ਖੂਨ ਦੇ ਛੱਟੇ ਕੈਮਰੇ 'ਤੇ ਪਏ ਹੈ ਨਾ ਮਤਲਬ ਉਹ ਅਸੀਂ ਬਹੁਤ ਛੇਤੀ ਪਿਛਲੇ 10 ਸਾਲਾਂ 'ਚ ਇਹ ਸਫ਼ਰ ਤੈਅ ਕਰ ਲਿਆ ਇਸ ਕਰਕੇ ਤੁਸੀਂ ਵੇਖੋਗੇ ਇਹੋ ਜਿਹੀਆਂ ਖ਼ਬਰਾਂ ਦੀ ਵੀ ਭਰਮਾਰ ਆ ਬਹੁਤ ਸਾਰੇ ਲੋਕ ਨੇ ਜਿਹੜੇ ਬਾਰਬੈਰਿਕ ਤਰੀਕੇ ਨਾਲ ਹੈ ਨਾ ਜਿਨ੍ਹਾਂ 'ਤੇ ਈਵਨ ਤੁਸੀਂ ਆ ਰੇਸਿਜ਼ਮ ਦਾ ਹੀ ਦੇਖ ਲਓ ਕੋਡ ਕਿੱਡਾ ਵੱਡਾ ਦਰਿੰਦਗੀ ਮੇਰੇ ਖਿਆਲ ਨਾਲ ਸਮਾਜ 'ਚ ਵੱਧ ਰਹੀ ਆ ਜਿਉਂ ਜਿਉਂ ਆਬਾਦੀ ਵਧੀ ਆ ਅਤੇ ਉਹਦਾ ਪਿਛਲਾ ਇੱਕ ਕਾਰਨ ਸੋਸ਼ਲ ਮੀਡੀਆ ਵੀ ਆ ਜਿਹੜੀ ਆਪਾਂ ਸਵੇਰੇ ਗੱਲ ਕਰਦੇ ਸੀ ਕਿ ਸਰਕਾਰਾਂ ਨੇ ਪਹਿਲਕਦਮੀ ਤਾਂ ਕੀਤੀ ਸੀ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਘੱਟੋ ਘੱਟ ਇਹ ਚੀਜ਼ਾਂ ਨਾ ਦਿਖਣ ਦਿਖਾਈ ਦੇਣ ਅਤੇ ਕਿਉਂਕਿ ਹਰ ਚੀਜ਼ ਦਾ ਕਿਤੇ ਨਾ ਕਿਤੇ ਤੁਹਾਡੇ ਦਿਲ ਦਿਮਾਗ 'ਤੇ ਥੋੜ੍ਹਾ ਥੋੜ੍ਹਾ ਕਰਕੇ ਅਸਰ ਹੁੰਦਾ
0: ਨਹੀਂ ਇਹ ਬੜਾ ਵੇਖੋ ਆਪਾਂ ਕਹਿ ਦਿੰਦੇ ਹਾਂ ਸਾਰੀਆਂ ਚੀਜ਼ਾਂ ਲਓ ਇਹਦੇ ਨਾਲ ਕੀ ਹੈ ਅਤੇ ਸਾਰਾ ਮਨੋਰੰਜਨ ਹੀ ਆ ਹੋ ਸਕਦਾ ਵਾ ਕਿਤੇ ਮੰਨ ਲਓ 99 ਬੰਦਿਆਂ ਲਈ ਮਨੋਰੰਜਨ ਹੋਵੇ ਪਰ ਜਿਹੜਾ ਉਹ 100ਵਾਂ ਬੰਦਾ ਆ ਉਹਦੇ ਲਈ ਉਹ ਕੋਈ ਆਈਡੀਆ ਵੀ ਹੋ ਸਕਦਾ ਉਹੀ ਨਾ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਲੈ ਇਹਦੇ 'ਚ ਕੀ ਹੈ ਅਤੇ ਫਿਲਮ ਹੀ ਆ ਬੜੇ ਲੋਕ ਮੈਂ ਨਾ ਉਹ ਐਪਰੀਸ਼ੀਏਟ ਕਰਦੇ ਆ ਫਲਾਣਾ ਬੜੀ ਗੱਲ ਹੀ ਬੜਾ ਬਾਬਾ ਉਹਨਾਂ ਬੰਬ ਕੱਢੇ ਉਹਨੇ ਕਿੱਦਾਂ ਵੇਖਿਆ ਚੁੱਕ ਕੇ ਉਹਨੇ
10: ਧੁਰੰਦਰ ਤੇ ਦੇਖੋ ਕਿੰਨਾ ਬਿਜ਼ਨਸ ਕੀਤਾ
0: ਧੁਰੰਦਰ ਲਾ ਲਓ ਐਨੀਮਲ ਲਾ ਲਓ ਕਿੰਨੀਆਂ ਫਿਲਮਾਂ ਨੇ ਜਿਹਨਾਂ ਦੇ ਵਿੱਚ ਆਪਾਂ ਇਹ ਕੁਛ ਵੇਖਦੇ ਹਾਂ ਪਰ ਗਾਣਿਆਂ 'ਚ ਇਹ ਕੁਛ ਵੇਖਣ ਲੱਗ ਪਏ ਪਰ ਸਾਨੂੰ ਇਹ ਲੱਗਦਾ ਵੀ ਨਹੀਂ ਇਹ ਤਾਂ ਐਂਟਰਟੇਨਮੈਂਟ ਹੀ ਇਹਦੇ ਨਾਲ ਕੀ ਫਰਕ ਪੈਣਾ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਜਦੋਂ ਵਾਪਰਦੀਆਂ ਨੇ ਫਿਰ ਆਪਾਂ ਕਹਿੰਦੇ ਹਾਂ ਵੀ
10: ਤੜਫਦੇ ਹਾਂ ਖਾਸ ਤੌਰ 'ਤੇ ਉਦੋਂ ਜਦ ਸਾਡਾ ਕੋਈ ਹੈ ਨਾ ਜਾਣ ਪਛਾਣ 'ਚੋਂ ਸਾਡਾ ਕਿਉਂਕਿ ਜਿਹੜਾ ਦੁੱਖ ਦਾ ਸੰਬੰਧ ਉਹ ਕਹਿੰਦੇ ਹੁੰਦੇ ਆ ਨਾ ਸੰਬੰਧ ਨਾਲ ਨਹੀਂ ਹੈ ਮੌਤ ਨਾਲ ਨਹੀਂ ਹੈ ਤੁਹਾਡੇ ਰਿਸ਼ਤੇ ਨਾਲ ਆ ਹੁਣ ਲੱਖਾਂ ਲੋਕ ਦੁਨੀਆਂ 'ਚ ਮਰਦੇ ਆ ਆਪਾਂ ਨੂੰ ਕੋਈ ਫਰਕ ਥੋੜ੍ਹੀ ਪੈਂਦਾ ਪਰ ਅਸਲ 'ਚ ਦੁੱਖ ਆਉਂਦਾ ਜਿੱਥੇ ਸੰਬੰਧ ਆ ਜਿੱਥੇ ਤੁਸੀਂ ਜਾਣਦੇ ਹੋ ਉੱਥੇ ਤੁਹਾਡਾ ਦਿਲ ਦਿਮਾਗ ਆ ਨਾ ਉਸ ਖਬਰ ਨੂੰ ਉਸ ਚਿਹਰੇ ਨੂੰ ਮੁੜ ਮੁੜ ਉੱਥੇ ਜਿਹੜਾ ਆਪਾਂ ਕਹਿੰਦੇ ਭੂਤਕਾਲ 'ਚੋਂ ਜਿਹੜੀ ਮੈਮਰੀ 'ਚ ਫੀਡ ਹੋਈ ਆ ਫਿਲਮ ਬਣੀ ਆ ਤੁਹਾਡੀ ਕੰਡੀਸ਼ਨਿੰਗ ਹੋਈ ਆ ਉਹ ਫਿਰ ਤੁਹਾਨੂੰ ਚੀਜ਼ਾਂ ਤੰਗ ਕਰਦੀਆਂ ਸੜਕ ਦੇ ਉੱਤੇ ਕੁਛ ਹੁੰਦਾ ਤੁਸੀਂ ਜੇ ਬੜੇ ਧਿਆਨ ਨਾਲ ਹੈ ਨਾ ਦੇਖ ਲਓ ਉਹ ਨਾ ਉਹਨੂੰ ਐਕਸੀਡੈਂਟ ਨੂੰ ਉਹ ਤੁਹਾਨੂੰ ਕਈ ਦਿਨ ਤੰਗ ਕਰਦਾ ਬਹੁਤ ਸਾਰੇ ਲੋਕ ਆ ਜਿਹੜੇ ਪਾਸਾ ਜਿਹਾ ਵੱਟ ਕੇ ਹੈ ਨਾ ਲੰਘਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਫਿਰ ਤੁਸੀਂ ਆਪਣਾ ਚਿਹਰਾ ਦੇਖਦੇ ਹੋ ਉਹਨਾਂ 'ਚ
0: ਨਹੀਂ ਇੱਦਾਂ ਹੁੰਦਾ ਵੇਖੋ ਜਿੱਦਾਂ ਆਪਾਂ ਕਈ ਚੀਜ਼ਾਂ ਬੱਚਿਆਂ ਨੂੰ ਨਹੀਂ ਵਿਖਾ ਸਕਦੇ ਨਾ ਉਹਨਾਂ ਦੇ ਉੱਤੇ ਰੇਟਿੰਗ ਹੁੰਦੀ ਆ ਕਈ ਬੰਦੇ ਆਪਾਂ ਵੇਖਦੇ ਹਾਂ ਵੀ ਉਹ ਨਹੀਂ ਪਹੁੰਚਾ ਸਕਦੇ ਕਈ ਬੰਦੇ ਨਹੀਂ ਵੇਖ ਕੇ ਅੱਖਾਂ ਬੰਦ ਕਰ ਲੈਣਗੇ। ਇਨਸਾਨ ਇਨਸਾਨ ਦਾ ਫਰਕ ਹੈ, ਉਹਦੀ ਕਿੱਦਾਂ ਦੀ ਉਹਦੀ
10: ਪਰਵਰਿਸ਼
0: ਕਿੱਦਾਂ ਦਾ ਉਹਦਾ ਮਾਇੰਡ ਆ। ਸੋ ਇਹ ਚੀਜ਼ਾਂ 'ਤੇ ਤੈਅ ਨਹੀਂ ਹੈ ਨਾ, ਆਪਾਂ ਸਿਰਫ ਉਮਰ ਦਾ ਉਹਨੂੰ ਦੇ ਤਾ ਤਕਾਜ਼ਾ, ਪਰ ਇਕੱਲੀ ਉਮਰ ਤੈਅ ਨਹੀਂ ਕਰੂਗੀ ਵੀ ਕਿਹੜਾ ਬੰਦਾ ਕਿੰਨਾ ਕੁ ਬਰਦਾਸ਼ਤ ਕਰ ਸਕਦਾ।
10: ਕਿਸੇ ਦੇ ਘਰ ਨਾ ਮਛਾਟੇ ਲੈ ਕੇ ਕੋਈ ਹੈ ਨਾ ਵੜ ਗਏ ਉਹ ਚਾਰ ਪੰਜ ਬੰਦੇ, ਅਤੇ ਅਗਲੇ ਦਿਨ ਉਹ ਪੁਲਿਸ ਵਾਲਾ ਇੰਨਾ ਕੁ ਇਨਸੈਂਸਿਟਿਵ ਸੀ, ਉਹ ਕਹਿੰਦਾ ਚਲੋ ਕਿਸੇ ਨੂੰ ਕੁਛ ਹੱਟ ਫੇਟ ਨਹੀਂ ਲੱਗੀ, ਪਰ ਉਹ ਲੇਡੀ ਵਾਰ ਵਾਰ ਇਹੀ ਕਹੀ ਜਾਵੇ ਵੀ ਮੇਰੇ ਬੱਚਿਆਂ ਦੇ ਮੂਹਰੇ ਖੜ੍ਹੇ ਉਹ ਹੈ ਨਾ ਐਡੀਆਂ ਨੰਗੀਆਂ ਤਲਵਾਰਾਂ ਲੈ ਕੇ, ਮੈਨੂੰ ਹੁਣ ਲੱਗਿਆ ਕਿ ਇਹਨਾਂ ਨੇ ਹੁਣ ਸਾਡੇ ਮਾਰੀ ਹੁਣ ਸਾਡੇ ਮਾਰੀ, ਵੀ ਉਹ ਜਿਹੜਾ ਟਰੋਮਾ ਉਹ ਸਾਨੂੰ ਨਹੀਂ ਪਤਾ ਸੀ ਕਿੱਦਾਂ ਉਹਨੂੰ ਉਹਦੇ ਨਾਲ ਕਿੱਦਾਂ ਜਿਉਣਾ। ਕਿਸੇ ਲਈ ਸਿਰਫ ਉਨੀ ਗੱਲ ਹੀ ਸਾਰੀ ਉਮਰ ਇੱਕ ਫਿਲਮ ਲਈ ਕਾਫੀ ਆ,
0: ਕਈਆਂ ਨੂੰ ਨਹੀਂ ਫਰਕ ਪੈਂਦਾ।
10: ਪੁਲਿਸ ਵਾਲਿਆਂ ਨੇ ਰੋਜ਼ ਆ ਕੁਛ ਦੇਖਣਾ, ਉਹ ਕਹਿੰਦੇ ਫਿਰ ਕੀ ਹੋ ਗਿਆ, ਬਚਾਅ ਹੋ ਗਿਆ ਤੁਹਾਡਾ? ਉਹ ਕਹਿੰਦੇ ਕਾਹਦਾ ਬਚਾਅ ਹੋ ਗਿਆ, ਸਾਡਾ ਤਾਂ ਦਿਮਾਗ 'ਚ ਉਹ ਚੀਜ਼ ਰਾਤ ਵਾਲਾ ਸੀਨ, ਮਤਲਬ ਅਸੀਂ ਤਾਂ ਕੰਬੇ ਪਏ ਹਾਂ, ਸਾਨੂੰ ਤਾਂ ਇਹ ਆ ਵੀ ਤੁਸੀਂ ਘਰ ਛੱਡ ਕੇ ਚਲੇ ਜਾਈਏ।
0: ਚਲੋ ਉਹਨਾਂ ਨੇ ਕਹੋ ਵੀ ਆਪਣੇ ਹਿਸਾਬ ਦੇ ਨਾਲ ਹੌਸਲਾ ਦੇਣਾ ਹੁੰਦਾ ਵੀ ਚਲੋ ਠੀਕ ਆ, ਮਤਲਬ ਹੋ ਕੀ ਸਕਦਾ
10: ਸਹੀ ਹੈ,
0: ਪਰ ਉਹੀ ਗੱਲ ਤੁਹਾਡੀ
10: ਇਹ ਵੀ ਮੌਤ ਵਾਲੀ ਵੀ ਗੱਲ ਇੱਦਾਂ ਹੀ ਹੈ ਨਾ, ਜਿਸ ਘਰ ਦਾ ਜੀ ਗਿਆ ਉਹ ਕਹਿੰਦਾ, ਹਰ ਬੰਦਾ ਚੌਥਾ ਬੰਦਾ ਮੈਨੂੰ ਆ ਕੇ ਕਹਿ ਰਿਹਾ ਵੀ ਭਾਣਾ ਮੰਨੋ ਅਤੇ ਹੌਸਲਾ ਰੱਖੋ ਹੈ ਨਾ, ਜੋ ਜੀ ਦੁਨੀਆ 'ਤੇ ਆਇਆ ਉਹਨੇ ਚਲੇ ਜਾਣਾ, ਪਰ ਜਿਨ੍ਹਾਂ ਦਾ ਗਿਆ ਉਹਦੀ ਕੰਡੀਸ਼ਨ ਹੋਰ ਆ।
0: ਵੱਡੀ ਗੱਲ ਹੈ, ਚਲੋ ਆਪਾਂ ਇਹੋ ਹੀ ਅਰਦਾਸ ਕਰਦੇ ਹਾਂ ਵੀ ਇੱਦਾਂ ਦਾ ਕੁਛ ਨਾ ਹੀ ਸਾਡੇ ਆਸ ਪਾਸ ਵਾਪਰੇ, ਇੱਦਾਂ ਦੀ ਨਾ ਹੀ ਆਪਾਂ ਬਿਰਤੀ ਰੱਖੀਏ, ਪਰ ਇਹ ਵੀ ਆ ਕਿ ਆਸ ਪਾਸ ਸਾਨੂੰ ਇਹ ਵੀ ਤੈਅ ਕਰਨਾ ਪਊਗਾ ਵੀ ਆਪਾਂ ਕੀ ਵੇਖਣਾ ਵਾ, ਕੀ ਆਪਾਂ ਸੁਣਨਾ ਵਾ, ਇਹ ਵੀ ਚੀਜ਼ਾਂ ਸਾਨੂੰ ਤੈਅ ਕਰਨੀਆਂ ਪੈਣਗੀਆਂ। ਕਿਉਂਕਿ ਜਿੱਦਾਂ ਦਾ ਆਪਾਂ ਸੁਣਾਂਗੇ, ਜਿੱਦਾਂ ਦਾ ਆਪਾਂ ਵੇਖਾਂਗੇ, ਉੱਦਾਂ ਦੇ ਲੋਕਾਂ ਦੇ ਨਾਲ ਸਾਡਾ ਬਹਿਣ ਖਲੋਣ ਹੋਊਗਾ। ਹੋ ਸਕਦਾ ਉੱਦਾਂ ਦਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਇਹ ਤੁਹਾਡੇ ਫਿਰ ਆਪਣੇ ਅੰਦਰੂਨੀ ਤਾਣੇ ਬਾਣੇ ਦੇ ਉੱਤੇ। ਖੈਰ ਆਪਾਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਅਤੇ ਤੁਹਾਡਾ ਹੁਣ ਇੰਤਜ਼ਾਰ ਹੋਊਗਾ ਤੁਹਾਡੀਆਂ ਵੀ ਕਾਲਾਂ ਦਾ, ਤੁਸੀਂ ਵੀ ਇਸ ਵਿਸ਼ੇ ਦੇ ਉੱਤੇ ਸਾਂਝ ਪਾ ਸਕਦੇ ਹੋ। ਬਹੁਤ ਵਾਰ ਇੱਕ ਵਾਰੀ ਫਿਰ ਯਾਦ ਕਰਾ ਦਈਏ ਕਿ ਆਪਾਂ ਬਹੁਤ ਵਾਰ ਇਹ ਚੀਜ਼ ਸੁਣਦੇ ਹਾਂ ਵੀ ਮੈਂ ਬਹੁਤ ਕੁਛ ਕੀਤਾ ਉਹਦੇ ਲਈ, ਉਹਨੂੰ ਲੋੜ ਪੈਣ ਦੇ ਉੱਤੇ ਮੇਰੇ ਲਈ ਕੁਛ ਨਹੀਂ ਕੀਤਾ। ਦੋਸਤਾਂ ਦੇ ਵਿੱਚ ਆਪਾਂ ਸੁਣਦੇ ਹਾਂ, ਗਰੁੱਪਾਂ ਦੇ ਵਿੱਚ ਆਪਾਂ ਸੁਣਦੇ ਹਾਂ, ਕੋਈ ਸਿਰਫ ਫੋਨ ਕਰਕੇ ਤੁਹਾਨੂੰ ਯਾਦ ਹੋਵੇ, ਇੰਨਾ ਹੀ ਤੁਹਾਨੂੰ ਕਹਿ ਦਿੰਦਾ ਹੋਵੇ ਨਾ ਵੀ ਕੀ ਹਾਲ ਹੈ ਤੇਰਾ, ਅਤੇ ਇੰਨੇ ਨਾਲ ਹੀ ਸਾਨੂੰ ਲੱਗਦਾ ਵੀ ਉਹਨੇ ਮੈਨੂੰ ਪੁੱਛਿਆ। ਅਤੇ ਕਈ ਵਾਰੀ ਜਿਹੜੇ ਬੰਦੇ ਨੇ ਪੁੱਛਿਆ ਹੁੰਦਾ ਨਾ, ਉਹਨੂੰ ਆਸ ਹੁੰਦੀ ਆ ਵੀ ਜਦੋਂ ਮੇਰੇ 'ਤੇ ਕੋਈ ਔਖਾ ਸੌਖਾ ਟਾਈਮ ਹੋਊਗਾ ਅਤੇ ਉਦੋਂ ਕੋਈ ਵੀ ਫੋਨ ਕਰਕੇ ਮੈਨੂੰ ਪੁੱਛੂਗਾ ਵੀ ਕੀ ਹਾਲ ਹੈ ਤੇਰਾ, ਤੂੰ ਠੀਕ ਹੈ, ਅਤੇ ਉੱਥੋਂ ਫਿਰ ਉਹ ਚੀਜ਼ ਸ਼ੁਰੂ ਹੁੰਦੀ ਆ ਵੀ ਨਹੀਂ ਮੈਂ ਤਾਂ ਹਰ ਇੱਕ ਨੂੰ ਪੁੱਛਦਾ, ਅੱਜ ਮੈਨੂੰ ਲੋੜ ਹੀ ਤਾਂ ਮੈਨੂੰ ਕਦੇ ਕਿਸੇ ਦਾ ਕਿਸੇ ਦਾ
10: ਫੋਨ ਹੀ ਨਹੀਂ
0: ਹੈ ਨਾ, ਮੈਂ ਤਾਂ ਹਰ ਵੇਲੇ ਕਹਿੰਦਾ ਵੀ ਕੋਈ ਨਹੀਂ ਲੋੜ ਹੋਊ ਤਾਂ ਦੱਸੀ, ਕੋਈ ਨਹੀਂ ਹੈ ਨਾ, ਮੈਂ ਇੱਥੋਂ ਤੱਕ ਇੰਨੀ ਕੁ ਮਦਦ ਤੇਰੀ ਕਰ ਸਕਦਾ।
10: ਅਤੇ ਕਈ ਲੋਕ ਉਹ ਹੁੰਦੇ ਆ ਜਿਹੜੇ ਕਹਿ ਦਿੰਦੇ ਆ ਪਰ ਹੁੰਦੇ ਨਹੀਂ, ਕਈ ਲੋਕ ਕਹਿੰਦੇ ਨਹੀਂ ਪਰ ਹੈਗੇ ਆ, ਮਤਲਬ ਇੰਨਾ ਕੁ ਮਤਲਬ ਵਾਈਡ ਵਰਾਇਟੀ ਆ ਨਾ ਲੋਕਾਂ ਦੀ ਵੀ। ਅਤੇ ਚਲੋ ਐਨੀਵੇ, ਸਾਡਾ ਲੋਕਾਂ ਨੂੰ ਅੱਜ ਪੁੱਛਣ ਦਾ ਮਕਸਦ ਇਹੀ ਆ ਕਿ ਉਹਨਾਂ ਨੂੰ ਆਪਣੇ ਆਪ 'ਚ ਕਦੇ ਇਸ ਕਿਸਮ ਦਾ ਮਹਿਸੂਸ ਹੋਇਆ ਵੀ ਉਹਨਾਂ ਨੇ ਲੋਕਾਂ ਦਾ, ਰਿਸ਼ਤੇਦਾਰਾਂ ਦਾ, ਭੈਣ ਭਾਈਆਂ ਦਾ ਜਾਂ ਕਿਸੇ ਦਾ ਵੀ ਬਹੁਤ ਕੀਤਾ, ਪਰ ਜਦ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੂੰ ਓਨੀ ਇਮਦਾਦ ਜਾਂ ਮਦਦ ਨਹੀਂ ਮਿਲੀ। ਇੱਕ ਗੱਲ, ਮਤਲਬ ਮੈਂ ਸਾਰਿਆਂ ਲਈ ਖੜਦਾ, ਮੇਰੇ ਲਈ ਕੋਈ ਨਹੀਂ ਖੜਦਾ, ਕੀ ਤੁਹਾਡੇ ਟੱਬਰ 'ਚ ਕੋਈ ਇਹੋ ਜਿਹਾ ਬੰਦਾ ਹੈਗਾ ਜਿਹੜਾ ਤੁਹਾਨੂੰ ਲੱਗਦਾ ਯਾਰ ਸਭ ਲਈ ਖੜਿਆ ਪਰ ਉਹਦੀ ਵਾਰੀ ਆਈ ਤਾਂ ਕੋਈ ਨਹੀਂ ਖੜਿਆ? ਜਾਂ ਤੁਸੀਂ ਕੋਈ ਰਿਲੇਸ਼ਨਸ਼ਿਪ ਆ, ਚਾਹੇ ਉਹ ਹਸਬੈਂਡ ਵਾਈਫ ਦਾ, ਚਾਹੇ ਪਾਰਟਨਰ ਦਾ, ਜਾਂ ਵੀ ਮੈਂ ਤਾਂ ਉਸ ਰਿਲੇਸ਼ਨਸ਼ਿਪ ਲਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਆਪਾ ਵਾਰਤਾ, ਅਤੇ ਬਾਅਦ 'ਚੋਂ ਤੁਹਾਨੂੰ ਪਛਤਾਵਾ ਹੋਇਆ ਹੋਵੇ ਵੀ ਨਹੀਂ ਯਾਰ ਮੈਨੂੰ ਆਪਣੀ ਕੋਈ ਨਾ ਕੋਈ ਬਾਉਂਡਰੀਜ਼ ਮਿੱਥ ਲੈਣੀਆਂ ਚਾਹੀਦੀਆਂ ਸੀ, ਮੈਂ ਕਿਉਂ ਹੈ ਨਾ ਆਪਣਾ ਸਮਾਂ ਵੀ ਖਰਾਬ ਕੀਤਾ, ਆਪਣਾ ਦਿਮਾਗ ਵੀ ਖਰਾਬ ਕੀਤਾ। ਜਾਂ ਕਈ ਵਾਰ ਇੱਦਾਂ ਵੀ ਹੁੰਦਾ ਬਈ ਤੁਹਾਡਾ ਸੁਭਾਅ ਬਣ ਜਾਂਦਾ, ਆਪਾਂ ਜਿਹੜੀ ਕੰਡੀਸ਼ਨਿੰਗ ਵਰਡ ਵਰਤਦੇ ਹਾਂ ਨਾ, ਛੋਟੇ ਹੁੰਦੇ ਤੋਂ ਹੀ ਮਤਲਬ ਤੁਹਾਡਾ ਸੁਭਾਅ ਬਣਾ ਦਿੱਤਾ ਜਾਂਦਾ ਵੀ ਇਹ ਤਾਂ ਬੜਾ ਬੀਬਾ ਮੁੰਡਾ, ਘਰ ਦਾ ਸਭ ਤੋਂ ਵੱਡਾ ਭਾਈ ਖਾਸ ਤੌਰ 'ਤੇ ਹੈ ਨਾ, ਬਈ ਇਹਨੇ ਛੋਟਿਆਂ ਦਾ ਬੜਾ ਖਿਆਲ ਰੱਖਿਆ, ਇਹ ਤਾਂ ਪੁੱਛੋ ਕੁਛ ਨਾ ਜੀ, ਹੈ ਨਾ। ਉਹ ਮਤਲਬ ਉਹਦੀ ਇੱਦਾਂ ਦੀਆਂ ਗੱਲਾਂ ਕਰ ਕਰਕੇ ਉਹਨੂੰ ਇੱਦਾਂ ਦਾ ਬਣਾ ਦਿੱਤਾ ਜਾਂਦਾ ਕਿ ਉਹਨੂੰ ਸਾਰਿਆਂ ਦਾ ਕਰਨਾ ਹੀ ਪੈਂਦਾ, ਮੁੜ ਕੇ ਉਹ ਸਾਰੀ ਉਮਰ ਲਈ ਫਿਰ ਉਹਦਾ ਬੰਧਨ ਹੋ ਜਾਂਦਾ। ਉਲਟਾ ਜੇ ਉਹ ਕਿਸੇ ਦੀ ਮਦਦ ਜਾਂ ਕਿਸੇ ਦਾ ਕੁਛ ਨਹੀਂ ਸਵਾਰਦਾ ਤਾਂ ਉਹਦੇ ਮਨ ਵਿੱਚ ਇਸ ਗੱਲ ਦੀ ਗਿਲਟ ਆਉਂਦੀ ਆ ਕਿ ਯਾਰ ਮੈਂ ਮੇਰੇ ਤੋਂ ਕਰ ਨਹੀਂ ਹੋਇਆ, ਹੈ ਨਾ। ਉਹਦਾ ਕਈ ਵਾਰ ਤੁਸੀਂ ਦੇਖੋਗੇ ਚਾਚੇ ਤਾਏ ਹੁੰਦੇ ਆ ਨਾ, ਕੋਈ ਕਿਸੇ ਦਾ ਪਿਓ ਜਵਾਨ ਜਹਾਨੀ 'ਚ ਚਲਿਆ ਗਿਆ ਅਤੇ ਉਹ ਉਹਨਾਂ ਨੂੰ ਲੱਗਦਾ ਹੁੰਦਾ ਵੀ ਹੈ ਨਾ ਮੈਂ ਹੁਣ ਮੈਂ ਹੀ ਇਹਨਾਂ ਦਾ ਕੁਛ ਸਵਾਰਨਾ, ਅਤੇ ਇੱਧਰ ਜਿਹੜੇ ਤੁਹਾਡੇ ਘਰ ਦੇ ਹੁੰਦੇ ਆ ਉਹ ਤੁਹਾਡੇ ਗਲ ਪੈਂਦੇ ਹੁੰਦੇ ਆ ਵੀ ਤੂੰ ਤਾਂ ਬਗਾਨਿਆਂ ਦਾ ਹੀ ਆ, ਆਪਦਿਆਂ ਦਾ ਤਾਂ ਕੁਛ ਸਵਾਰਿਆ ਨਹੀਂ। ਇੱਦਾਂ ਦੇ ਸਾਡੇ ਰਿਸ਼ਤੇਦਾਰੀਆਂ, ਭੈਣ ਭਾਈਆਂ, ਤਾਣੇ ਬਾਣੇ, ਰਿਲੇਸ਼ਨਸ਼ਿਪਸ, ਇਹਨਾਂ 'ਚ ਬੜਾ ਕੁਛ ਆ। ਮਤਲਬ ਇਹ ਸੋਸ਼ੋਲੋਜੀ ਦਾ ਇੱਕ ਬੜਾ ਵੱਡਾ ਟੋਪਿਕ ਆ, ਇਹਦੇ 'ਤੇ ਹੈ ਨਾ ਘੰਟਿਆਂ ਬੱਧੀ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਹਰ ਬੰਦਾ ਆਪਣੇ ਭੂਤਕਾਲ 'ਚੋਂ ਆਉਂਦਾ, ਆਪਣੀਆਂ ਭੂਤਾਂ ਤੋਂ ਆਉਂਦਾ, ਜੋ ਪਾਸਟ ਵਿੱਚ ਹੋਇਆ ਜਾਂ ਉਹਦੇ ਮਨ ਮੱਥੇ ਮਿਹਰ ਪਈ ਹੋਈ ਆ ਜਾਂ ਉਹਦੇ ਮਨ ਮੱਥੇ ਕੋਈ ਕੜੱਤਣ ਪਈ ਹੋਈ ਆ, ਜਿਵੇਂ ਤੁਸੀਂ ਕਹਿੰਦੇ ਸੀ ਉਦਣ ਵੀ ਫਾਦਰਸ ਡੇ ਜਾਂ ਮਦਰਸ ਡੇ 'ਤੇ ਆਪਾਂ ਸਾਰੇ ਵਧਾਈਆਂ ਵਧਾਈਆਂ ਵਧਾਈਆਂ। ਇੱਕ ਉਹ ਬੰਦਾ ਜਿਹੜਾ ਕਹਿੰਦਾ ਮੇਰੇ ਪਿਓ ਨੇ ਮੈਨੂੰ ਸਬਾਏ ਬੈਲਟਾਂ ਨਾ ਕੁੱਟਣ ਤੋਂ, ਦਾਰੂ ਪੀ ਕੇ ਸਾਡੇ ਸਿਰ 'ਚ ਹੈ ਨਾ ਗਲੀਆਂ ਕੱਢਣ ਤੋਂ ਬਿਨਾਂ ਹੋਰ ਕੱਖ ਨਹੀਂ ਕੀਤਾ, ਕਹਿੰਦਾ ਮੇਰੇ ਲਈ ਕੋਈ ਫਾਦਰ ਫੂਦਰ ਡੇ ਨਹੀਂ ਹੈ ਨਾ। ਸਾਡੀ ਮਾਂ ਹੈ ਨਾ ਇਹੋ ਜਿਹੀ ਸੀ, ਹੈ ਨਾ ਫਵੇ ਕੁੱਟਣੀ, ਉਹਨੇ ਸਾਡੇ ਘਰ 'ਚ ਪੌੜੇ ਪਾਈ ਰੱਖੇ। ਕੋਈ ਬੰਦੇ ਇਹੋ ਜਿਹੇ ਹੋਣਗੇ ਉਹਨਾਂ ਲਈ ਮਦਰਸ ਡੇ ਦਾ ਕੋਈ ਮਾਇਨਾ ਨਹੀਂ ਹੋਊ, ਪਰ ਜਿਹੜੀ ਆਪਣੀ ਅੱਜ ਦੀ ਗੱਲਬਾਤ ਆ ਉਹ ਹੈਗੀ ਆਮ, ਆਪਾਂ ਜਿਹੜੇ ਸਰਫੇਸ ਲੈਵਲ 'ਤੇ ਕਹਿੰਦੇ ਹਾਂ ਵੀ ਆਮ ਤੌਰ 'ਤੇ ਇਹ ਗੱਲ ਮੈਨੂੰ ਤਾਂ ਆਪਣੀ ਰਿਸ਼ਤੇਦਾਰੀ ਚਰਨਜੋਤ ਬਹੁਤ ਸੁਣਨ ਨੂੰ ਮਿਲਦੀ ਆ। ਕਈ ਭੈਣ ਭਾਈ ਹੈਗੇ ਇਹੋ ਜਿਹੇ ਜਿਹੜੇ ਕਹਿੰਦੇ ਅਕਸਰ ਸੁਣ ਜਾਂਦੇ ਆ ਵੀ ਯਾਰ ਅਸੀਂ ਫਲਾਨਿਆਂ ਦਾ ਬੜਾ ਕੀਤਾ, ਅਸੀਂ ਉਹਦਾ ਬੜਾ ਕੀਤਾ, ਸਾਡਾ ਕਿਸੇ ਨੇ ਨਹੀਂ ਕੀਤਾ,
0: ਲੋੜ ਪੈਣ 'ਤੇ ਸਾਡਾ ਨਹੀਂ ਕਿਸੇ ਨੇ ਕੀਤਾ। ਸੋ ਇਹ ਇੱਕ ਤਰ੍ਹਾਂ ਦਾ ਨਾ ਇਹ ਟਰੈਪ ਵੀ ਆ, ਇਹਨੂੰ ਮਾਨਸਿਕ ਤੌਰ ਦੇ ਉੱਤੇ ਇਹਨੂੰ ਟਰੈਪ ਵੀ ਮੰਨਦੇ ਆ। ਜਦੋਂ ਸਾਡੇ ਅੰਦਰੋਂ ਇਹ ਵਾਲੀ ਫੀਲਿੰਗ ਇੱਕ ਸਟੇਜ ਦੇ ਉੱਤੇ ਤਾਂ ਆਉਂਦੀ ਆ, ਇੱਕ ਮਾਈਲਡ ਲੈਵਲ ਦੇ ਉੱਤੇ, ਤਾਂ ਉਹ ਉੱਥੋਂ ਤੱਕ ਕਹਿੰਦੇ ਨੇ ਠੀਕ ਆ। ਪਰ ਜਦੋਂ ਇਹ ਚੀਜ਼ ਤੁਹਾਡੇ ਉੱਤੇ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ, ਫਿਰ ਅਸੀਂ ਵਿਚਾਰਗੀ 'ਚ ਆ ਜਾਂਦੇ, ਫਿਰ ਉੱਥੇ ਹੀ ਆਪਣੇ ਆਪ ਦਾ ਨੁਕਸਾਨ ਕਰਨਾ ਸ਼ੁਰੂ ਕਰਦੇ ਨੇ। ਟੈਕਨੀਕਲੀ ਵੇਖਿਆ ਜਾਵੇ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਤੁਸੀਂ ਆਪਣੇ ਆਪ ਨੂੰ ਜਾਂ ਅਗਲੇ ਨੂੰ ਕੋਸਣਾ ਅਤੇ ਹੋਰ ਜ਼ਿਆਦਾ ਆਪਣਾ ਰਿਲੇਸ਼ਨ ਆਪਾਂ ਕਿਸੇ ਦੇ ਨਾਲ ਖਰਾਬ ਕਰਨਾ। ਮੈਂ ਸਾਰਿਆਂ ਦੀ ਬੜੀ ਪਰਵਾਹ ਕੀਤੀ ਹੈ, ਪਰ ਜਦੋਂ ਮੈਨੂੰ ਲੋੜ ਪਈ ਆ ਤਾਂ ਫਿਰ ਮੇਰੀ ਕਿਸੇ ਨੇ ਪਰਵਾਹ ਨਹੀਂ ਕੀਤੀ। ਸੋ ਇੱਦਾਂ ਦੀ ਜਿਹੜੀ ਇੱਕ ਅਵਸਥਾ ਆ ਉਹਦੇ ਵਿੱਚ ਆਪਾਂ ਆਪਣੇ ਆਪ 'ਚੋਂ ਕਈ ਵਾਰੀ ਹਾਰ ਜਾਂਦੇ ਹਾਂ, ਆਪਾਂ ਇੰਨੀ ਕੁ ਮਾਨਸਿਕ ਉਲਝਣ ਦੇ ਵਿੱਚ ਆਪਾਂ ਪੈ ਜਾਂਦੇ ਹਾਂ ਕਿ ਉੱਥੇ ਫਿਰ ਸਾਨੂੰ ਲੋੜ ਹੁੰਦੀ ਕਿਸੇ ਸਿਆਣੇ ਬੰਦੇ ਦੇ ਨਾਲ ਗੱਲ ਕਰਨ ਦੀ, ਜਿਹੜਾ ਸਾਨੂੰ ਅੱਗੋਂ ਸਮਝਾ ਸਕੇ, ਕਹਿ ਸਕੇ ਵੀ ਹਾਂ ਤੂੰ ਕੀਤਾ ਉਹ ਤੇਰਾ ਫਰਜ਼ ਬਣਦਾ ਹੈ, ਠੀਕ ਆ, ਤੂੰ ਕੀਤਾ ਉਹ ਬਹੁਤ ਵਧੀਆ ਕੀਤਾ, ਤੂੰ ਚੰਗੇ ਇਨਸਾਨ ਹੋਣ ਦਾ ਸਬੂਤ ਦਿੱਤਾ, ਪਰ ਹੁਣ ਕੋਈ ਤੇਰੇ ਲਈ ਜੇਕਰ ਨਹੀਂ ਕਰ ਰਿਹਾ ਤਾਂ ਇਹ ਸਮਾਂ ਤੇਰਾ ਇਹ ਸਮਝਣ ਦਾ ਵੀ ਪਛਾਣ ਲਾ, ਤੂੰ ਉਨਾ ਕੁ ਵਰਤ ਲਾ ਉਸ ਹਿਸਾਬ ਦੇ ਨਾਲ, ਕਿਸੇ ਨੂੰ ਨਾ ਦੇ ਹੁੰਦੇ ਵੀ ਨਾ ਕਿਸੇ ਨੂੰ ਬਹੁਤਾ ਪਿੱਛੇ ਕਰੋ, ਨਾ ਕਿਸੇ ਨੂੰ ਥੁੱਕੋ ਅਤੇ ਨਾ ਹੀ ਕਿਸੇ ਨੂੰ ਚੱਟੋ, ਤੁਸੀਂ ਬਹੁਤਾ ਕਿਸੇ ਨੂੰ ਪਿੱਛੇ ਵੀ ਨਾ ਧੱਕੋ ਅਤੇ ਬਹੁਤਾ ਕਿਸੇ ਨੂੰ ਐਵੇਂ ਚੁੱਕ ਚੁੱਕ ਕੇ ਅਤੇ ਕੁੱਛੜਨਾ ਬਾਹਰ ਛੱਡੋ। ਕਈ ਵਾਰੀ ਸਾਡੀ ਆਪਣੀ ਵੀ ਇਹ ਕਸੂਰ ਹੁੰਦਾ ਵੀ ਆਪਾਂ ਬਹੁਤ ਜ਼ਿਆਦਾ ਹੀ ਕਿਸੇ ਨਾ ਕਿਸੇ ਦੇ ਆਪਾਂ ਉੱਤੇ ਉੱਤੇ ਚੜ੍ਹੇ ਹੁੰਦੇ ਹਾਂ, ਆਪਾਂ ਇੰਨਾ ਕੁ ਜ਼ਿਆਦਾ ਕਿਸੇ ਲਈ ਕਰ ਦਿੰਦੇ ਹਾਂ ਵੀ ਅਗਲਾ ਤੁਹਾਨੂੰ ਬੋਝ ਸਮਝਣ ਲੱਗ ਪੈਂਦਾ।
10: ਸਹੀ, ਜਾਂ ਇੰਨਾ ਕੁ ਤੁਸੀਂ ਉਹਦਾ ਕਰ ਲੈਂਦੇ ਹੋ ਵੀ ਉਹ ਉਨੇ ਜੋਗਾ ਹੁੰਦਾ ਨਹੀਂ ਕਿ ਤੁਹਾਡਾ ਕਰ ਸਕੇ। ਇਸ ਲਈ ਜਿਹੜਾ ਤੁਸੀਂ ਆ ਵਰਡ ਸਿਆਣਾ ਵਰਤਿਆ ਨਾ ਵੀ ਸਿਆਣਿਆਂ ਦੀ ਸਲਾਹ ਮਸ਼ਵਰਾ, ਸਿਆਣਿਆਂ ਨੇ ਤਾਂ 100 ਹੱਥ ਰੱਸਾ ਸਿਰੇ 'ਤੇ ਗੰਢ ਪਹਿਲਾਂ ਹੀ ਕੀਤਾ ਹੋਇਆ, ਨੇਕੀ ਕਰ ਦਰਿਆ 'ਚ ਪਾ। ਉਹ ਤਾਂ ਕਹਿੰਦੇ ਬਸ ਜੋ ਹੁਣ ਅੱਜ ਕੱਲ੍ਹ ਕੀ ਆ, ਨੇਕੀ ਕਰ ਫੇਸਬੁੱਕ 'ਤੇ ਪਾ।
0: ਤੁਸੀਂ ਆਪਣਾ ਫਰਜ਼ ਨਿਭਾਉਣਾ, ਤੁਸੀਂ ਆਪਣਾ ਜੋ ਤੁਹਾਨੂੰ ਲੱਗਦਾ ਵੀ ਇਨਸਾਨ ਦਾ ਇੱਕ ਇਨਸਾਨ ਦੇ ਪ੍ਰਤੀ ਫਰਜ਼ ਆ, ਜਾਂ ਫਿਰ ਬਹੁਤੀ ਏਰੀ 'ਤੇ ਪਰਿਵਾਰ ਦਾ ਪਰਿਵਾਰ ਪ੍ਰਤੀ ਫਰਜ਼ ਹੁੰਦਾ, ਅਸੀਂ ਪਰਿਵਾਰ ਦੇ ਵਿੱਚ ਕਰਦੇ ਹਾਂ ਅਤੇ ਬਾਅਦ ਵਿੱਚ ਆਪਾਂ ਪਰਿਵਾਰ 'ਚ ਹੀ ਸੁਣਾਉਣ ਲੱਗ ਪੈਂਦੇ ਹਾਂ, ਜਾਂ ਯਾਰੀ ਦੋਸਤੀ ਦੇ ਵਿੱਚ ਕਰਦੇ ਹਾਂ ਯਾਰੀ ਦੋਸਤ, ਕਿਉਂਕਿ ਜਿਹੜਾ ਵੀ ਰਿਲੇਸ਼ਨ ਜਿਹੜੇ ਵੀ ਰਿਸ਼ਤੇ ਦਾ ਆਪਾਂ ਨਾਂ ਲੈ ਰਹੇ ਹਾਂ ਉਹਦੀਆਂ ਕੁਛ ਜ਼ਿੰਮੇਵਾਰੀਆਂ ਵੀ ਨੇ ਨਾ, ਇਹ ਉਹਨਾਂ ਜ਼ਿੰਮੇਵਾਰੀਆਂ 'ਚੋਂ ਇੱਕ ਆ, ਅਤੇ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਜ਼ਿੰਮੇਵਾਰੀ ਤੋਂ ਭੱਜ ਗਿਆ ਦੈਟਸ ਫਾਈਨ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਅਤੇ ਹੁਣ ਉਹਦੇ ਲਈ ਸ਼ਾਬਾਸ਼ੀ ਮਿਲੇ ਤੁਹਾਨੂੰ।
10: ਅਤੇ ਗਿਵਿੰਗ ਹੈਂਡ ਆ ਨਾ ਜਿਹੜਾ ਦਾਨ ਦਾ ਕੋਨਸੈਪਟ ਆ, ਉਹਦੇ ਨਾਲ ਜੇ ਇਹਨੂੰ ਆਪਾਂ ਚੀਜ਼ਾਂ ਨੂੰ ਜੋੜ ਕੇ ਵੇਖੀਏ ਤਾਂ ਆਪਾਂ ਨੂੰ ਬਹੁਤ ਛੇਤੀ ਇਹ ਚੀਜ਼ ਸਮਝ ਆਊਗੀ ਉਹਦਾ ਕਾਰਨ ਆ। ਹੁਣ ਸਿਆਣੇ ਤਾਂ ਇਹ ਵੀ ਕਹਿੰਦੇ ਆ ਵੀ ਦਾਨ ਦਈਏ ਤਾਂ ਦੂਜੇ ਹੱਥ ਨੂੰ ਪਤਾ ਨਾ
0: ਲੱਗੇ,
10: ਅਤੇ ਉਹ ਇਸ ਕੇਸ 'ਚ ਵੀ ਇਹ ਆ ਵੀ ਜੇ ਤੁਹਾਡੇ ਮਨ 'ਚ ਆ ਗਿਆ ਵੀ ਮੈਂ ਇੰਨਾ ਕੀਤਾ, ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਤਾਂ ਦੱਸ ਹੀ ਦਿੱਤਾ ਨਾ ਵੀ ਮੈਂ ਬਹੁਤ ਕੀਤਾ,
0: ਪਰ ਉਹ ਦੱਸਦਾ ਨਾਲੇ
10: ਮਨੁੱਖੀ ਸੁਭਾਅ ਵੀ ਹੈ, ਇਹ ਤੋਂ ਬਾਹਰ ਵੀ ਨਹੀਂ ਹੈਗੇ। ਟ੍ਰੈਪ ਜਿਹੜਾ ਸੀਗਾ ਨਾ,
0: ਬਿਲਕੁਲ, ਇੱਕ ਤਾਂ ਦੱਸ ਦਿੱਤਾ ਤੁਸੀਂ, ਉਹ ਆਉਂਦੇ ਵੀ ਤੁਸੀਂ ਦੱਸਤਾ ਇਹਦਾ ਮਤਲਬ ਕਹਿਤਾ ਇਹਦਾ ਮਤਲਬ ਖੇ ਹੋ ਗਿਆ। ਦੂਸਰਾ ਹੈ ਵੀ ਤੁਹਾਡੀ એનર્ਜੀ ਤਾਂ ਉਧਰ ਲੱਗ ਗਈ ਨਾ, ਤੁਸੀਂ ਚੱਤੇ ਪੈਰ ਉਸੇ ਤੋਂ ਹੀ ਸੋਚੀ ਜਾਣਾ ਵਾ ਵੀ ਹੁਣ ਮੈਨੂੰ ਮੇਰੀ ਕੋਈ ਨੇ ਮਦਦ ਨਹੀਂ ਕੀਤੀ, ਮੈਂ ਉਹਦੇ ਲਈ ਕੀਤੀ ਸੀ ਇਸ ਥਾਂ ਦੇ ਉੱਤੇ ਉਹ ਨਹੀਂ ਮੇਰੇ ਲਈ ਆਇਆ, ਇਹਦਾ ਸਾਈਡ ਇਫੈਕਟ ਇੱਕ ਸਭ ਤੋਂ ਵੱਡਾ ਇਹ ਹੁੰਦਾ, ਇਹਦਾ ਮਤਲਬ ਇਹ ਵੀ ਹੁੰਦਾ ਵੀ ਆਪਾਂ ਡਿਪੈਂਡੈਂਟ ਹੋ ਚੁੱਕੇ ਹਾਂ, ਸਾਨੂੰ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਨਹੀਂ ਰਿਹਾ। ਇਹ ਕੁਛ ਇੱਕ ਸਨੈਰੀਓ ਦੇ ਵਿੱਚ, ਮਤਲਬ ਹਰ ਇੱਕ ਦੇ ਵਿੱਚ ਨਹੀਂ, ਡਿਪੈਂਡ ਕਰਦਾ, ਇਹਦੇ ਵੀ ਲੈਵਲ ਨੇ, ਚਲੋ ਅੱਗੇ ਚੱਲ ਕੇ ਆਪਾਂ ਇਹਦੇ ਲੈਵਲ ਵੀ ਆਪਾਂ ਖੋਲਾਂਗੇ, ਪਰ ਉਹਦੇ ਲਈ ਤੁਹਾਡੀ ਕੰਟਰੀਬਿਊਸ਼ਨ ਦੀ ਵੀ ਬੜੀ ਜ਼ਰੂਰਤ ਹੈ। ਤੁਸੀਂ ਇਸ ਟਾਈਮ ਕੀ ਫੀਲ ਕਰ ਰਹੇ ਹੋ ਆਪਣੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ, ਕਿਉਂਕਿ ਆਪਣੇ ਆਪ ਬਾਰੇ ਕਈ ਵਾਰੀ ਲੱਭਣਾ ਬੜਾ ਔਖਾ ਹੋ ਜਾਂਦਾ, ਦੂਸਰੇ ਬਾਰੇ ਬੜਾ ਸੌਖਾ ਹੋ ਜਾਂਦਾ ਵੀ ਆਹ ਜਿਹੜਾ ਮੇਰਾ ਭਰਾ ਆ ਨਾ, ਜਾਂ ਮੇਰਾ ਪਾਰਟਨਰ ਆ, ਮੇਰਾ ਮੰਮੀ, ਮੇਰੇ ਡੈਡੀ, ਮੇਰੇ ਬੱਚੇ, ਇਹਨੂੰ ਬਥੇਰਾ ਸਮਝਾਇਆ ਵੀ ਮੈਂ ਐਵੇਂ ਨਹੀਂ ਉੱਠ ਕੇ ਤੁਰ ਪੀਦਾ ਹੁੰਦਾ, ਅਗਲੇ ਦਾ ਮਾੜਾ ਜਿਹਾ ਫੋਨ ਆਇਆ ਤੇ ਉਸੇ ਵੇਲੇ ਉੱਠ ਕੇ ਤੁਰ ਪਏ, ਤੈਨੂੰ ਲੋੜ ਹੋਣਾ ਆਇਆ ਕੋਈ, ਪਰ ਜਦੋਂ ਆਪਾਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਇੱਕ ਸਟੇਜ ਇੱਦਾਂ ਦੀ ਆਉਂਦੀ ਹੈ ਜਦੋਂ ਆਪਾਂ ਕਿਸੇ ਨੂੰ ਚੰਗਿਆਈ ਤੋਂ ਰੋਕ ਰਹੇ ਹੁੰਦੇ।
10: ਇਹ ਵੀ ਆ, ਪਰ ਸਾਡਾ ਇੱਕ ਮਿੱਤਰ ਆ ਉਹ ਕਹਿੰਦਾ ਮੈਂ ਹੁਣ ਜਦੋਂ ਔਖੇ ਵੇਲੇ ਸੀ ਮੇਰੇ ਆ ਦੋ ਮਿੱਤਰਾਂ ਯਾਰਾਂ ਦੋਸਤਾਂ ਨੇ ਮੇਰੀ ਇੰਨੀ ਕੁ ਮਦਦ ਕਰਤੀ ਵੀ ਮੈਂ ਦੁਬਾਰਾ ਪੱਕੇ ਪੈਰੀ ਹੋ ਗਿਆ। ਕਹਿੰਦਾ ਜਦ ਮੈਂ ਲੋਕਾਂ ਦੀ ਕਰਦਾ ਸੀ ਮੇਰਾ ਟੱਬਰ ਮੈਨੂੰ ਗਾਲਾਂ ਕੱਢਦਾ ਸੀ, ਕਹਿੰਦਾ ਮੇਰੇ ਕੋਲ ਕੋਈ ਥਰਮਾਮੀਟਰ ਥੋੜ੍ਹੀ ਆ ਇਹ ਮੇਰਾ ਕੱਲ ਨੂੰ ਕਰੂਗਾ
0: ਤੇ ਕਿੰਨਾ ਕੁ ਕਰਾਂ। ਇਹ ਨਾ ਬੜਾ ਬੜਾ ਇੱਕ ਕਹਿੰਦੇ ਨੇ ਵੀ ਕੁਦਰਤ ਦਾ ਇਹ ਬੜਾ ਮਹੀਨ ਨਿਯਮ ਆ ਵੀ ਜ਼ਰੂਰੀ ਨਹੀਂ ਆ ਵੀ ਮੰਨ ਲਓ ਮੈਂ ਤੁਹਾਡੀ ਮਦਦ ਕੀਤੀ ਹੈ, ਜ਼ਰੂਰੀ ਨਹੀਂ ਆ ਕਿ ਤੁਹਾਡੇ ਥਰੂ ਹੀ ਆਉਣੀ ਆ, ਉਹ ਕਿਤੇ ਵੀ ਘੁੰਮ ਕੇ
10: ਯੂਨੀਵਰਸਿਟੀ
0: ਚੋਂ ਕਿਤੇ ਵੀ ਆਉਂਦੀ ਆ, ਰਿਸ਼ਤਿਆਂ ਨੂੰ ਨਾ ਦਿੱਤੇ ਆ ਨਾ ਤੁਸੀਂ, ਭਰਾ ਮੇਰਾ, ਮੇਰੀ ਭੈਣ, ਮੇਰਾ ਰਿਸ਼ਤੇਦਾਰ, ਮੇਰਾ ਯਾਰ ਦੋਸਤ, ਆਪਾਂ ਰਿਸ਼ਤਿਆਂ ਨੂੰ ਨਾ ਦਿੱਤੇ, ਪਰ ਬੇਸਿਕਲੀ ਉਹ ਸਾਰੇ ਕੀ ਨੇ, ਉਹ ਕੁਦਰਤ ਦਾ ਹਿੱਸਾ ਹੀ ਨੇ, ਉਸ ਬ੍ਰਹਿਮੰਡ ਦਾ ਹਿੱਸਾ,
10: ਆਪਾਂ ਰਿਸ਼ਤੇ ਨੂੰ ਦਿੱਤਾ, ਹੈ ਤਾਂ ਇਨਸਾਨ ਹੀ ਨੇ ਉਹ
0: ਜੀ, ਸਾਰਿਆਂ ਦੀ ਕਿਤੇ ਨਾ ਕਿਤੇ ਤੇ ਸਟਿੰਗ ਜਿਹੜੀ ਉਹ ਜੁੜੀ ਹੈ ਨਾ ਇੱਕ ਦੂਸਰੇ ਨਾਲ, ਸੋ ਤੁਹਾਨੂੰ ਇੱਥੋਂ ਨਹੀਂ ਤੇ ਉੱਥੋਂ ਤੁਹਾਨੂੰ ਮਦਦ ਮਿਲ ਗਈ, ਤੁਹਾਨੂੰ ਤਾਂ ਮਦਦ ਚਾਹੀਦੀ ਹੈ ਨਾ, ਤੁਹਾਨੂੰ ਇਹ ਥੋੜ੍ਹੀ ਮਤਲਬ ਹੈ ਵੀ ਤੁਹਾਡਾ ਉਹੀ ਬੰਦਾ ਕਰੇ। ਬੇਸਿਕ ਪ੍ਰੋਬਲਮ ਇਹੋ ਹੀ ਹੁੰਦੀ ਆ ਸਾਡੀ ਮੁੜ ਕੇ ਜਿਹੜੀ ਮਾਨਸਿਕ ਤੌਰ ਦੇ ਉੱਤੇ ਸਾਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ, ਮਦਦ ਭਾਵੇਂ ਹੋ ਗਈ, ਸਰ ਭਾਵੇਂ ਤੁਹਾਡਾ ਗਿਆ, ਪਰ ਗਰੱਜ ਨਹੀਂ ਤੁਸੀਂ ਛੱਡਿਆ ਕਿਉਂਕਿ ਉਹਨੇ ਨਹੀਂ ਕੀਤੀ
10: ਸਹੀ।
0: ਸੋ ਇਹ ਇਹ ਵੀ ਬੜੀ
10: ਜਿਹੜਾ ਉਹ ਨੁਕਤਾ ਨਹੀਂ, ਉਹ ਕਹਿੰਦਾ ਅੱਜ ਦੇ ਜ਼ਮਾਨੇ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਮੁਸ਼ਕਲ ਆ ਉਹ ਇਹੀ ਆ, ਲੋਕ ਗਲਤ ਬੰਦਿਆਂ ਤੋਂ ਧੋਖੇ ਖਾ ਕੇ ਸਹੀ ਬੰਦਿਆਂ ਤੋਂ ਬਦਲੇ ਲਈ ਜਾਂਦੇ
0: ਆ, ਇਹੋ ਪ੍ਰੋਬਲਮ ਹੈ। ਕਿਉਂਕਿ ਮੁੜ ਕੇ ਉਹ ਇਹ ਨਾ ਇੱਦਾਂ ਦਾ ਬਣ ਗਿਆ ਵਾ ਮੌਲ ਚਾਲ ਵੀ ਤੁਸੀਂ ਇੱਕ ਅੱਧੇ ਇੱਥੋਂ ਸੱਟ ਖਾਧੀ, ਅੱਗੇ ਸੱਟ ਮਾਰਨ ਤੁਰਕ ਪਏ, ਮੈਂ ਤਾਂ ਇੱਦਾਂ ਹੀ ਕਰੂੰ ਹੁਣ, ਹੈ ਨਾ। ਉੱਥੇ ਆਪਾਂ ਬ੍ਰਹਿਮੰਡ ਵਾਲਾ ਰੂਲ ਇਸ ਤਰੀਕੇ ਨਾਲ ਲਾਗੂ ਕਰ ਦਿੰਦੇ ਹਾਂ ਸਾਡਾ, ਕਿਉਂਕਿ ਸਿੱਧਾ ਉਹਦੇ 'ਤੇ ਜ਼ੋਰ ਨਹੀਂ ਚੜ੍ਹਦਾ, ਪਰ ਜਿੱਥੇ ਆਹ ਵਾਲੀ ਚੀਜ਼ ਆਉਂਦੀ ਆ ਉੱਥੇ ਆਪਾਂ ਫਿਰ ਕਹਿੰਦੇ ਹਾਂ ਵੀ ਨਹੀਂ ਇਹੋ ਹੀ ਕਰੇ, ਚੰਗਾ ਕਰੇ ਤਾਂ ਇਹੋ ਹੀ ਕਰੇ, ਮਾੜਾ ਕਰੇ ਤਾਂ ਫਿਰ ਇਹਦੇ 'ਤੇ ਨਹੀਂ ਜ਼ੋਰ ਚੜ੍ਹਦਾ, ਮੈਂ ਦੂਜੇ ਦਾ ਕਰ ਲੂੰ,
10: ਹੈ ਨਾ। ਜੇ ਇੱਥੋਂ ਘਾਟਾ ਖਾਧਾ ਤਾਂ ਕਿਤੋਂ ਵਾਧਾ ਕਰਨਾ, ਚਾਹੇ ਉਹ ਗਰੀਬ ਦਾ ਜੇਬ ਕੱਟ ਕੇ ਕਰਨਾ ਕੁਝ, ਔਰ ਜੋ ਮਰਜ਼ੀ ਕੰਟੈਕਸਟ ਦੇ ਦਿਓ, ਸ਼ਾਖ ਪਰ ਸ਼ਾਖ ਘੁੰਮੀਏ ਔਰ ਗੁਲਾਬ ਦੇਖੀਏ, ਐਸਾ ਵੀ ਕਿਹਾ ਕਿ ਰੋਜ਼ ਇੱਕ ਹੀ ਖੁਆਬ ਦੇਖੀਏ, ਡੂਬ ਗਏ ਜੋ ਮਹਤਾਬ ਉਨਕੋ ਭੁਲਾ ਵੀ ਦੀਜੀਏ, ਫਿਰ ਨਏ ਜ਼ਖਮ ਦੇਖੀਏ, ਫਿਰ ਨਏ ਖੁਆਬ ਦੇਖੀਏ।
0: ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ। ਤੇ ਜੇ ਆਪਾਂ ਨਹੀਂ ਇਸ ਚੀਜ਼ ਨੂੰ ਵੇਖਾਂਗੇ ਤੇ ਫਿਰ ਉਹ ਜ਼ਖਮ ਹੌਲੀ ਹੌਲੀ ਕਹਿੰਦੇ ਨਸੂਰ ਬਣ ਜਾਂਦੇ
10: ਤੁਹਾਡੇ।
0: 334 ਤੁਸੀਂ ਆਉਨੇ ਰੋ ਜੀ।
11: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ ਜੀ।
0: ਕੀ ਨਾਮ ਭਾਈ?
11: ਬਲਵਿੰਦਰ ਬੋਲਦਾ ਜੀ।
0: ਬਲਵਿੰਦਰ?
11: ਹਾਂਜੀ ਬਲਵਿੰਦਰ ਸਿੰਘ
0: ਬਲਵਿੰਦਰ,
11: ਸੋਰੀ ਮੈਂ, ਹਾਂਜੀ ਮੈਂ ਵੈਸੇ ਪਹਿਲਾਂ ਆਪ ਜੀ ਦਾ ਰੈਗੂਲਰ ਕਾਲਰ ਆ, ਪਰ ਮੈਂ ਕੰਮ ਦਾ ਸ਼ੈਡਿਊਲ ਚੇਂਜ ਹੋ ਗਿਆ ਸੀਗਾ ਜੀ, ਮੈਂ ਬਹੁਤ ਦੇਰ ਬਾਅਦ ਗੱਲ ਕਰ ਰਿਹਾ ਜੀ।
0: ਨਾ ਨਾ ਕੋਈ ਚੱਕਰ ਨਹੀਂ, ਵੇਖੋ
10: ਜੀ ਆਇਆਂ, ਚਲੇ ਆਓ ਜਹਾਂ ਤੱਕ ਰੋਸ਼ਨੀ ਆਤੀ ਹੈ।
11: ਬਲਵਿੰਦਰ
10: ਸਾਡੇ ਨਾਲ ਓਦਾਂ ਨਾ ਕਰਿਓ ਭਾਜੀ, ਫੋਨ ਨਹੀਂ ਕਰ ਚੰਗਾ ਭਾਈ, ਸਤਿ ਸ੍ਰੀ ਅਕਾਲ, ਸਵਾਰੀ
0: ਚਲੋ ਕੋਈ ਨੀ, ਕਰੋ ਕਰੋ ਤੁਸੀਂ ਆਪਣੀ ਰੱਖੋ ਗੱਲ।
11: ਤੇ ਹਾਂਜੀ ਮੈਂ ਸੁਣੀ ਜਾਂਦਾ ਸੀਗਾ ਜੀ, ਮੈਂ ਤਾਂ ਆਪਣੀ ਜ਼ਿੰਦਗੀ ਚੋਂ ਇਹੀ ਤੱਤ ਕੱਢਿਆ ਜੀ, ਦੇਖੋ ਇਹ ਅਸੀਂ ਸਾਰੇ ਜਾਣੇ ਸੋਚਦੇ ਹਾਂ ਜੀ ਇੱਦਾਂ ਵੀ ਇਹਨੇ ਮੇਰੇ ਲਈ ਨਹੀਂ ਕੀਤਾ, ਮੈਂ ਨਹੀਂ ਕੀਤਾ, ਕਿਉਂਕਿ ਅਸੀਂ ਐਕਸਪੈਕਟ ਕਰਦੇ ਹਾਂ ਜੀ, ਹੈ ਨਾ। ਜਿੱਦਾਂ ਭਾਜੀ ਤੁਸੀਂ ਗੱਲ ਕਰ ਰਹੇ ਹੈ ਨਾ, ਤੇ ਤੁਸੀਂ ਸੋਹਣੀ ਉਦਾਹਰਨ ਦਿੱਤੀ ਉਹ ਵੀ, ਜਦੋਂ ਤੁਸੀਂ ਕੋਈ ਜਿੱਦਾਂ ਵੀ ਸਿਆਣੇ ਜਿਹੜੇ ਮਹਾਂਪੁਰਖ ਕੋਈ ਜਾਂ ਕੋਈ ਉਹ ਇੱਦਾਂ ਕਹਿੰਦੇ ਆ ਵੀ ਜੇ ਤੁਸੀਂ ਦਾਨ ਕਰੋ ਜਾਂ ਕੋਈ ਚੰਗਾ ਕਾਰਜ ਕਰੋ ਆਪਣੇ ਸੱਜੇ ਹੱਥ ਨਾਲ, ਤਾਂ ਤੁਹਾਡੇ ਖੱਬੇ ਹੱਥ ਨੂੰ ਪਤਾ ਨਾ ਲੱਗੇ ਜੀ ਵੀ ਤੁਸੀਂ ਕਰਿਆ ਉਹ, ਹੈ ਨਾ। ਵੀ ਤੁਸੀਂ ਮਤਲਬ ਦਰਸਾਓ ਨਾ ਜੀ ਕਰਕੇ, ਤੇ ਨਾ ਹੀ ਐਕਸਪੈਕਟ ਕਰੋ, ਨਾ ਜਿਤਾਓ। ਮਹਾਰਾਜ ਗੁਰਬਾਣੀ ਚ ਵੀ ਕਹਿੰਦੇ ਆ ਵੀ ਮਾਨਸ ਕੀ ਟੇਕ ਬਿਰਤੀ ਸਭ ਜਾਣ, ਦੇਵਣ ਕੋ ਏਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਾਹੁਰ ਨਾ ਤਿਸ ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨਕ ਕਹਿ ਕੇ ਨਾ ਹੀ ਹਾਰ। ਮਤਲਬ ਵੀ ਤੁਸੀਂ ਟੇਕ ਜਿਹੜੀ ਆ ਉਹ ਪਰਮਾਤਮਾ ਤੇ ਰੱਖੋ, ਆਪਣੇ ਕਰਮ ਕਰੋ, ਜੇ ਤੁਸੀਂ ਐਕਸਪੈਕਟ ਕਰੋਗੇ ਨਥਿੰਗ ਟੇਕ ਨਥਿੰਗ ਐਟ ਗ੍ਰਾਂਟਿਡ, ਮਤਲਬ ਈਜ਼ੀਲੀ ਜੇ ਤੁਸੀਂ ਕਹੋ, ਤੇ ਤੁਸੀਂ ਇਹ ਨਾ ਸੋਚੋ ਵੀ ਕੋਈ ਮੇਰੇ ਲਈ ਆ ਜਾਂ ਮੈਂ ਏਦਾਂ ਕਰੂੰਗਾ ਫਿਰ ਏਦਾਂ ਹੋਊਗਾ।
10: ਕੁਝ ਸਮੁੰਦਰ ਤਾਂ ਇਹੀ ਆ ਜੀ।
11: ਹਾਂਜੀ ਹਾਂ, ਮਤਲਬ ਤੁਸੀਂ ਐਕਸਪੈਕਟ ਨਾ ਕਰੋ,
0: ਅਸਲ ਚ ਐਕਸਪੈਕਟੇਸ਼ਨ ਜਿਹੜੀਆਂ ਨੇ ਨਾ ਉਹ ਜਿਉਂਦੀ ਜਾਣਦੀਆਂ ਹੁੰਦੀਆਂ ਨੇ, ਪਰ ਇਹਨੂੰ ਨਾ ਥੋੜਾ ਜਿਹਾ ਜੇ ਆਪਾਂ ਹੋਰ ਇਹਨੂੰ ਐਕਸਪਲੇਨ ਕਰੀਏ ਤੇ ਹਾਂ, ਇਹਦੇ ਚ ਮਤਲਬ ਇੱਦਾਂ ਆ ਵੀ ਜਿਵੇਂ ਮੰਨ ਲਓ ਕਿਸੇ ਮੰਨ ਲਓ ਬੱਚੇ ਦੀ ਤੁਸੀਂ ਮਦਦ ਕੀਤੀ, ਉਹਨੂੰ ਤੁਸੀਂ ਮੰਨ ਲਓ ਸਕੂਲ ਚੋਂ ਸੜਕ ਕ੍ਰੋਸ ਕਰਾ ਦਿੱਤੀ, ਜਾਂ ਬੱਚਾ ਕਿਤੇ ਡਿੱਗ ਪਿਆ ਵਾ ਤੇ ਉਹਨੂੰ ਤੁਸੀਂ ਬਿਠਾ ਕੇ ਘਰ ਤੱਕ ਤੁਸੀਂ ਛੱਡ ਆਏ, ਹੁਣ ਤੁਸੀਂ ਇਹ ਨਹੀਂ ਆਸ ਲਾ ਕੇ ਜੇ ਤੁਸੀਂ ਰੱਖੋ ਵੀ ਉਹ ਬੱਚਾ ਕੱਲ੍ਹ ਨੂੰ ਕੋਈ 5-7 ਸਾਲ ਦਾ ਜਾਂ 10 ਸਾਲ ਦਾ ਉਹ ਤੁਹਾਡੇ ਕੰਮ ਆਊਗਾ ਨਾ, ਤੁਸੀਂ ਤੁਹਾਡਾ ਜਿਹੜਾ ਕੰਮ ਆਉਣਾ ਉਹ ਉਹਦੇ ਮਾਂ ਪਿਓ ਨੇ ਆਉਣਾ। ਸੋ ਬੇਸਿਕਲੀ ਪਰਮਾਤਮਾ ਦੇ ਸਾਰੇ ਜੀਵਾਂ ਦੇ ਲਈ ਤੁਸੀਂ ਇੱਕ ਕੰਮ ਕੀਤਾ ਵਾ, ਜਿਹੜੀ ਤੁਹਾਡੀ ਮਦਦ ਕਰਨੀ ਆ ਉਹ ਉਹਨੇ ਕਰਨੀ ਆ।
11: ਜਿਹੜੇ ਸਾਡੇ ਕਰਮ ਆ ਨਾ ਇਹ ਸਾਡੇ ਪਿੱਛੇ ਇਕੱਠੇ ਹੋਈ ਜਾਂਦੇ ਆ ਜੀ ਸਾਰੇ ਜਿਹੜੇ ਚੰਗੇ ਆ ਇਹ ਨਾਲ ਦੀ ਨਾਲ ਸਾਡੇ ਚੰਗੇ ਅੱਗੇ ਪਿੱਛੇ ਆਉਂਦੇ ਜਾਂਦੇ ਰਹਿੰਦੇ ਆ ਜਿੱਦਾਂ ਆਪ ਜੀ ਨੇ ਪਹਿਲਾਂ ਗੱਲ ਕਰੀ ਆ ਵੀ ਹੁਣ ਜਿੱਦਾਂ ਤੁਸੀਂ ਆਪਣੇ ਮੂੰਹੋਂ ਕਹੀ ਜਾਂਦੇ ਆ ਵੀ ਮੈਂ ਬਹੁਤ ਮਾੜਾ ਮੈਂ ਇੱਦਾਂ ਕਰਦਾ ਮੈਂ ਕਰਿਆ ਜਾਂ ਨਹੀਂ ਪਰ ਜੇ ਤੁਹਾਨੂੰ ਕੋਈ ਦੂਜਾ ਪਰਸਨ ਤੁਹਾਨੂੰ ਮਾੜਾ ਕਹੇ ਤੁਸੀਂ ਉਹਦਾ ਸਿਰ ਪਾੜ ਦਿੰਦੇ ਹਨਾ ਮਤਲਬ ਇਹ ਇੱਕ ਚੀਜ਼ ਹੁੰਦੀ ਆ ਵੀ ਅਸੀਂ ਆਪਣੇ ਮੂੰਹੋਂ ਤਾਂ ਕਹੀ ਜਾਂਦੇ ਆ ਵੀ ਅਸੀਂ ਕਰਦੇ ਹਾਂ ਕਰਦੇ ਬਾਕੀ ਆਪਾਂ ਇਨਸਾਨ ਆਪਾਂ ਸਾਰੇ ਹੀ ਇੱਦਾਂ ਦੇ ਆ ਜੀ ਅਸੀਂ ਮਤਲਬ ਐਕਸਪੈਕਟ ਕਰਦੇ ਹਾਂ ਵੀ ਮੈਂ ਇਹਦੇ ਲਈ ਕਰਿਆ ਚਾਹੇ ਆਪਣੇ ਫੈਮਿਲੀ ਮੈਂਬਰ ਦਾ ਚਾਹੇ ਸਾਡੇ ਕੋਈ ਫਰੈਂਡ ਆ ਤੇ ਕੋਈ ਦੁਨੀਆਂ ਤੇ ਕੋਈ ਇਹੋ ਜਿਹਾ ਬੰਦਾ ਮੇਰਾ ਖਿਆਲ ਨਹੀਂ ਹੋ ਸਕਦਾ ਵੀ ਜਿਹੜਾ ਨਹੀਂ ਕਵੇ ਵੀ ਮੈਂ ਉਸੇ ਲਈ ਕਰਿਆ ਸੀ ਉਹਨੇ ਮੇਰੇ ਲਈ ਵਾਪਸ ਨਹੀਂ ਕਰਿਆ ਮੈਂ ਦੁਖੀ ਹਾਂ ਜੀ ਇਸ ਚੀਜ਼ ਤੋਂ ਆਪਾਂ ਉਹ ਗ੍ਰਹਿ ਚ ਸਾਰੀ ਉਮਰ ਹੀ ਆਪਣੀ ਇੱਥੇ ਰੱਖ ਕੇ ਬੜੇ ਰਿਸ਼ਤੇ ਆਪਣੇ ਗਵਾ ਦਿੰਦੇ ਹਾਂ ਜੀ
10: ਨਹੀਂ ਹੈ ਇਹ ਮਸਲਾ ਮੈਂ ਤਾਂ ਹੁਣ ਆਪਾਂ ਜੇ ਔਰਤਾਂ ਵੱਲ ਦੇਖੀਏ ਤਾਂ ਤੁਸੀਂ ਦੇਖੋ ਆ ਜਿਹੜਾ ਬਾਬਿਆਂ ਦਾ ਅੱਧਾ ਬਿਜ਼ਨਸ ਆ ਇਸੇ ਕੰਮ ਤੇ ਆ ਤੂੰ ਬੱਚਾ ਸਬਦਾ ਕਰਦੀ ਏ ਤੇਰਾ ਕੋਈ ਨਹੀਂ ਕਰਦਾ ਉਹ ਤੁਸੀਂ ਦੇਖੋਗੇ ਨਾ ਉਹ ਮਸਲਾ ਉੱਥੇ ਹੀ
0: ਸੋ ਬੇਸਿਕਲੀ ਉਹ ਵੀ ਜਦੋਂ ਇੱਦਾਂ ਕਹਿ ਕੇ ਨਾ ਤੇ ਹੌਲੀ ਹੌਲੀ ਬੰਦੇ ਦੇ ਅੰਦਰੋਂ ਉਹਦੇ ਜਿਹੜੇ ਫਰਜ਼ ਨੇ ਉਹਨਾਂ ਨੂੰ ਅਹਿਸਾਨਾਂ 'ਚ ਬਦਲ ਦਿੱਤਾ ਜਾਂਦਾ ਵੀ ਇੱਕ ਤਾਂ ਮੰਨ ਲਓ ਸਾਡੇ ਬੱਚਿਆਂ ਪ੍ਰਤੀ ਪਰਿਵਾਰ ਪ੍ਰਤੀ ਬਜ਼ੁਰਗਾਂ ਪ੍ਰਤੀ ਸਾਡੇ ਫਰਜ਼ ਨੇ ਵੀ ਆਪਾਂ ਉਹ ਕਰਨੇ ਆ ਪਰ ਜਦੋਂ ਇੱਦਾਂ ਦੀਆਂ ਕੋਈ ਗੱਲਾਂ ਤੁਹਾਨੂੰ ਵਾਰ ਵਾਰ ਕਹੂਗਾ ਤੇ ਉਹ ਤੁਹਾਨੂੰ ਇੱਕ ਤਰ੍ਹਾਂ ਦਾ ਅਹਿਸਾਨ ਲੱਗਣ ਲੱਗ ਪਊ ਵੀ ਮੈਂ ਸ਼ਾਇਦ ਬੱਚਿਆਂ 'ਤੇ ਅਹਿਸਾਨ ਕਰਨ ਡਈ ਹਾਂ ਜਾਂ ਘਰ ਵਾਲਾ ਵਾ ਤੇ ਉਹਨੂੰ ਪਤਾ ਉਹਨੂੰ ਲੱਗਣ ਲੱਗ ਪਊਗਾ ਮੈਂ ਸ਼ਾਇਦ ਇਹਨਾਂ ਨੂੰ ਪਾਲ ਕੇ ਅਹਿਸਾਨ ਕਰਨ ਡਿਆ ਸੋ ਅਜੋਕੇ ਸਮੇਂ ਦੇ ਵਿੱਚ ਕੀ ਆ ਮੀ ਲਾਈਫ ਅਜੋਕੇ ਸਮੇਂ ਦੇ ਵਿੱਚ ਇਹੋ ਹੀ ਤੇ ਪ੍ਰੋਬਲਮ ਆ ਵੀ ਤੈਨੂੰ ਪਹਿਲਾਂ ਆਪਣਾ ਵੇਖੋ ਤੁਸੀਂ ਤੇ ਫਿਰ ਉਹ ਇਹ ਹੋ ਜਾਂਦਾ ਵੀ ਆਪਣਾ ਹੀ ਵੇਖੋ ਬਸ
10: ਮੁੜ ਕੇ ਹੱਥ ਪੈਣੀ ਆ
11: ਮੇਰੇ ਮੇਰਾ ਇੱਕ ਖਾਸ ਮਿੱਤਰ ਆ ਜੀ ਮੈਂ ਇੱਕ ਬੜੇ ਔਖੇ ਸਮੇਂ ਤੇ ਸੀਗਾ ਉਹਨੇ ਮੇਰੀ ਇਹੋ ਜਿਹੀ ਹੈਲਪ ਕਰੀ ਆ ਵੀ ਮੈਂ ਮਤਲਬ ਐਕਸਪਲੇਨ ਨਹੀਂ ਕਰ ਸਕਦਾ ਹਨਾ ਹੁਣ ਮੈਨੂੰ ਅੱਧੀ ਆਵਾਜ਼ ਤੇ ਮੈਨੂੰ ਕਿਤੇ ਕਵੇ ਵੀ ਬਲਵਿੰਦਰ ਸਿੰਘ ਏਦਾਂ ਗੱਲ ਆ ਹਨਾ ਤੇ ਮੈਂ ਮਾਰੇ ਮੈਂ ਦੋ ਨੀ ਗਿਣੂਗਾ ਵੀ ਮੈਨੂੰ ਇਹ ਨਾ ਹੋਵੇ ਵੀ ਅਗਲੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਵੀ ਤੂੰ ਮੈਨੂੰ ਕਹਿ ਰਿਹਾ ਮੈਂ ਤੇਰੇ ਲਈ ਖੜਾ ਨੀ ਹੋਇਆ ਹਾਲਾਂ ਇਵਨ ਦੋ ਨੇ ਮੈਨੂੰ ਅੱਜ ਤੱਕ ਕਦੀ ਕੁਛ ਜਤਾਇਆ ਨੀ ਵੀ ਮੈਂ ਤੇਰੇ ਲਈ ਕੀਤਾ ਤੇ ਨਾ ਹੀ ਉਹਨੇ ਮੈਨੂੰ ਕੋਈ ਏਦਾਂ ਦਾ ਕੁਛ ਕਿਹਾ ਵੀ ਮੈਂ ਉਹਦੇ ਲਈ ਕਰਾਂ ਕੁਛ ਬਟ ਉਹਨੇ ਉਸ ਸਮੇਂ ਤੇ ਮੈਨੂੰ ਮਾਰੇ ਜਿੱਦਾਂ ਨੀ ਮੇਰੀ ਹੈਲਪ ਕਰੀ ਆ ਜਿਸ ਵੇਲੇ ਮਤਲਬ ਮੈਂ ਇੱਕਦਮ ਵੀ ਏਦਾਂ ਸੀਗਾ ਵੀ ਮਨ ਕਿਨਾਰੇ ਖੜਾ ਸੀ ਕਹਿ ਲਓ ਵੀ ਇੰਨਾ ਮੈਂ ਡੁੱਬਿਆ ਹੋਇਆ ਸੀ ਕਿਸੇ ਚੀਜ਼ ਤੇ ਮੈਂ ਦਿਲੋਂ ਉਸ ਬੰਦੇ ਦੀ ਕਦਰ ਕਰਦਾ ਸਾਰੇ ਬੰਦੇ ਨੀ ਇੱਕੋ ਜਿਹੇ ਹੁੰਦੇ ਜੀ ਹਨਾ ਆਪਾਂ ਸਾਰਿਆਂ ਨੂੰ ਉਸ ਤਕੜੀ ਚ ਨਹੀਂ ਤੋਲ ਸਕਦੇ ਬਟ ਹਾਂਜੀ ਮਤਲਬ ਹੈ ਤਕਰੀਬਨ ਸਾਰੇ ਏਦਾਂ ਸੀ ਏਦਾਂ ਦੇ
10: ਬੰਦੇ ਕਹਿ ਲਓ ਜਾਂ ਹਾਲਾਤ ਕਹਿ ਲਓ ਹਰ ਇੰਸੀਡੈਂਟ ਹੋ ਸਕਦਾ ਇਸ ਇੰਸੀਡੈਂਟ ਤੁਸੀਂ ਹਨਾ ਮਹਿਸੂਸ ਕਰਦੇ ਹੋਵੋ ਦੂਜੀ ਇੰਸੀਡੈਂਟ ਚ ਆਪਾਂ ਨਾ ਕਰਦੇ ਹੋਈਏ ਇਹ ਜਿਹੜੀ ਹੈਗੀ ਨਾ ਹਿਊਮਨ ਲਾਈਫ ਐਗਜ਼ਿਸਟੈਂਸ ਸਾਡਾ ਡਿਜ਼ਾਈਨ ਇਹ ਬੜਾ ਕੰਪਲੈਕਸ ਚੀਜ਼ ਆ ਨਾ
0: ਇਹ ਸਮਾਂ ਆਉਣ ਦੇ ਉੱਤੇ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਤੁਹਾਨੂੰ ਕਿਹੜੀ ਟਾਣੀ ਤੁਹਾਡੇ ਲਈ ਝੁਕਣੀ ਆ
11: ਬੇਸਿਕਲੀ ਆਪਣੇ ਕਰਮ ਕਰਨੇ ਨਾ ਛੱਡੋ ਜੀ ਚੰਗੇ ਕਰਮ ਆਪਣੇ ਕਰਦੇ ਰਹੋ ਹਨਾ ਗੁਰਬਾਣੀ ਚ ਵੀ ਮਹਾਰਾਜ ਹੋਰ ਵੀ ਆਪਾਂ ਹੋਰ ਸਰੋਤ ਜਿੱਥੋਂ ਮਰਜ਼ੀ ਤੁਸੀਂ ਕੋਈ ਵੀ ਪੜ੍ਹ ਲਵੋ ਇਹੀ ਹੈ ਜੀ ਆਪਦੇ ਕਰਮ ਕਰਨੇ ਨਾ ਛੱਡੋ ਇਹ ਯੂਨੀਵਰਸ ਜਿੱਦਾਂ ਆਪ ਜੀ ਨੇ ਗੱਲ ਕਰੀ ਪਹਿਲਾਂ ਇਹ ਤੁਹਾਡੇ ਕੋਲੋਂ ਵਾਪਸ ਜ਼ਰੂਰ ਆਉਂਦਾ ਜੀ ਹਾਂ ਤੁਸੀਂ ਐਕਸਪੈਕਟ ਨਾ ਕਰੋ ਵੀ ਅੱਜ ਆਊਗਾ ਕਿ ਕੱਲ ਨੂੰ ਆਊਗਾ ਆਊਗਾ ਜ਼ਰੂਰ ਕਿਸੇ ਨਾ ਕਿਸੇ ਚੰਗੇ ਰੂਪ ਦੇ ਵਿੱਚ ਤੁਹਾਨੂੰ ਚੰਗਾ ਸੁੱਖ ਦੇ ਕੇ ਜਾਊਗਾ ਜੀ ਉਹ ਨੋ ਡਾਊਟ
10: ਨਾਲੇ ਨਾਲ ਦੂਜੀ ਗੱਲ ਇਹ ਵੀ ਆ ਵੀ ਬਿਨਾਂ ਗੱਲ ਤੋਂ ਹਨਾ ਉਹਨਾਂ ਚੀਜ਼ਾਂ ਨੂੰ ਆਪਣੇ ਦਿਮਾਗ 'ਚ ਰਿੰਨੀ ਨਾ ਜਾਓ ਗੁੰਨੀ ਨਾ ਜਾਓ
11: ਚਿਤਾਰਨਾ ਨਹੀਂ ਚਾਹੀਦਾ ਜੀ
10: ਕਿਉਂਕਿ ਉਹ ਤੁਹਾਡਾ ਆਪਣੇ ਆਪ ਦਾ ਹੀ ਨੁਕਸਾਨ ਆ ਗੁੱਸੇ ਵਾਂਗੂ ਹਨਾ ਗੁੱਸਾ ਤੁਹਾਡਾ ਆਪਣਾ ਹੀ ਹੈਗਾ ਨੁਕਸਾਨ ਕਰਨ ਵਾਲਾ ਅੰਦਰੋਂ ਅੰਦਰ ਹੀ ਘੁਣਾਂਗੂ ਚੀਜ਼ਾਂ ਖਾਈ ਜਾਂਦੀਆਂ ਉਹ ਕਹਿੰਦੇ ਨਾ ਜੋ ਬਾਤੇਂ ਤੁਮ ਪੀ ਜਾਤੇ ਹੋ ਵੋ ਤੁਮੇ ਖਾ ਜਾਤੀ ਹੈ
0: ਥੈਂਕ ਯੂ ਬਲਵਿੰਦਰ ਜੀ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਬਲਵਿੰਦਰ ਭਾਈ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਤੁਹਾਡੀ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਅਤੇ ਤੁਸੀਂ ਹੁਣ ਬਾਅਦ 'ਚ ਕਰਿਓ ਕਾਲ ਬ੍ਰੇਕ ਤੋਂ ਬਾਅਦ ਵਿੱਚ ਇਹੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: Rhythm Boys Entertainment presents Bol Paave Na Bol।
6: Pyar nu sunan layi kanna di ni dil di lod hundi,
5: kuch gallan kehniyan nahi pendiyan, bas mehsoos karniyan pendiyan ne।
6: Eho galiyan te main hunne apni zuban vadd ke ho jana।
5: Is var gall sirf bolan di nahi dil di sunan di hai।
7: Zindagi kive kattange, main nahi reh sakti ohde bina, mainu oh chahida।
5: Releasing worldwide 4th September, written and directed by Rakesh Tawan। Love, emotions ati relationships di kahani Bol Paave Na Bol।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी। हांजी
1: रेडियो हांजी 1674 एम प्रोग्राम हांजी मेलबर्न। अज दिन बुधवार का तो गल्लां बातां साडियां चल रही ने कि आपां किसी दे लई जदों करदे आं तां सानूं आस रहिंदी है कि कोई भी साडे लई करे। एक समां इदां दा आउंदा वा जदों आपां ओह चीज़ां मन दे विच साडे आउणियां शुरू हो जांदियां, फिर जबान दे उत्ते आउणियां शुरू हो जांदियां, तो फिर आपां खुल के हर एक थां दे उत्ते कहना आपां शुरू करदे ने। खटास इन्नी वध जांदी है कि हौली हौली फिर जिहड़े बंदे दी आपां मदद कीती हुंदी आ ओह इक समें दे उत्ते ओह नफरत दे विच बदल जांदी आ। इस करके क्योंकि जदों सानूं लोड़ ही उदों ਇਹ ਨਹੀਂ ਬੋੜੇ। ਮੈਂ ਇਹਨਾਂ ਦੇ ਲਈ ਬਹੁਤ ਕੁਛ ਕੀਤਾ, ਮੇਰੇ ਨਾਲ ਡਾਕਟਰ ਪ੍ਰੀਤਿੰਦਰ ਗਰੇਵਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਗੱਲਬਾਤ ਨੂੰ ਆਪਾਂ ਵੈਸੇ ਰਾਹੇ ਪਾ ਹੀ ਲਿਆ। ਪਿਛਲਾ ਅੱਧਾ ਘੰਟਾ ਪੌਣਾ ਘੰਟਾ ਆਪਾਂ ਡਿਸਕਸ ਕੀਤਾ ਹੀ ਆ ਕਿ ਕਿਹੜੇ ਕਿਹੜੇ ਹਾਲਾਤ ਬਣਦੇ ਆ ਜਾਂ ਬਣ ਸਕਦੇ ਆ, ਕਿਉਂਕਿ ਜਿਹੜਾ ਮਨੁੱਖੀ ਸੁਭਾਅ ਉਹਦੇ 'ਚੋਂ ਚੇਤਨਾ 'ਚੋਂ ਨਿਕਲੀਆਂ ਹੋਈਆਂ ਗੱਲਾਂ ਉਹ ਅੱਗੇ ਕੋਈ ਹੱਸੇ ਕਹਿੰਦਾ ਦੋਸਤ ਨੇ ਜੋ ਹੱਲ ਪੁੱਛਦੇ ਆ ਵੀ ਤੁਹਾਡਾ ਹਾਲ ਕੀ ਆ, ਅਤੇ ਬੱਚੇ ਵਸੀਅਤ ਪੁੱਛਦੇ ਆ, ਰਿਸ਼ਤੇ ਹੈਸੀਅਤ ਪੁੱਛਦੇ ਆ। ਕਿਉਂਕਿ ਹੁਣ ਜੇ ਤੁਸੀਂ ਪ੍ਰਦੇਸ਼ ਦੀ ਜ਼ਿੰਦਗੀ ਦੇਖੋ ਤਾਂ ਪੰਜਾਬ ਵਿੱਚ ਕੋਈ ਨਾ ਕੋਈ ਟੱਬਰ ਇਹੋ ਜਿਹਾ ਹੋਊਗਾ ਜਿਹੜਾ ਇਸ ਝਾਕ 'ਚ ਹੋਊ ਜਾਂ ਤੁਹਾਡੇ ਤੋਂ ਆਸ ਰੱਖਦਾ ਹੋਊ ਵੀ ਤੇਰਾ ਕੰਮ ਹੁਣ ਦੇਖੀ ਤੇਰੇ ਮਾਮੇ ਨਹੀਂ ਬਣਾਉਣਾ, ਹੈ ਨਾ, ਆਪ ਤਾਂ ਉੱਥੇ ਚਲੇ ਗਈ। ਅਤੇ ਜੇ ਤੁਸੀਂ ਉੱਥੇ ਕਿਸੇ ਨੂੰ ਕਹਿ ਦਿਉ ਵੀ ਇਹਨੂੰ ਪੜ੍ਹਾ ਲਿਖਾ ਲਓ, ਉੱਥੇ ਬੜਾ ਔਖਾ, ਫਿਰ ਕਹਿਣਗੇ ਆਪ ਤਾਂ ਚਲੇ ਗਏ ਅਤੇ ਤੁਸੀਂ ਹੁਣ ਜਦ ਸਾਡੇ ਹੈ ਨਾ ਧੀਆਂ ਪੁੱਤਾਂ ਦੀ ਵਾਰੀ ਨੂੰ ਕੁਛ ਸਵਾਰਨ ਦੀ ਗੱਲ ਆਈ ਤਾਂ ਹੈ ਨਾ ਕੋਈ ਤੁਸੀਂ
1: ਸਾਡੀ ਨਹੀਂ ਬਾਂਹ ਫੜੀ,
2: ਥਾਉ ਪੱਲਾ ਫੜਾਉਂਦੇ ਹੀ ਨਹੀਂ ਤੁਸੀਂ।
1: ਅੱਛਾ ਕਈ ਵਾਰੀ ਇਹ ਵੀ ਹੁੰਦਾ ਵਾ, ਵੈਸੇ ਤਾਂ ਚਲੋ ਮਦਦ ਮਦਦ ਹੀ ਆ, ਕੋਈ ਛੋਟੀ ਮੋਟੀ ਨਹੀਂ ਹੁੰਦੀ, ਪਰ ਕਈ ਵਾਰੀ ਇਹ ਵੀ ਹੁੰਦਾ ਵਾ ਵੀ ਕਹੀਏ ਨਾ ਕਈਆਂ ਗੱਲਾਂ ਦਾ ਕਈਆਂ ਕੁਛ ਸੁਣੀਆਂ ਅਤੇ ਉਹ ਬੜੀ ਹਾਸੋਹਣੀ ਜਿਹੀ ਵੀ ਹੋ ਜਾਂਦੀ ਆ ਵੀ ਉਹਨਾਂ ਨੇ ਕੰਮ ਤੁਹਾਡਾ ਜਿਹੜਾ ਕਿਸੇ ਦਾ ਕੀਤਾ ਹੁੰਦਾ ਵਾ ਵੀ ਢੇਲੇ ਕਦਾ ਅਗਲੇ ਕੋਲ ਉਹਨਾਂ ਨੇ ਪਹਾੜ ਚਾਹੁੰਦਾ ਹੁੰਦਾ
2: ਜਾਣ ਵੇਲੇ ਦੇਖ ਲਾ, ਉਦੋਂ ਤਾਂ ਅਸੀਂ ਜਹਾਜ਼ ਚੜਾ ਕੇ ਆਏ ਸੀ ਇਹਨੂੰ,
1: ਹਾਂ ਭਾਵੇਂ ਉਦਾਂ ਹੀ ਭਾਵੇਂ ਦਿੱਲੀ ਤੱਕ ਉਦਾਂ ਹੀ ਗਏ ਹੋਣ ਵੀ ਚੱਲ ਕੋਈ ਨੀ ਵੇਖ ਹੁਣ ਏਅਰਪੋਰਟ
2: ਆਹੋ ਕੜਾਹੀ ਪਨੀਰ ਖਾਣ ਨਹੀਂ ਗਏ ਹੁੰਦੇ ਨਾਲ ਕਈ,
1: ਬਾਅਦ 'ਚ ਬਾਅਦ 'ਚ ਪਤਾ ਲੱਗਦਾ ਵੀ ਬੈਕ ਐਂਡ ਦੇ ਉੱਤੇ ਸੋਚ ਇਹ ਚੱਲ ਰਹੀ ਸੀ ਵੀ ਕੱਲ੍ਹ ਨੂੰ ਅਸੀਂ ਵੀ ਘੱਲਣਾ ਵਾ ਜਾਂ ਅੰਦਰ ਖਾਤੇ ਤਿਆਰੀ ਤਾਂ ਪਹਿਲਾਂ ਚੱਲ ਰਹੀ ਸੀ
2: ਏਦਾਂ ਹੀ।
1: ਸੋ ਫਿਰ ਉੱਥੇ ਕਈ ਵਾਰੀ ਇਸ ਸਿਨੈਰੀਓ ਦੇ ਵਿੱਚ ਇਹ ਹੁੰਦਾ ਕਿ ਅਸੀਂ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਪਹਿਲਾਂ ਹੀ ਲਾ ਲਈਆਂ ਹੁੰਦੀਆਂ ਕਿਸੇ ਤੋਂ,
2: ਆਪਾਂ ਰਟੌਲ ਦਾ ਕਵਿਤਾ 'ਚ ਨਹੀਂ ਦੋ ਬੋਲ ਕਾਕਾ ਛੇਤੀ ਛੇਤੀ ਚਾਈ ਚਾਈ ਜਾਈ ਸਾਡੇ ਦਾ ਵੀ ਕੰਮ ਬਣਾਈ,
1: ਹਾਂ ਉਹ ਗੱਲ ਨਾ ਵੀ ਆਪਾਂ ਬੜੀ ਵਾਰੀ ਪਹਿਲਾਂ ਹੀ ਧਾਰ ਲਿਆਉਂਦਾ ਸ਼ਾਇਦ ਆਪਾਂ ਨੂੰ ਪਲੈਨਿੰਗ ਕਰਦੇ ਹਾਂ ਦਿਮਾਗ ਦੇ ਵਿੱਚ ਕਿਸੇ ਚੀਜ਼ ਨੂੰ, ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ ਹਾਲੇ, ਪਰ ਅਸੀਂ ਪਲੈਨਿੰਗ ਕਰਦੇ ਹਾਂ ਵੀ ਅੱਛਾ ਇੱਦਾਂ ਇੱਦਾਂ ਦਾ ਉੱਥੇ ਆਪਾਂ ਇਹਦੇ ਕੋਲ ਮਦਦ ਲੈ ਲਾਂਗੇ, ਇਸ ਕੰਮ ਦੇ ਵਿੱਚ ਇਹਦੇ ਕੋਲ ਸਲਾਹ ਲੈ ਲਾਂਗੇ, ਪਰ ਉਹਦੇ ਵਿੱਚੋਂ ਜਦੋਂ ਉਹ ਚੀਜ਼ ਨਾ ਹੌਲੀ ਹੌਲੀ ਓਵਰ ਐਂਡ ਓਵਰ ਜਦੋਂ ਆਪਾਂ ਸੋਚ ਸੋਚ ਕੇ ਫਿਰ ਉਹਨੂੰ ਆਪਾਂ ਪੱਕਾ ਹੀ ਬਣਾ ਲੈਂਦੇ ਵੀ ਇਹ ਇੱਦਾਂ ਹੀ ਹੋਣਾ ਵਾ, ਇੱਕ ਇੱਕ ਫਿਕਸ ਫੋਰਮੈਟ ਇੱਕ ਕੰਟਰੈਕਟ ਬਣ ਗਿਆ, ਉਹ ਦਿਮਾਗੀ ਆ ਉਹ ਕਿਸੇ ਨੂੰ ਪਤਾ ਵੀ ਨਹੀਂ ਆ ਵੀ ਤੁਸੀਂ ਕੀ ਸੋਚਿਆ, ਅਤੇ ਉਹ ਤੋਂ ਬਾਅਦ 'ਚ ਜਦੋਂ ਉਹ ਚੀਜ਼ ਨਹੀਂ ਹੁੰਦੀ ਤਾਂ ਫਿਰ ਸਾਨੂੰ ਲੱਗਦਾ ਵੀ ਇਹ ਤਾਂ ਕੰਟਰੈਕਟ ਤੋੜਤਾ ਇਹਨੇ, ਕਿਉਂਕਿ ਉਹ ਸੋਚ ਹੀ ਆਪਾਂ ਇੰਨੀ ਕੁ ਵਾਰੀ ਲਿਆ ਹੁੰਦਾ ਆਹ ਕੰਮ ਇਹ ਤਾਂ ਸਾਡਾ ਇੱਦਾਂ ਹੋ ਜਾਣਾ, ਹਾਂ ਆਹ ਕੰਮ ਇਹ ਤਾਂ ਸਾਡਾ ਉਹਨੇ ਕਰ ਦੇਣਾ, ਹਾਂ ਬਾਹਰ ਉਹਨੇ ਰੱਖ ਲੈਣਾ।
2: ਸਾਡੇ ਹੈਗਾ ਇੱਕ ਪਿੰਡ ਹੈ ਨਾ ਉਹ ਘਰਾਂ 'ਚੋਂ ਹੀ ਸਾਡੇ, ਉਹ ਚੱਲ ਗੋਰੀਗਾਰੀ ਨੇ ਕਰਾ ਦੇ ਦਾ ਕਿਤੇ ਉਹਨਾਂ ਲਈ, ਮਤਲਬ ਜਿਹੜੀ ਤੁਸੀਂ ਦੇਖੋ ਉਹ ਬਾਹਰ ਤਾਂ ਕੱਢਣਾ ਹੀ ਆ ਹੁਣ ਕਿਵੇਂ ਨਾ ਕਿਵੇਂ, ਮੈਂ ਕਿਹਾ ਵੀ ਇਹ ਦੇਖੋ ਆਇਲਸ ਨਹੀਂ ਪੜ੍ਹਾਈ ਲਿਖਾਈ, ਤੂੰ ਗੋਰੀਗਾਰੀ ਲੱਭ ਕੇ ਕਰਾ ਦੇ, ਆਇਲਸ ਨੂੰ ਛੱਡ ਖੜਾ ਇਹਦਾ, ਇਹ ਕਿਹੜੇ ਚੱਕਰਾਂ 'ਚ ਪਏ ਹੋਏ ਹੋ,
1: ਉਹ ਕਰ ਲੈਂਦੀਆਂ ਮੈਂ ਸੁਣਿਆ,
2: ਹਾਂ ਉੱਥੇ ਹੋ ਜਾਂਦਾ। ਮੈਂ ਕਿਹਾ ਹੁਣ ਕੀ ਹੁਣ ਕਹੀਏ, ਮਤਲਬ ਮੈਨੂੰ ਸਮਝ ਹੀ ਨਹੀਂ ਆਉਂਦੀ ਹੁੰਦੀ, ਸਮ ਟਾਈਮ ਆਈ ਗੋ ਸਪੀਚਲੈਸ ਹੈ ਨਾ।
1: ਕਈ ਕੰਮ ਇੰਨੇ ਕੁ ਔਖੇ ਹੁੰਦੇ ਆ ਪਰ ਉਹ ਅਗਲੇ ਲੋਕ ਜਿਹੜੇ ਉਹ ਤੁਹਾਨੂੰ ਇੰਨੇ ਕੁ ਸੌਖੇ ਤਰੀਕੇ ਦੇ ਨਾਲ ਕਹਿੰਦੇ ਆ, ਤੁਹਾਨੂੰ ਆਪ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਯਾਰ ਵਾਕਈ ਮੈਂ ਨਹੀਂ ਕਰ ਰਿਹਾ, ਮੈਂ ਤਾਂ ਬੜਾ ਮਤਲਬ
2: ਆਉਂਦਾ ਹੋਇਆ ਆਈਫੋਨ ਫੜ ਲਈ,
1: ਮਤਲਬ ਉਹਨਾਂ ਦੇ ਲਈ ਬਹੁਤ ਈਜ਼ੀ ਨੇ ਉਹ ਚੀਜ਼ਾਂ, ਬਹੁਤ ਈਜ਼ੀ ਆ ਕਹਿਣੀਆਂ ਵੀ ਬਸ ਇੱਦਾਂ। ਅੱਛਾ ਬੜਾ ਕੁਛ ਜਿਹੜਾ ਉਹ ਸਾਨੂੰ ਡੇ ਟੂ ਡੇ ਫੇਸ ਕਰਨਾ ਪੈਂਦਾ। ਅੱਛਾ ਕਦੀ ਕਿਸੇ ਨੇ ਇਹ ਵੀ ਚੀਜ਼ ਫੀਲ ਕੀਤੀ ਆ ਵੀ ਇਹ ਚੀਜ਼ ਉਦੋਂ ਤੁਹਾਡੇ 'ਤੇ ਹਾਵੀ ਹੋਈ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਅੰਗੇਜ਼ ਹੋ ਗਏ,
2: ਇਹ ਵੀ
1: ਸੋਚ ਕੇ ਦੱਸਿਓ ਵੀ ਤੁਹਾਡੇ ਉੱਤੇ, ਕਿਉਂਕਿ ਕਈ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਕਈ ਆਪਣੇ ਆਪ ਦੇ ਵਿੱਚ ਤੁਹਾਡੇ ਮਹਿਸੂਸ ਕਰਨ ਵਾਲੀਆਂ ਹੁੰਦੀਆਂ। ਇੱਕ ਸਟੇਜ ਮੈਨੂੰ ਲੱਗਦਾ ਇਹ ਵੀ ਹੁੰਦੀ ਆ ਜਦੋਂ ਆਪਾਂ ਆਪਣੇ ਆਪ ਬਾਰੇ ਵੀ ਸੋਚਦੇ ਹਾਂ ਵੀ ਇੱਦਾਂ ਦੀ ਕੋਈ ਗੱਲਬਾਤ ਸੁਣ ਕੇ ਅਸੀਂ ਆਪਣੇ ਆਪ ਬਾਰੇ ਵੀ ਸੋਚਦੇ ਹਾਂ ਵੀ ਅਸੀਂ ਕਿੱਥੇ ਕਿੱਥੇ ਖੜ੍ਹੇ ਹਾਂ, ਕਿ ਆਪਾਂ ਕਿਸੇ ਦੇ ਕੰਮ ਆ ਰਹੇ ਹਾਂ ਜਾਂ ਕੋਈ ਸਾਡੇ ਕੰਮ ਆ ਰਿਹਾ, ਅਤੇ ਉੱਥੇ ਫਿਰ ਤੁਹਾਨੂੰ ਇੱਕ ਸਟੇਜ 'ਤੇ ਸ਼ਾਇਦ ਇਹ ਚੀਜ਼ ਵੀ ਤੁਹਾਨੂੰ ਮਹਿਸੂਸ ਹੋਊਗੀ ਵੀ ਸਾਰੇ ਤੁਹਾਡੇ ਕੰਮ ਆ ਰਹੇ, ਤੁਸੀਂ ਤਾਂ ਕਿਸੇ ਦੇ ਕੰਮ ਆ ਹੀ ਨਹੀਂ ਪਾ ਰਹੇ, ਤੁਸੀਂ ਇੰਨੇ ਕੁ ਜ਼ਿਆਦਾ ਓਕੂਪਾਈਡ ਹੋ ਗਏ
2: ਜਾਂ ਤੁਸੀਂ ਇੰਨੇ ਕੁ ਜ਼ਿਆਦਾ ਟਰਨ ਆਫ ਹੋ ਗਏ। ਜਿਹੜਾ ਅੰਗਰੇਜ਼ੀ ਦਾ ਇੱਕ ਫਿਕਰ ਆ ਨਾ, ਕਹਿੰਦਾ ਆਈ ਡੋਂਟ ਡਿਸਕ੍ਰਿਮੀਨੇਟ ਆਈ ਹੇਟ ਐਵਰੀ ਵਨ, ਕਈ ਵਾਰ ਮਤਲਬ ਤੁਸੀਂ ਹੈ ਨਾ ਤਿੱਖਾ ਪੱਥਰ ਸੀ ਰੁੜਦਾ ਰੁੜਦਾ ਗੋਲ ਹੋ ਗਿਆ, ਮਤਲਬ ਜ਼ਿੰਦਗੀ ਦੇ ਕੌੜੇ ਸੱਚੇ ਝੂਠੇ ਮੂਠੇ ਤਜਰਬੇ ਬੜਾ ਕੁਛ ਦੇਖਿਆ ਹੁੰਦਾ, ਫਿਰ ਬੰਦਾ ਆਪਣੇ ਆਪ ਨੂੰ ਨਾ ਬੰਦ ਜਿਹਾ ਨਹੀਂ ਕਰ ਲੈਂਦਾ, ਸ਼ਟ ਡਾਊਨ ਕਰ ਲੈਂਦਾ ਵੀ ਨਹੀਂ ਯਾਰ ਔਰ ਇਸ ਦਿਲ ਮੇ ਕਿਆ ਰੱਖਾ ਹੈ।
1: ਪਰ ਮੈਨੂੰ ਲੱਗਦਾ ਆਪਾਂ ਜਿਹੜਾ ਸ਼ਟ ਡਾਊਨ ਵੀ ਕਰਦੇ ਹਾਂ ਨਾ ਆਪਣੇ ਆਪ ਨੂੰ, ਉਹ ਹੀ ਕਿਸੇ ਇੱਕ ਸੈਕਟ ਦੇ ਲਈ ਕਰਦੇ ਹਾਂ, ਜਿਹੜੇ ਲੋਕਾਂ ਨਾਲ ਆਪਾਂ ਪਹਿਲਾਂ ਵਰਤ ਰਹੇ ਹੁੰਦੇ ਹਾਂ ਉਹਨਾਂ ਦੇ ਲਈ ਆਪਾਂ ਸ਼ਟ ਡਾਊਨ ਕਰਦੇ ਹਾਂ, ਪਰ ਲਾਈਫ ਦੇ ਵਿੱਚ ਕਦੀ ਵੀ ਇੱਦਾਂ ਨਹੀਂ ਹੁੰਦਾ ਵੀ ਆਪਾਂ ਸਾਰੀ ਦੁਨੀਆ ਤੋਂ ਕੱਟ ਆਫ ਕਰਕੇ ਬਹਿ ਜਾਈਏ। ਆਪਾਂ ਨਵੇਂ ਲੋਕਾਂ ਨਾਲ ਵਰਤਣਾ ਸ਼ੁਰੂ ਕਰ ਦਿੰਦੇ ਹਾਂ, ਹੈ ਨਾ, ਆਪਾਂ ਮੰਨ ਲਓ ਇੰਡੀਆ ਤੋਂ ਕੱਟ ਆਫ ਕਰਕੇ ਆਪਾਂ ਇੱਥੇ ਵਰਤਣਾ ਸ਼ੁਰੂ ਕਰ ਦਿੱਤਾ, ਇੱਥੇ ਆਂਢ ਗੁਆਂਢ ਨਾਲ ਕੱਟ ਆਫ ਕਰਕੇ, ਯਾਰਾਂ ਦੋਸਤਾਂ ਨਾਲ ਕੱਟ ਆਫ ਕਰਕੇ, ਅਸੀਂ ਜੋਬ ਵਾਲਿਆਂ ਕੁਲੀਗਸ ਨਾਲ ਵਰਤਣਾ ਸ਼ੁਰੂ ਕਰ ਦਿੱਤਾ। ਆਪਾਂ ਵਰਤ ਹਰ ਇੱਕ ਜ਼ਿੰਦਗੀ ਦੇ ਪੜਾਅ 'ਚ ਰਹੇ ਹੀ ਹੁੰਦੇ ਹਾਂ ਕਿਤੇ ਨਾ ਕਿਤੇ, ਕਿਉਂਕਿ ਉੱਦਾਂ ਗੁਜ਼ਾਰਾ ਹੀ ਨਹੀਂ ਹੈ ਇਨਸਾਨ ਦਾ।
2: ਮੈਨ ਇਜ਼ ਅ ਸੋਸ਼ਲ ਐਨੀਮਲ, ਵਿਮਨ ਵਿੱਚ ਪਾ ਲਓ ਭਾਵਾਂ, ਮੈਨ ਐਂਡ ਵਿਮਨ ਆਰ ਸੋਸ਼ਲ ਐਨੀਮਲਸ,
1: ਕਿਉਂਕਿ ਇਹਦਾ ਨਾ ਇੱਕ ਪੱਖ ਇਹ ਵੀ ਆ, ਇੰਪੋਰਟੈਂਟ ਪੱਖ ਇਹ ਵੀ ਆ ਕਿ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਕਿਸੇ ਦੀ ਮਦਦ ਕੀਤੀ, ਅਸੀਂ ਬੜੇ ਚੰਗੇ ਇਨਸਾਨ, ਅਸੀਂ ਬੜਾ ਚੰਗਾਪਨ ਕੀਤਾ, ਪਰ ਉਹ ਤਾਂ ਹੈ ਹੀ ਆ, ਇਹਦੇ ਨਾਲ ਸਾਨੂੰ ਇਹ ਵੇਖਣਾ ਪਊਗਾ ਕਿ ਅਸੀਂ ਚੰਗਾ ਕਿਉਂ ਕੀਤਾ। ਇੱਕ ਤਾਂ ਇਹ ਆ ਵੀ ਅਸੀਂ ਸਾਡਾ ਫਰਜ਼ ਬਣਦਾ
2: ਕਿਤੇ ਕੈਲਕੂਲੇਟਡ ਤਾਂ ਨਹੀਂ ਉਹ,
1: ਹੈ ਨਾ, ਪਰ ਦੂਸਰੀ ਚੀਜ਼ ਇਹ ਆ ਕਿ ਅਸੀਂ ਨਾ ਆਪਾਂ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਬਣਾਉਣ ਦੇ ਲਈ ਇਹ ਕੰਮ ਕਰਦੇ ਹਾਂ, ਸਟਰੋਂਗ ਕਰਨ ਦੇ ਲਈ ਇਹ ਕੰਮ ਕਰਦੇ,
2: ਸਮਾਜ ਸਾਨੂੰ ਚੰਗਾ ਕਹੇ ਸਾਡੇ, ਕਈ ਨਾ ਕਈ ਵਾਰ ਕੋਈ ਵੈਸਟਡ ਇੰਟਰਸਟ ਹੁੰਦੇ ਵਿੱਚ, ਕਈ ਵਾਰ ਉਸ ਚੱਕਰ 'ਚ ਵੀ ਬਹੁਤ ਲੋਕ ਆ, ਤੁਸੀਂ ਦੇਖੋਗੇ ਬਹੁਤ ਸਾਰੇ ਸਮਾਜ ਸੇਵੀ ਹੈ ਨਾ, ਜੇ ਤੁਸੀਂ ਇਹਨਾਂ ਦੀ ਜ਼ਿੰਦਗੀ ਨੂੰ ਖੰਗਾਲੋ, ਹੈ ਨਾ, ਇਹ ਫਿਰ ਤੁਹਾਨੂੰ ਉੱਥੋਂ ਪਤਾ ਲੱਗੂਗਾ ਬਈ ਕਈ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹ ਕਿਉਂ ਕੀਤੀਆਂ ਜਾ ਰਹੀਆਂ।
1: ਇੱਕ ਸਵਾਦ ਪੈ ਜਾਂਦਾ ਨਾ ਇਹ ਆਪਣੇ, ਇੱਕ ਜਿਹੜਾ ਕਿਸੇ ਦੀ ਮਦਦ ਕਰਕੇ ਵਾਹ ਵਾਹ ਹੀ ਖੱਟਣਾ, ਇਹ ਵੀ ਇੱਕ ਮਾਨਸਿਕ ਅਵਸਥਾ ਵਾ, ਤੁਹਾਨੂੰ ਸੁਣਨ ਦੀ ਆਦਤ ਪੈ ਜਾਂਦੀ। ਪਰ ਮੈਂ ਕਹਿੰਦਾ ਵੀ ਬੇਸ ਤੋਂ ਆਪਾਂ ਸਾਰਾ ਕੁਛ ਜਿਹੜਾ ਪਾਸੇ ਕਰਕੇ ਖਾਲੀ ਝੋਲੇ 'ਚੋਂ ਝਾੜ ਕੇ ਆਪਾਂ ਜੇ ਸਮਝਣ ਦੀ ਕੋਸ਼ਿਸ਼ ਕਰੀਏ, ਮੰਨ ਲਓ ਤੁਸੀਂ ਨਵੇਂ ਨਵੇਂ ਇੱਥੇ ਆਏ ਹੋ, ਨਵੇਂ ਨਵੇਂ ਕਿਸੇ ਜਗ੍ਹਾ 'ਤੇ ਜੋਬ ਸ਼ੁਰੂ ਕੀਤੀ ਆ, ਉੱਥੇ ਤੁਸੀਂ ਮਾਫੀ ਚਾਹੁੰਦਾ।
2: ਹਾਂ ਨਹੀਂ, ਮੈਂ ਉਹ ਗੱਲ ਨੂੰ ਤੁਹਾਡੀ ਨੂੰ ਸਮਝਦਾ ਕਿ ਉਹ ਕਿੱਥੋਂ ਆਉਂਦੀ ਆ, ਜਦ ਨਵੇਂ ਨਵੇਂ ਆਉਂਦੇ ਹੋ ਐਨ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦੇ ਹੋ, ਕਿਉਂਕਿ ਪਿਛਲੀਆਂ ਪੂੰਛਾਂ ਜਿਹੜੀਆਂ ਲਮਕਦੀਆਂ ਸੀ ਉਹ ਤਾਂ ਹੁਣ ਪਰੇ ਹੋ ਗਈਆਂ ਨਾ, ਹੁਣ ਤਾਂ ਨਵੇਂ ਸਿਰੇ ਹੀ ਸਾਰਾ ਕੁਛ ਘੜਨਾ ਅਤੇ ਬੁਣਨਾ।
1: ਨਹੀਂ ਪਰ ਆਪਾਂ ਇਸੇ ਕਰਕੇ ਕਰਦੇ ਹਾਂ ਨਾ ਵੀ ਉੱਥੇ ਆਪਣੀ ਸਪੇਸ ਬਣਾ ਸਕੀਏ
2: ਸਮਾਜ 'ਚ,
1: ਇਹ ਕਿੱਡੀ ਕਿੱਡਾ ਵਧੀਆ ਟੂਲ ਆ,
2: ਸਵਾਰਾਂਗੇ ਕੱਲ ਨੂੰ ਕੋਈ ਸਾਡਾ ਸਵਾਰੂਗਾ,
1: ਤੇ ਕਿੱਡਾ ਵਧੀਆ ਟੂਲ ਹੈ ਇਨਸਾਨੀ ਤਾਣੇ ਬਾਣੇ ਦਾ ਵਰਤਾਰੇ ਦਾ, ਕਿੱਡਾ ਵਧੀਆ ਟੂਲ ਆ ਵੀ ਆਪਾਂ ਕਿਸੇ ਦੀ ਮਦਦ ਕੀਤੀ, ਉਹਦੇ ਨਾਲ ਜਿੰਨੀ ਵੱਧ ਕੀਤੀ ਜਿੰਨੀ ਵਾਰ ਜ਼ਿਆਦਾ ਕੀਤੀ ਉਨਾ ਸਾਡਾ ਰਿਲੇਸ਼ਨ ਸਟਰੋਂਗ ਹੁੰਦਾ ਗਿਆ। ਪਰ ਜਦੋਂ ਸਾਡੇ ਪੈਰ ਲੱਗ ਗਏ, ਜਦੋਂ ਸਾਨੂੰ ਲੱਗਾ ਵੀ ਹੁਣ ਸਾਡਾ ਓਕੇ ਹੋ ਗਿਆ, ਅਸੀਂ ਇਸ ਜਗ੍ਹਾ ਦੇ ਲਈ ਹੁਣ ਨਵੇਂ ਨਹੀਂ ਰਹੇ, ਫਿਰ ਸਾਡੇ ਇਤਰਾਜ਼ ਸ਼ੁਰੂ ਹੁੰਦੇ ਆ ਵੀ ਉਦੋਂ ਮੈਂ ਬਹੁਤ ਕੀਤਾ ਸੀ। ਪਰ ਆਪਾਂ ਇਹ ਵਿੱਚੋਂ ਮਾਈਨਸ ਕਰ ਦਿੰਦੇ ਹਾਂ ਵੀ ਉਦੋਂ ਜੋ ਕੀਤਾ ਸੀ ਉਹ ਤੁਸੀਂ, ਇਨਸਾਨ ਹਮੇਸ਼ਾ ਆਪਣੇ ਆਪ ਨੂੰ ਕੱਢ ਲੈਂਦਾ ਨਾ,
2: ਗ੍ਰਾਫਟ ਕਰਨ ਲਈ ਕੀਤਾ ਸੀਗਾ ਆਲੇ ਦੁਆਲੇ ਦੀ ਜਾਂ ਮਦਦ ਲਈ ਜਾਂ ਕੁਛ ਵੀ ਆ, ਹੈ ਨਾ। ਪਰ ਉੱਦਾਂ ਦੀਆਂ ਤੁਸੀਂ ਕੋਟੇਸ਼ਨਸ ਦੇਖੋ ਵੀ ਸੋਸ਼ਲ ਮੀਡੀਆ 'ਤੇ ਬੜੇ ਲੋਕ ਸ਼ੇਅਰ ਕਰਨਗੇ, ਉਹ ਆਮ ਤੌਰ 'ਤੇ ਉੱਥੋਂ ਆਉਂਦੀਆਂ ਜਦ ਤੁਸੀਂ ਪੂਰੀ ਤਰ੍ਹਾਂ ਅਸਟੈਬਲਿਸ਼ ਜਾਂ ਗ੍ਰਾਫਟ ਹੋ ਚੁੱਕੇ ਹੁੰਦੇ ਹੋ, ਜਦ ਐਨ ਸਭ ਕੁਛ ਸੈੱਟ ਹੁੰਦਾ ਪ੍ਰੋਗਰਾਮ, ਜਦ ਤੁਹਾਨੂੰ ਕਿਸੇ ਦੀ ਲੋੜ ਹੁੰਦੀ ਆ, ਰਿਸ਼ਤੇਦਾਰੀ ਭੈਣ ਭਾਈ ਦੀ ਜਾਂ ਕਿਸੇ ਹੋਰ ਦੀ, ਉਦੋਂ ਨਹੀਂ ਇੱਦਾਂ ਦੀਆਂ ਕੋਟੇਸ਼ਨਾਂ ਸ਼ੇਅਰ ਕਰਦੇ। ਆ ਜਿਹੜੇ ਹੁੰਦੇ ਨਾ ਕੋਟਸ ਹੁੰਦੇ ਆ, ਇਹ ਸ਼ਿਕਾਇਤ ਨਹੀਂ ਤਜ਼ਰਬਾ ਹੈ ਜਨਾਬ, ਕਦਰ ਕਰਨੇ ਵਾਲੋਂ ਕੀ ਕੋਈ ਕਦਰ ਨਹੀਂ ਕਰਤਾ। ਥੱਲੇ ਠਾ ਠਾ ਗੂਠੇ ਦੱਬੇ ਹੁੰਦੇ ਲੋਕਾਂ ਨੇ ਵੀ ਹਾਂ ਮੇਰੇ ਨਾਲ ਵੀ ਇੱਦਾਂ ਹੀ ਹੋਇਆ, ਮੇਰੇ ਨਾਲ ਵੀ ਇੱਦਾਂ ਹੀ ਹੋਇਆ।
1: ਵਿਚਾਰਗੀ ਸਾਨੂੰ ਚੰਗੀ ਲੱਗਦੀ ਹੈ ਨਾ, ਇਹ ਸਾਨੂੰ ਸਵਾਦ ਦਿੰਦੀ ਹੈ,
2: ਕੋਈ ਸ਼ੱਕ ਨਹੀਂ।
1: ਆਪਾਂ ਹਮੇਸ਼ਾ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਨੂੰ ਸਿਮਤੀ ਮਿਲੇ, ਤੁਸੀਂ
2: ਇਨਸਾਨੀ ਸੁਭਾਅ। ਮੈਂ ਗੁਲਜ਼ਾਰ ਦੀਆਂ ਲਾਈਨਾਂ ਪੜ੍ਹਦਾ ਸੀ, ਕਹਿੰਦਾ ਮੁਹੱਬਤ ਅਤੇ ਨੌਕਰੀ ਇਹਨਾਂ ਦੋਨਾਂ 'ਚ ਕਹਿੰਦਾ ਕੋਈ ਫਰਕ ਨਹੀਂ, ਇਨਸਾਨ ਨੇ ਕਰੀ ਵੀ ਜਾਣਾ ਅਤੇ ਰੋਈ ਵੀ ਜਾਣਾ ਪਰ ਛੱਡਣਾ ਹੀ ਨਹੀਂ। ਸੋ ਉੱਦਾਂ ਦੀਆਂ ਗੱਲਾਂ ਬਾਤਾਂ ਦੇਖੋ ਚੱਲਦੀਆਂ ਰਹਿੰਦੀਆਂ। ਕੁਛ ਚੀਜ਼ਾਂ ਸਾਡੇ ਸੁਭਾਅ ਦਾ ਅੰਗ ਨੇ, ਕਿਸੇ ਦਾ ਕੁਛ ਸਵਾਰਨਾ ਜੇ ਸਾਡੇ ਸੁਭਾਅ ਦਾ ਹਿੱਸਾ ਬਣ ਜੇ ਫਿਰ ਤਾਂ ਬਾਤਾਂ ਹੀ ਕਿਆ ਨੇ। ਪਰ ਕੀ ਉਹ ਕੈਲਕੂਲੇਟਡ ਢੰਗ ਨਾਲ ਕੀਤੀਆਂ ਜਾ ਰਹੀਆਂ ਬਈ ਮੈਂ ਹੈ ਨਾ ਕਿਸੇ ਦਾ ਕੁਛ ਸਵਾਰੂੰਗਾ ਅਤੇ ਕੱਲ੍ਹ ਨੂੰ ਕੋਈ ਮੇਰਾ ਕੁਛ ਸਵਾਰੂਗਾ ਅਤੇ ਉਹਦੇ ਨਾਲ ਮੈਨੂੰ ਫਾਇਦਾ ਹੋਊਗਾ। ਜਦੋਂ ਫਾਇਦੇ ਨਫੇ ਨੁਕਸਾਨਾਂ ਦੀ ਗੱਲ ਆਉਂਦੀ ਆ ਫਿਰ ਮਸਲਾ ਉਲਝਦਾ, ਜਦੋਂ ਮੁਹੱਬਤ ਨਾਲ ਐਮਫਤੀ ਨਾਲ ਕੰਪੈਸ਼ਨ ਨਾਲ ਜ਼ਿੰਮੇਵਾਰੀ ਨਾਲ ਫਰਜ਼ ਨਾਲ ਉਦੋਂ ਚੀਜ਼ਾਂ ਕੀਤੀਆਂ ਜਾਂਦੀਆਂ ਉਦੋਂ ਨਹੀਂ ਮਸਲੇ, ਉਦੋਂ ਤਾਂ ਫਿਰ ਤੁਹਾਡੇ ਚੇਤੇ ਬਣੀ ਰਹਿਣਾ ਵੀ ਤੁਸੀਂ ਕਿਸੇ ਦਾ ਕੁਛ ਸਵਾਰਿਆ।
1: ਨਹੀਂ ਉਸ ਸਮੇਂ
2: ਡਿਫਾਲਟ ਸੈਟਿੰਗ ਚੇਂਜ ਹੋ ਜਾਣੀ,
1: ਉਸ ਸਮੇਂ ਤਾਂ ਆਪਾਂ ਇਹ ਕਹਿੰਦੇ ਹਾਂ ਨਾ ਵੀ ਰੱਬਾ ਸਾਨੂੰ ਇੰਨੇ ਕੁ ਜੋਗਾ ਕਰਕੇ ਰੱਖ, ਸਾਨੂੰ ਲੋੜ ਹੀ ਨਾ ਪਵੇ ਕਿਸੇ ਦੀ। ਹਾਂ ਉਦੋਂ ਤਾਂ ਆਪਾਂ ਇਹ 'ਚ ਵੀ ਆਉਂਦੇ ਹਾਂ ਨਾ,
2: ਕਈ ਅਰਦਾਸ ਇਹ ਕਹਿੰਦੇ ਆ ਮੇਰਾ ਗਿਵਿੰਗ ਹੈਂਡ ਹੀ ਰਹੇ ਤਮਾਮ ਉਮਰ, ਹੈ ਨਾ। ਮੈਨੂੰ ਕਿਸ ਤੋਂ ਮੰਗਣਾ ਨਾ ਪਵੇ।
1: ਜਦਕਿ ਮੈਨੂੰ ਤਾਂ ਬੜੀ ਔੜ ਜਿਹੀ ਲੱਗਦੀ ਹੈ ਚੀਜ਼, ਮੈਨੂੰ ਤਾਂ ਉਲਟਾ ਸਗੋਂ ਇਹ ਲੱਗਦਾ ਹੁੰਦਾ ਵੀ ਸਾਨੂੰ ਲੋੜਾਂ ਪੈਂਦੀਆਂ ਰਹਿਣ ਇੱਕ ਦੂਸਰੇ ਦੀਆਂ
2: ਜੀ।
1: ਬੰਦਾ ਔਕਾਤ 'ਚ ਰਹਿੰਦਾ ਵਾ ਕਈ ਵਾਰੀ ਨਾ, ਕਿਸੇ ਬੰਦੇ ਦੇ ਨਾਲ ਤੁਹਾਨੂੰ ਲੋੜ ਪੈਂਦੀ ਆ ਜਿਹਨੂੰ ਤੁਸੀਂ ਐਵੇਂ ਕਦੀ ਬਹੁਤਾ ਭਾਅ ਨਹੀਂ ਦਿੱਤਾ ਹੁੰਦਾ, ਅਤੇ ਉਹਦੇ ਕੁਛ ਰੀ ਤੁਹਾਨੂੰ ਲੋੜ ਪੈਂਦੀ ਆ ਅਤੇ ਤੁਹਾਨੂੰ ਫਿਰ ਸਮਝ ਆਉਂਦੀ ਆ ਵੀ ਇਹ ਚੱਲਦੀ ਰਹੇ ਸਾਂਝ ਤਾਂ ਵਧੀਆ।
2: ਨਹੀਂ ਸਹੀ ਆ, ਅਤੇ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਵੀ ਇਹ ਹੁਣ ਸਵਾਲ ਪੁੱਛ ਸਕਦੇ ਹਾਂ ਵੈਸੇ, ਕੀ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਅਜਿਹਾ ਪਲ ਆਇਆ ਜਾਂ ਤੁਹਾਨੂੰ ਲੱਗਿਆ ਹੋਵੇ ਵੀ ਯਾਰ ਮੇਰੀ ਵਾਰੀ ਆਈ ਸੀ ਅਤੇ ਹੁਣ ਕੋਈ ਮੇਰੀ ਮਦਦ ਨਹੀਂ ਕਰ ਰਿਹਾ, ਜਾਂ ਆਖਰੀ ਵੇਲੇ ਤੁਸੀਂ ਕਦੋਂ ਕਿਸੇ ਨੂੰ ਨਾ ਕਹੀ ਸੀ ਵੀ ਯਾਰ ਨਹੀਂ ਮੈਂ ਨਹੀਂ ਕੁਛ ਕਰ ਸਕਦਾ, ਅਤੇ ਤੁਹਾਨੂੰ ਉਸ ਵੇਲੇ ਕੀ ਗਿਲਟ ਮਹਿਸੂਸ ਹੋਈ ਸੀ, ਜਾਂ ਤੁਹਾਨੂੰ ਲੱਗਿਆ 'ਚ ਵੀ ਨਹੀਂ ਜੋ ਮੈਂ ਕਰਤਾ ਠੀਕ ਆ, ਜਾਂ ਕੀ ਤੁਹਾਡੇ ਘਰ ਜਾਂ ਦੋਸਤਾਂ 'ਚ ਕੋਈ ਇਹੋ ਜਿਹਾ ਬੰਦਾ ਹੈ ਜਿਹਦੇ ਤੋਂ ਹਮੇਸ਼ਾ ਜਾਣੀ ਮਦਦ ਦੀ ਉਮੀਦ ਰੱਖੀ ਜਾਂਦੀ ਆ ਬਈ ਯਾਰ ਦੇਖ ਇਹ ਹੁਣ ਘਰ ਦਾ ਜਿਵੇਂ ਵੱਡਾ ਪੁੱਤ ਆ ਹੈ ਨਾ ਜਾਂ ਵੱਡਾ ਬੇਟਾ ਵਾ ਤਾਂ ਇਹ ਨਹੀਂ ਕਰਨਾ ਸਭ ਦਾ ਹੁਣ ਹੋਰ ਕੀ ਨਹੀਂ ਕਰਨਾ, ਅਤੇ ਉਹਨੂੰ ਬਦਲੇ 'ਚ ਕੀ ਮਿਲਿਆ ਹੈ ਨਾ, ਉਹ ਕੀ ਉਹਨੂੰ ਵੀ ਓਨਾ ਹੀ ਪਿਆਰ ਸਤਿਕਾਰ ਰਿਗਾਰਡ ਮਿਲਿਆ ਜੋ ਉਹਨੇ ਤਮਾਮ ਉਮਰ ਤੁਹਾਡੇ ਪਰਿਵਾਰ ਲਈ ਖੂਨ ਡੋਲਿਆ। ਕੀ ਤੁਸੀਂ ਕਦੇ ਕਿਸੇ ਨੂੰ ਖੁੱਲ੍ਹ ਕੇ ਦੱਸਿਆ ਵੀ ਯਾਰ ਉਹ ਤੇਰਾ ਔਖਾ ਵੇਲਾ ਸੀ ਉਦੋਂ ਹੈ ਨਾ ਮੈਂ ਤੁਹਾਡੇ ਪਰਿਵਾਰ ਲਈ ਜਾਂ ਹੈ ਨਾ ਸਾਥ ਦਿੱਤਾ ਸੀ ਅਤੇ ਹੁਣ ਮੈਨੂੰ ਤੁਹਾਡੀ ਲੋੜ ਆ ਪਲੀਜ਼ ਤੁਸੀਂ ਮੇਰੀ ਮਦਦ ਕਰੋ। ਮੈਂ ਚਲੋ ਇਹ ਨਹੀਂ ਕਹਿੰਦਾ ਕਿਉਂਕਿ ਬਾਹਲੀ ਮਦਦ ਆਪਾਂ ਪੈਸੇ 'ਚ ਤੋਲਦੇ ਹਾਂ, ਪੈਸੇ ਤੋਂ ਬਿਨਾਂ ਹੋਰ ਬੜੀਆਂ ਪ੍ਰਕਾਰ ਦੀ ਮਦਦ ਹੁੰਦੀ ਆ। ਅਤੇ ਤੁਹਾਡਾ ਕੀ ਖਿਆਲ ਆ ਸਾਡੇ ਭਾਈਚਾਰੇ ਸਾਡੀ ਕਮਿਊਨਿਟੀ 'ਚ ਬਾਉਂਡਰੀ ਲਫ਼ਜ਼ ਆ ਜਿਹੜੀ ਸੀਮਾ ਲਫ਼ਜ਼ ਆ ਉਹਦੀ ਕੋਈ ਅਹਿਮੀਅਤ ਨਹੀਂ? ਵੈਸਟਰਨ ਕੰਟਰੀਜ਼ ਵਿੱਚ ਅਕਸਰ ਲੋਕ ਕਹਿੰਦੇ ਨਾ ਇਹ ਸਾਡੀ ਬਾਉਂਡਰੀ ਆ ਯਾਰ, ਵੀ ਇਹ ਸਾਡੇ ਸਿਹਤਮੰਦ ਰਹਿਣ ਦੀ ਇੱਕ ਜੀਵਨ ਸ਼ੈਲੀ ਸੁਭਾਅ ਦਾ ਇੱਕ ਅੰਗ ਆ ਵੀ ਜੇ ਮੈਂ ਪੰਜਾਬੀ 'ਚ ਆਪਾਂ ਕਹਿ ਦਿੰਦੇ ਨਾ ਵੀ ਹਸਾਏ ਨਾ ਰਵਾਇਆ ਚੰਗਾ, ਮਤਲਬ ਟਾਈਮ ਨਾਲ ਜੇ ਤੁਸੀਂ ਪਹਿਲਾਂ ਹੀ ਮਨਾ ਕਰ ਦਿਓ ਹਰ ਰੋਜ਼ ਇੱਕ ਇੱਕ ਵਾਰ ਹਸਾਉਣ ਨਾਲੋਂ, ਪਹਿਲਾਂ ਹੀ ਜਿਵੇਂ ਬਜ਼ੁਰਗ ਨਹੀਂ ਕਹਿ ਦਿੰਦੇ ਵੀ ਕਾਕਾ ਮੇਰੇ ਤੋਂ ਨਹੀਂ ਤੁਹਾਡੇ ਨਿਆਣੇ ਸਾਂਭਦੇ, ਮੇਰੇ ਤਾਂ ਆਪਦੇ ਗੋਡੇ ਹੈ ਨਾ ਗਿੱਟੇ ਗੋਡੇ ਨਹੀਂ ਚੱਲਦੇ, 74 ਸਾਲ ਦੀ ਉਮਰ ਹੋ ਗਈ ਸਾਡੀ, ਸਾਤੋਂ ਹੁਣ ਆਸ ਨਾ ਰੱਖਿਓ ਵੀ ਅਸੀਂ ਤੁਹਾਡੇ ਆ 5-5 ਸਾਲ ਦੇ ਨਿਆਣੇ ਆ ਦੇ ਮਗਰ ਭੱਜੇ ਫਿਰੀਏ, ਇਹਨਾਂ ਨੂੰ ਦਿਨ ਰਾਤ ਹੈ ਨਾ ਪਾਲੀਏ ਅਤੇ ਮੁੜ ਕੇ ਸ਼ਾਮ ਨੂੰ ਤੁਸੀਂ ਕਹੋ ਸਾਨੂੰ ਵੀ ਇਹਨਾਂ ਦਾ ਤੁਸੀਂ ਕੀ ਕੀਤਾ, ਇਹਨੂੰ ਅੱਛਾ ਤੁਸੀਂ ਪਰੌਂਠਾ ਬਣਾ ਕੇ ਨਹੀਂ ਖਵਾਇਆ, ਤੁਸੀਂ ਇਹਨੂੰ ਪਾਰਕ 'ਚ ਨਹੀਂ ਲਿਜਾ ਸਕਦੇ, ਸਾਨੂੰ ਨਹੀਂ ਇਹ ਜੀ ਲੋੜ, ਅਸੀਂ ਤਾਂ ਇੱਕੋ ਹੀ ਦਿਨ ਤੁਹਾਨੂੰ ਨਾ ਕਹਿੰਦੇ ਹਾਂ ਵੀ ਭਾਈ ਸਾਡਾ ਨਹੀਂ ਸਰੀਰ ਹੁਣ ਸਾਥ ਦਿੰਦਾ, ਰਾਦਰ ਦਿਨ ਇਹ ਕਹਿਣ ਦੇ ਤੁਹਾਡੀ ਖਾਤਰ ਅਸੀਂ ਕੀ ਨਹੀਂ ਕੀਤਾ, ਅਸੀਂ ਤੁਹਾਡੀ ਸਾਂਭ ਸੰਭਾਲ ਕੀਤੀਆਂ, ਅਸੀਂ ਤੁਹਾਨੂੰ ਆਪ ਕੀਤਾ, ਅਸੀਂ ਤੁਹਾਨੂੰ ਸੁੱਕੇ ਪਾਇਆ ਫਲਾਨਾ ਕੀਤਾ, ਜੋ ਸਾਡੇ ਸੱਭਿਆਚਾਰ ਦਾ ਚੀਜ਼ਾਂ ਹਿੱਸਾ ਬਣ ਚੁੱਕੀਆਂ, ਕੀ ਉਹ ਸਾਡੇ ਸਮਾਜ ਦਾ ਵੀ ਹਿੱਸਾ ਹੈਗੀਆਂ ਵੀ ਕੀ ਬਾਉਂਡਰੀ ਬਣਾਈ ਜਾ ਸਕਦੀ ਹੈ, ਇੱਦਾਂ ਨਾ ਕਹੀ ਜਾ ਸਕਦੀ ਆ, ਜਾਂ ਕਰੀ ਵੀ ਜਾਓ ਧੱਕੇ ਧੌਲੇ ਨਾ ਕਿਚਕਿਚ ਵੀ ਚੱਲੀ ਜਾਵੇ ਅਤੇ ਕਲੇਸ਼ ਜਿਹਾ ਵੀ ਰਹੇ ਘਰ 'ਚ, ਜਾਂ ਉਸ ਕਿਸਮ ਦੇ ਮਾਹੌਲ ਬਣ ਚੁੱਕੇ ਆ।
1: ਸਾਡੇ ਤਾਂ ਗਾਣੇ ਵੀ ਉੱਦਾਂ ਦੇ ਆ ਨਾ, ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ,
2: ਪਰ ਨਾਲ ਉਹ ਵੀ ਹੈ ਨਾ ਸਭ ਰੱਬ ਦੀ ਕਿਸੇ ਨੇ ਕੁਰੇਣੀ ਸਾਨੂੰ ਮਹਿੰਗਾ ਪਿਆ ਕੈਨੇਡਾ।
1: ਦਿਆ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਕਹਿੰਦੇ ਮੇਰੇ ਖਿਆਲ ਦੇ ਵਿੱਚ ਕਾਫੀ ਕੁਛ ਤੁਹਾਡੀ ਪਾਲਣ ਪੋਸ਼ਣਾਂ ਦੇ ਵਿੱਚੋਂ ਹੀ ਨਿਰਭਰ ਕਰਦਾ। ਕਈ ਲੋਕਾਂ ਨੂੰ ਸੁੱਤੇ ਸਿੱਧੀ ਘਰੋਂ ਬਾਹਰੋਂ ਸਪੋਰਟ ਮਿਲਦੀ ਹੈ, ਛੋਟੇ ਹੁੰਦੇ ਤੋਂ ਹੀ ਮਿਲਦੀ ਹੈ ਅਤੇ ਹੌਲੀ ਹੌਲੀ ਇਸ ਦੀ ਉਹਨਾਂ ਨੂੰ ਆਦਤ ਪੈ ਜਾਂਦੀ ਹੈ, ਸੋਚ ਬਣਾ ਕੇ ਬਹਿ ਜਾਂਦੇ ਨੇ ਉਹ, ਅਤੇ ਬਾਕੀ ਸਭ ਉਹਨਾਂ ਦੀ ਮਦਦ ਦੇ ਲਈ ਬਣੇ ਹੁੰਦੇ ਜਿਵੇਂ, ਨਾ ਕਿ ਉਹ ਬਦਲੇ ਦੇ ਵਿੱਚ ਕਿਸੇ ਦੀ ਮਦਦ ਕਰਨ ਦੇ। ਇਹ ਇੱਕ ਵੇਲੇ ਵਰਗਾ ਇੱਕ ਵੇਲ ਵਰਗਾ ਸੁਭਾਅ ਆ, ਉੱਚਾ ਬਹੁਤ ਚੱਲਿਆ ਜਾਂਦਾ ਪਰ ਹਮੇਸ਼ਾ ਕਿਸੇ ਨਾ ਕਿਸੇ ਦਾ ਆਸਰਾ ਲੈ ਕੇ। ਦੂਜੇ ਪਾਸੇ ਬੜੇ ਉਹ ਲੋਕ ਨੇ ਜਿਹੜੇ ਕਿ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਤੰਗੀਆਂ ਤੁਰਸ਼ੀਆਂ ਜਾਂ ਹਾਰਡ ਟਾਈਮ ਦੇ ਵਿੱਚੋਂ ਜ਼ਿੰਦਗੀ ਕੱਢਦੀ ਆ, ਉਹ ਹਰ ਚੀਜ਼ ਦੇ ਵਿੱਚੋਂ ਆਪ ਨਿਕਲਦੇ ਨੇ, ਕੁੰਦਨ ਤਾਂ ਕਹਿੰਦੇ ਕਿ ਬਣ ਜਾਂਦੇ ਨੇ ਪਰ ਤਪਦੇ ਵੀ ਉਹ ਬਹੁਤ ਨੇ। ਅਜਿਹੇ ਲੋਕਾਂ ਦਾ ਸੁਭਾਅ ਵੀ ਜ਼ਿਆਦਾ ਅੰਤਰਮੁਖੀ ਹੁੰਦਾ, ਇਹ ਦਰਖਤ ਵਾਂਗ ਹੁੰਦੇ ਨੇ ਜੋ ਅਣਗਿਣਤ ਵੇਲਾਂ ਨੂੰ ਸਹਾਰੇ ਦੇ ਕੇ ਉੱਚਾ ਚੁੱਕ ਦਿੰਦੇ ਨੇ। ਬੜੀ ਵਾਰ ਨਿੱਕੇ ਹੁੰਦਿਆਂ ਤੋਂ ਹੀ ਜੋ ਸਾਡੇ ਮਾਂ ਪਿਓ ਜਾਂ ਫਿਰ ਵੱਡੇ ਭੈਣ ਭਰਾ ਕਰਦੇ ਨੇ ਉਸ ਚੀਜ਼ ਦਾ ਵੀ ਸੁਭਾਅ ਦੇ ਉੱਤੇ ਬਹੁਤ ਅਸਰ ਪੈਂਦਾ। ਇੱਥੇ ਇੱਕ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਕਿਸੇ ਦਾ ਭਲਾ ਖੁਦ ਨਹੀਂ ਕਰਦੇ, ਸਗੋਂ ਰੱਬ ਸਾਡੇ ਕੋਲੋਂ ਕਰਵਾ ਲੈਂਦਾ। ਜਦ ਉਸਨੇ ਕਿਸੇ ਦਾ ਕੰਮ ਸਵਾਰਨਾ ਹੋਵੇ ਸੋ ਕਦੇ ਵੀ ਬਦਲੇ ਦੇ ਵਿੱਚ ਭਲੇ ਦੀ ਤਵੱਕੋ ਨਾ ਰੱਖੋ, ਸਦਾ ਰੱਬ 'ਤੇ ਭਰੋਸਾ ਰੱਖੋ। ਜਿਵੇਂ ਅਮੀਰ ਗਿਆਨੀ ਸਾਹਿਬ ਨੇ ਲਿਖਿਆ, ਕਸ਼ਤੀਆਂ ਸਭ ਕੀ ਕਿਨਾਰੇ ਪੇ ਪਹੁੰਚ ਜਾਤੀ ਹੈ, ਨਾ ਖੁਦਾ ਜਿਨਕਾ ਨਹੀਂ ਉਨਕਾ ਖੁਦਾ ਹੋਤਾ ਹੈ। ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ। ਇੱਕ ਵਾਰੀ ਫਿਰ ਬਹੁਤ ਸੋਹਣਾ ਦਿਆ ਜੀ ਮੈਸੇਜ ਤੁਹਾਡਾ।
2: ਜੀ ਦਿਆ ਜੀ ਨੇ ਕਿਉਂਕਿ ਹਮੇਸ਼ਾ ਹੀ ਜੋ ਲਿਖ ਕੇ ਭੇਜਿਆ ਉਹ ਬੜਾ ਨਾਪ ਤੋਲ ਕੇ ਬੜਾ ਤਰੀਕੇ ਸਲੀਕੇ ਵਾਲਾ ਸੁਨੇਹਾ ਹੁੰਦਾ ਅਤੇ ਇਹ ਵੀ ਮੈਂ ਵੇਖਦਾ ਗਾਗਰ ਸਾਗਰ ਭਰਨ ਵਾਲੀ ਗੱਲ ਆ ਪਰ ਮੈਂ ਵੀ ਇਹ ਮਹਿਸੂਸ ਕਰਦਾ ਕਿ ਪਰਵਰਿਸ਼ 'ਚੋਂ ਬੜਾ ਕੁਛ ਮਿਲਦਾ ਕਿਉਂਕਿ ਜੋ ਅਸੀਂ ਆਪਣੇ ਬਾਪ ਦਾਦਿਆਂ ਨੂੰ ਜਾਂ ਆਪਣੇ ਪਰਿਵਾਰ 'ਚ ਹੁੰਦਾ ਵੇਖਿਆ ਹੁੰਦਾ ਕਿਉਂਕਿ ਜਦ ਆਪਾਂ ਕਹਿੰਦੇ ਨਾ ਕੋਈ ਸਾਡੇ ਸਕੂਲ 'ਚ ਅਧਿਆਪਕ ਵੀ ਕਹਿੰਦੇ ਆ ਰੋਲ ਮਾਡਲ ਬਣੋ ਉਹ ਸਾਡੇ ਰੋਲ ਮਾਡਲ ਆਲੇ ਦੁਆਲੇ 'ਚੋਂ ਬੜੇ ਨਿਕਲਦੇ ਆ ਅਤੇ ਜੇ ਉਹਨਾਂ ਦੀ ਅਸੀਂ ਸੰਗਤ ਕੀਤੀ ਹੋਊਗੀ ਉਹਨਾਂ ਤੋਂ ਕੁਛ ਸਿੱਖਿਆ ਹੋਊਗਾ ਇਹ ਚੀਜ਼ਾਂ ਸੁੱਤੇ ਸਿੱਧ ਸਾਡੇ ਸੁਭਾਅ ਦਾ ਹਿੱਸਾ ਬਣ ਜਾਣਗੀਆਂ ਪਰ ਜੇ ਪਰਿਵਾਰ 'ਚ ਦੇਖਿਆ ਹੀ ਉਹੋ ਜਿਹਾ ਕੁਛ ਆ ਹੈ ਨਾ ਮਤਲਬ ਮੰਨ ਲਓ ਮਾਂ ਹੈ ਨਾ ਬਾਪ ਨੂੰ ਇਹੀ ਕਹੀ ਜਾਵੇ ਤੇਰਾ ਕੱਖ ਨਹੀਂ ਕੀਤਾ ਕਿਸੇ ਨੇ ਕੱਖ ਨਹੀਂ ਕੀਤਾ ਹੈ ਨਾ ਸਾਰੀ ਦਿਹਾੜੀ ਦੁਹਾਥਣਾ ਹੀ ਪਿੱਟਣੀ ਹੈ ਅਤੇ ਉਹ ਮਤਲਬ ਤੁਹਾਨੂੰ ਵੀ ਲੱਗਣ ਲੱਗ ਜਾਂਦਾ ਵੀ ਹੈ ਨਾ ਇਹ ਸਮਾਜ ਆ ਜਿਹੜਾ ਇਹ ਠੀਕ ਨਹੀਂ ਇੱਥੇ ਕਾਣੀ ਵੰਡ ਹੁੰਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਮਤਲਬ ਜ਼ੁਲਮ ਨੂੰ ਜ਼ੁਲਮ ਨਾ ਆਖੋ ਜੇ ਬਹੁਤ ਸਾਰੇ ਪਰਿਵਾਰਾਂ 'ਚ ਰਣਜੋਤ ਇਹੋ ਜਿਹਾ ਕੁਛ ਹੁੰਦਾ ਵੀ ਆ ਪਰ ਕਹਿਣ ਦਾ ਭਾਵ ਇਹ ਹੈ ਜਿਹੜਾ ਉਹ ਪਾਤਰ ਸਾਹਿਬ ਦਾ ਲਿਖਿਆ ਨਾ ਹਰ ਵਾਰੀ ਮੈਲਾ ਜਾਣ ਕੇ ਤੂੰ ਕਿਉਂ ਆਪਣਾ ਹੀ ਮੁੱਖ ਨੋਚ ਲਿਆ ਸ਼ੀਸ਼ੇ ਵੀ ਮੈਲੇ ਹੁੰਦੇ ਨੇ ਪਾਣੀ ਵੀ ਗੰਧਲੇ ਹੁੰਦੇ ਨੇ ਇਸ ਕਰਕੇ ਜ਼ਰੂਰੀ ਨਹੀਂ ਕਿ ਹੈ ਨਾ ਮਤਲਬ ਤੁਸੀਂ ਤੁਹਾਡੇ 'ਚ ਕੋਈ ਨੁਕਸ ਹੋਵੇ ਕਈ ਵਾਰ ਤੁਹਾਡਾ ਆਲਾ ਦੁਆਲਾ ਹਾਲਾਤ ਸਰਕਮਸਟਾਂਸਿਸ ਇਹ ਚੀਜ਼ਾਂ ਇਨਸਾਨ ਨੂੰ ਬੜਾ ਘੇਰਾ ਪਾਉਂਦੀਆਂ ਅਤੇ ਉਹਦਾ ਸੁਭਾਅ ਫਿਰ ਉਹੋ ਜਿਹਾ ਬਣ ਜਾਂਦਾ ਹੁਣ ਇਹਦਾ ਦੂਜਾ ਆਸਪੈਕਟ ਮੈਂ ਗੱਲ ਕਿੱਥੇ ਲਿਆਉਣਾ ਇਸ ਲਈ ਬੰਦੇ ਦਾ ਕਾਇੰਡ ਹਾਰਟ ਦਾ ਹੋਣਾ ਬਹੁਤ ਜ਼ਰੂਰੀ ਆ ਐਮਪਥੀ ਕੰਪੈਸ਼ਨ ਲਾਈਫ 'ਚ ਬਹੁਤ ਜ਼ਰੂਰੀ ਆ ਬਿਨਾਂ ਕਿਸੇ ਤੋਂ ਐਕਸਪੈਕਟ ਕੀਤੇ ਉਹਦਾ ਕੁਛ ਸਵਾਰਨ ਦਾ ਜੇ ਹੈ ਨਾ ਰੱਬ ਨੇ ਤੁਹਾਡੇ 'ਚ ਕਿਣਕਾ ਵੀ ਮਾਤਰ ਪਾਇਆ ਅਤੇ ਉਹਨੂੰ ਵਰਤ ਲੈਣਾ ਚਾਹੀਦਾ ਮਤਲਬ ਹੁਣ ਜਿਵੇਂ ਦਇਆ ਜੀ ਨਹੀਂ ਲਿਖਦੇ ਵੀ ਰੱਬ ਜ਼ਰੀਆ ਬਣਾ ਦਿੰਦਾ ਹੈ ਨਾ ਅਤੇ ਪਰ ਜੇ ਤੁਹਾਨੂੰ ਲੱਗੇ ਮੈਂ ਸਵਾਰਿਆ ਅਤੇ ਉਹ ਹੋਮੇ 'ਚ ਤਬਦੀਲ ਹੋ ਜਾਣਾ
1: ਉਹੀ ਹੈ ਨਾ ਜਦੋਂ ਆਪਾਂ ਕੁਛ ਹੱਕ 'ਚ ਹੁੰਦਾ ਵਧੀਆ ਹੋ ਜਾਂਦਾ ਫਿਰ ਮੈਂ ਕੀਤਾ ਮਾੜਾ ਹੋਵੇ ਤਾਂ ਫਿਰ ਉਹਨੇ ਮਾੜਾ ਕੀਤਾ
2: ਸਹੀ ਆ ਮੋੜ ਆਇਆ ਮੁੜ ਗਿਆ ਮੋੜ ਆਇਆ ਮੁੜ ਗਿਆ ਕਹਿੰਦਾ ਭਾਈ ਸੱਟ ਕਿਵੇਂ ਲੱਗੀ ਕਹਿੰਦਾ ਮੋੜ ਆਇਆ ਨਹੀਂ ਬਾਈ ਮੈਂ ਮੁੜ ਗਿਆ ਜ਼ਿੰਦਗੀ ਦੇ ਬਹੁਤ ਸਾਰੀਆਂ ਚੀਜ਼ਾਂ ਨੇ ਰਣਜੋਤ ਹੈ ਨਾ ਤੁਸੀਂ ਦੇਖੋਗੇ ਕੁਛ ਇਹੋ ਜਿਹੇ ਫੈਸਲੇ ਸੀ ਤੁਸੀਂ ਉਹ ਪਲਕ ਝਲਕ ਵਿੱਚ ਲਏ ਸੀ ਅਤੇ ਉਹਦੇ ਨਾਲ ਤੁਹਾਡਾ ਬਹੁਤ ਕੁਛ ਬਣ ਗਿਆ ਜਾਂ ਸਵਰ ਗਿਆ ਤੁਸੀਂ ਦੇਖੋਗੇ ਕੋਈ ਹੈ ਨਾ ਨਾ ਜਾਣੇ ਕਿਸ ਰੂਪ ਮੇਂ ਨਾਰਾਇਣ ਮਿਲ ਜਾਏ ਹੁਣ ਮੈਂ ਦੇਖਾਂ ਆਪਣੀ ਬੈਕਗਰਾਊਂਡ 'ਚ ਪਿੱਛੇ ਜ਼ਿੰਦਗੀ ਨੂੰ ਤਾਂ ਮੇਰਾ ਜਦੋਂ ਮੈਂ ਆਸਟ੍ਰੇਲੀਆ ਮੈਂ 2 ਮਹੀਨੇ 'ਚ ਆ ਗਿਆ ਸੀ
1: ਹੈ ਨਾ
2: 2 ਕੁ ਮਹੀਨੇ ਲੱਗੇ ਮੇਰੇ ਕੋਲ ਪਾਸਪੋਰਟ ਵੀ ਹੈ ਨਹੀਂ ਸੀ ਨਾ ਮੇਰੇ ਕੋਲ ਅੰਗਰੇਜ਼ੀ ਦਾ ਟੈਸਟ ਸੀਗਾ ਮੈਂ ਉਹ ਗਿਆ ਪਾਸਪੋਰਟ ਆਫਿਸ ਮੈਂ ਕਿਹਾ ਜੀ ਮੈਂ ਤਤਕਾਲ 'ਚ ਪਾਸਪੋਰਟ ਬਣਾਉਣਾ ਉਹ ਕਹਿੰਦੇ ਨਹੀਂ ਬਣਦਾ ਨਹੀਂ ਹੁੰਦਾ ਇੱਦਾਂ ਨਹੀਂ ਬਣਦਾ ਹੁੰਦਾ ਅਤੇ ਬਈ ਇਹਦੇ ਲਈ ਹੈ ਨਾ ਕੋਈ ਕੰਪੈਲਿੰਗ ਕੰਪੈਸ਼ਨੇਟ ਜਾਂ ਕੋਈ ਜ਼ਰੂਰੀ ਚੀਜ਼ਾਂ ਚਾਹੀਦੀਆਂ ਮੈਂ ਕਿਹਾ ਜਿਹੜਾ ਤੁਹਾਡਾ ਉਹ ਹੈਗਾ ਆਫ ਹੈ ਨਾ ਮੈਨੇਜਰ ਪਲੀਜ਼ ਮੈਂ ਹੈ ਨਾ ਇੱਕ ਵਾਰ ਮਿਲਾ ਦੇ ਉਹਨੂੰ ਕਲਰਕ ਨੂੰ ਕਿਹਾ ਮੈਂ ਕਿਹਾ ਮੈਂ ਚਲੇ ਹੀ ਜਾਣਾ ਹੁਣ ਮੈਂ ਹੁਣ 3 ਘੰਟੇ ਰੋਡ ਵਿੱਚ ਬਹਿ ਕੇ ਆਇਆ ਉਹਨੇ ਮੈਨੂੰ ਕਹਿਦਾ ਵੀ ਅੰਦਰ ਸਾਹਿਬ ਬੈਠੇ ਗੱਲ ਕਰ ਲਾ ਹੈ ਨਾ ਮੈਂ ਉਹਨੂੰ ਸਿੱਧਾ ਹੀ ਕਿਹਾ ਮੈਂ ਕਿਹਾ ਜੇ ਮੈਂ ਹੈ ਨਾ ਕੋਈ ਮਨਿਸਟਰ ਮਨੁਸਟਰ ਦਾ ਮੁੰਡਾ ਹੁੰਦਾ ਨਾ ਜਾਂ ਨਾ ਕੋਈ ਬਿਊਰੋਕਰੈਟ ਮੈਂ ਕਿਹਾ ਮੈਂ ਆਪ ਨਹੀਂ ਸੀ ਆਉਣਾ ਤੈਨੂੰ ਫੋਨ ਆਉਣਾ ਸੀ ਜਨਾਬ ਤੁਹਾਨੂੰ ਫੋਨ ਆਉਣਾ ਸੀ ਵੀ ਇਹ ਪਾਸਪੋਰਟ ਬਣਾ ਕੇ ਦਿਓ ਆਪਣਾ ਹੀ ਬੱਚਾ ਮੈਂ ਕਿਹਾ ਮੇਰਾ ਕੋਈ ਹੈ ਨਹੀਂ ਮੈਂ ਮੈਨੂੰ ਸਕਾਲਰਸ਼ਿਪ ਲੱਗੀ ਆ ਸਿਡਨੀ ਤੁਸੀਂ ਊਂ ਤਾਂ ਮੈਂ ਕਿਹਾ ਸਰਕਾਰ ਦਾ ਬੜਾ ਹੁੰਦਾ ਵੀ ਯੰਗ ਸਾਇੰਟਿਸਟ ਆਏ ਬਣਨਗੇ ਬੱਚੇ ਤਰੱਕੀਆਂ ਕਰਨਗੇ ਉਹ ਕਰਨਗੇ ਮੈਂ ਕਿਹਾ ਮਿਲਣੀ ਮੈਨੂੰ ਤਾਂ ਵਾ ਜੇ ਮੈਂ ਆ 5 ਮਹੀਨਿਆਂ 'ਚ ਚਲਿਆ ਗਿਆ ਹੁਣ ਤੂੰ ਦੇਖਣਾ ਵੀ ਤੂੰ ਕਿਸੇ ਮਨਿਸਟਰ ਦੇ ਮੁੰਡੇ ਨੂੰ ਫੇਵਰ ਕਰਨਾ ਜਾਂ ਇੱਕ ਜਿਹੜਾ ਪਿੰਡੋਂ 3 ਘੰਟੇ ਰੋਡਵੇਜ਼ ਦੀ ਬੱਸ ਚੜ੍ਹ ਕੇ ਆਇਆ ਉਹਦੀ ਹੈਲਪ ਕਰਨੀ ਆ ਉਹ ਕਹਿੰਦਾ ਮਨਿਸਟਰ ਦੇ ਮੁੰਡੇ ਦਾ ਤਾਂ 3ਜੇ ਦਿਨ ਬਣਨਾ ਸੀ ਤੂੰ ਆਪਣਾ ਕੱਲ੍ਹ ਨੂੰ ਲੈ ਜਾਈ
1: ਹੈ ਨਾ
2: ਮਤਲਬ ਨਾ ਜਾਣੇ ਕਿਸ ਰੂਪ ਮੇਂ ਨਾਰਾਇਣ ਮਿਲ ਜਾਏ ਤੁਸੀਂ ਦੇਖੋ ਮੇਰੇ ਲਈ ਲੋਕ ਕਹਿਣਗੇ ਤੁਹਾਡੇ ਰਿਸ਼ਵਤ ਖੋਰ ਨੇ ਫਲਾਨੇ ਨੇ ਮੇਰੇ ਮਨ 'ਚ ਜਦੀ ਹੈ ਨਾ ਨਹੀਂ ਵਿੱਚ ਬੰਦੇ ਹੈਗੇ ਯਾਰ ਮੈਂ ਆਪਣੀ ਸਟੋਰੀ ਤੋਂ ਆਉਣਾ
1: ਹਰ ਇੱਕ ਬੰਦੇ ਦੇ ਵਿੱਚ ਲੋਕਾਂ ਦਾ ਕੁਛ ਕਰਨ ਦੀ ਚੰਗਾ ਕਰਨ ਦੀ ਭਾਵਨਾ ਤੇ ਹੁੰਦੀ ਆ ਗੰਦੇ ਤੋਂ ਗੰਦਾ ਬੰਦਾ ਵੀ ਤੇ ਚੰਗਾ ਸੋਚਦਾ ਹੀ ਆ ਇਹ ਤੇ ਆਪਾਂ ਮੰਨ ਲੈਨੇ ਆ ਨਾ ਇਹ ਚੀਜ਼ ਕਿਉਂਕਿ ਆਪਾਂ ਇੱਕ ਦੇ ਨਾਲ ਐਕਸਪੀਰੀਅੰਸ ਹੋਇਆ ਸਾਰੇ ਨੂੰ ਉਸੇ ਘੜੀ ਬੰਨ ਦਿੱਤਾ ਪਰ ਕੁਛ ਨਾ ਕੁਛ ਤੇ ਉਹਦੇ ਵਿੱਚ ਚੰਗਾ ਹੁੰਦਾ ਹੀ ਆ ਫਿਰ ਵੀ ਉਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਉਹਦੇ ਦਿਮਾਗ 'ਤੇ ਉਹ ਚੀਜ਼ ਅਸਰ ਹੋ ਜਾਵੇ ਕਈ ਵਾਰੀ ਬੰਦਾ ਇਹੋ ਹੀ ਸੋਚਦਾ ਹੁਣ ਤੁਸੀਂ ਵੇਖੋ ਵੀ ਜਿਹੜਾ ਬਹੁਤ ਬੰਦਾ ਠੱਗੇ

0: ਪੜ੍ਹਦੇ ਸੁਣਦੇ ਆ ਨਾ, ਨੋਬਡੀ ਨੋਜ਼ ਕਿ ਸੱਚ ਕੀ ਆ, ਪਰ ਸਾਨੂੰ ਸਾਡੀਆਂ ਉਹ ਕਥਾ ਕਹਾਣੀਆਂ ਚ ਇਹ ਸਿਖਾਇਆ ਜਾਂਦਾ ਬਈ ਜਿਹੜਾ ਡਾਕੂ ਬੰਦਾ ਵੀ ਆ ਦੁੱਲਾ ਭੱਟੀ ਆ ਨਾ, ਉਹ ਵਾਰੀਅਰ ਆ ਹੈਨਾ, ਉਹ ਗਰੀਬਾਂ ਦੀ ਧੀਆਂ ਭੈਣਾਂ ਦੀ ਰੱਖਿਆ ਕਰਦਾ ਹੈਨਾ, ਮਤਲਬ ਕਿਸੇ ਲਈ ਉਹ ਸ਼ਾਹੂਕਾਰ ਜਗੀਰਦਾਰ ਲਈ ਚੋਰ ਡਾਕੂ ਵੀ ਆ, ਪਰ ਹਰੇਕ ਬੰਦੇ ਚ ਜੋਤ ਤਾਂ ਜਗਦੀ ਨਾ, ਕੋਈ ਨਾ ਕੋਈ ਐਲੀਮੈਂਟ ਤਾਂ ਹੈਗਾ।
1: ਬੇਸਿਕਲੀ ਆਪਾਂ ਜਿਹੜਾ ਚੰਗਾ ਵੀ ਕਰਦੇ ਹਾਂ ਕਿਸੇ ਦਾ, ਬੇਸਿਕਲੀ ਉਹ ਸਾਡੀ ਸਾਡਾ ਸਰਮਾਇਆ ਹੀ ਆ ਨਾ। ਆਪਾਂ ਬਾਅਦ ਚੋਂ ਬਹਿ ਕੇ ਉਹ ਕਹਾਣੀਆਂ ਆਪਣੇ ਲੋਕਾਂ ਦੇ ਵਿੱਚ ਸੁਣਾਉਣੀਆਂ,
0: ਸੱਚਾ ਸੌਦਾ
1: ਹੈ ਨਾ, ਵੀ ਮੈਂ ਕਿਸੇ ਨਾ ਕੀਤਾ। ਇਹਦਾ ਮਤਲਬ ਕਿ ਉਹਦੀ ਜਿਹੜੀ ਕਮਾਈ ਸੀ ਉਸ ਚੰਗੇ ਪਣ ਦੀ, ਉਹ ਤਾਂ ਤੁਸੀਂ ਇੱਦਾਂ ਇੰਜੋਏ ਕਰ ਰਹੇ ਹੋ ਤੁਸੀਂ, ਪਰ ਫਿਰ ਵੀ ਆਪਾਂ ਕਹਿਣਾ ਵੀ ਨਹੀਂ ਉਹ ਤਾਂ ਉੱਥੇ ਆਪਾਂ ਕਰ ਲਈ, ਉਹ ਤਾਂ ਮਤਲਬ ਸਿਰਫ ਸੁਣਾਉਣ ਵਾਲੀ ਗੱਲ ਸੀ, ਪਰ ਆਹ ਨਹੀਂ ਸਾਡੇ ਮਲਵਾਇਆ ਕੰਮ। ਹੁਣ ਜਿੱਥੇ ਤਾਂ ਅਗਲੇ ਦੀ ਜੋਬ ਆ, ਹੁਣ ਮੰਨ ਲਓ ਤੁਹਾਡਾ ਇੱਦਾਂ ਵਾਹ ਵਾਸਤਾ ਪਿਆ, ਅਤੇ ਜੇ ਆਪਾਂ ਸਾਰਾ ਕੁਛ ਇੱਦਾਂ ਹੀ ਸਮਝ ਲਈਏ ਤਾਂ ਮਸਲੇ ਹੱਲ ਹੋ ਜਾਣ।
0: ਪਿੰਡ 'ਚ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੋਣਗੇ ਰਣਜੋਤ, ਜਿਹੜੇ ਕਹਿਣਗੇ ਉਹ ਯਾਰ ਇਹ ਤਾਂ ਆਪਣੇ ਇਹਨਾਂ ਦੇ ਬਜ਼ੁਰਗ ਬੜੇ ਬੀਬੇ ਬੰਦੇ ਸੀ, ਉਹਨਾਂ ਦੀ ਖੱਟੀ ਖਾਂਦੇ ਆ। ਜਿਹੜੀ ਤੁਸੀਂ ਐੱਫ ਡੀ ਦੀ ਗੱਲ ਕਰਦੇ ਹੋ ਨਾ, ਤੁਹਾਡੇ ਕਈ ਵਾਰ ਚੰਗੇ ਕਰਮਾਂ ਦਾ, ਕਈ ਵਾਰ ਨਾ ਉਹ ਬੈਂਕ ਬੈਲੈਂਸ ਹੁੰਦਾ।
1: ਉਹੀ ਹੁੰਦਾ ਕਮਾਈ, ਤਾਂ ਅਸਲ ਵੇਖੋ ਸਿਆਣੇ ਕਹਿ ਦਿੰਦੇ ਵੀ ਉਹੀ ਆ ਤੁਹਾਡੀ।
0: ਅਤੇ ਕਈ ਵਾਰ ਤੁਸੀਂ ਉਹ ਲੈਗਸੀ ਨੂੰ ਕੈਰੀ ਕਰਨ ਦੇ ਚੱਕਰ 'ਚ ਆਪ ਹੀ ਉਹੋ ਜਿਹੀ ਪੜ ਜਾਂਦੇ ਹੋ, ਟਲ ਜਾਂਦੇ ਹੋ। ਹੁਣ ਨੇਕੀ ਕਰ ਦਰਿਆ 'ਚ ਪਾ ਦਾ ਨਾ, ਇੱਕ ਮੈਂ ਉਹ ਪੜ੍ਹਦਾ ਸੀ ਕਿਤੇ, ਦੂਜਾ ਆਸਪੈਕਟ ਹੈ ਨਾ ਹੁੰਦਾ ਨਾ, ਇੱਕ ਉਲਟਾ ਪੁਲਟਾ ਸ਼ੀਸ਼ੇ ਦਾ ਦੂਜਾ ਫਸਾ ਵੀ ਹੁੰਦਾ। ਉਹ ਇੱਕ ਦੋਜੀ ਸੀਗਾ, ਉਹਨੇ ਬਾਟੇ 'ਚ ਪਾ ਕੇ ਨਾ ਕਤੂਰਾ ਭੁੱਖਾ ਮਾਰਦੇ ਨੂੰ ਦੁੱਧ ਪਿਆ ਤਾ, ਅਤੇ ਦੂਜਾ ਬੰਦਾ ਕਹਿੰਦਾ ਯਾਰ ਕਿੱਡਾ ਨੇਕ ਬੰਦਾ, ਜਿਹੜਾ ਕੋਲ ਖੜਾ ਸੀ ਕਹਿੰਦਾ ਇਹਨੇ ਕੋਲ ਦਰਿਆ ਕੋਲ ਦੀ ਲੰਘਣਾ, ਨੇਕੀ ਕਰ ਦਰਿਆ 'ਚ ਪਾ, ਉੱਤੋਂ ਕਹਿੰਦਾ ਦੁੱਧ ਢੋਲ 'ਚ ਪਾਣੀ ਪਾ ਲੈਣਾ,
1: ਇਹਨੇ
0: ਦਰਿਆ 'ਚ ਰੋੜ ਦੇਣੀ ਕਹਿੰਦਾ।
1: ਕਹਿੰਦੇ ਲੋੜ ਪਈ ਤੇ ਹਰ ਇੱਕ ਦਾ ਹੱਥ ਫੜਿਆ ਮੈਂ, ਮੇਰੀ ਵਾਰੀ ਆਈ ਤਾਂ ਹੱਥ ਸਾਰੇ ਛੁੱਟ ਗਏ, ਜਿਨ੍ਹਾਂ ਲਈ ਹਮੇਸ਼ਾ ਦਿਲੋਂ ਖੜਦਾ ਰਿਹਾ ਉਹ ਸਾਰੇ ਪਾਣੀ ਵਿੱਚ ਰੁੜ ਗਏ। ਅੱਛਾ, ਫਿਰ ਮੈਂ
0: ਘੁੰਮਣ ਸਾਹਿਬ ਨੇ
1: ਮੈਂ ਸੀ ਕਹਿ ਦਿੱਤਾ ਨੇਕੀ ਕਰ ਤੇ ਦਰਿਆ 'ਚ ਡਾਲ। ਇਹ ਸੈਮ ਜੀ ਨੇ ਭੇਜ ਦੇ।
0: ਅੱਛਾ
1: ਜਸਵਾਲ ਸਾਹਿਬ ਤੁਸੀਂ ਆਉਣੇ ਰਹੋ।
0: ਮੈਂ ਲੱਗਦਾ ਹੁੰਦੇ ਫਿਲੋਸਫੀਕਲ ਜਿਹੀ ਆ ਸਾਰੇ, ਕਿਤੇ ਨਾ ਕਿਤੇ ਹਨਾ ਟਾਂਕਾ ਫਿੱਟ ਹੋ ਜਾਂਦਾ। ਅੱਛਾ ਠੀਕ
1: ਹੈ,
0: ਉੱਚੀ ਕਰਿਓ ਮਾੜੀ ਜੀ ਆਵਾਜ਼,
1: ਸਾਡੀ ਤਾਂ ਉਦਾਂ ਹੀ ਨੀ ਠੀਕ, ਤੁਸੀਂ ਤਾਂ ਠੀਕ ਕਰ ਲਓ।
2: ਲਓ ਹੁਣ ਠੀਕ ਹੈ ਜੀ,
0: ਆਹਾ ਬੈਠ ਰਹੇ ਸਾਹਮਣੇ ਬਿਠਾ ਕੇ, ਰੋਣਾ ਦੁੱਖ ਤੈਨੂੰ ਦੱਸਣਾ ਹੀ ਨਹੀਂ।
1: ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ।
2: ਮੈਂ ਬਹੁਤ ਸੋਹਣਾ ਟੌਪਿਕ ਆ, ਬਹੁਤ ਮਤਲਬ ਰਿਐਲਿਟੀ ਆ, ਹਰ ਬੰਦੇ ਦੇ ਨਾਲ ਹੁੰਦੀ ਆ। ਇੱਕ ਦੋ ਕੁ ਗੱਲਾਂ ਕਰੂੰ। ਪਹਿਲਾਂ ਤੁਸੀਂ ਨਾਂ ਲਿਆ ਸੀਗਾ ਵੀ ਕਿਸੇ ਬੰਦੇ ਦੇ ਬਾਰੇ, ਵੀ ਜਿਹਨੇ ਜਿਹੜਾ ਹਰ ਵਕਤ ਤੁਹਾਡੀ ਹੈਲਪ, ਕਿਸੇ ਦੀ ਵੀ ਹੈਲਪ ਕਰਨ ਲਈ ਚਲੇ ਜਾਂਦਾ। ਮੇਰਾ ਉਰੇ ਇੱਕ ਨੋਨ ਹੈਗਾ ਬੰਦਾ, ਤਿੰਨ ਚਾਰ ਸਾਲ ਤੋਂ ਕਹਿ ਲਓ ਦੋਸਤ ਬਣਿਆ, ਬਟ ਅਮੇਜ਼ਿੰਗ ਪਰਸਨ ਆ। ਉਹਨੂੰ ਰਾਤ ਨੂੰ ਤੁਸੀਂ 1 ਵਜੇ ਫੋਨ ਕਰ ਦਿਓ, ਉਹਨੂੰ ਤੁਸੀਂ ਦੁਪਹਿਰੇ 12 ਵਜੇ ਕਰ ਦਿਓ, ਹੀ ਇਜ਼ ਆਲਵੇਜ਼ ਦੇਅਰ। ਪੈਸੇ ਦੀ ਲੋੜ ਕਹਿ ਦਿਓ, ਕੰਮ ਦੇ ਲਈ ਕਹਿ ਦਿਓ, ਕਿਤੇ ਤੁਸੀਂ ਉਹਨੂੰ ਕਹਿ ਦਿਓ ਏਅਰਪੋਰਟ ਛੱਡ ਕੇ ਆਉਣਾ, ਕਿਤੇ ਕੋਈ ਘਰੇ ਹੈਲਪ ਆ, ਕੋਈ ਪਾਠ ਆ, ਪੂਜਾ ਪਾਠ ਆ, ਕਿਸੇ ਦੇ ਲੰਗਰ ਬਣਵਾਉਣਾ, ਕੋਈ ਹੋਰ ਕਮਿਊਨਿਟੀ ਦੀ ਸੇਵਾ, ਹੀ ਇਜ਼ ਆਲਵੇਜ਼ ਦੇਅਰ। ਉਹਦੇ ਮੂੰਹ ਚੋਂ ਕਦੇ ਨਾਂ ਨਹੀਂ, ਉਹ ਹਮੇਸ਼ਾ ਕਹਿੰਦਾ ਯਾਰ ਚੰਗਾ ਕਰਾਂਗੇ, ਚੰਗਾ ਵਾਪਸ ਆਊਗਾ। ਮੈਂ ਉਹ ਬੰਦਾ ਨਾਂ ਨੀ ਲਊਂਗਾ, ਮੈਂ ਚਲੋ ਫਿਰ ਅਗਲਾ ਐਵੇਂ ਕਿਤੇ ਸੁਣ ਲਵੇ ਤਾਂ ਫੂਕ ਚਾਚੂ। ਇਸ ਲਈ ਹੈਗਾ ਬੰਦਾ ਉਰੇ ਮੇਰੇ ਸਰਕਲ ਦੇ ਵਿੱਚ, ਠੀਕ ਹੈ ਜੀ। ਤੇ ਭਾਜੀ
0: ਫੋਨ ਨੰਬਰ ਦਿਓ ਭਾਜੀ, ਏਅਰਪੋਰਟ ਪਰਸੋਂ ਛੱਡ ਕੇ ਆਉਣਾ ਬੰਦਾ। ਇਹ ਲੋਕਾਂ ਦਾ ਨਾ ਜਸਵਾਲ ਸਾਹਿਬ, ਲੋਕ ਨਜਾਇਜ਼ ਫਾਇਦਾ ਬਹੁਤ ਚੱਕਦੇ। ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ,
2: ਕਈ ਵਾਰ ਕਹਿੰਦਾ ਹੁੰਦਾ, ਮੈਂ ਕਹਿੰਦਾ ਵੀ ਯਾਰ ਠੀਕ ਹੈ, ਮੈਂ ਉਹਨੂੰ ਕਹਿੰਦਾ ਹੁੰਦਾ ਕਈ ਵਾਰ ਬਈ ਠੀਕ ਹੈ ਯਾਰ, ਚੰਗਾ ਕਰਨਾ ਬਹੁਤ ਚੰਗੀ ਗੱਲ ਆ, ਪਰ ਤੂੰ ਥੋੜਾ ਜਿਹਾ ਨਜਾਇਜ਼ ਕਰ ਜਾਂਦਾ ਚੰਗਾ, ਵੀ ਜਿੱਥੇ ਤੈਨੂੰ ਲੋੜ ਵੀ ਨੀ, ਜਿੱਥੇ ਤੂੰ ਹੱਥ ਵੀ ਖਿੱਚ ਸਕਦਾ ਤੂੰ ਉੱਥੇ ਵੀ ਖਿੱਚਾ ਕਰ ਜਾਂਦਾ। ਕਹਿੰਦਾ ਭਾਜੀ ਕੋਈ ਚੱਕਰ ਨੀ ਹੈ, ਕਹਿੰਦਾ ਚੱਲ ਰਿਹਾ ਨਾ ਵਧੀਆ। ਮੈਂ ਕਹਿੰਦਾ ਠੀਕ ਹੈ। ਤੇ ਆਪਣੀ ਭਾਜੀ ਬਈ ਹਮੇਸ਼ਾ ਤੋਂ ਮਾਂ ਬਾਪ ਨੇ ਇਹੀ ਸਿਖਾਇਆ ਸੀਗਾ ਵੀ ਭਲਾ ਕਰੋਗੇ ਜਦੋਂ ਤੁਹਾਡੇ ਕੋਲ ਕੋਈ ਮੰਗਣ ਆ ਗਿਆ ਨਾ, ਉਹ ਤਾਂ ਹੀ ਆਇਆ, ਉਹਨੇ ਤੁਹਾਡੇ ਤੱਕ ਲੋੜ ਰੱਖੀ, ਉਹਨੂੰ ਲੱਗਿਆ ਵੀ ਤੁਸੀਂ ਉਹਦੀ ਮਦਦ ਕਰ ਸਕਦੇ ਹੋ, ਤਾਂ ਜ਼ਰੂਰ ਕਰਿਓ, ਉਹਨੂੰ ਖਾਲੀ ਨਾ ਮੋੜਿਓ, ਜਿੰਨੇ ਜੋਗੇ ਵੀ ਹੋਵੋਗੇ ਉਹਨੂੰ ਜ਼ਰੂਰ ਕਰਿਓ। ਤੇ ਕਰਦੇ ਵੀ ਰਹੇ ਹਾਂ, ਬਟ ਹੁਣ ਕਹਿ ਲਓ ਵੀ ਟਾਈਮ ਦੇ ਨਾਲ ਥੋੜੇ ਜਿਹੇ ਪ੍ਰੈਕਟੀਕਲ ਹੋ ਰਹੇ ਹਾਂ ਹੁਣ, ਮਤਲਬ ਮਦਦ ਚਲੋ ਅੱਜ ਕੱਲ੍ਹ ਤਾਂ ਵੈਸੇ ਇੰਨੀ ਲੋੜ ਪੈਂਦੀ ਨਹੀਂ, ਪਰ ਮੇਰੇ ਨਾਲ ਹੋਇਆ ਸੀ ਪਿੱਛੇ ਜੇ ਕਿਸੇ ਬੰਦੇ ਤੱਕ ਬਹੁਤ ਖਾਸ ਸੀਗਾ ਲੋੜ ਪਈ, ਤੇ ਮੈਂ ਅੱਖਾਂ ਮੀਚ ਕੇ ਯਕੀਨ ਕਰੀ ਬੈਠਾ ਸੀਗਾ ਵੀ ਇਹ ਬੰਦਾ ਮੇਰਾ ਕੰਮ ਮਨਾ ਨੀ ਕਰੂਗਾ, ਮੇਰਾ ਕਰ ਦੂ, ਤੇ ਉਹਦੇ ਪੋਸੀਬਲ ਸੀਗਾ ਉਹਦੇ ਹੱਥ ਬਸ। ਤੇ

0: बट लास्ट
1: नहीं की थी।
0: मौके ही जस्ट मान गया भी मैं कर दू, बट कहते ना भी कलॉज पा देने जेडे ਉਹ ਪਾਤੇ ਉਹ ਫਿਰ ਕਲੌਜ਼ ਪਵਾ ਕੇ ਕੰਮ ਕਰਾਇਆ ਉਹ ਤਾਂ ਫਿਰ ਕਿਤੋਂ ਵੀ ਕਰਵਾ ਲਓ ਫਿਰ ਉਹ ਤਾਂ ਮਤਲਬ ਫਿਰ ਆਪਣੇ ਬੰਦੇ ਨੂੰ ਥੋੜੀ ਨਾ ਕਹਿਣ ਦੀ ਲੋੜ ਬਟ ਉਦੋਂ ਬਾਅਦ ਮਨ ਤੋਂ ਬੰਦਾ ਲੈ ਗਿਆ ਵੀ ਨਹੀਂ ਯਾਰ ਮਤਲਬ ਉਮੀਦ ਨਾ ਰੱਖੋ ਕਿਸੇ ਤੋਂ ਵੀ ਆਪਣਾ ਕਰਦੇ ਰਹੋ ਤੁਸੀਂ ਚੰਗੇ ਰਹੋਗੇ ਬਹੁਤ ਵਧੀਆ ਬਾਕੀ ਅੱਜ ਕੱਲ੍ਹ ਪ੍ਰੈਕਟੀਕੈਲਿਟੀ ਦਾ ਜ਼ਮਾਨਾ ਹੈਗਾ ਜੀ ਤੁਸੀਂ ਠੀਕ ਆ ਕਰਮ ਵੀ ਹੈਗੇ ਸਾਰੇ ਕੋਲ ਬਟ ਇਹ ਵੀ ਆ ਵੀ ਆਪਣਾ ਝੱਗਾ ਚੌੜ ਨਾ ਕਰਵਾਓ ਕਿਸੇ ਦੇ ਪਿੱਛੇ
2: ਝੱਗਾ
1: ਵੀ ਹੋ ਸਕਦਾ ਵੈ
2: ਝੁੱਗੇ ਬਰਾਬਰ ਹੋ ਜਾਣਾ
1: ਗੁਜਰਾਤ
2: ਸੋਚਾ ਸਲਾਮ ਕਰਤਾ ਚਲੋ
1: ਥੈਂਕ ਯੂ
2: ਜਸਵਾਲ ਸਾਹਿਬ ਦਾ ਕਹਿਣਾ ਇਹੀ ਆ ਵੀ ਹਨਾ ਚਾਨਣ ਜਦੋਂ ਕਰੀਦਾ ਤਾਂ ਸੇਕ ਵੀ ਜਰੀਦਾ ਏਦਾਂ ਨੀ ਕਰੀਦਾ ਹਾਏ ਮੈਂ ਬਲ ਨਾ ਜਾਵਾਂ ਪਾਤਰ ਸਾਹਿਬ ਨੇ ਚਾਰ ਲਾਈਨਾਂ ਲਿਖੀਆਂ ਸੀ ਵੀ ਇਹ ਤਾਂ ਫਿਰ ਨੇਕੀ ਕਰ ਦਰਿਆ ਸੈੱਟ ਵਾਲਾ ਕੰਮ ਹੀ ਆ ਬਾਈ ਹਨਾ ਕਰਕੇ ਭੁੱਲਣ ਵਾਲਾ ਕੰਮ ਹੀ ਆ
1: ਔਖਾ
2: ਨਾਲੇ ਇਹ ਨਹੀਂ ਰੋਜ਼ ਰੋਜ਼ ਤਾਈ ਜਾਣਾ ਵੀ ਰੋਜ਼ ਰੋਜ਼ ਕਹੀ ਜਾਣਾ ਹਾਏ ਮੈਂ ਤੇਰੇ ਲਈ ਆਹ ਕੀਤਾ ਉਹ ਕੀਤਾ ਰਿਸ਼ਤਿਆਂ 'ਚ ਇੱਦਾਂ ਨਿਭਦਾ ਨਹੀਂ ਹੁਣ ਜੇ ਘਰ ਵਾਲਾ ਜਾਂ ਘਰ ਵਾਲੀ ਇੱਕ ਦੂਜੇ ਨੂੰ ਜਿਤਾਈ ਜਾਣ ਵੀ ਮੈਂ ਤੇਰੀ ਖਾਤਰ ਆਹ ਕੀਤਾ ਉਹ ਕੀਤਾ ਤਾਂ ਉਹ ਫਿਰ ਅਗਲਾ ਕਹਿੰਦਾ ਤੁਸੀਂ ਤੂੰ ਨਿੱਕੀ ਨਿੱਕੀ ਗੱਲ ਵੀ ਸੋਚਦਾ
1: ਇਹ
2: ਗਰੰਟਡ ਆ ਇਹ ਤਾਂ ਗਿਵਨ ਆ ਮੰਨ ਲਓ ਮੂਲ ਧਨ 100 ਹੈ
1: ਅਸਲ 'ਚ ਆਪਾਂ ਜਿਹੜੀਆਂ ਗੱਲਾਂ ਨਾ ਆਪਾਂ ਬਾਹਰੋਂ ਬਾਹਰ ਸੋਚੀ ਜਾਂਦੇ ਹਾਂ ਬਾਹਰ ਤਾਂ ਸਾਰਾ ਕੁਛ ਹੀ ਚੱਲੀ ਜਾਂਦਾ ਬਾਹਰ ਤੁਸੀਂ ਮੰਨ ਲਓ ਕੋਈ ਨਹੀਂ ਕੰਮ ਆਇਆ ਉਹਨੂੰ ਛੱਡਤਾ ਠੀਕ ਆ ਬਾਹਰ ਮੰਨ ਲਓ ਕੋਈ ਕੰਮ ਆਇਆ ਉਹਦੇ ਨਾਲ ਤੁਸੀਂ ਰਿਲੇਸ਼ਨ ਵਧਾ ਲਓ
2: ਜਸਵਾਲ ਸਾਹਿਬ ਨੇ ਨਹੀਂ ਵਰਤਣਾ ਤਾਂ ਨਹੀਂ ਵਰਤਣਾ ਉਹਦੇ
1: ਨਾਲ ਹਾਂ ਤੇ ਪਰ ਮੇਨ ਤਾਂ ਚੀਜ਼ ਆ ਵੀ ਜਿਹੜੇ ਲੋਕਾਂ ਨਾਲ ਤੁਸੀਂ ਜਿਹਨਾਂ ਨੂੰ ਛੱਡ ਨਹੀਂ ਸਕਦੇ ਜਿਹੜੇ ਤੁਹਾਡੇ ਕਰੀਬੀ ਨੇ ਉੱਥੇ ਤੁਹਾਨੂੰ ਇਹ ਚੀਜ਼ ਬਹੁਤ ਮਹਿੰਗੀ ਪੈਂਦੀ ਹੈ ਵੀ ਐਵੇਂ ਨਿੱਕੀ ਨਿੱਕੀ ਗੱਲ ਦਾ ਹਿਸਾਬ ਰੱਖਣਾ ਹੈ ਨਾ ਵੀ ਮੈਂ ਕੀਤਾ ਉਹਨੇ ਨਹੀਂ ਕੀਤਾ ਹੈ ਨਾ ਬਾਅਦ ਉਹ ਚੀਜ਼ਾਂ ਉੱਥੇ ਰਿਚਰਡ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਰਿਚਰਡ ਜੀ ਆਵਾਜ਼ ਆ ਰਹੀ ਤੁਹਾਡੇ ਤੱਕ
3: ਉਹ ਯੈਸ ਦੋਨੋਂ ਵੀਰਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
2: ਤੁਹਾਡੀ ਯਾਦ ਦਾ ਪੱਲਾ ਫੜਿਆ ਮੁੱਤਾਂ ਬੀਤ ਗਈਆਂ ਵੈਂਸਡੇ ਨੂੰ ਤੁਸੀਂ ਫੋਨ ਹੀ ਨਹੀਂ ਕਰਦੇ ਹੁਣ
1: ਕੀ ਹਾਲ ਹੈ ਆਪਕਾ
2: ਅੱਛਾ
3: ਮੇਰਾ ਬੜੀਆ ਹੈ ਬੜੀਆ ਹੈ
2: ਸਹੀ ਹੈ ਜੀ
3: ਸਤਪਾਲ ਜੀ ਨੇ ਐਸ ਯੂਜੂਅਲ ਵੈਰੀ ਫਿਲੋਸਫੀਕਲ ਵੇ ਮੇ ਸਭ ਕੁਝ ਬੋਲ ਦਿਆ ਤੋ ਮੈਂ ਇੱਕ ਹੀ ਇੰਗਲਿਸ਼ ਵਿੱਚ ਬੋਲਣਾ ਚਾਹੂੰਗਾ ਜੋ ਮੇਰੇ ਡੈਡ ਬੋਲਦੇ ਤੇ that designer clothes and fancy cars and big houses and bank balance does not define the character of a person.
2: Hmm.
3: It is deeds and his compassion towards others which speak truly about him even behind his back.
2: ਕੋਈ ਸ਼ੱਕ ਨਹੀਂ
1: ਕੋਈ ਸਮਝਾਓ ਹੁਣ
2: ਪੰਜਾਬੀ ਚ ਇਹੀ ਹੈ ਜੀ ਵੱਡਾ ਬੰਦਾ ਉਹੀ ਹੁੰਦਾ ਜਿਹੜਾ ਨਾਲ ਬੈਠੇ ਨੂੰ ਕਦੇ ਛੋਟਾ ਮਹਿਸੂਸ ਨਾ ਹੋਣ ਦੇਵੇ ਬੜੇ ਲੋਕੋਂ ਸੇ ਮਿਲਤੇ ਵਕਤ ਫਾਸਲਾ ਰੱਖਣਾ ਜਹਾਂ ਦਰਿਆ ਸਮੁੰਦਰ ਮੇ ਮਿਲੇ ਦਰਿਆ ਦਰਿਆ ਨਹੀਂ ਰਹਤਾ
1: ਵਾਹ
3: ਵਾਹ ਵਾਹ ਵਾਹ
1: ਵਾਹ
3: ਔਰ ਕੀ ਕਹਤੇ ਅਭੀ ਕਿਉਂਕਿ ਮੈਨੇ ਕੁਰੀਅਰ ਕਾ ਕੰਮ ਸ਼ੁਰੂ ਕਰ ਦਿਆ
2: ਇਹੀ ਰਹਿੰਦਾ ਸੀ ਮੈਨੂੰ ਲੱਗਦਾ ਬਾਕੀ ਤਕਰੀਬਨ ਮੇਨ ਮੇਨ ਤਾਂ ਆਪਨੇ ਕਰ ਹੀ ਲਈਏ
3: ਜੈਸੇ ਵੋ ਫਿਤਿੰਦਰ ਸੇਜ਼ ਦੈਟ ਬਿਕੋਜ਼ ਆਫ ਮੈਂ ਬਿਕੋਜ਼ ਆਮ ਨਾਟ ਇਨ ਅ ਹਾਈ ਪੋਜੀਸ਼ਨ ਔਰ ਆਮ ਨਾਟ ਡੂਇੰਗ
2: ਯੂ ਜਸਟ ਲਾਈਕ ਅਸ ਹਾਂਜੀ
3: ਹਾਂ ਜਸਟ ਲਾਈਕ ਅਸ तो जैसे तुम बोलते ना कि कुत्ता भी एडवाइस दे के चले जाता है
2: हाँ,
3: तो वैसे हो रहा है अभी मेरे साथ
2: वैसे हो रहा है कुत्ता भी भौंके तो लगता सलाह दे के गया ना
3: हाँ वही वही समथिंग
2: आप ये कर लो आप वो कर लो यार ये काम बुरा हाँ, नहीं है
3: तो हाँ तो यही है बाकी सब तो आप लोग ने बोल दिया बस ये डैड का एक कोटेशन मुझे याद आ गया तो मैंने कहा चलो मैं भी सुना दूं
2: ਨਹੀਂ ਤੁਸੀਂ ਹੁਣ ਇੱਕ ਕੋਟੇਸ਼ਨ ਫੇਸਬੁੱਕ ਤੇ ਇਹ ਵੀ ਲਿਖ ਕੇ ਡਾਲੋ ਨਾ ਵੀ ਹਨਾ ਉਹ ਜਿਹੜਾ ਲਿਖਦੇ ਹੁੰਦੇ ਕੋਈ ਵੀ ਕੰਮ ਛੋਟਾ ਬੜਾ ਨਹੀਂ ਹੁੰਦਾ ਉਸੇ ਫਿਰ ਅੰਦਾਜ਼ਾ ਹੋ ਜਾਣਾ ਵੀ ਹੁਣ ਕੀ ਕਰ ਰਹੇ ਹੋ ਹੈ
1: ਇਹ ਤੁਹਾਨੂੰ ਨਹੀਂ ਲੱਗਾ ਕਦੇ ਵੀ ਮੈਂ ਕੋਈ ਆਪਣੇ ਲੋੜ ਪੈਣ ਦੇ ਉੱਤੇ ਕੋਈ ਨਹੀਂ ਕੰਮ ਆਉਂਦਾ ਮੈਂ ਆਇਆ ਕਿਸੇ ਦੇ
3: ਨਹੀਂ ਅਭੀ ਫੋਰ ਦ ਲਾਸਟ 2 3 ਇਅਰਸ ਯੈਸ ਆਈ ਹੈਵ ਸੀਨ ਬਟ ਲਾਈਕ ਆਈ ਸੈਡ ਮੈਂ तो पैशन कभी मर नहीं सकता दैट इज व्हाट आई वाज सेइंग द अदर डे वन कैन हैव अ हॉबी वन कैन हैव अ लव फॉर समथिंग बट पैशन इज समथिंग दैट पीपल कैन नॉट किल इट विद इन यू लाइक आई कैन लव singing, I can love dancing, I can love gardening, I can love cricket. But I won't equate that to passion. Because with age, all that changes. But passion does not change with age.
1: Yeah,
3: this is what I... Because I have seen so many people in the church, in the Gurdwara, in the mandir, they are so outgoing, they are so helpful in public. But when it comes to their own parents or their own siblings,
1: बेसिकली देखो अपना रिचर्ड जी आई थिंक ये भी होंगे कि एक बंदा एक लिमिट तक ही कुछ ना कुछ कर सकता वो ना उन्ने की मतलब हर एक को 24 घंटे ही है ठीक है तो उदे विच तुसीं बाहर कर लिया जां घर कर लिया ਤੁਸੀਂ ਡਿਵਾਈਡ ਹੀ ਕਰੋਗੇ ਨਾ ਤੁਸੀਂ ਉਹ ਹੁਣ ਅਸੀਂ ਪਿੱਕ ਕਰਨਾ ਵਾ ਵੀ ਅਸੀਂ ਕਿੱਥੇ ਕਰਨਾ ਜਾਂ ਫਿਰ ਬੈਲੈਂਸ ਉਸ ਚੀਜ਼ ਦਾ ਕਿੱਦਾਂ ਬਿਠਾਉਣਾ ਕਈ ਲੋਕ ਜਿਹੜੇ ਉਸ ਚੀਜ਼ ਨੂੰ ਇਮਬੈਲੈਂਸ ਵੀ ਸ਼ਾਇਦ ਕਰ ਪੈਂਦੇ ਅਦੋਂ ਨਾ ਐਕਸਪੈਕਟੇਸ਼ਨਸ ਵੱਧਦੀਆਂ ਜਾਂਦੀਆਂ ਜੇ ਤਾਂ ਘਰਦਿਆਂ ਦੀਆਂ ਤੁਹਾਡੇ ਤੋਂ ਵੱਧਦੀਆਂ ਜਾਣ ਤਾਂ ਤੁਸੀਂ ਘਰ ਸਟੱਕ ਹੋ ਕੇ ਰਹਿ ਜਾਓਗੇ ਬਾਹਰਦਿਆਂ ਦੀਆਂ ਵੱਧਦੀਆਂ ਗਈਆਂ ਤਾਂ ਤੁਸੀਂ ਬਾਹਰ ਸਟੱਕ ਹੋ ਕੇ ਰਹਿ ਜਾਓਗੇ ਬੇਸਿਕਲੀ ਲਾਈਫ 'ਤੇ ਬੈਲੈਂਸ ਹੀ ਹੈ ਨਾ ਤੁਸੀਂ ਬੈਲੈਂਸ ਕਿੱਦਾਂ ਬਣਾਓ
3: ਬਾਹਰ ਪਬਲਿਕ 'ਤੇ ਦੁਨੀਆ ਕੋ ਉਠਾਨਾ ਔਰ ਘਰ ਮੇ ਆਪਣੇ ਮਾਂ ਬਾਪ ਜਾਂ ਸਿਬਲਿੰਗ ਕੋ ਗਿਰਾਨਾ ਇਮੋਸ਼ਨਲੀ ਔਰ
1: ਨਹੀਂ ਪਰ ਉਹਦੇ 'ਚ ਦੂਸਰਾ ਪੱਖ ਨਹੀਂ ਦੂਸਰਾ ਪੱਖ ਇਹ ਵੀ ਆ ਨਾ ਰਿਚਰਡ ਜੀ ਉਹ ਤਾਂ ਡੈਫੀਨੇਟਲੀ ਜੋ ਤੁਸੀਂ ਕਹਿ ਰਹੇ ਹੋ ਸਹੀ ਆ ਪਰ ਇਹ ਪਰਵਰਿਸ਼ ਵੀ ਤਾਂ ਮਾਂ ਪਿਓ ਦੀ ਆ ਨਾ ਵੀ ਦੂਜਿਆਂ ਦੇ ਕੰਮ ਆਉਣਾ ਉਹ ਬਾਹਰ ਕੰਮ ਆ ਕੇ ਮੰਨ ਲਓ ਇੰਨਾ ਕੁ ਜ਼ਿਆਦਾ ਬੰਦਾ ਸਟੱਕ ਹੋ ਗਿਆ ਉਹਨਾਂ ਕੋਲ ਉਹਨਾਂ ਦੇ ਲਈ ਟਾਈਮ ਬਚਿਆ ਜਿਹਨਾਂ ਨੇ ਉਹਨਾਂ ਨੂੰ ਸਲਾਹਾਂ ਦਿੱਤੀਆਂ ਜਿਹਨਾਂ ਨੇ ਉਹ ਚੀਜ਼ ਸਿਖਾਈ
2: ਕਹਿੰਦਾ ਹੁੰਦਾ ਕਹਿੰਦਾ ਬਾਪੂ ਦਾ ਮੰਜਾ ਰੂੜੀ ਤੇ ਡਾਇਆ ਤੇ ਆਪ ਘਰੇ ਖੰਡ ਪਾਠ ਕਰਾਇਆ ਭਾਈ ਹੁਣ ਤੁਸੀਂ ਦੇਖ ਲਓ ਵੀ ਇਹਦਾ ਫਾਇਦਾ ਹੋਊਗਾ ਨਹੀਂ ਹੋਊਗਾ
1: ਇਹ ਤੇ ਮਤਲਬ ਉੱਥੋਂ ਗੱਲ ਤੇ ਆਪਾਂ ਫਿਰ ਇੱਕ ਚੀਜ਼ ਹੋਰ ਕਹਿ ਦਿੰਦੇ ਹਾਂ ਵੀ ਜੋ ਵੀ ਆ ਬੱਚੇ ਦੀ ਪਰਵਰਿਸ਼ ਆ ਹਨਾ ਕਿੱਦਾਂ ਲਿਖਾਉਂਦਾ ਕਿੱਦਾਂ ਆਪਾਂ ਇਹੋ ਹੀ ਕਹਿੰਦੇ ਹਾਂ ਚੰਗਾ ਤੇ ਤਾਂ ਵੀ ਮਾਂ ਪਿਓ ਦਾ
2: ਬਾਅਦ ਜਦ ਮਾਪਿਆਂ ਨੂੰ ਘਰੇ ਕੱਢਦਾ ਤੇ ਮਾਪੇ ਕਹਿਣਾ ਅਸੀਂ ਹੀ ਜ਼ਿੰਮੇਵਾਰ ਹਾਂ
3: ਫੈਮਿਲੀ ਪਰਵਰਿਸ਼ ਆਲਸੋ ਬਟ ਇੰਡੀਵਿਜੂਅਲ ਬਿਕੋਜ਼ ਲਾਈਕ ਹਮ ਚਾਰ ਭਾਈ ਹੈ ਚਾਰੋਂ ਕੋ ਸੇਮ ਪਰਵਰਿਸ਼ ਮਿਲੀ ਬਟ ਹਮ ਚਾਰੋਂ ਅਲੱਗ ਹੈ
2: ਸੁਭਾਅ ਵੱਖੋ
1: ਨਹੀਂ ਉਹ ਤੇ ਅਲੱਗ ਉਹ ਤੇ ਅਲੱਗ ਹੋਣਾ ਹੀ ਹੋਣਾ ਵਾ ਰਿਚਰਡ ਜੀ ਪਰ ਮੰਨ ਲਓ ਜਦੋਂ ਕੋਈ ਬੰਦਾ ਕੋਈ ਕਾਮਯਾਬ ਜਾਂ ਨਾ ਕਾਮਯਾਬ ਹੁੰਦਾ ਚੰਗਾ ਕਰਦਾ ਜਾਂ ਮਾੜਾ ਕਰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ ਇਹੋ ਹੀ ਕਹਿੰਦੇ ਹਾਂ ਹੁਣ ਤੁਹਾਡੇ ਚਾਰੇ ਭਾਵੇਂ ਅਲੱਗ ਅਲੱਗ ਤੁਸੀਂ ਭਾਵੇਂ ਤੁਹਾਡੇ ਸੁਭਾਅ ਨੇ ਅਲੱਗ ਅਲੱਗ ਤੁਹਾਡੀ ਬਿਰਤੀ ਆ ਪਰ ਜਦੋਂ ਵੀ ਕੋਈ ਤੁਸੀਂ ਕਾਮਯਾਬ ਨਾ ਕਾਮਯਾਬ ਹੁੰਦੇ ਹੋ ਤਾਂ ਉੱਥੇ ਇੱਕੋ ਇਹੋ ਹੀ ਗੱਲ ਆਉਂਦੀ ਹੈ ਨਾ ਵੀ ਮਾਂ ਪਿਓ ਨੇ ਭਾਈ ਕਿੱਡੀ ਸੋਹਣੀ ਪਰਵਰਿਸ਼ ਦਿੱਤੀ ਆ ਜਾਂ ਮਾਂ ਪਿਓ ਨੇ ਕਿੱਡਾ ਸੋਹਣਾ ਸਿਖਾਇਆ ਜਾਂ ਨਹੀਂ ਸਿਖਾਇਆ ਮਾਂ ਪਿਓ ਨੇ ਅਕਲ ਨਹੀਂ ਦਿੱਤੀ ਚੌਵਨ ਮਤਲਬ ਵਰਡਿੰਗ ਤੇ ਸੇਮ ਹੈ ਨਾ ਸਾਰਿਆਂ ਲਈ ਭਾਵੇਂ ਅਲੱਗ ਅਲੱਗ ਹੀ ਨੇ
3: ਕਿਉਂਕਿ ਮੇਰੇ ਖੁਦ ਕੇ ਭਾਈ ਲੋਕ ਸੋਚਣੇ ਕਿ ਆਈ ਐਮ ਜਸਟ ਵੇਸਟਿੰਗ ਮਾਈ ਟਾਈਮ
2: ਗੁਲਜ਼ਾਰ ਦਾ ਮੈਂ ਤੁਹਾਨੂੰ ਇੱਕ ਸ਼ੇਅਰ ਭੇਜੂਗਾ ਤੁਸੀਂ ਅੱਗੇ ਭੇਜਿਓ ਅੱਜ ਰਿਚਰਡ ਜੀ ਉਹਨਾਂ ਨੂੰ ਉਡਾ ਵੀ ਦੋ ਸਾਰੀ ਰੰਜਿਸ਼ ਇਨ ਹਵਾਓ ਮੇ ਯਾਰੋ ਛੋਟੀ ਸੀ ਜ਼ਿੰਦਗੀ ਹੈ ਨਫ਼ਰਤ ਕਬ ਤੱਕ ਕਰੋਗੇ
1: ਰਿਚਰਡ ਜੀ ਵੀ ਗੱਲ ਕਰ ਰਹੇ ਨਾ ਆਮ ਬੜਿਆਂ ਬੰਦਿਆਂ ਦੇ ਨਾਲ ਇਹ ਚੀਜ਼ ਹੁੰਦੀ ਹੋਊਗੀ ਅਸਲ ਵਿੱਚ ਆਪਾਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਦੋਸਤਾਂ ਦੇ ਵਿੱਚ ਆਪਣੇ ਆਸ ਪਾਸ ਕਲੀਗਸ ਦੇ ਵਿੱਚ ਆਪਾਂ ਮਜ਼ਬੂਤ ਬਣਨ ਦੀ ਕੋਸ਼ਿਸ਼ ਕਰਦੇ ਨਾ ਆਪਾਂ ਆਪਣੇ ਆਪ ਨੂੰ ਸਟਰੋਂਗ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਸਾਰਿਆਂ ਦੀਆਂ ਮੁਸ਼ਕਲਾਂ ਦੀ ਆਪਾਂ ਹੱਲ ਕਰੀਏ ਹੁਣ ਜਿੱਥੇ ਵੀ ਕਿਸੇ ਨੂੰ ਲੋੜ ਆ ਸਾਰਿਆਂ ਦੇ ਰਿਸ਼ਤੇ ਆਪਾਂ ਜੋੜ ਕੇ ਰੱਖੀਏ ਪਰ ਉਸ ਸਭ ਕੁਛ ਦੇ ਦਰਮਿਆਨ ਕੀ ਇਹ ਸਾਰਾ ਕੁਛ ਹੋ ਪਾਉਂਦਾ ਜਾਂ ਇਹਦੇ ਨਤੀਜੇ ਕੀ ਹੁੰਦੇ ਆ ਨਤੀਜਾ ਇੱਕ ਤਾਂ ਇਹ ਹੁੰਦਾ ਵੀ ਮੰਨ ਲਓ ਲੋਕਾਂ ਨੂੰ ਤਾਂ ਦੀ ਆਦਤ ਪੈ ਗਈ ਉਹਨਾਂ ਨੇ ਹਰ ਇੱਕ ਵੇਲੇ ਉਹਨਾਂ ਨੇ ਆਸ ਰੱਖਣੀ ਆ ਵੀ ਅੱਛਾ ਆਹ ਕੰਮ ਹੋਇਆ ਹੁਣ ਉਹਨੂੰ ਕਾਲ ਕਰੋ ਹੈ ਨਾ ਸੋ ਉਹ ਇਹ ਚੀਜ਼ ਭੁੱਲ ਜਾਂਦੇ ਆ ਵੀ ਜਿਹੜਾ ਮਤਲਬ ਸਾਨੂੰ ਕਦੇ ਵੀ ਸਹਾਰਾ ਜਾਂ ਕਦੇ ਵੀ ਸਾਨੂੰ ਕਿ ਸਾਨੂੰ ਵੀ ਪਿਆਰ ਦੀ ਕਿਤੇ ਲੋੜ ਪੈ ਸਕਦੀ ਹੈ ਸਾਨੂੰ ਵੀ ਕਿਤੇ ਦੇ ਆਸਰੇ ਦੀ ਲੋੜ ਪੈ ਸਕਦੀ ਹੈ ਉਹ ਫਿਰ ਬੰਦੇ ਤੁਸੀਂ ਵੇਖੋਗੇ ਜਿੱਦਾਂ ਹੁਣ ਇਹ ਗੱਲ ਕਰ ਰਹੇ ਨੇ ਉਹ ਬੰਦਿਆਂ ਦੀ ਇਹੋ ਪ੍ਰੋਬਲਮ ਹੋ ਜਾਂਦੀ ਆ ਉਹ ਉਲਟਾ ਕਿਸੇ ਕੋਲੋਂ ਵੀ ਮਦਦ ਲੈ ਹੀ ਨਹੀਂ ਪਾਉਂਦੇ ਉਹ ਕਿਸੇ ਨੂੰ ਕਹਿ ਹੀ ਨਹੀਂ ਪਾਉਂਦੇ ਵੀ ਮੈਨੂੰ ਲੋੜ ਹੈ ਕਿਉਂਕਿ ਉਹਨਾਂ ਦੇ ਸਾਰਿਆਂ ਦੀਆਂ ਨਜ਼ਰਾਂ ਦੇ ਵਿੱਚ ਉਹ ਸਟਰੋਂਗ ਮੈਨ ਉਹਦੇ ਪਾਵਰ ਸੁਪਰਮੈਨ ਬਣ ਗਏ ਉਹਦੇ ਉਹਨੂੰ ਸੁਪਰ ਵਿਮਨ ਬਣ ਗਈ ਉਹ ਤੇ
2: ਹੈ
1: ਨਾ ਉੱਥੇ ਫਿਰ ਬੰਦਾ ਮਰਦਾ ਵਾ ਸੋ ਇੱਥੇ ਇੱਕ ਤਰ੍ਹਾਂ ਦੇ ਨਾਲ ਆਪਾਂ ਇੰਨੇ ਕੁ ਜ਼ਿਆਦਾ ਕਾਬਲ ਬਣ ਜਾਂਦੇ ਹਾਂ ਵੀ ਉਹੀ ਸਾਡੀ ਨਾ ਕਾਬਲੀਅਤ ਬਣ ਜਾਂਦੀ ਬੇਸਿਕਲੀ ਇਟਸ ਆਲ ਅਬਾਊਟ ਬੈਲੈਂਸ ਜਿੱਦਾਂ ਉਹ ਬੁੱਧ ਦਾ ਸਿਧਾਂਤ ਹੈ ਨਾ ਮੱਧ ਸੋ ਇਹ ਸਾਨੂੰ ਮੱਧ ਦੇ ਵਿੱਚ ਰਹਿਣਾ ਸਾਨੂੰ ਸੰਮ ਤੇ ਰਹਿਣਾ ਬੜਾ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ
2: ਅਤੇ ਫੀਲਿੰਗ ਇੱਕ ਸਮਰਪਣ ਵਾਲੀ ਹੋਣੀ ਚਾਹੀਦੀ ਆ ਜਰਬਾਂ ਤਕਸੀਮਾਂ ਜਾਂ ਕੈਲਕੂਲੇਸ਼ਨ ਵਾਲੀ ਨਹੀਂ ਹੋਣੀ ਚਾਹੀਦੀ ਜਿਵੇਂ ਉਹ ਡਾਕਟਰ ਜਗਤਾਰ ਕਹਿੰਦੇ ਹੁੰਦੇ ਕਿੰਨਾ ਹਾਂ ਤੇਰੇ ਕੋਲ ਅਤੇ ਕਿੰਨਾ ਤੇਥੋਂ ਦੂਰ ਮੈਂ ਮੈਨੂੰ ਤਾਂ ਇਹਨਾਂ ਜ਼ਰਬਾਂ ਤੇ ਤਕਸੀਮਾਂ ਨੇ ਖਾ ਲਿਆ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਅੱਛਾ ਇਹਦਾ ਸਵਾਰਤਾ, ਇਹਦਾ ਵਿਗਾੜਤਾ, ਇਹਦਾ ਕਰਤਾ, ਇਹਦਾ ਨਹੀਂ ਕੀਤਾ, ਤੇ ਕੈਲਕੂਲੇਸ਼ਨ ਕੀ ਹੈ ਇਹਦੀ। ਹੁਣ ਮੰਨ ਲਓ ਇੱਕ ਟੱਬਰ 'ਚ ਚਾਰ ਜੀ ਨੇ ਤੇ ਹਨਾ ਚਾਚੇ ਤਾਏ ਨੇ, ਤਿੰਨਾਂ ਦਾ ਸਵਾਰਤਾ, ਇੱਕ ਵੈਸੇ ਹੀ ਨਿਖਿੱਧ ਸੀ ਪੜ੍ਹਿਆ ਨਹੀਂ ਤੇ ਉਹ ਸਾਰੀ ਉਮਰ ਇਹੀ ਗਾਈ ਗਿਆ ਵੀ ਸਾਡੇ ਚਾਚੇ ਸਾਡੇ ਤਾਏ ਨੇ ਸਾਡਾ ਸਵਾਰਿਆ ਕੱਖ ਨਹੀਂ, ਹਨਾ ਉਹ ਜ਼ਰਬਾਂ ਤਕਸੀਮਾਂ ਹੀ ਆ,
1: ਜ਼ਰਬਾਂ ਤਕਸੀਮਾਂ। ਉਹ ਇੱਕ ਉਹ ਵੀ ਹੈ ਨਾ ਕਹਿਣ ਵੀ ਉਹ ਕਹਿੰਦੇ ਵੀ ਇੰਨਾ ਜ਼ਿਆਦਾ ਕਾਬਲ ਵੀ ਨਾ ਬਣੋ ਵੀ ਲੋਕ ਤੁਹਾਡੀ ਪਰਵਾਹ ਕਰਨੀ ਛੱਡ ਦੇਣ,
2: ਗਿਵਨ ਗ੍ਰਾਂਟਡ ਬੰਦਾ ਕਹਿੰਦਾ ਅੱਛਾ।
1: ਸੋ ਇੱਕ ਅਸਲ ਦੇ ਵਿੱਚ ਕੋਈ ਵੀ ਚੀਜ਼ ਆ, ਕੋਈ ਵੀ ਚੰਗਿਆਈ ਆ, ਲੋੜ ਤੋਂ ਵੱਧ ਪਿਆਰ ਵੀ ਤੇ ਵਿਗਾੜ ਦਿੰਦਾ, ਬੱਚੇ ਨੂੰ ਪਿਆਰ ਮਾੜੀ ਚੀਜ਼ ਥੋੜੀ ਆ, ਹਨਾ। ਲੋੜ ਤੋਂ ਵੱਧ ਰੋਟੀ ਵੀ ਬੰਦੇ ਨੂੰ ਵਿਗਾੜ ਦਿੰਦੀ ਆ, ਰੋਟੀ ਕੋਈ ਮਾੜੀ ਚੀਜ਼ ਥੋੜੀ ਆ। ਨੀਂਦ ਲੋੜ ਤੋਂ ਵੱਧ ਵਿਗਾੜ ਦਿੰਦੀ, ਆਪਾਂ ਕਹਿੰਦੇ ਹਾਂ ਨੀਂਦ ਪੂਰੀ ਕਰੋ, ਨੀਂਦ ਤੁਹਾਡੀ ਪੂਰੀ ਹੋਣੀ ਚਾਹੀਦੀ ਆ। ਲੋੜ ਤੋਂ ਵੱਧ ਪਾਣੀ ਪੀਣਾ ਬੰਦੇ ਨੂੰ ਅਫਰਾ ਦਿੰਦਾ। ਸੋ ਸਾਨੂੰ ਇੰਨਾ ਕਿਤੇ ਪਤਾ ਹੋਣਾ ਚਾਹੀਦਾ ਨਾ ਵੀ ਜੇ ਕਿਸੇ ਦੇ ਕੰਮ ਆਉਣਾ ਤਾਂ ਕਿੰਨਾ ਕੁ ਆਉਣਾ, ਜੇ ਆਪਣਾ ਟਾਈਮ ਪਰਿਵਾਰ ਦਾ ਕੱਢ ਕੇ ਬਾਹਰ ਲੋਕਾਂ ਦੇ ਕੰਮ ਆਉਣਾ ਤਾਂ ਕਿੰਨਾ ਕੁ ਆਉਣਾ।
2: ਆਹੋ ਮਤਲਬ ਇਹ ਤਾਂ ਨਹੀਂ ਵੀ ਆਪਣੇ ਘਰ ਦਾ ਕੰਮ ਵਿਗਾੜ ਕੇ ਉਜਾੜ ਕੇ ਹਨਾ ਤੇ ਬਾਹਰ ਤੁਸੀਂ ਤੁਰੇ ਫਿਰੋ।
1: ਹੁਣ ਜਿਹੜੀ ਮੰਨ ਲਓ ਇੱਕ ਸਿਨੈਰੀਓ ਇਹ ਵੀ ਹੋ ਸਕਦਾ ਨਾ, ਫੋਰ ਐਗਜ਼ਾਮਪਲ, ਚਲੋ ਹਰ ਇੱਕ ਦੇ ਸਿਨੈਰੀਓ ਅਲੱਗ ਅਲੱਗ ਨੇ, ਇੱਕ ਸਿਨੈਰੀਓ ਇਹ ਵੀ ਹੋ ਸਕਦਾ ਵੀ ਮਾਂ ਪਿਓ ਨੂੰ ਜਾਂ ਫਿਰ ਪਰਿਵਾਰ ਨੂੰ ਉਹ ਚੀਜ਼ ਚੰਗੀ ਲੱਗ ਰਹੀ ਆ ਵੀ ਬਾਹਰੋਂ ਵਾਹ ਵਾਹੀ ਆ ਰਹੀ ਆ ਵੀ ਇਹ ਬੰਦਾ ਫਲਾਣੀ ਸੰਸਥਾ 'ਚ ਕੰਮ ਕਰ ਰਿਹਾ, ਹੈ ਨਾ, ਫਲਾਣੀ ਔਰਗਨਾਈਜੇਸ਼ਨ 'ਚ ਕੰਮ ਕਰ ਰਿਹਾ, ਐਨ ਜੀ ਓ ਰਨ ਕਰ ਰਿਹਾ, ਹੈ ਨਾ, ਗੁਰੂ ਘਰ ਵਿੱਚ ਕੰਮ ਕਰ ਰਿਹਾ, ਸੇਵਾਦਾਰ ਆ, ਉੱਥੋਂ ਜਾਂ ਫਿਰ ਉੱਦਾਂ ਕਿਸੇ ਦੇ ਕੰਮ ਆਉਂਦਾ, ਉਹਦੀ ਬਿਰਤੀ ਇੱਦਾਂ ਦੀ, ਅਤੇ ਉਹ ਚੀਜ਼ ਪਰਿਵਾਰ ਨੂੰ ਸੁਣਨ 'ਚ ਚੰਗੀ ਲੱਗਦੀ ਆ, ਨਾਈਸ ਲੱਗਦੀ ਆ, ਨਾਈਸ ਲੱਗਦੀ, ਨਾਈਸ ਲੱਗਦੀ, ਉਹਨੂੰ ਵੀ ਸਰੂਰ ਆ ਰਿਹਾ ਵਾ, ਨਾਈਸ ਲੱਗਦੀ ਆ, ਅਤੇ ਆਪਾਂ ਹੋਰ ਕਰ ਲੈਂਦੇ, ਹੋਰ ਕਰ ਲੈਂਦੇ, ਹੋਰ ਕਰ ਲੈਂਦੇ, ਬਾਏ ਦਾ ਟਾਈਮ ਜਦੋਂ ਪਰਿਵਾਰ ਨੂੰ ਲੋੜ ਪਈ, ਉਹ ਬਾਹਰ ਹੀ ਇੰਨਾ ਕੁ ਜ਼ਿਆਦਾ ਓਕੂਪਾਈ ਹੋ ਗਿਆ, ਹੁਣ ਉਹ ਕਿੱਦਾਂ
2: ਵਾਪਸ।
1: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੈਲੈਂਸ ਮੰਗਦੀਆਂ, ਜਦੋਂ ਤੁਹਾਨੂੰ ਹੋਸ਼ ਆ ਗਈ ਉਦੋਂ ਬੈਲੈਂਸ ਕਰਨ ਦੀ ਕੋਸ਼ਿਸ਼।
2: ਬੇਗਿਆਂ ਦੀ ਪੁੱਤ ਪਾਣੀ ਦੀ ਬਾਲਟੀ ਚੱਕ ਕੇ ਅੰਦਰ ਰੱਖ ਦੇ, ਕਹਿੰਦਾ ਬੀਬੀ ਮੇਰੇ 10 ਸੈਲਬੋ ਹੋਈ ਹੋਈ ਆ। ਗੁਆਂਢਣ ਕਹਿ ਰਹੀ ਸਿਲੰਡਰ ਭਰਾ ਲਿਆ ਜੀ, ਮੋਢੇ ਤੇ ਰੱਖ ਕੇ, ਮੋਢੇ ਤੇ ਚੱਕ ਕੇ।
1: ਕਿਉਂਕਿ ਘਰੋਂ ਆਪਾਂ ਜਿੰਨੀ ਇਹ ਵੀ ਇੱਕ ਇਨਸਾਨ ਦੀ ਇਹ ਵੀ ਇੱਕ ਸੱਚਾਈ ਹੈ ਨਾ ਕਿ ਬਾਹਰ ਵਾਲੇ ਤੇ ਚਲੋ ਫੋਰ ਗਰੰਟੀਡ, ਉਹ ਸੋਰੀ ਘਰ ਵਾਲੇ ਤੇ ਫੋਰ ਗਰੰਟੀਡ ਆ, ਜਿਹੜੀ ਵਾਹ ਵਾਹੀ ਮਿਲਣੀ ਉਹ ਤੇ ਬਾਹਰੋਂ ਮਿਲਣੀ ਆ, ਇਹ ਤੇ ਬਹੁਤ ਚੰਗੇ ਨੇ, ਇਹ ਤੇ ਬਾਹਰ ਵਾਲਿਆਂ ਕਹਿਣਾ।
2: ਘਰ ਦੀ ਵੀ ਇਹੀ ਕਹਿੰਦੀ ਆ ਨਾ ਵੀ ਹਨਾ ਬਾਹਰਲੇ ਕੋਈ ਕਹਿਣ ਕੰਮ, ਘਰੇ ਨੀ ਕੁਛ ਡੱਕਾ ਤੋੜਨਾ, ਬਾਹਰ ਕੋਈ ਕਹੇ ਤੇ ਭੱਜੇ ਜਾਂਦੇ,
1: ਬਾਹਰ ਭੱਜੇ ਜਾਣਾ।
2: ਇਹ ਤੇ ਇਹ ਬੈਲੈਂਸ ਹੁਣ ਰੱਖਣਾ ਜਿਹੜਾ ਤੁਸੀਂ ਕਹਿੰਦੇ ਸਮਤੋਲ ਮੱਧ, ਇਹ ਤੇ ਭਾਵੇਂ ਬੁੱਧ ਦੇ ਹਵਾਲੇ ਨਾਲ ਗੱਲ ਕਰ ਲਓ,
1: ਕਿਤੇ ਵੀ ਕਰ
2: ਲਓ, ਹਾਂ ਇਹ ਉੱਥੇ ਫਿੱਟ ਬੈਠ ਜਾਣੀਆਂ,
1: ਕਿਤੇ ਕਿਤੇ ਕਿਸੇ ਵੀ ਜਗ੍ਹਾ ਕਰ ਲਓ,
2: ਕਿਤੇ ਵੀ ਕੜੀ ਖੁੱਲੀ ਹੋਵੇ ਉੱਥੇ ਵੀ ਫਿੱਟ ਕੀਤਾ ਜਾ ਸਕਦਾ।
1: ਹੁਣ ਹਸਬੈਂਡ ਵਾਈਫ ਵੀ ਤੇ ਬੈਲੈਂਸ ਹੀ ਆ, ਤੁਸੀਂ ਬਹੁਤ ਜ਼ਿਆਦਾ ਹੀ ਤੁਸੀਂ ਮੰਨ ਲਓ ਉੱਤੇ ਚੜੇ ਰਹੋ, ਤੁਸੀਂ ਜਾਓ ਹੀ ਨਾ ਕਿਸੇ ਪਾਸੇ, ਉਹ ਵੀ ਰਿਸ਼ਤਾ ਵਿਗੜ ਜਾਂਦਾ, ਤੁਸੀਂ ਬਿਲਕੁਲ ਹੀ ਦੂਰੀ ਬਣਾ ਲਓ ਉਹ ਵੀ ਰਿਸ਼ਤਾ ਵਿਗੜ ਜਾਂਦਾ। ਲਾਸਟ ਕਾਲਰ ਹੋਣਗੇ ਜੀ ਸਾਡੇ 324। ਹੈਲੋ 324,
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
1: ਜੀ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮੈਂ ਮਦਨਜੀਤ ਬੋਲਦਾ,
2: ਭਗਵਾਨਪੁਰੀਆ ਜੀ। ਹਾਂਜੀ
1: ਹਾਂਜੀ ਹਾਂਜੀ ਮਦਨ ਜੀ, ਕੀ ਹਾਲ ਜੀ?
4: ਬਹੁਤ ਵਧੀਆ ਜੀ, ਤੁਸੀਂ ਠੀਕ ਠਾਕ ਸਾਰੇ ਜੀ?
2: ਐਨ ਵਧੀਆ।
1: ਹਾਂਜੀ ਹਾਂਜੀ,
2: ਤੁਸੀਂ ਸੁਣਾਓ, ਕੰਟਰੈਕਟ ਕੰਟਰੈਕਟ ਚੱਲੀ ਜਾਂਦੇ ਸਕੂਲਾਂ ਸਕਾਲਾਂ ਵਾਲੇ?
4: ਹਾਂਜੀ ਹਾਂਜੀ, ਬਹੁਤ ਸੋਹਣਾ ਚੱਲਦਾ ਕੰਮ, ਕਿਰਪਾ ਉਹਦੀ। ਮੈਂ
1: ਪੈਨਸਲਾਂ ਵੀ
4: ਪੈਨਸਲਾਂ ਬਸ ਇਹੀ ਸਮਝ ਲਓ ਜੀ,
2: ਨਿਆਣਿਆਂ ਦੇ ਹੱਥਾਂ ਚ ਪੈਨਸਲਾਂ ਰਹਿਣ, ਇਸ ਲਈ ਸਕੂਲਾਂ ਚ ਜ਼ਿੰਮੇਵਾਰੀ ਸਹਿਤ ਕੰਮ ਕਰਦੇ ਆ।
1: ਓਕੇ ਓਕੇ ਗੁੱਡ,
2: ਉਹਨਾਂ ਨੂੰ ਸਾਫ ਸੁਥਰਾ ਇਨਵਾਇਰਮੈਂਟ ਮਿਲੇ।
1: ਓਕੇ ਗੁੱਡ ਗੁੱਡ ਗੁੱਡ। ਹਾਂਜੀ ਮਦਨ ਜੀ,
4: ਤੁਹਾਡੇ ਟੌਪਿਕ ਤੋਂ ਨਾ ਜੀ ਮੈਨੂੰ ਮੇਰੇ ਕਾਲਜ ਦੀ ਯਾਦ ਆ ਗਈ। ਇੱਕ ਵਾਰ ਨਾ ਮੈਂ ਪਟਿਆਲੇ ਖਾਲਸਾ ਕਾਲਜ ਪੜਿਆ ਤੇ ਮੇਰੇ ਪ੍ਰੋਫੈਸਰ, ਸਾਡੇ ਪ੍ਰੋਫੈਸਰ ਜੀ ਪੰਜਾਬੀ ਵਾਲੇ ਤੁੰਗ, ਮਤਲਬ ਪੰਜਾਬੀ ਚ ਉਹਨਾਂ ਨੇ ਦੱਸਿਆ ਸਾਨੂੰ, ਮਤਲਬ ਬੜੀ ਉਹ ਚੀਜ਼ ਮੈਨੂੰ ਉਸ ਸਾਡੇ ਸਾਰੇ ਗਰੁੱਪ ਨੂੰ ਇਹ ਲੱਗੀ ਉਹ ਉਦੋਂ ਜਦੋਂ ਉਹਨਾਂ ਨੇ ਕਹੀ। ਉਹਨਾਂ ਨੇ ਨਾ ਇੱਕ ਲੈਕਚਰ ਦਿੱਤਾ ਸਾਨੂੰ, ਕਹਿੰਦਾ ਵੀ ਇੱਕ ਕੰਮ ਆਪਣੀ ਜ਼ਿੰਦਗੀ ਚ ਮੇਰੇ ਕਹੇ ਤੇ ਯਾਦ ਰੱਖਿਓ ਵੀ ਬਹੁਤ ਬੜਾ ਨਹੀਂ ਪਰ ਬਹੁਤ ਛੋਟਾ ਵੀ ਨਹੀਂ ਹੈਗਾ, ਵੀ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਦੇ ਪੂਰੇ ਇੱਕ ਦਿਨ ਚ ਇੱਕ ਕੰਮ ਤੁਸੀਂ ਇਹੋ ਜਿਹਾ ਜ਼ਰੂਰ ਕਰਨਾ ਜਿਹੜਾ ਤੁਹਾਡੇ ਫਾਇਦੇ ਲਈ ਨਾ ਹੋਵੇ ਯਾਰ, ਚੰਗਾ ਹੋਵੇ, ਕਿਸੇ ਨੂੰ ਫਾਇਦਾ ਹੋਵੇ ਉਹਦਾ। ਕੋਸ਼ਿਸ਼ ਕਰਿਓ ਚਾਹੇ ਲੱਭ ਕੇ ਕਰਿਓ, ਚਲੋ ਜਿਵੇਂ ਰਾਤ ਹੁੰਦੀ ਹੈ ਜੀ, ਕਿਹੜਾ ਜੋ ਉਹ ਫਸਟ ਈਅਰ ਸੀ ਸਮਥਿੰਗ, ਅਸੀਂ ਹਾਂ ਫਸਟ ਈਅਰ ਦੀ ਗੱਲ ਹੈ, ਤੇ ਉਹ ਕਹਿੰਦਾ ਕੋਈ ਵੀ ਸਭ ਨੂੰ ਛੋਟਾ ਮੈਂ ਇਹ ਕਹਿ ਸਕਦਾ ਵੀ ਤੁਸੀਂ ਚਲੇ ਜਾਂਦੇ ਹੋ, ਤੁਹਾਨੂੰ ਲੱਗਦਾ ਵੀ ਆਹ ਕੋਈ ਰਾਹ ਚ ਇੱਟ ਪਈ ਆ, ਕੋਈ ਟਾਈਮ ਨੀ ਤੁਹਾਡੇ ਕੋਲ ਹੈਗਾ, ਤੁਰੇ ਜਾਂਦੇ ਹੋ ਤਾਂ ਤੁਸੀਂ ਸਾਈਡ ਤੇ ਕਰ ਲਈ, ਇਹ ਸਭ ਤੋਂ ਵੱਡਾ ਕਹਿੰਦਾ, ਸੋਰੀ ਇਹ ਕਹਿੰਦਾ ਸਭ ਤੋਂ ਵੱਡਾ ਕੰਮ ਹੈ, ਵੀ ਇਦੋਂ ਛੋਟੇ ਦੇਖ ਲਿਓ ਕਿਹੜੇ ਹੋਣਗੇ। ਸਾਰਿਆਂ ਨੇ ਜਾਣੀ ਹਾਸੀ ਮਜ਼ਾਕ ਕਰੀ, ਉਹ 10 ਮਿੰਟ ਵਾਸਤੇ ਬਾਹਰ ਗਿਆ ਤੇ ਉਹਨੇ ਨਾ ਇੱਕ ਪਾਣੀ ਦੀ ਬਾਲਟੀ ਸਾਡੇ ਗੇਟ ਦੇ ਅੱਧੀ ਵਾਰ ਭਰੀ ਵੀ ਗੇਟ ਦੇ ਮੂਹਰੇ ਲਿਆ ਕੇ ਰੱਖਤੀ। ਉਸ ਤੋਂ ਬਾਅਦ ਸਾਡੀ ਕਲਾਸ ਫੇਰ ਉੱਡ ਹੀ ਚੱਲੀ, ਹਾਸਾ ਮਜ਼ਾਕ ਕਰਦੇ ਰਹੇ, ਉਹਨੇ ਚੇਂਜ ਕਰਤਾ ਸਾਰਿਆਂ ਦਾ ਮਾਹੌਲ ਵੀ ਮੁੜ ਕੇ, ਜੇ ਕਿਹੜੇ ਟੌਪਿਕ ਦੀ ਮੈਂ ਗੱਲ ਕਰੀ ਤੀ ਜਿਹੜਾ ਸੀਰੀਅਸਲੀ ਕਹਿ ਤੀ, ਤੁਸੀਂ ਯਕੀਨ ਨੀ ਕਰਨਾ, ਅਸੀਂ ਤਿੰਨ ਕਲਾਸਾਂ ਲਾ ਲਈਆਂ, ਉਹਦੀ ਬਾਲਟੀ ਪਾਣੀ ਦੀ ਕਿਸੇ ਨੇ ਚੱਕ ਕੇ ਸਾਈਡ ਤੇ ਨੀ ਕਰੀ।
2: ਮਤਲਬ ਚੀਜ਼ਾਂ ਕਈ ਲੈਕਚਰਬਾਜ਼ੀ ਚ ਹੀ ਰਹਿ ਜਾਂਦੀਆਂ, ਮਤਲਬ ਉਹਨਾਂ ਦਾ ਅਸਲੀ ਜਾਮਾ ਜਿਹੜਾ ਪਹਿਨਾਉਣਾ ਉਹ ਤਾਂ ਲੋਕਾਂ ਦਾ ਕੰਮ ਸੀ।
4: ਉਦੋਂ ਫਿਰ ਬਾਅਦ ਜਦੋਂ ਉਹਨਾਂ ਨੇ ਦੁਬਾਰਾ ਅੱਗੇ ਦੱਸਿਆ, ਕਹਿੰਦਾ ਯਾਰ ਮੈਂ ਵੀ ਕਹਿ ਕੇ ਗਿਆ ਸੀ ਵੀ ਇਹ ਤੁਹਾਨੂੰ ਵੀ ਪਤਾ ਵੀ ਇਹ ਉੱਪਰੋਂ ਢੱਕੀ ਵੀ ਨੀ ਆ ਰਹੇ, ਅੱਧੇ ਉਹ ਚ ਪਈ ਆ ਵੀ ਹਰੇਕ ਨੂੰ ਪ੍ਰੋਬਲਮ, ਤੁਸੀਂ ਸਾਈਡ ਤੇ ਤਾਂ ਲੰਘੀ ਗਏ ਸਾਰੇ, ਪਰ ਇਹ ਰੱਖੀ ਵੀ ਉਹਨੇ ਹੀ ਸੀ ਸਾਨੂੰ ਪਤਾ। ਉਸ ਦਿਨ ਤੋਂ ਬਾਅਦ ਮੈਂ ਬਹੁਤ ਵਾਰ ਸੋਚਦਾ ਹੁੰਦਾ ਉਰੇ, ਇਹ ਗੱਲ ਵੀ ਤੇ ਸੱਚੀ ਹੈ, ਉਰੇ ਆ ਕੇ ਤਾਂ ਬਹੁਤ ਵਾਰ ਦੇਖਦਾ ਵੀ ਜੇ ਕਿਸੇ ਦੀ ਮਦਦ ਕਰਦੇ ਹੋ ਨਾ ਕੁਛ ਨਾ ਕੁਛ ਲੱਭਦੀ ਉਹ ਚੋਂ। ਇਹ ਗੱਲ ਮੈਂ ਆਪਣੇ ਤੇ ਲਾ ਕੇ ਕਹਿੰਦਾ, ਮਤਲਬ ਮੈਂ ਉਬਰ ਐਕਸੀ ਡਰਾਈਵਰਿੰਗ ਕਰਦਾ, ਕਿਸੇ ਨੇ ਮੈਨੂੰ ਹੈਲਪ ਨੂੰ ਕਹਿਤਾ, ਉਹਨੇ ਮੈਂ ਇੱਕ ਛੋਟੀ ਦੱਸਦਾ, ਇੱਕ ਮੁੰਡਾ ਮੈਨੂੰ ਏਦਾਂ ਹੀ ਮਿਲ ਗਿਆ, ਬਹੁਤ ਮਤਲਬ ਦੇਖਣ ਨੂੰ ਲੱਗਦਾ ਵੀ ਬਹੁਤ ਐਡਾ ਵਿਚਾਰਾ ਸਟੂਡੈਂਟ ਸੀਗਾ, ਮੈਂ ਵੀ ਸਟੂਡੈਂਟ ਖਰ, ਉਹ ਮੈਨੂੰ ਕਹਿੰਦਾ ਭਾਜੀ ਮੈਨੂੰ ਗੱਡੀ ਸਿਖਾ ਵੀ ਮੈਂ ਗੱਡੀ ਸਿੱਖਣੀ ਹੈ। ਮਤਲਬ ਉਹਨੇ ਇੰਨੀ ਗੱਲ ਕਹੀ ਨੀ, ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨੀ ਨੰਬਰ ਲੈ ਲੈ, ਨਾਲੇ ਮੇਰੇ ਕੋਈ ਲਾਇਸੈਂਸ ਨੀ, ਮੈਂ ਕਿਹਾ ਵੀ ਮੈਂ ਤੈਨੂੰ ਪਾਰਟ ਟਾਈਮ ਸਿਖਾ ਦਿਆ ਕਰੂੰ ਛੋਟੀ ਗੱਡੀ ਤੇ, ਹਨਾ ਕੀ ਲੱਭਦਾ ਸੀਗਾ ਵੀ ਯਾਰ ਮੇਰੇ ਕੋਲ ਕਿਰਾਏ ਤੇ ਰੂਮ ਨੀ ਹੈਗਾ, ਸ਼ਾਇਦ ਇਹ ਮੇਰੇ ਨਾਲ ਮੂਵ ਹੋਜੇ। ਉਹਨੂੰ ਗੱਡੀ ਵੀ ਸਿਖਾਈ, ਸਿਖਾ ਕੇ ਸਾਰਾ ਕੁਛ ਸੈੱਟ ਕਰਿਆ, ਦੇਖਿਆ ਉਹਦੇ ਬੱਚੇ ਦੇਖੇ ਛੋਟਾ ਸੀਗਾ, ਉਸ ਤੋਂ ਬਾਅਦ ਮੈਂ ਚੇਂਜ ਹੋ ਗਿਆ ਵੀ ਨਹੀਂ ਇਹ ਵੀ ਹੁਣ ਇਹਦੇ ਨਾਲ ਹਾਏ ਹੈਲੋ ਵਧੀਆ ਵੀ ਫਿਰ ਸਾਡਾ ਵੀ ਨਹੀਂ ਚੱਲਣਾ ਨੀਗਾ, ਕਿਉਂਕਿ ਉਹਦੀ ਵਾਈਫ ਨਵੀਂ ਨਵੀਂ ਆਈ ਸੀਗੀ, ਹਨਾ। ਮਤਲਬ ਇਹ ਗੱਲ ਮੈਂ ਸੱਚ ਕਹਿੰਦਾ ਵੀ ਮੈਂ ਤਾਂ ਮਤਲਬ ਮੈਂ ਸੋਚਦਾ ਹਾਂ, ਖੁਸ਼ੀ ਕਦੋਂ ਮਿਲਦੀ ਹੈ, ਤੁਸੀਂ ਗੱਡੀ ਲਈ ਜਾਂਦੇ ਹੋ, ਕੋਈ ਦਾ ਪੈਂਚਰ ਹੋਇਆ ਵਾ, ਉਹਦੇ ਟਾਇਰ ਚੇਂਜ ਕਰਤਾ ਜਾਂ ਕੋਈ ਹੋਰ ਹੈਲਪ ਕਰਤੀ, ਕਿਸੇ ਦਾ ਸਮਾਨ ਅੰਦਰ ਕਰਤਾ, ਪਤਾ ਵੀ ਇਹ ਜਾਣਦੇ ਨੀਗੇ, ਉਹ ਚੀਜ਼ ਦੀ ਮੈਨੂੰ ਖੁਸ਼ੀ ਬੜੀ ਮਿਲਦੀ ਹੈ, ਮੈਂ ਉਹਦੀ ਮਦਦ ਕਰੀ। ਪਰ ਜੇ ਕਿਸੇ ਤੋਂ ਨਾ ਕੋਈ ਏਦਾਂ ਬੈਠ ਕੇ ਗੱਲ ਕਰਕੇ ਉਹਦੀ ਮਦਦ ਕਰਦਾ ਤਾਂ ਲੱਭਦਾ ਉਹ ਚ ਕੁਛ, ਉਹਦਾ ਨੰਬਰ ਲੈਣਾ ਯਾਰ ਕੋਈ ਦੱਸੀ ਜੋਬ ਦੱਸੀ ਜਾਂ ਕੁਛ, ਮਤਲਬ ਇਹ ਚੀਜ਼ਾਂ ਨੀ ਹੋਣੀਆਂ ਚਾਹੀਦੀਆਂ।
2: ਸਿਆਣੇ ਵੀ ਕਹਿੰਦੇ ਆ ਜੀ, ਖੁਸ਼ੀ ਉਸ ਚੀਜ਼ ਚੋਂ ਮਿਲਣੀ ਆ ਜਿਹੜੀ ਤੁਸੀਂ ਕਿਸੇ ਲਈ ਕੁਛ ਸਵਾਰਿਆ, ਕਿਸੇ ਦਾ ਕੁਛ ਸਵਾਰਿਆ ਜਾਂ ਕੰਮ ਕੀਤਾ, ਆਪਣੀ ਖੁਸ਼ੀ ਲਈ ਜੇ ਕੁਛ ਤੁਸੀਂ ਕੀਤਾ ਤਾਂ ਉਹਦੇ ਚ ਖੁਸ਼ੀ ਬਹੁਤ ਘੱਟ ਲੱਗਦੀ ਹੈ, ਜਾਂ ਸਰਫੇਸ ਲੈਵਲ ਤੇ ਹੋ ਸਕਦੀ
1: ਹੈ। ਕਈ ਚੀਜ਼ਾਂ ਵੇਖੋ ਜਿੱਦਾਂ ਹੁਣ ਇਹ ਕਹਿ ਰਹੇ ਨਾ, ਬੜੀ ਵਾਜਬ ਗੱਲ ਆ ਇਹ, ਕਈ ਚੀਜ਼ਾਂ ਜਿਹੜੀਆਂ ਨੇ ਉਹਦੇ ਫਾਇਦੇ ਸਾਡੇ ਨਾਲ ਲੁਕੇ ਛਿਪੇ ਹੁੰਦੇ, ਕਿਸੇ ਨੂੰ ਨਹੀਂ ਸਮਝ ਆ ਰਹੇ ਹੁੰਦੇ, ਪਰ ਇਹ ਇਹ ਇੱਕ ਸੱਚ ਆ ਵੀ ਆਪਾਂ ਜੋ ਵੀ ਕਰਦੇ ਹਾਂ ਉਹਦੇ 'ਚ ਆਪਾਂ ਆਪਣੀ ਖੁਸ਼ੀ ਭਾਲਦੇ ਹਾਂ, ਚਾਹੇ ਖੁਸ਼ੀ ਸਾਨੂੰ ਇੱਦਾਂ ਦੀ ਹੋਣੀ ਸ਼ੁਰੂ ਹੋ ਜਾਵੇ ਵੀ ਕਿਸੇ ਦੀ ਮਦਦ ਕਰਕੇ ਜਿਹੜਾ ਉਹ ਥੈਂਕ ਯੂ ਕਹਿੰਦਾ, ਉਹ ਤੁਹਾਨੂੰ ਸੁਣਨਾ ਥੈਂਕ ਯੂ ਸੁਣਨਾ ਵਧੀਆ ਲੱਗਦਾ। ਪਰ ਫਿਰ ਉਹੀ ਗੱਲ ਆ ਜਾਂਦੀ ਹੈ ਸਭ ਕੁਛ ਦੇ ਵਿੱਚ, ਸ਼ਾਇਦ ਮੈਂ ਤਕੀਰ 'ਚ ਇਹੋ ਹੀ ਕਹੂੰਗਾ ਸਾਰਿਆਂ ਨੂੰ ਵੀ ਇਹ ਤੈਅ ਕਰਕੇ ਵੇਖਿਓ, ਇਹ ਚੈੱਕ ਕਰਕੇ ਵੇਖਿਓ ਕਿ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋਏ ਹੋ ਲਾਈਫ 'ਚ, ਤਰੱਕੀ ਕੀਤੀ ਹੈ ਤੁਸੀਂ, ਕਾਰੋਬਾਰ ਖੜ੍ਹੇ ਕੀਤੇ ਆ, ਜੋਬ ਵੱਡੀ ਤੁਸੀਂ ਲੈ ਲਈ ਆ, ਅਤੇ ਕੀ ਉਦੋਂ ਇਹ ਖਤਮ ਤਾਂ ਨਹੀਂ ਹੋ ਗਈਆਂ
2: ਜੀ?
1: ਉਦੋਂ ਆਪਾਂ ਭੱਜਦੇ ਹਾਂ ਚੰਗਿਆਈ ਤੋਂ, ਜਦੋਂ ਆਪਾਂ ਵਿਹਲੇ ਹਾਂ, ਜਦੋਂ ਸਾਡੇ ਕੋਲ ਘੱਟ ਕੰਮ ਸੀ, ਉਦੋਂ ਆਪਾਂ ਭੱਜ ਭੱਜ ਕੇ ਮਦਦ ਕਰ ਦਿੰਦੇ ਹਾਂ।
2: ਇੱਕ ਜਿਹੜਾ ਉਹ ਫਿਕਰ ਆ ਨਾ ਸਾਰਿਆਂ ਨਾਲੋਂ ਵੱਡਾ, ਉਹ ਮੈਂ ਜ਼ਿੰਦਗੀ 'ਚ ਬਹੁਤ ਥਾਵਾਂ 'ਤੇ ਲਾਗੂ ਕਰਦਾ, ਚਿਲਡਰਨ ਲੀਡ ਲਵ ਐਸਪੈਸ਼ਲੀ ਵੈਨ ਦੇ ਡੋਂਟ ਡਿਜ਼ਰਵ ਇਟ। ਹੁਣ ਤਾਂ ਮੱਲੋ ਮੱਲੀ ਤੇ ਉਹ ਆਈ ਜਾਂਦਾ, ਕਰਨ ਦੀ ਲੋੜ ਉਦੋਂ ਆ ਜਦ ਕੋਈ ਡਿਜ਼ਰਵ ਨਹੀਂ ਕਰਦਾ, ਉਦੋਂ ਸਵਾਦ ਆਉਂਦਾ, ਫਿਰ ਬੰਦਾ ਕਹਿੰਦਾ ਇੱਥੇ ਕਰ ਹੁਣ ਇੱਥੇ ਮਰ,
1: ਉਹਨੇ ਵੈਲਿਊ ਵੀ ਉਹਨੇ ਪਾਉਣੀ ਤੁਹਾਡੀ।
2: ਹਾਂ ਕਹਿੰਦਾ ਮੈਂ ਇੱਕ ਬੇਬੇ ਨੂੰ ਸੜਕ ਪਾਰ ਕਰਾਈ, ਕਹਿੰਦਾ ਉਹਨੇ ਮੇਰੇ ਮੂੰਹ ਤੇ ਪਲਸ ਮਾਰਿਆ, ਕਹਿੰਦੀ ਢਹਿ ਜਾਣੇ ਮਸਾਂ ਤੋਂ ਮੈਂ ਪਰਲੇ ਪਾਸੇ ਗਈ। ਦੇਖਣਾ ਵੀ ਆ ਭਾਈ ਵੀ ਮਦਦ ਦੀ ਅਸਲ ਮਾਨਿਆ ਚ ਲੋੜ ਹੈ ਵੀ ਜਾਂ ਨਹੀਂ
1: ਹੈ, ਕਿਨੂੰ
2: ਧੱਕੇ ਨਾਲ ਨਹੀਂ ਹੈਲਪ ਕਰਨੀ ਕਿਸੇ ਦੀ। ਉਹ ਹਿੰਦੀ ਫਿਲਮ ਦਾ ਡਾਇਲੋਗ ਨੀ, ਮੁਝ ਪਰ ਇੱਕ ਅਹਿਸਾਨ ਕਰਨਾ, ਮੁਝ ਪਰ ਕੋਈ ਅਹਿਸਾਨ ਮਤ ਕਰਨਾ।
1: ਥੈਂਕ ਯੂ ਤੁਹਾਡਾ, ਧੰਨਵਾਦ ਤੁਹਾਡਾ। ਤੇ ਹੁਣ ਆਪਾਂ ਸਮਾਪਤੀ ਵੱਲ ਨੂੰ ਚੱਲਦੇ, ਮਾਫ਼ੀ ਚਾਹੁੰਦੇ, ਹੋਰ ਕਾਲਰ ਆਪਾਂ ਨਹੀਂ ਲੈ ਪਾਵਾਂਗੇ। ਥੋੜ੍ਹਾ ਪਹਿਲਾਂ ਕਰ ਲਿਆ ਕਰੋ ਭਾਈ, ਸ਼ੁਰੂ ਦੇ ਵਿੱਚ ਕਰ ਲਿਆ ਕਰੋ, ਹੋ ਸਕਦਾ ਕੰਮਾਂ ਕਾਰਾਂ ਤੋਂ ਵਿਹਲ ਤੁਹਾਨੂੰ ਲੇਟ ਹੁੰਦਾ ਹੋਵੇ, ਪਰ ਇਹ ਆ ਕਿ ਆਪਾਂ ਵੀ ਲੇਟ ਹੋ ਜਾਂਦੇ ਇਸ ਚੱਕਰ ਦੇ ਵਿੱਚ। ਆਪਾਂ ਫਿਰ ਕਰੀਏ ਸਮਾਪਤ।
2: ਹਾਂਜੀ, ਮਤਲਬ ਗੱਲਾਂ ਬਾਤਾਂ ਤਕਰੀਬਨ ਅੱਜ ਥੋੜ੍ਹਾ ਫਿਲੋਸਫੀਕਲ ਲੈਵਲ 'ਤੇ ਸੀ, ਕਿਉਂਕਿ ਸਾਡਾ ਪਿਛਲੇ ਕੁਛ ਹਫ਼ਤਿਆਂ ਤੋਂ ਮਕਸਦ ਵੀ ਇਹੀ ਸੀ, ਅਸੀਂ ਕੋਈ ਇਨਫੋਰਮੇਸ਼ਨ ਦਾ ਭਰਿਆ ਭਰਾਇਆ ਟੋਕਰਾ ਤੁਹਾਡੇ ਸਿਰ 'ਤੇ ਪਾ ਜਾਈਦਾ ਸੀ, ਅਤੇ ਉਹ ਨਾ ਬੜਾ ਹੈਵੀ ਜਿਹਾ ਪ੍ਰੋਗਰਾਮ ਹੋ ਜਾਂਦਾ ਸੀ, ਅਤੇ ਸਾਨੂੰ ਸੁਝਾਅ ਬੜੇ ਲੋਕਾਂ ਦੇ ਆਏ ਕਿ ਕੁਛ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੋਕਾਂ ਦੀ ਆਮ ਜ਼ਿੰਦਗੀ 'ਚ ਕੋਈ ਅਸਰ ਪਾ ਸਕਦੀਆਂ ਹੋਣ, ਹਲਕੀਆਂ ਫੁਲਕੀਆਂ, ਅਤੇ ਕੁਛ ਉਸ ਕਿਸਮ ਦਾ ਨਾ ਟੋਪਿਕ ਲੋਕ ਚਾਹੁੰਦੇ ਸੀ ਡਿਸਕਸ ਕਰਨਾ, ਅਤੇ ਉਸੇ ਤਹਿਤ ਅਸੀਂ ਆ ਪਿਛਲੇ ਦੋ ਬੁੱਧਵਾਰ ਇੱਦਾਂ ਦੇ ਟੋਪਿਕਸ ਦੀ ਰੱਖਿਆ, ਅਤੇ ਅੱਜ ਦੇ ਟੋਪਿਕ ਤੋਂ ਵੀ ਮੇਰਾ ਖਿਆਲ ਕਾਫੀ ਕੁਛ ਆਪਾਂ ਇੱਕ ਦੂਜੇ ਤੋਂ ਸਿੱਖਦੇ ਹੀ ਹਾਂ। ਪਹਿਲੀ ਗੱਲ ਤਾਂ ਮੇਰੇ ਸਿੱਖਣ ਵਾਲੀ ਇਹ ਆ ਵੀ ਜਦ ਆਪਾਂ ਕਿਸੇ ਦਾ ਕੁਛ ਸਵਾਰਦੇ ਹਾਂ, ਇੱਕ ਤਾਂ ਉਹ ਚਿਤਾਰਨਾ ਨਹੀਂ ਚਾਹੀਦਾ, ਮਨੋ ਮਨ ਤੁਸੀਂ ਆਪਣੇ ਹੈ ਨਾ ਗਦਗਦ ਹੋਵੋ, ਖੁਸ਼ ਹੋਵੋ, ਚਾਹੇ ਉਹ ਤੁਸੀਂ ਆਪਣੇ ਮੈਂ ਕਹੂੰਗਾ ਸੈਲਫਿਸ਼ ਹਿੱਤ ਲਈ ਹੀ ਕੁਛ ਕਿਉਂ ਨਾ ਕੀਤਾ, ਆਪਣੀ ਖੁਸ਼ੀ ਲਈ, ਮੈਂ ਤਾਂ ਇਹਨੂੰ ਵੀ ਸੈਲਫਿਸ਼ਨੈਸ ਹੀ ਮੰਨਦਾ, ਮੰਨ ਲਓ ਮੈਂ ਕਿਸੇ ਦਾ ਕੁਛ ਸਵਾਰਿਆ ਆਪਣੀ ਖੁਸ਼ੀ ਲਈ ਸਵਾਰਿਆ, ਨਾ ਮੇਰਾ ਅੰਤਰਾਤਮਾ ਤਾਂ ਜਾਣਦੀ ਹੈ ਨਾ ਮੈਂ ਆਪਣੀ ਖੁਸ਼ੀ ਲਈ ਕੀਤਾ, ਸੋ ਉਹਨੂੰ ਉਸ ਫੀਲਿੰਗ ਨੂੰ ਥੋੜ੍ਹਾ ਜਿਹਾ ਮਹਿਸੂਸ ਕਰੀਏ ਬੜਾ ਮਹਿਸੂਸ ਹੋਤਾ ਹੈ ਤੇਰਾ ਮਹਿਸੂਸ ਨਾ ਕਰਨਾ। ਅਤੇ ਬਹੁਤ ਸਾਰੇ ਰਿਸ਼ਤੇਦਾਰ ਭੈਣ ਭਾਈ ਯਾਰ ਦੋਸਤ ਆਪਾਂ ਇਸ ਵਜ੍ਹਾ ਕਰਕੇ ਟੁੱਟੇ ਬੈਠੇ ਹਾਂ ਵੀ ਉਹਨੇ ਮੇਰਾ ਕੁਛ ਨਹੀਂ ਸਵਾਰਿਆ ਜਾਂ ਮੈਂ ਉਹਦਾ ਬਹੁਤ ਸਵਾਰਿਆ ਸੀ ਉਹਨੇ ਮੇਰਾ ਕੁਛ ਨਹੀਂ ਸਵਾਰਿਆ ਜਾਂ ਵਾਈਸ ਵਰਸਾ। ਉਹ ਰਿਸ਼ਤਿਆਂ ਨੂੰ ਦੁਬਾਰਾ ਜੋੜਿਆ ਜਾ ਸਕਦਾ, ਤੋੜ ਤਾਂ ਜਦ ਮਰਜ਼ੀ ਲਓ,
1: ਜਦੋਂ ਮਰਜ਼ੀ ਤੋੜ। ਮੈਂ ਤਾਂ ਕਹਿੰਦਾ ਜਿੰਨਾ ਮਰਜ਼ੀ ਲਗਾ ਲਓ ਤੁਸੀਂ ਆਪਣੇ ਆਪ ਨੂੰ, ਜਿੰਨਾ ਮਰਜ਼ੀ ਲਗਾ ਲਓ, ਜਿੱਥੇ ਤੁਸੀਂ ਇੱਕ ਅੱਧੀ ਵਾਰੀ ਵਰਤਣਾ ਉੱਥੇ ਤਾਂ ਤੁਸੀਂ ਓਲਾ ਰੱਖ ਸਕਦੇ ਹੋ, ਪਰ ਜਿੱਥੇ ਤੁਸੀਂ ਨਿੱਤ ਵਰਤਣਾ ਤੁਹਾਡਾ ਅੰਦਰ ਤੁਹਾਡੀ ਸੱਚਾਈ ਅੱਜ ਨਹੀਂ ਤੇ ਕੱਲ ਤੁਹਾਡੇ ਸੁਭਾਅ ਬਾਰੇ ਤੁਹਾਨੂੰ ਨਹੀਂ ਪਤਾ ਹੁੰਦਾ ਪਰ ਅਗਲੇ ਨੂੰ ਪਤਾ ਲੱਗ ਚੁੱਕਾ ਹੁੰਦਾ।
2: ਨਾਲੇ ਆਪਣੇ ਆਪ ਨੂੰ ਉਹਦੇ ਹੀ ਥਾਂ ਤੇ ਰੱਖ ਕੇ ਵੇਖੋਗੇ ਫਿਰ ਹੋਰ ਵੀ ਕੰਮ ਸੌਖਾ ਹੋ ਜਾਣਾ।
1: ਸ਼ੁਰੂ ਸ਼ੁਰੂ ਚ ਤੁਹਾਨੂੰ ਕਈ ਚੀਜ਼ਾਂ,
2: ਜਿਹੜਾ ਜ਼ਫਰ ਸਾਹਿਬ ਦਾ ਹੈ ਨਾ ਉਹ ਕਵਿਤਾ ਬੜੀ ਵਧੀਆ, ਤੇ ਉਹ ਨਾ ਇੱਕ ਹੁੰਦਾ ਉਹ ਕਹਿੰਦਾ ਉਲਟਾ ਪਾਸਾ, ਕਹਿੰਦੇ ਆਪਾਂ ਹਰ ਚੀਜ਼ ਨੂੰ ਉਲਟਾ ਪਾਸਾ, ਕਹਿੰਦੇ ਉਲਟਾ ਪਾਸਾ ਨਹੀਂ ਤਾਂ ਦੂਜਾ ਪਾਸਾ ਦੇਖੇ ਜਾ ਕੇ ਦੇਖਿਆ, ਦੂਜਾ ਪਾਸਾ ਸੀ, ਉਲਟਾ ਪਾਸਾ ਨਹੀਂ ਸੀ,
1: ਉਲਟਾ ਪਾਸਾ ਨਹੀਂ। ਆਪਾਂ ਦੂਸਰੇ ਦੀ ਥਾਂ ਤੇ ਖਲੋ ਕੇ ਨਹੀਂ ਵੇਖ ਸਕਦੇ ਹੁੰਦੇ ਨਾ। ਸੋ ਕੋਸ਼ਿਸ਼ ਇਹੋ ਹੀ ਕਰਿਓ ਤੁਸੀਂ ਸਭ ਤੇ, ਜਾਂ ਫਿਰ ਜਦੋਂ ਮੈਂ ਕਿਤੇ ਵਿਹਲ ਮਿਲੇ, ਗੱਲ ਸਾਰੀ ਵਿਹਲ ਦੀ ਹੈ, ਵਿਹਲ ਨਹੀਂ ਮਿਲਦਾ ਤਾਂ ਆਪਾਂ ਆਪਣੇ ਆਪ ਨੂੰ ਚੈੱਕ ਵੀ ਨਹੀਂ ਕਰ ਪਾਉਂਦੇ ਹੈ ਨਾ। ਸੋ ਆਪਣੀ ਤੁਸੀਂ ਦਿਮਾਗੀ ਤੌਰ ਦੇ ਉੱਤੇ ਤੁਸੀਂ ਥੋੜ੍ਹੀ ਜਿਹੀ ਸ਼ਾਂਤੀ ਚਾਹੁੰਦੇ ਹੋ, ਤੁਸੀਂ ਥੋੜ੍ਹੀ ਜਿਹੀ ਆਪਣੀ ਐਨਰਜੀ ਜੇਕਰ ਬਚਾਉਣਾ ਚਾਹੁੰਦੇ ਹੋ ਤਾਂ ਇਹ ਵੇਖਿਓ ਵੀ ਕਿੰਨੇ ਕੁ ਜੋਗੇ ਹਾਂ ਆਪਾਂ, ਕਿੰਨਾ ਕੁ ਕਰ ਸਕਦੇ ਹਾਂ ਉਨਾ ਕੁ ਕਰੋ।
2: ਅਤੇ ਇਸ ਗੱਲ ਦਾ ਦੂਜਾ ਹਿੱਸਾ ਇਹ ਆ ਵੀ ਅਸੀਂ ਇੱਥੇ ਅਕਲਾਂ ਵੰਡਣ ਨਹੀਂ ਆਉਂਦੇ, ਕਿਉਂਕਿ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਤਜ਼ਰਬੇ ਸਾਡੀ ਜ਼ਿੰਦਗੀ ਨਾਲੋਂ ਵੀ ਵੱਡੇ ਹੋਣ। ਬਹੁਤ ਸਾਰੇ ਲੋਕ ਆ, ਸਿਆਣੀ ਉਮਰ ਦੇ ਲੋਕ ਵੀ ਸਾਡਾ ਪ੍ਰੋਗਰਾਮ ਸੁਣਦੇ ਆ, ਓਨੀ ਸਾਡੀ ਉਮਰ ਨਹੀਂ ਜਿੰਨਾ ਤੁਹਾਡਾ ਤਜ਼ਰਬਾ। ਇਸ ਲਈ ਉਹਨਾਂ ਤੋਂ ਅਸੀਂ ਹੱਥ ਜੋੜ ਕੇ ਮਾਫ਼ੀ ਵੀ ਮੰਗਦੇ ਹਾਂ ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਕਿਤੇ ਕੋਈ ਅਕਲਾਂ ਵੰਡਣ ਆਏ ਹਾਂ। ਸਾਡਾ ਮਕਸਦ ਹੁੰਦਾ ਗੱਲਾਂ 'ਚੋਂ ਗੱਲ ਕੱਢਣੀ ਅਤੇ ਹੈ ਨਾ ਲੋਕਾਂ ਦੀ ਜ਼ਿੰਦਗੀਆਂ 'ਚ ਥੋੜ੍ਹਾ ਬਹੁਤਾ ਝਾਕਣਾ ਅਤੇ ਆਪਣੀ ਜ਼ਿੰਦਗੀ, ਆਪਣੀ ਸਟੋਰੀ, ਆਪਣੇ ਭੂਤਕਾਲ ਤੋਂ ਜੇ ਕੁਛ ਕ੍ਰੀਏਟ ਹੁੰਦਾ ਤਾਂ ਕ੍ਰੀਏਟ ਕਰਨਾ। ਜ਼ਰੂਰੀ ਨਹੀਂ ਕਿ ਸਾਡੀਆਂ ਸਾਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋਵੋ, ਸਾਡੀ ਜਿਹੜੀ ਇਹ ਵਿਚਾਰ ਚਰਚਾ ਹੁੰਦੀ ਆ ਇਹ ਗੱਲਾਂ ਬਾਤਾਂ ਹੀ ਨੇ ਹੈ ਨਾ, ਅਤੇ ਉਹ ਗੱਲਾਂ 'ਚੋਂ ਕੋਈ ਨਾ ਕੋਈ ਗੱਲ ਨਿਕਲਦੀ ਆ ਅਤੇ ਉਹਦੇ 'ਚੋਂ ਕਈ ਵਾਰ ਕੀ ਹੁੰਦਾ ਇੱਕ ਅੱਧੀ ਸਤਰ ਤੁਹਾਡੀ ਜ਼ਿੰਦਗੀ 'ਤੇ ਅਸਰ ਕਰ ਜਾਂਦੀ ਆ, ਸਾਡਾ ਹੀ ਬਸ ਉਹੀ ਖੱਟੀ ਆ ਉਹਦੇ 'ਚੋਂ।
1: ਬਸ ਬਿਲਕੁਲ, ਅਤੇ ਕਹਿੰਦੇ ਨੇ ਕਿ ਪਿਆਰ ਬਚਪਨ ਦੇ ਵਿੱਚ ਫ੍ਰੀ ਮਿਲਦਾ
2: ਜੀ
1: ਅਤੇ ਜਵਾਨੀ ਵਿੱਚ ਕਮਾਉਣਾ ਪੈਂਦਾ, ਬੁਢਾਪੇ ਦੇ ਵਿੱਚ ਮੰਗਣਾ ਪੈਂਦਾ। ਧੰਨਵਾਦ ਜੀ ਤੁਹਾਡਾ, ਬਹੁਤ ਸੋਹਣਾ। ਦੋਵਾਂ ਵੀਰਾਂ ਨੂੰ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਸ਼ਾ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕਈ ਵਾਰ ਕਹਿੰਦੇ ਕਿ ਜਦੋਂ ਤੁਹਾਨੂੰ ਕਿਸੇ ਦੀ ਬਹੁਤ ਲੋੜ ਹੋਵੇ ਤਾਂ ਪਰ ਉਹ ਨਾ ਮਿਲੇ ਤਾਂ ਇਨਸਾਨ ਕਿਸੇ ਹੋਰ ਨੂੰ ਉਸ ਸਿਚੁਏਸ਼ਨ ਦੇ ਵਿੱਚ ਦੇਖ ਕੇ ਉਸਦੀ ਮਦਦ ਜ਼ਰੂਰ ਕਰਦਾ, ਪਰ ਕਈ ਵਾਰ ਬਿਨਾਂ ਮੰਗੇ ਕਿਸੇ ਦੀ ਮਦਦ ਕਰਨ ਦੇ ਨਾਲ ਤੁਸੀਂ ਆਪਣੀ ਕਦਰ ਗਵਾ ਲੈਂਦੇ ਹੋ। ਇੱਕ ਵਾਰੀ ਕਿਸੇ ਸਿਆਣੇ ਨੇ ਕਿਹਾ ਸੀ ਕਿ ਬਿਨਾਂ ਮੰਗੇ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਦੁਨੀਆ ਤੁਹਾਨੂੰ ਵੇਚ ਕੇ ਖਾ ਜਾਵੇਗੀ। ਸਤਵੀਰ ਜੀ ਭੇਜਦੇ ਨੇ ਮੈਸੇਜ,
2: ਗੱਲਾਂ ਕਈ ਨੇ ਜੀ ਇਹਦੇ 'ਚ ਹੈ ਨਾ ਜੀ,
1: ਸਭ ਕੁਛ।
2: ਸੁਰਜੀਤ ਪਾਤਰ ਹੁਣੀ ਇਹ ਕਹਿੰਦੇ ਆ ਵੀ ਹੈ ਨਾ, ਮੈਂ ਨਾਲੋਂ ਅਸੀਂ 'ਚ ਤਾਕਤ ਬੜੀ ਆ, ਮੈਂ ਤੂੰ ਤੂੰ ਕਰਦੇ ਸੀ ਅਸੀਂ, ਅੱਜ ਅਸੀਂ ਹਾਂ ਹੋਏ, ਇਸ ਅਸੀਂ ਨੂੰ ਸਾਂਭ ਕੇ ਰੱਖਣਾ, ਅਸੀਂ ਮਸੀਂ ਅਸੀਂ ਹਾਂ ਹੋਏ, ਉਹੀ ਅਸੀਂ ਮੁਕੱਦਸ ਹੁੰਦੀ ਜਿਹੜੀ ਸੱਚ ਦੇ ਸੰਗ ਖਲੋਏ, ਦੁੱਖਾਂ ਵਿੱਚ ਵੀ ਮੇਲੇ ਲੱਗਦੇ ਜੇ ਦੁੱਖ ਸੁੱਖ ਸਾਂਝਾ ਹੋਏ। ਸੋ ਇਹ ਅਸੀਂ ਦੀ ਤਾਕਤ ਪਛਾਣੀਏ, ਅਤੇ ਪਛਾਣ ਤਾਂ ਹੀ ਹੋਣੀ ਆ ਜੇ ਹੈ ਨਾ ਦੂਜੇ ਦੀ ਜ਼ਿੰਦਗੀ 'ਚ ਝਾਕ ਕੇ ਵੇਖਾਂਗੇ, ਅਤੇ ਮੈਂ ਤੋਂ ਅਸੀਂ ਦਾ ਸਫ਼ਰ ਜ਼ਰੂਰ ਤੈਅ ਕਰੀਏ।
1: ਕਹਿੰਦੇ ਨੇ ਅਸੀਂ ਕਿਸੇ ਦੇ ਕੰਮ ਆ ਜਾਂਦੇ ਹਾਂ, ਕਦੇ ਕੋਈ ਸਾਡੇ ਰਾਹ ਸੌਖੇ ਕਰ ਜਾਂਦਾ। ਜ਼ਿੰਦਗੀ ਤਾਂ ਬਸ ਇਹੀ ਸਿਖਾਉਂਦੀ ਹੈ, ਜੋ ਦਿਲੋਂ ਮਦਦ ਕਰੇ ਉਹ ਦਿਲ ਵਿੱਚ ਵੱਸ ਜਾਂਦਾ। ਧੰਨਵਾਦ ਤੁਹਾਡਾ ਵਿਕਰਮ ਜੀ, ਬਹੁਤ ਸੋਹਣਾ ਜੀ। ਘੁੰਮਣ ਸਾਹਿਬ ਕਹਿੰਦੇ ਕਿ ਕਹਿੰਦੇ ਬੋਲਣ ਦੀ ਕਾਲੀ ਦੇ ਵਿੱਚ ਹੁੰਦਾ ਸਦਾ ਹੀ ਨੁਕਸਾਨ, ਬੋਲਣ ਦੀ ਕਾਲ ਵਿੱਚ ਹੁੰਦਾ ਸਦਾ ਹੀ ਨੁਕਸਾਨ, ਇਨਸਾਨ ਦੇ ਜ਼ਬਾਨ 'ਚੋਂ ਨਿਕਲੇ ਬੋਲ ਹੀ ਬਣਾ ਦਿੰਦੇ ਜਗਤ ਉੱਤੇ ਉਸਦੀ ਪਹਿਚਾਣ, ਚੁੱਪ ਰਹਿਣਾ ਵੀ ਸਿੱਖੀਏ ਇਹ ਵੀ ਬਣ ਜਾਂਦੀ ਹੈ ਵੱਡੀ ਸ਼ਾਨ, ਸ਼ਬਦਾਂ ਦੇ ਵਿੱਚ ਹੀ ਸ਼ਕਤੀ ਹੈ ਅਤੇ ਸ਼ਬਦਾਂ ਦੇ ਵਿੱਚ ਹੀ ਹੁੰਦਾ ਹੈ ਪਿਆਰ, ਸੋਚ ਸਮਝ ਕੇ ਬੋਲਣਾ ਅਤੇ ਮਿਲਣਾ ਇਹੀ ਹੈ ਇੱਕ ਸਮੁੱਚੇ ਜੀਵਨ ਦਾ ਆਧਾਰ, ਇਨਸਾਨ ਦਾ ਪਾਲਣ ਪੋਸ਼ਣ ਅਤੇ ਪਿਛੋਕੜ ਹੀ ਬਣਦੇ ਨੇ ਉਸਦੇ ਸੰਸਕਾਰ, ਮੰਦੇ ਚੰਗੇ ਸ਼ਬਦ ਬੋਲਣ ਵਾਲਿਆਂ ਦਾ ਤਾਂ ਘੁੰਮਣ ਮੁੱਢ ਤੋਂ ਹੀ ਕਰਦਾ ਆਇਆ ਦਿਲੋਂ ਸਤਿਕਾਰ। ਧੰਨਵਾਦ ਜੀ ਤੁਹਾਡਾ ਘੁੰਮਣ ਸਾਹਿਬ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ, ਬਹੁਤ ਸ਼ੁਕਰੀਆ ਤੁਹਾਡਾ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਵੇਗਾ ਪ੍ਰੋਗਰਾਮ, ਅਤੇ ਕੁਛ ਗਲਤ ਕਿਹਾ ਸੁਣਿਆ ਮਾਫ਼, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਕਹਿਣ ਦੀ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਸੁਣਦੇ ਰਹੋ ਰੇਡੀਓ ਹਾਂਜੀ
2: 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ.
1: This station is now the ultimate power in the universe.
2: Radio Haji 16748.

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ ਯਾਨੀ ਕਿ ਮੈਡੀ, ਔਰ ਆਪ ਸੁਨ ਰਹੇ ਹੈਂ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 26 ਅਗਸਤ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਇਆ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦੁਨੀਆ ਦੇ ਮਸ਼ਹੂਰ ਕੰਟਰੀ ਮਿਊਜ਼ਿਕ ਸਿੰਗਰ ਡੋਲੀ ਪਾਰਟਨ ਦੀ 80 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਹੈ ਕਿ ਡੋਲੀ ਪਾਰਟਨ ਦੇ ਜਦੋਂ 2011 ਦੇ ਵਿੱਚ ਹੋਏ ਦੌਰੇ ਦੇ ਦਰਮਿਆਨ ਉਹ ਆਸਟ੍ਰੇਲੀਆ ਦੇ ਇੱਕ ਮੰਤਰਾਲੇ ਦੇ ਵਿੱਚ ਮੌਜੂਦ ਸਨ ਤਾਂ ਉਹਨਾਂ ਨੇ ਕਾਫੀ ਮਦਦ ਉਹਨਾਂ ਦੇ ਇੱਕ ਬੱਸ ਦਾ ਜਿਹੜਾ ਕਾਫਲਾ ਗੁਜ਼ਰਨਾ ਸੀ ਉਸ ਦੇ ਲੈ ਕੇ ਕੀਤੀ ਸੀ। ਉਹਨਾਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਕਿਸਮ ਦੇ ਨਾਲ ਉਹਨਾਂ ਦੇ ਕਰੇਜ਼ ਜਾਂ ਉਹਨਾਂ ਦੇ ਫੈਨਸ ਜਿਹੜੇ ਸੀ ਉਹ ਮੌਜੂਦ ਸੀ। ਵੈਸੇ ਦੱਸ ਦਈਏ ਕਿ ਅਦਾਰੇ BBC ਨੂੰ ਅਮਰੀਕੀ ਸਾਝੇਦਾਰ ਜਿਹੜਾ ਟੈਲੀਵਿਜ਼ਨ ਕੰਪਨੀ ਹੈ CBS ਨੇ ਇੱਕ ਬਿਆਨ ਦੇ ਵਿੱਚ ਡੋਲੀ ਪਾਰਟਨ ਦੀ ਟੀਮ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਕੈਂਸਰ ਦੇ ਨਾਲ ਬਹਾਦਰੀ ਦੇ ਨਾਲ ਲੜਾਈ ਲੜਨ ਤੋਂ ਬਾਅਦ ਡੋਲੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਵੈਂਡਰਬਿਲਟ ਇਨ ਗ੍ਰਾਮ ਕੈਂਸਰ ਸੈਂਟਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਡੋਲੀ ਪਾਰਟਨ 6 ਦਹਾਕਿਆਂ ਦੇ ਲੰਮੇ ਕਰੀਅਰ ਦੇ ਵਿੱਚ ਦੁਨੀਆ ਭਰ ਦੇ ਵਿੱਚ 10 ਕਰੋੜ ਤੋਂ ਜ਼ਿਆਦਾ ਰਿਕਾਰਡ ਵੇਚਣ 'ਚ ਸਫਲ ਰਹੇ ਸੀ। ਉਹਨਾਂ ਨੇ 3000 ਤੋਂ ਜ਼ਿਆਦਾ ਗਾਣੇ ਲਿਖੇ ਅਤੇ ਗਾਏ ਨੇ। ਉਹ ਕੇਵਲ ਇੱਕ ਮਹਾਨ ਗਾਇਕਾ ਅਤੇ ਗੀਤਕਾਰਾ ਹੀ ਨਹੀਂ ਸੀ ਬਲਕਿ ਫਿਲਮਾਂ ਦੇ ਵਿੱਚ ਵੀ ਨਜ਼ਰ ਆਈ ਸੀ। ਆਪਣੀ ਖਾਸ ਸ਼ੈਲੀ ਦੇ ਲਈ ਜਾਣੀ ਜਾਂਦੀ ਸੀ। ਉਹਨਾਂ ਨੇ ਗਲਾਸਟਨਬਰੀ ਵਰਗੇ ਵੱਡੇ ਸੰਗੀਤ ਸਮਾਰੋਹਾਂ ਦੇ ਵਿੱਚ ਲੋਕਾਂ ਦਾ ਦਿਲ ਜਿੱਤਿਆ ਸੀ। ਡੋਲੀ ਦਾ ਜਨਮ ਟੈਨੇਸੀ ਅਮਰੀਕਾ ਦਾ ਇੱਕ ਸ਼ਹਿਰ ਹੈ, ਉੱਥੇ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਦੱਸਿਆ ਗਿਆ। ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਅਤੇ ਸਾਖਰਤਾ ਦੇ ਲਈ ਲੰਮੇ ਸਮੇਂ ਤੱਕ ਕੰਮ ਵੀ ਕੀਤਾ ਸੀ। ਉਹਨਾਂ ਦੇ ਦੇਹਾਂਤ ਦੇ ਉੱਤੇ ਪੌਲ ਮੈਕਾਰਟਨੀ, ਓਪਰਾ ਵਿਨਫਰੇ, ਐਲਟਨ ਜੌਨਸਨ ਨੇ ਕਈ ਵੱਡੀਆਂ ਸ਼ਖਸੀਅਤਾਂ ਨੇ ਸੋਗ ਦਾ ਇਜ਼ਹਾਰ ਕੀਤਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਹੈ ਕਿ ਮਸ਼ਹੂਰ ਗਾਇਕਾ ਡੋਲੀ ਪਾਰਟਨ ਦੇ ਸਨਮਾਨ ਦੇ ਵਿੱਚ ਉਹਨਾਂ ਦੀ ਇੱਜ਼ਤ ਦੇ ਵਿੱਚ ਔਰ ਉਹਨਾਂ ਦੇ ਸੋਗ ਦੇ ਵਿੱਚ ਅਮਰੀਕਾ ਦੇ ਕੌਮੀ ਝੰਡੇ ਨੂੰ ਇੱਕ ਹਫ਼ਤੇ ਦੇ ਲਈ ਅੱਧਾ ਝੁਕਾ ਕੇ ਰੱਖਿਆ ਜਾਏਗਾ। ਇਹ ਹੁਕਮ ਅੱਜ ਮੰਗਲਵਾਰ ਸ਼ਾਮ ਤੋਂ ਜਿਹੜੇ ਨੇ ਅਸਲ ਦੇ ਵਿੱਚ ਅਮਰੀਕਾ ਦੇ ਅੰਦਰ ਸਮਾਂ ਮੰਗਲਵਾਰ ਦੇ ਹੀ ਹੈ, ਉਦੋਂ ਤੋਂ ਲਾਗੂ ਹੋ ਚੁੱਕੇ ਨੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਡੋਲੀ ਪਾਰਟਨ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਇਜ਼ਹਾਰ ਵੀ ਕੀਤਾ। ਉੱਥੇ ਅਮਰੀਕਾ ਦੀ ਖੁਫੀਆ ਏਜੰਸੀ CIA ਦੇ ਪ੍ਰਮੁੱਖ ਜੌਨ ਰੈਡਕਲਿਫ ਮੰਗਲਵਾਰ ਦੇ ਦਿਨ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ। CBS ਦੀ ਖਬਰ ਦੇ ਮੁਤਾਬਕ ਰੈਡਕਲਿਫ ਦੀ ਯਾਤਰਾ ਦਾ ਪ੍ਰੋਗਰਾਮ ਪਹਿਲਾਂ ਤੋਂ ਐਲਾਨ ਨਹੀਂ ਸੀ ਕੀਤਾ ਗਿਆ। ਅਮਰੀਕਾ ਅਤੇ ਰੂਸ ਨੇ ਵੀ ਇਸ ਯਾਤਰਾ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀ ਨਹੀਂ ਦੱਸਿਆ ਹੈ ਕਿ ਉਹ ਕਿਸ ਨੂੰ ਮਿਲਣ ਵਾਲੇ ਨੇ। ਅਮਰੀਕਾ ਅਤੇ ਰੂਸ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਬਾਰ ਬਾਰ ਗੱਲਬਾਤ ਚੱਲ ਰਹੀ ਹੈ, ਪਰ ਇਸ ਦਰਮਿਆਨ ਇਹ ਅਚਾਨਕ ਹੋਇਆ ਦੌਰਾ ਖਾਸੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਯੂਕਰੇਨ ਦੇ ਲਈ ਹੋ ਸਕਦਾ। ਫਲਾਈਟ ਦੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਵੱਡਾ ਅਮਰੀਕੀ ਫੌਜੀ ਜਹਾਜ਼ ਮੰਗਲਵਾਰ ਦੇ ਦਿਨ ਲਾਤਵੀਆ ਦੇ ਰਸਤੇ ਅਮਰੀਕਾ ਤੋਂ ਰੂਸ ਪਹੁੰਚਿਆ ਸੀ। ਜਹਾਜ਼ ਮਾਸਕੋ ਹਵਾਈ ਅੱਡੇ ਦੇ ਉੱਤੇ ਲੈਂਡ ਕਰਨ ਤੋਂ ਬਾਅਦ ਵਾਪਸ ਲਾਤਵੀਆ ਚਲਾ ਗਿਆ। BBC ਨੇ ਇਸ ਮਾਮਲੇ ਦੇ ਵਿੱਚ CIA, ਵਾਈਟ ਹਾਊਸ ਅਤੇ ਪੈਂਟਾਗਨ ਤੋਂ ਟਿੱਪਣੀ ਵੀ ਮੰਗੀ ਹੈ।

ਉੱਥੇ ਇਸੇ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਵੀ ਸਾਹਮਣੇ ਆਏ ਨੇ ਜਹਾਜ਼ ਦੇ ਮਾਸਕੋ ਹਵਾਈ ਅੱਡੇ ਦੇ ਉੱਤੇ ਉਤਰਦਿਆਂ ਦੇਖਿਆ ਗਿਆ ਦੂਸਰੇ ਵੀਡੀਓ ਦੇ ਵਿੱਚ ਮਾਸਕੋ ਦੇ ਇੱਕ ਜਿਹੜੇ ਕੂਟਨੀਤਕ ਨੇ ਉਹ ਵੀ ਜਹਾਜ਼ ਦੇ ਵੱਲ ਵੱਧਦੇ ਦਿਖਾਈ ਦੇ ਰਹੇ ਨੇ ਰੈਡਕਲਿਫ ਦੇ ਯਾਤਰਾ ਤੋਂ ਪਹਿਲਾਂ ਅਮਰੀਕਾ ਨੇ ਯੂਕਰੇਨ ਨੂੰ ਦੱਸਿਆ ਸੀ ਕਿ ਇੱਕ ਸੀਨੀਅਰ ਅਮਰੀਕੀ ਵਫਦ ਜਿਹੜਾ ਉਹ ਮਾਸਕੋ ਜ਼ਰੂਰ ਜਾ ਰਿਹਾ ਬਹਿਰਾਲ ਇਸ ਦਰਮਿਆਨ ਯੂਕਰੇਨ ਬਾਰ ਬਾਰ ਆਪਣੇ ਪੱਛਮੀ ਮਿੱਤਰ ਦੇਸ਼ਾਂ ਤੋਂ ਇਹ ਅਪੀਲ ਕਰ ਚੁੱਕਿਆ ਕਿ ਉਹਨਾਂ ਨੂੰ ਰੂਸ ਦੇ ਖਿਲਾਫ ਖੜ੍ਹੇ ਹੋਣ ਦੇ ਲਈ ਵਧੇਰੇ ਹਥਿਆਰਾਂ ਦੀ ਲੋੜ ਹੈ ਵੈਸੇ ਯੂਕਰੇਨ ਦੇ ਰਾਸ਼ਟਰਪਤੀ ਵਾਲਦਮੀਰ ਜ਼ੇਲੈਂਸਕੀ ਨੇ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਯੂਕਰੇਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਭੇਜੇ ਗਏ ਸੁਨੇਹੇ ਦੇ ਲਈ ਧੰਨਵਾਦ ਵੀ ਕੀਤਾ ਜ਼ੇਲੈਂਸਕੀ ਨੇ ਕਿਹਾ ਹੈ ਕਿ ਅਸੀਂ ਸੁਤੰਤਰਤਾ ਦੀ ਬਹਾਲੀ ਦੀ 35ਵੀਂ ਵਰ੍ਹੇਗੰਢ ਮਨਾ ਰਹੇ ਹਾਂ ਰੂਸ ਦੇ ਨਾਲ ਇਸ ਜੰਗ ਦੇ ਵਿੱਚ ਯੂਕਰੇਨ ਦੇ ਲੱਖਾਂ ਲੋਕਾਂ ਦੇ ਸਾਹਮਣੇ ਇੱਕ ਵੱਡਾ ਸੁਪਨਾ ਹੈ ਪੂਰੀ ਦੁਨੀਆ ਮਿਲ ਕੇ ਇਸ ਦਿਸ਼ਾ ਦੇ ਵਿੱਚ ਅੱਗੇ ਵਧਣ ਦੇ ਲਈ ਯੂਕਰੇਨ ਦਾ ਸਾਥ ਦੇ ਰਹੀ ਹੈ ਅਤੇ ਭਾਰਤ ਦੀ ਤਰਫ ਤੋਂ ਵੀ ਜਿਹੜਾ ਇਹ ਵਧਾਈ ਸੁਨੇਹਾ ਦਿੱਤਾ ਗਿਆ ਉਸ ਦਾ ਧੰਨਵਾਦ ਵੈਸੇ ਉੱਧਰ ਈਰਾਨ ਤੋਂ ਵੀ ਖਬਰਾਂ ਸਾਂਝੀਆਂ ਕਰ ਲਈਏ ਜਿੱਥੇ ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਪੂਰੀ ਤਰ੍ਹਾਂ ਦੇ ਨਾਲ ਹਟਾ ਦਿੱਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਇਹ ਕੇਵਲ ਪ੍ਰਚਾਰ ਦੇ ਲਈ ਕੀਤਾ ਗਿਆ ਝੂਠਾ ਦਾਅਵਾ ਦਰਅਸਲ ਮੰਗਲਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕਰਕੇ ਹੋਰਮੁਜ਼ ਸਟ੍ਰੇਟ ਦੇ ਵਿੱਚ ਵਿਛਾਈ ਗਈ ਮਾਈਨਜ਼ ਨੂੰ ਹਟਾਉਣ ਦਾ ਦਾਅਵਾ ਕੀਤਾ ਸੀ ਖਬਰ ਦੇ ਮੁਤਾਬਕ ਗਰੀਬਾਬਾਦੀ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਅਸਲ ਦੇ ਵਿੱਚ ਮਾਈਨਜ਼ ਹਟਾ ਲਈਆਂ ਨੇ ਤਾਂ ਹਾਲੇ ਵੀ ਕੋਈ ਜਹਾਜ਼ ਹੋਰਮੁਜ਼ ਸਟ੍ਰੇਟ ਦੇ ਵਿੱਚ ਕਿਉਂ ਨਹੀਂ ਗੁਜ਼ਰ ਪਾ ਰਿਹਾ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਅਮਰੀਕੀ ਮਾਈਨ ਸਵੀਪਰ ਜਹਾਜ਼ ਇਸ ਇਲਾਕੇ ਦੇ ਵਿੱਚ ਆਉਂਦੇ ਤਾਂ ਜ਼ਰੂਰ ਨੇ ਪਰ ਉਹ ਈਰਾਨ ਨੂੰ ਨਿਸ਼ਾਨਾ ਬਣਾਉਣ ਦੇ ਲਈ ਆਉਂਦੇ ਨੇ ਉੱਥੇ ਹੀ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਅਗਲੀ ਖਬਰ ਦੀ ਸਾਂਝ ਜਿਹੜੀ ਇਹ ਵੱਡੀ ਖਬਰ ਪਾਕਿਸਤਾਨ ਤੋਂ ਵੀ ਸਾਹਮਣੇ ਆ ਰਹੀ ਹੈ ਜਿੱਥੇ ਇਸਲਾਮਾਬਾਦ ਰਾਜਧਾਨੀ ਸ਼ਹਿਰ ਹੈ ਜਿਹੜਾ ਉੱਥੋਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਯਾਨੀ PIMS ਦੇ ਚਿਲਡਰਨ ਵਾਰਡ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 14 ਨਵਜਾਤ ਬੱਚਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇਸ ਦਰਮਿਆਨ ਹਸਪਤਾਲ ਦੇ ਕਾਰਜਕਾਰੀ ਨਿਦੇਸ਼ਕ ਇਮਰਾਨ ਸਿਕੰਦਰ ਨੇ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ ਇਸਲਾਮਾਬਾਦ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ ਅੱਗ ਹਸਪਤਾਲ ਦੇ MCH ਵਾਰਡ ਦੀ ਤੀਸਰੀ ਮੰਜ਼ਿਲ ਦੇ ਉੱਤੇ ਲੱਗੀ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਰਾਹਤ ਤੇ ਬਚਾਅ ਦਲ ਮੌਕੇ ਦੇ ਉੱਤੇ ਪਹੁੰਚ ਗਏ ਖਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅੱਗ ਦੇ ਉੱਤੇ ਤੁਰੰਤ ਕਾਬੂ ਤਾਂ ਪਾ ਲਿਆ ਗਿਆ ਬੱਚਿਆਂ ਨੂੰ ICU ਲਿਜਾਇਆ ਗਿਆ ਘਟਨਾ ਦੀ ਜਾਂਚ ਦੇ ਲਈ ਪੁਲਿਸ ਦੀ ਤਰਫ ਤੋਂ ਇੱਕ ਕਮੇਟੀ ਵੀ ਬਣਾਈ ਗਈ ਹੈ ਕਮੇਟੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ ਇਸ ਤੋਂ ਪਹਿਲਾਂ ਹਸਪਤਾਲ ਦੇ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਸੀ ਕਿ ਕਿਸੇ ਵੀ ਬੱਚੇ ਦੀ ਮੌਤ ਨਹੀਂ ਹੋਈ ਹੈ ਪਰ ਬਾਅਦ ਦੇ ਵਿੱਚ ਇਹ ਦੱਸ ਦਿੱਤਾ ਗਿਆ ਕਿ ਇਸ ਵਾਰਡ ਦੇ ਵਿੱਚ ਹਾਦਸੇ ਦੇ ਸਮੇਂ 15 ਨਵਜਾਤ ਬੱਚੇ ਮੌਜੂਦ ਸੀ ਇਹ ਏਅਰ ਕੰਡੀਸ਼ਨਿੰਗ ਯੂਨਿਟ ਸੀ ਜਿੱਥੇ ਆਕਸੀਜਨ ਦੇ ਕਨੈਕਸ਼ਨ ਦੀ ਵਜ੍ਹਾ ਦੇ ਨਾਲ ਇਹ ਅੱਗ ਤੇਜ਼ੀ ਦੇ ਨਾਲ ਫੈਲ ਗਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸਲਾਮਾਬਾਦ ਦੇ PIMS ਹਸਪਤਾਲ ਦੇ ਵਿੱਚ ਬੱਚਿਆਂ ਦੇ ਵਾਰਡ ਦੇ ਵਿੱਚ ਅੱਗ ਲੱਗਣ ਦੀ ਘਟਨਾ ਦੇ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾ ਲਈ ਹੈ ਹਸਪਤਾਲ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਰਾਜਸਥਾਨ ਦੇ ਖੇਤੀਬਾੜੀ ਮੰਤਰੀ ਕਰੋੜੀ ਲਾਲ ਮੀਨਾ ਨੂੰ ਸਵਾਈਨ ਫਲੂ ਦੇ ਨਾਲ ਸੰਕ੍ਰਮਿਤ ਪਾਇਆ ਗਿਆ ਮੰਤਰੀ ਦੇ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਤੋਂ ਹੀ ਉਹਨਾਂ ਦੀ ਸਿਹਤ ਖਰਾਬ ਚੱਲ ਰਹੀ ਸੀ ਮੰਗਲਵਾਰ ਸਵੇਰ ਵੇਲੇ ਉਹਨਾਂ ਦੀ ਜਾਂਚ ਕਰਾਈ ਗਈ ਦੱਸਿਆ ਜਾ ਰਿਹਾ ਹੈ ਕਿ ਜਾਂਚ ਦੇ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਉਹਨਾਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਵਿੱਚ ਦੇਰ ਰਾਤ 10 ਵਜੇ ਭਰਤੀ ਕੀਤਾ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਖੇਤੀਬਾੜੀ ਮੰਤਰੀ ਕਰੋੜੀ ਲਾਲ ਮੀਨਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਦੱਸਿਆ ਹੈ ਕਿ ਫਿਲਹਾਲ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਹਸਪੀਟਲ ਦੇ ICU ਦੇ ਵਿੱਚ ਫਿਰ ਵੀ ਉਹਨਾਂ ਨੂੰ ਭਰਤੀ ਕਰਕੇ ਰੱਖਿਆ ਗਿਆ ਡਾਕਟਰਾਂ ਨੇ ਸੰਕ੍ਰਮਣ ਨੂੰ ਦੇਖਦਿਆਂ ਹੋਇਆਂ ਖੇਤੀਬਾੜੀ ਮੰਤਰੀ ਨੂੰ ਕਿਸੇ ਵੀ ਹੋਰ ਵਿਅਕਤੀ ਜਾਂ ਪਰਿਵਾਰਕ ਮੈਂਬਰਾਂ ਨੂੰ ਨਾ ਮਿਲਣ ਦੀ ਸਲਾਹ ਦਿੱਤੀ ਹੈ ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਅੱਗੇ ਸਾਂਝ ਪਾਈਏ ਅਤੇ ਅਗਲੀ ਖਬਰ ਭਾਰਤ ਦੇ ਵਿੱਚ ਚੀਨੀ ਦੇ ਨਾਲ ਜੁੜੀ ਹੋਈ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਨੇ ਠੀਕ ਉਸੇ ਤਰੀਕੇ ਦੇ ਨਾਲ ਚੀਨੀ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਅਤੇ ਫੈਸਲਿਆਂ ਤੋਂ ਬਾਅਦ ਚੀਨੀ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਵੀ ਆਈ ਹੈ ਪਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਦੋ ਵੱਡੇ ਫੈਸਲੇ ਲਏ ਸੀ ਕਿਹਾ ਗਿਆ ਸੀ ਕਿ ਸਰਕਾਰ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਅਤੇ ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਇਹਨਾਂ ਦੀਆਂ ਕੀਮਤਾਂ 18%
ਘੱਟ ਹੁੰਦੀਆਂ ਦੇਖ ਰਹੇ ਨੇ ਭਾਰਤ ਵਿੱਚ ਔਰ 55 ਰੁਪਏ ਪ੍ਰਤੀ ਕਿਲੋਗ੍ਰਾਮ ਹੁਣੇ ਕੀਮਤਾਂ ਹੋ ਗਈਆਂ ਨੇ। ਖਪਤਕਾਰ ਮੰਤਰਾਲੇ ਦੇ ਮੁਤਾਬਕ 24 ਅਗਸਤ ਨੂੰ ਦੇਸ਼ ਦੇ ਵਿੱਚ ਖੰਡ ਦੀ ਔਸਤ ਕੀਮਤ ਥੋਕ ਕੀਮਤ ਜਿਹੜੀ ਸੀ ਉਹ 58 ਰੁਪਏ 29 ਪੈਸੇ ਚੱਲ ਰਹੀ ਸੀ, ਜਦਕਿ ਪ੍ਰਚੂਨ ਕੀਮਤ 63 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ ਪਾਸ ਸੀ। ਪਿਛਲੇ ਹਫ਼ਤੇ ਮਿੱਲ ਪੱਧਰ ਦੇ ਉੱਤੇ ਖੰਡ ਦੀਆਂ ਕੀਮਤਾਂ ਰਿਕਾਰਡ 67 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ। ਐਸੇ ਦਰਮਿਆਨ ਸਰਕਾਰ ਦੀ ਤਰਫ ਤੋਂ ਵੱਡੇ ਫੈਸਲੇ ਲਏ ਗਏ ਅਤੇ ਹੁਣ ਚੀਨੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਉਹ ਭਾਰਤ ਦੇ ਵਿੱਚ ਦੇਖੀ ਗਈ। ਹਾਲਾਂਕਿ ਤੁਰੰਤ ਪ੍ਰਭਾਵ ਦੇ ਨਾਲ ਆਮ ਗ੍ਰਾਹਕਾਂ ਤੱਕ ਇਹ ਜਿਹੜਾ ਇਹਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਰੱਖੜੀ ਦਾ ਤਿਉਹਾਰ ਇਸ ਸ਼ੁੱਕਰਵਾਰ ਦੇ ਦਿਨ ਭਾਰਤ ਭਰ ਦੇ ਵਿੱਚ ਮਨਾਇਆ ਜਾਣਾ, ਦੁਨੀਆ ਭਰ ਦੇ ਵਿੱਚ ਮਨਾਇਆ ਜਾਣਾ। ਇਸ ਦਰਮਿਆਨ ਰੱਖੜੀ ਤੋਂ ਪਹਿਲਾਂ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਤੇਜ਼ ਹੋ ਗਈ ਹੈ। ਇਸ ਸਾਲ ਰੱਖੜੀ ਦੇ ਤਿਉਹਾਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਕੁੱਲ 30,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਕੈਟ ਦੇ ਮੁਤਾਬਕ ਇਕੱਲੇ ਰੱਖੜੀ ਦੇ ਕਾਰੋਬਾਰ ਦੇ ਨਾਲ ਲਗਭਗ 25,000 ਕਰੋੜ ਰੁਪਏ ਦਾ ਕਾਰੋਬਾਰ ਜਿਹੜਾ ਉਹ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲੇਗਾ। ਉਸ ਤੋਂ ਇਲਾਵਾ ਅਸਿੱਧਾ ਵਪਾਰ ਵੀ ਇਸ ਦੇ ਨਾਲ ਵਾਧਾ ਹੈ। 28 ਅਗਸਤ ਨੂੰ ਰੱਖੜੀ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ, ਸਦਰ ਬਾਜ਼ਾਰ, ਕਰੋਲ ਬਾਗ, ਕਮਲਾ ਨਗਰ, ਲਾਜਪਤ ਨਗਰ, ਰਾਜੌਰੀ ਗਾਰਡਨ, ਖਾਰੀ ਬਾਵਲੀ, ਲਕਸ਼ਮੀ ਨਗਰ ਵਰਗੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਦੀਆਂ ਭੀੜਾਂ ਵਧਦੀਆਂ ਦੇਖੀਆਂ ਗਈਆਂ। ਰੱਖੜੀ ਦੇ ਨਾਲ ਮਿਠਾਈ, ਸੁੱਕੇ ਮੇਵੇ, ਕੱਪੜੇ, ਉਪਹਾਰ, ਇਲੈਕਟ੍ਰੋਨਿਕ ਸਮਾਨ ਦੀ ਵਿਕਰੀ ਵੀ ਵੱਧ ਰਹੀ ਹੈ। ਦੱਸਿਆ ਗਿਆ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕਾਰੀਗਰ ਆਪਣੀਆਂ ਸਥਾਨਕ ਕਲਾ ਅਤੇ ਰਵਾਇਤਾਂ ਦੇ ਨਾਲ ਰੱਖੜੀ ਦੇ ਡਿਜ਼ਾਈਨ ਨੂੰ ਤਿਆਰ ਕਰ ਰਹੇ ਨੇ ਔਰ ਭਾਰਤ ਦੇ ਵਿੱਚ ਇਸ ਵਕਤ ਵੋਕਲ ਫਾਰ ਲੋਕਲ ਜਾਂ ਲੋਕਲ ਫਾਰ ਗਲੋਬਲ ਵਰਗੇ ਜਿਹੜੇ ਨਾਰੇ ਨੇ ਉਹ ਅਸਰ ਵੀ ਕਰ ਰਹੇ ਨੇ ਅਤੇ ਚਾਈਨੀਜ਼ ਰੱਖੜੀਆਂ ਦਾ ਰੁਝਾਨ ਘੱਟ ਰਿਹਾ। ਉਹਦਾ ਜਵੈਲਰੀ ਬ੍ਰਾਂਡ ਜੀਵਾ ਨੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਰਾਖੀ ਵਾਲੀ ਇਸ਼ਤਿਹਾਰਬਾਜ਼ੀ ਨੂੰ ਹੁਣ ਹਟਾ ਲਿਆ। ਭਾਰਤ ਦੇ ਵਿੱਚੋਂ ਅਲੱਗ ਅਲੱਗ ਪਲੈਟਫਾਰਮਸ ਇਸ ਨੂੰ ਹਟਾ ਲਿਆ ਗਿਆ। ਹਾਲਾਂਕਿ ਵਿਦੇਸ਼ਾਂ ਦੇ ਵਿੱਚ ਯੂਟਿਊਬ ਆਦਿ ਦੇ ਉੱਤੇ ਤੁਸੀਂ ਹਾਲੇ ਵੀ ਇਸ ਇਸ਼ਤਿਹਾਰ ਨੂੰ ਦੇਖ ਸਕਦੇ ਹੋਵੋਗੇ। ਐਕਟਰੈਸ ਕ੍ਰਿਤੀ ਸੈਨਨ ਦੇ ਰੱਖੜੀ ਵਾਲੇ ਇਸ ਇਸ਼ਤਿਹਾਰ ਨੂੰ ਵਾਪਸ ਲੈਂਦਿਆਂ ਹੀ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਆ ਕਿ ਅਸੀਂ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਹਾਂ। ਇੱਕ ਬ੍ਰਾਂਡ ਦੇ ਤੌਰ 'ਤੇ ਅਸੀਂ ਆਪਣੇ ਆਪ ਨੂੰ ਇੱਕ ਪੂਰੇ ਪਰਿਵਾਰ ਦੀ ਤਰ੍ਹਾਂ ਦੇਖਦੇ ਹਾਂ ਔਰ ਪਰਿਵਾਰ ਦੇ ਵਿੱਚ ਅਕਸਰ ਅਜਿਹੇ ਤਿਉਹਾਰਾਂ ਨੂੰ ਲੈ ਕੇ ਉਤਸ਼ਾਹ ਹੁੰਦਾ। ਸਾਡੇ ਇਸ਼ਤਿਹਾਰਬਾਜ਼ੀ ਦੇ ਨਾਲ ਸਮਾਜ ਦੇ ਵਿੱਚ ਜੇਕਰ ਕਿਸੇ ਵਰਗ ਦੀ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ ਤਾਂ ਸਾਡਾ ਮਕਸਦ ਇਹ ਨਹੀਂ ਸੀ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਅਲੱਗ ਅਲੱਗ ਮੀਡੀਆ ਪਲੈਟਫਾਰਮਸ ਤੋਂ ਇਸ ਇਸ਼ਤਿਹਾਰਬਾਜ਼ੀ ਨੂੰ ਹਟਾ ਲਿਆ। ਇਸ ਐਡ ਦੇ ਵਿੱਚ ਕ੍ਰਿਤੀ ਸੈਨਨ ਦੇ ਪਹਿਨੇ ਹੋਏ ਕੱਪੜਿਆਂ ਦੇ ਉੱਤੇ ਇਤਰਾਜ਼ ਚੁੱਕੇ ਜਾ ਰਹੇ ਸੀ। ਬੀਜੇਪੀ ਅਦਾਕਾਰਾ ਬੀਜੇਪੀ ਦੀ ਅਸਲ ਦੇ ਵਿੱਚ MP ਅਤੇ ਅਦਾਕਾਰਾ ਕੰਗਨਾ ਰਣੌਤ ਦੀ ਤਰਫ ਤੋਂ ਵੀ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਸੀ। ਉੱਥੇ ਕ੍ਰਿਤੀ ਨੇ ਆਪਣੇ ਜਵਾਬ ਦੇ ਵਿੱਚ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਸੀ ਕਿ ਕਿਸੇ ਮਹਿਲਾ ਦੇ ਕੱਪੜੇ ਉਸਦੇ ਸੱਭਿਆਚਾਰ ਨੂੰ ਲੈ ਕੇ ਉਸਦੀ ਸਥਿਤੀ ਨਹੀਂ ਦੱਸਦੇ। ਉਹਨਾਂ ਲਿਖਿਆ ਸੀ ਕਿ ਤਿਉਹਾਰਾਂ ਦੀ ਸਹੀ ਭਾਵਨਾ ਕੱਪੜਿਆਂ ਦੇ ਵਿੱਚ ਨਹੀਂ ਬਲਕਿ ਭਾਵਨਾਵਾਂ ਅਤੇ ਪਰੰਪਰਾਵਾਂ ਦੇ ਵਿੱਚ ਹੁੰਦੀ ਹੈ। ਰੱਖੜੀ ਦਾ ਤਿਉਹਾਰ ਸੁਰੱਖਿਆ ਅਤੇ ਪਿਆਰ ਦਾ ਪ੍ਰਤੀਕ ਹੈ। ਮੈਂ ਆਪਣੀ ਭੈਣ ਨੂੰ ਵੀ ਰੱਖੜੀ ਬੰਨ੍ਹਦੀ ਹਾਂ। ਅਸੀਂ ਇੱਕ ਦੂਸਰੇ ਦੀ ਹਿਫਾਜ਼ਤ ਦੇ ਲਈ ਵਾਅਦਾ ਕਰਦੇ ਹਾਂ ਅਤੇ ਇੱਕ ਦੂਸਰੇ ਦੀ ਸਿਹਤ, ਖੁਸ਼ੀ ਅਤੇ ਲੰਬੀ ਉਮਰ ਦੀ ਪ੍ਰਾਰਥਨਾ ਕਰਦੇ ਹਾਂ। ਅਜਿਹੇ ਦੇ ਵਿੱਚ ਦੱਸ ਦਈਏ ਕਿ ਇਸ ਰੱਖੜੀ ਦੇ ਤਿਉਹਾਰ 'ਚ ਸਿਰਫ ਕ੍ਰਿਤੀ ਸੈਨਨ ਦੇ ਕੱਪੜੇ ਹੀ ਨਹੀਂ, ਇਸ ਇਸ਼ਤਿਹਾਰ ਦੇ ਵਿੱਚ ਉਹਨਾਂ ਨੂੰ ਕੁੱਤੇ ਦੇ ਰੱਖੜੀ ਬੰਨ੍ਹਦਿਆਂ ਹੋਇਆਂ ਵੀ ਦਿਖਾਇਆ ਗਿਆ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਚੰਗੀ ਖਬਰ ਨਹੀਂ ਹੈ ਇਹ। ਇਨਫਲੇਸ਼ਨ ਦੇ ਵਿੱਚ ਮਾਮੂਲੀ ਇਜ਼ਾਫਾ ਹੋਇਆ ਦੱਸਿਆ ਗਿਆ, ਪਰ ਇਹ ਮਾਮੂਲੀ ਇਜ਼ਾਫਾ ਵੀ ਕਾਫੀ ਭਾਰੀ ਪੈ ਸਕਦਾ ਹੈ ਕਰਜ਼ਦਾਰਾਂ ਦੇ ਲਈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਮਹਿੰਗਾਈ ਹੈ ਉਹ 3.5% ਦੇ ਉੱਤੇ ਇਸ ਸਾਲ ਜੁਲਾਈ ਮਹੀਨੇ ਦੇ ਵਿੱਚ ਦੇਖੀ ਗਈ ਹੈ। ਯਾਨੀ ਕਿ ਈਰਾਨ ਜੰਗ ਤੋਂ ਬਾਅਦ, ਜਦੋਂ ਫਰਵਰੀ ਦੇ ਵਿੱਚ ਈਰਾਨ ਦੇ ਨਾਲ ਅਮਰੀਕਾ ਅਤੇ ਇਜ਼ਰਾਈਲ ਦੀ ਜੰਗ ਲੱਗੀ ਸੀ, ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਇਜ਼ਾਫਾ ਮਹਿੰਗਾਈ ਦੇ ਵਿੱਚ ਦੱਸਿਆ ਗਿਆ ਹੈ। ਆਰਥਿਕ ਮਾਹਰਾਂ ਦੀ ਤਰਫ ਤੋਂ ਇਹ ਵੀ ਸੰਕੇਤ ਦਿੱਤੇ ਗਏ ਨੇ ਕਿ ਬੇਸ਼ੱਕ ਇਹ ਇਜ਼ਾਫਾ ਜਿਹੜਾ ਇਹ ABS ਦੀ ਤਰਫ ਤੋਂ ਸਾਂਝਾ ਕੀਤਾ ਗਿਆ, ਪਰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕਰ ਸਕਦਾ ਹੈ ਜੇਕਰ ਮਹਿੰਗਾਈ ਦਰ ਦੇ ਵਿੱਚ ਇਜ਼ਾਫਾ ਹੋਇਆ। ਵਿਆਜ ਦਰਾਂ 'ਚ ਇਜ਼ਾਫਾ ਅਕਸਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਇੱਕ ਨਿਯਮ ਦੇ ਤੌਰ ਦੇ ਉੱਤੇ ਕੀਤਾ ਜਾਂਦਾ ਹੈ।
ਉਧਰ ਪ੍ਰੋਡਕਟੀਵਿਟੀ ਕਮਿਸ਼ਨ ਦੀ ਤਰਫ ਤੋਂ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਦੇ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਅਸਲ 'ਚ ਜਦੋਂ ਪ੍ਰੋਡਕਟੀਵਿਟੀ ਕਮਿਸ਼ਨ ਨੇ ਪਿਛਲੇ ਹਫ਼ਤੇ ਜਾਣਕਾਰੀ ਦਿੱਤੀ ਕਿ GST ਦੀ ਵੰਡ ਨੂੰ ਲੈ ਕੇ ਵੈਸਟਰਨ ਆਸਟ੍ਰੇਲੀਆ ਨੂੰ ਵਾਧੂ ਰਕਮ ਮਿਲਦੀ ਹੈ GST ਦੀ ਵੰਡ ਦੇ ਵਿੱਚੋਂ ਅਤੇ ਵੱਡੇ ਸੂਬਿਆਂ ਦਾ ਨੁਕਸਾਨ ਹੁੰਦਾ। ਇਸ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਇਹ ਗੱਲ ਕਹੀ ਸੀ ਕਿ ਕੁਝ ਕਲਾਊਨ ਇਸ ਗੱਲ ਦਾ ਮਜ਼ਾਕ ਬਣਾ ਰਹੇ ਨੇ। ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਲਿਆ ਜਾ ਰਿਹਾ ਹੈ ਕਿ ਵੈਸਟਰਨ ਆਸਟ੍ਰੇਲੀਆ ਨੇ ਜਿਵੇਂ ਕੋਈ ਲੁੱਟ ਕਰ ਲਈ ਹੋਵੇ। ਅਜਿਹੇ ਦੇ ਵਿੱਚ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਦੀ ਪ੍ਰਮੁੱਖ ਜਿਹੜੇ ਨੇ ਐਂਜਲਾ ਜੈਕਸਨ, ਉਹਨਾਂ ਨੇ ਅਦਾਰੇ ABC ਨੂੰ ਦੱਸਿਆ ਕਿ ਪ੍ਰੋਡਕਟੀਵਿਟੀ ਕਮਿਸ਼ਨ ਵਰਗੇ ਅਦਾਰੇ ਨੂੰ ਕਲਾਊਨ ਦੱਸਣਾ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਦੇ ਦੁਆਰਾ ਇੱਕ ਰੇਖਾ ਨੂੰ ਟੱਪਣਾ ਹੈ। ਅਜਿਹੇ ਦੇ ਵਿੱਚ ਜਿਹੜੇ ਸਿਆਸਤਦਾਨ ਨੇ ਉਹ ਇੱਕ ਦੂਸਰੇ ਦੇ ਉੱਤੇ ਤਾਂ ਕੋਈ ਵੀ ਟਿੱਪਣੀਆਂ ਕਰ ਸਕਦੇ ਨੇ। ਫੈਡਰਲ ਮੰਤਰੀ ਵੀ ਅਕਸਰ ਇਸ ਕਿਸਮ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਔਰ ਕਮਿਸ਼ਨ ਤੋਂ ਉਹਨਾਂ ਦੀ ਇੰਟੀਗ੍ਰਿਟੀ 'ਤੇ ਸਵਾਲ ਕਰਦੇ ਰਹਿੰਦੇ ਨੇ, ਪਰ ਜਿਹੜੇ ਅੰਕੜੇ ਨੇ ਜੋ ਜਿਸ ਤਰੀਕੇ ਦੇ ਨਾਲ ਇਹ ਗੱਲ ਪੇਸ਼ ਕੀਤੀ ਜਾ ਰਹੀ ਹੈ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਦੀ ਤਰਫ ਤੋਂ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਉਹ ਇੱਕ ਕਿਸਮ ਦੇ ਨਾਲ ਪ੍ਰੋਡਕਟੀਵਿਟੀ ਕਮਿਸ਼ਨ ਦੀ ਕਾਬਲੀਅਤ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ। ਉੱਥੇ ਐਂਟੀ ਸੈਮੀਟਿਜ਼ਮ ਨੂੰ ਲੈ ਕੇ ਜਿਹੜਾ ਇੱਕ ਰੋਇਲ ਕਮਿਸ਼ਨ ਬਿਠਾਇਆ ਗਿਆ ਸੀ ਉਸ ਦੇ ਵਿੱਚ 340 ਗਵਾਹ ਅਤੇ 62 ਦਿਨਾਂ ਦੀ ਚੱਲੀ ਕਾਰਵਾਈ ਤੋਂ ਬਾਅਦ ਹੁਣ ਇਸ ਰੋਇਲ ਕਮਿਸ਼ਨ ਨੂੰ ਅਧਿਕਾਰਕ ਤੌਰ ਦੇ ਉੱਤੇ ਇਸ ਦਾ ਆਖਰੀ ਦਿਨ ਦੱਸਿਆ ਗਿਆ ਸੀ। ਦੱਸ ਦਈਏ ਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਜਦੋਂ ਹਨੁੱਕਾ ਫੈਸਟੀਵਲ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਯਹੂਦੀ ਭਾਈਚਾਰਾ ਮਨਾ ਰਿਹਾ ਸੀ, ਸਾਜਿਦ ਅਕਰਮ, ਨਾਵਿਦ ਅਕਰਮ ਰਾਮ ਨਾਮ ਦੇ ਪਿਓ ਪੁੱਤ ਦੀ ਤਰਫ ਤੋਂ ਉਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ, ਹਮਲੇ ਕੀਤੇ ਗਏ ਔਰ ਅਜਿਹੇ ਦੇ ਵਿੱਚ ਹੀ ਇਸ ਹਮਲੇ ਤੋਂ ਬਾਅਦ ਜਿਹੜਾ ਇੱਕ ਐਂਟੀ ਸੈਮੀਟਿਜ਼ਮ ਦੇ ਉੱਤੇ ਰੋਇਲ ਕਮਿਸ਼ਨ ਜਿਹੜਾ ਸਰਕਾਰ ਦੀ ਤਰਫ ਤੋਂ ਬਿਠਾਇਆ ਗਿਆ ਸੀ। ਹੁਣ ਅੱਗੇ ਕੀ ਹੋਏਗਾ ਇਸ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇੱਕ ਫਾਈਨਲ ਰਿਪੋਰਟ ਜਿਹੜੀ ਉਹ ਪ੍ਰਪੇਅਰ ਕੀਤੀ ਜਾ ਰਹੀ ਹੈ ਰੋਇਲ ਕਮਿਸ਼ਨ ਦੇ ਪ੍ਰਮੁੱਖ ਵਰਜੀਨੀਆ ਬੈਲ ਦੀ ਤਰਫ ਤੋਂ, ਜਿੰਨੇ ਵੀ ਹੁਣ ਤੱਕ ਸਬੂਤ ਆਧਾਰ 'ਤੇ ਇਕੱਠੇ ਕੀਤੇ ਗਏ ਨੇ, ਜਿੰਨੇ ਵੀ ਗਵਾਹਾਂ ਦੀ ਤਰਫ ਤੋਂ ਬਿਆਨ ਦਿੱਤੇ ਗਏ ਨੇ, ਉਸ ਦੇ ਉੱਤੇ ਸਰਕਾਰ ਇੱਕ ਰਿਪੋਰਟ ਬਣਾ ਕੇ ਅਗਲੇ ਸਾਲ ਯਾਨੀ 2027 ਦੇ ਅਪ੍ਰੈਲ ਮਹੀਨੇ ਤੱਕ ਜਾਰੀ ਕਰ ਦੇਵੇਗੀ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਐਜ ਅਰਲੀ ਲਰਨਿੰਗ ਨਾਮ ਦਾ ਇੱਕ ਚਾਈਲਡ ਕੇਅਰ ਅਦਾਰਾ ਇਸ ਵਕਤ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਚੁੱਕਿਆ ਹੈ। ਦੱਸ ਦਈਏ ਕਿ ਚਾਈਲਡ ਕੇਅਰ ਪ੍ਰੋਵਾਈਡਰ ਦੀ ਤਰਫ ਤੋਂ ਕੌੜਾ ਮਹਿਤਾ ਨੂੰ ਆਪਣਾ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਗਿਆ। ਐਜ ਦੀ ਤਰਫ ਤੋਂ ਦਰਜਨਾਂ ਦੇ ਕਰੀਬ ਜਿਹੜੇ ਚਾਈਲਡ ਕੇਅਰ ਸੈਂਟਰ ਸਾਊਥ ਆਸਟ੍ਰੇਲੀਆ, ਕੁਇਨਜ਼ਲੈਂਡ ਅਤੇ ACT ਕੈਨਬਰਾ ਦੇ ਵਿੱਚ ਚਲਾਏ ਜਾ ਰਹੇ ਸੀ। ਅਜਿਹੇ ਦੇ ਵਿੱਚ ਇਹ ਚਾਈਲਡ ਕੇਅਰ ਸੈਂਟਰ ਵੀ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗਏ ਨੇ। ਕੱਲ੍ਹ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਸਿਡਨੀ ਦੇ ਵਿੱਚ ਬਾਠਲਾ ਗਰੁੱਪ ਜਿਹੜਾ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਖੁਦ ਨੂੰ ਜਾਣ ਦਾ ਜਿਹੜਾ ਐਲਾਨ ਕਰ ਚੁੱਕਿਆ ਹੈ। ਅਪਰਾਧ ਜਗਤ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ, ਜਿੱਥੇ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਮੈਲਬਰਨ ਦੇ ਨੌਰਥ ਈਸਟ ਦੇ ਵਿੱਚ ਜਿਹੜੀ ਇੱਕ ਨਿਸ਼ਾਨਾ ਬੰਨ ਕੇ ਗੋਲੀਬਾਰੀ ਕੀਤੀ ਗਈ ਸੀ, ਯਾਨੀ ਕਿ ਟਾਰਗੇਟ ਅਟੈਕ ਕੀਤਾ ਗਿਆ ਸੀ। ਫਿਲਹਾਲ ਬੰਦੂਕਧਾਰੀ ਜਿਹੜਾ ਉਸ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਦੱਸ ਦਈਏ ਕਿ 37 ਸਾਲਾ ਇੱਕ ਵਿਅਕਤੀ ਜਿਹੜਾ ਕਿ ਮੈਲਬਰਨ ਦੇ ਇਹ ਨੌਰਥ ਈਸਟ ਇਲਾਕੇ ਹੈਡਲਬਰਗ ਦੇ ਵਿੱਚ, ਹੈਡਲਬਰਗ ਵੈਸਟ ਦੇ ਵਿੱਚ ਮੌਜੂਦ ਸੀ ਮਲੱਕਾ ਸਟਰੀਟ ਦੇ ਉੱਤੇ, ਜਦੋਂ ਉਸ ਦੇ ਉੱਤੇ ਇਹ ਗੋਲੀਆਂ ਦੇ ਨਾਲ ਅਨੇਵਾਹ ਹਮਲਾ ਕੀਤਾ ਗਿਆ। ਫਿਲਹਾਲ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਇਸ ਹਮਲੇ ਦੇ ਵਿੱਚ ਉਸ ਅਣਜਾਣ ਹਮਲਾਵਰ ਦੀ ਤਰਫ ਤੋਂ ਜਿਹੜੀ ਵਰਤੀ ਗਈ ਕਾਰ ਸੀ ਉਸ ਨੂੰ ਪੁਲਿਸ ਦੀ ਤਰਫ ਤੋਂ ਭਾਲ ਲਿਆ ਗਿਆ, ਪਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਟਾਰਗੇਟਿਡ ਅਟੈਕ ਹੀ ਯਾਨੀ ਕਿ ਮਿਥ ਕੇ ਕੀਤਾ ਗਿਆ ਹਮਲਾ ਹੋ ਸਕਦਾ ਹੈ। ਉੱਥੇ ਪੁਲਿਸ ਦੀ ਤਰਫ ਤੋਂ ਸਿਡਨੀ ਦੇ ਨੌਰਦਰਨ ਬੀਚਿਸ ਇਲਾਕੇ ਦੇ ਵਿੱਚ ਘਰ ਦੇ ਅੰਦਰੋਂ ਮ੍ਰਿਤਕ ਪਾਈ ਗਈ ਇੱਕ ਟੀਨੇਜ ਲੜਕੀ ਦੇ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। ਪੈਰਾਮੈਡਿਕਸ ਇਸ ਪ੍ਰੋਪਰ ਐਲਮੋਰਾ ਹਾਈਟਸ ਨਾਮ ਦੇ ਇਲਾਕੇ ਦੇ ਵਿੱਚ ਪਹੁੰਚਦੇ ਨੇ ਐਤਵਾਰ ਦੀ ਸ਼ਾਮ 6:45 ਜਦੋਂ ਇਸ 16 ਸਾਲਾ ਲੜਕੀ ਨੂੰ ਘਰ ਦੇ ਵਿੱਚ ਬੇਹੋਸ਼ ਅਵਸਥਾ ਦੇ ਵਿੱਚ, ਬੇਸੁੱਧ ਅਵਸਥਾ ਦੇ ਵਿੱਚ ਪਾਇਆ ਜਾਂਦਾ। ਪੁਲਿਸ ਦੀ ਤਰਫ ਤੋਂ ਫਿਲਹਾਲ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਅਲੱਗ ਤੋਂ ਕੀਤੀ ਜਾ ਰਹੀ ਹੈ।
ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

ਜੋਤੀ ਨੂਰਾਂ ਦੀ ਆਵਾਜ਼ ਦੇ ਵਿੱਚ ਅਬੀਰ ਦਾ ਲਿਖਿਆ ਹੋਇਆ ਇੱਕ ਹੋਰ ਗਾਣਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਔਰ ਅਬੀਰ ਮੁੰਡਾ ਅੱਜ ਕੱਲ੍ਹ ਬੜੀਆ ਗਾਣੇ ਵਧੀਆ ਗਾਣੇ ਲਿਖ ਰਿਹਾ ਹੈਗਾ ਅਤੇ ਫਿਲਮ ਆ ਰਹੀ ਹੈ ਬੋਲ ਭਾਵੇਂ ਨਾ ਬੋਲ, ਉਸ ਦੇ ਵਿੱਚ ਇਹ ਰਿਕਾਰਡ ਹੋਇਆ ਗਾਣਾ, ਉਸ ਦੇ ਵਿੱਚ ਫਿਲਮਾਇਆ ਗਿਆ। 4 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ।

0: ਰੇਡੀਓ ਹਾਂਜੀ 1674 ਐਮ ਤੇ ਹੁਣ ਤੋਂ ਕੁਝ ਕੁ ਸੈਕਿੰਡਸ ਦੇ ਬਾਅਦ ਸ਼ੁਰੂ ਕਰਨ ਜਾ ਰਹੇ ਹਾਂ ਪ੍ਰੋਗਰਾਮ ਈਮੀ ਟਾਕ, ਜਦੋਂ IME ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਕੋਰਸ ਚੇਂਜਿਸ ਔਰ ਟ੍ਰੇਡ ਕੋਰਸਿਸ ਨੂੰ ਲੈ ਕੇ ਜਿਹੜੀ ਗੱਲਬਾਤ ਕਰਨੀ ਹੈ, ਪਰ ਹੋਰ ਵੀ ਕੁਝ ਅਪਡੇਟਸ ਹੈਗੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਨਾਲ ਦੇ ਨਾਲ ਸ਼ਾਮ ਨੂੰ 5 ਵਜੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਸੋ ਜੁੜੇ ਰਹੋ ਰੇਡੀਓ ਹਾਂਜੀ 1674 ਐਮ ਤੇ ਲਗਾਤਾਰ 6 ਵਜੇ ਤੱਕ ਲਾਈਵ ਸ਼ੋਜ਼ ਦੇ ਵਿੱਚ। ਹਾਂਜੀ ਰੇਡੀਓ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
0: IME ਐਡਵਾਈਜ਼ਰ ਪੈਰਾਮੈਟਾ ਨਿਊ ਦਿੱਲੀ ਅਤੇ ਸਿਡਨੀ CBD ਦੇ ਵਿੱਚ ਵੀ, ਔਰ ਇਸ ਜਿਹੜਾ IME ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਸਟੂਡੀਓ ਦੇ ਵਿੱਚ। ਫੇਸਬੁੱਕ ਤੋਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕੋਗੇ ਔਰ ਸੁਣ ਸਕੋਗੇ, ਔਰ ਆਪਣੇ ਸਵਾਲ ਜਾਂ ਆਪਣੇ ਜਿਹੜੇ ਤੁਹਾਡੀਆਂ ਕੁਐਰੀਜ਼ ਹੈਗੀਆਂ ਨੇ, ਤੁਹਾਡੇ ਜਿਹੜੇ ਡਾਊਟਸ ਹੈਗੇ ਨੇ, ਉਹ ਚੱਲਦੇ ਲਾਈਵ ਸ਼ੋਅ ਦੇ ਵਿੱਚ ਵੀ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ, ਅਤੇ ਚਾਹੇ ਉਹ ਰੇਡੀਓ ਦੇ ਉੱਤੇ ਮੈਸੇਜ ਕਰਕੇ ਪੁੱਛ ਲਿਓ, ਅਤੇ ਚਾਹੇ ਤੁਸੀਂ ਇਸ ਚੱਲਦੇ ਲਾਈਵ ਦੇ ਵਿੱਚ ਮੈਸੇਜ ਕਰਕੇ ਪੁੱਛ ਲਿਓ। ਤੁਹਾਡੇ ਸਵਾਲਾਂ ਦੇ ਜਵਾਬ ਨਾਲ ਦੀ ਨਾਲ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਪਰ ਪ੍ਰੇਮ ਜੀ, ਸਭ ਤੋਂ ਪਹਿਲਾਂ ਵੈਲਕਮ ਜੀ, ਕੀ ਹਾਲ ਚਾਲ ਨੇ ਸਟੂਡੀਓ 'ਚ?
2: ਥੈਂਕ ਯੂ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
0: ਥੈਂਕ ਯੂ ਜੀ, ਬਹੁਤ ਠੀਕ ਠਾਕ, ਬਹੁਤ ਵਧੀਆ ਜੀ। ਬਹੁਤ ਕੁਛ ਅਪਡੇਟਸ ਪਿਛਲੇ ਇੱਕ ਫੋਰਟਨਾਈਟ ਦੇ ਵਿੱਚ, ਮੇਰੇ ਖਿਆਲ ਦੇ ਨਾਲ ਆਪਾਂ 15 ਕੁ ਦਿਨਾਂ ਬਾਅਦ ਗੱਲਬਾਤ ਕਰ ਰਹੇ ਹੈਗੇ, ਕਾਫੀ ਚੇਂਜਿਸ ਆ ਗਏ ਹੁਣ ਤੱਕ ਤਾਂ।
2: ਹਾਂਜੀ ਗੌਤਮ ਜੀ, ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਤਸਮੈ, ਆਪਾਂ 194-91 ਦੀ ਗੱਲ ਕਰੀਏ ਤਾਂ ਤਸਮੈਨੀਆ ਨੇ ਜਿਹੜੇ ਹੈਗੇ ਉਹਨਾਂ ਨੂੰ ਐਲੋਕੇਸ਼ਨ ਆਲਰੇਡੀ ਮਿਲ ਚੁੱਕੀ ਹੈ ਜੀ, ਅਤੇ ਉਸ ਤੋਂ ਬਾਅਦ ਨਾਰਦਰਨ ਟੈਰੀਟਰੀ ਨੇ ਵੀ ਡਿਕਲੇਅਰ ਕਰਤਾ ਵੀ ਉਹਨਾਂ ਨੂੰ ਵੀ ਨੋਮੀਨੇਸ਼ਨ ਮਿਲ ਗਈ ਆ।
0: ਓਕੇ,
2: ਅਤੇ ਕੈਨਬਰਾ ਦੀ ਗੱਲ ਕਰੀਏ, ਕੈਨਬਰਾ ਨੋਮੀਨੇਸ਼ਨ ਤਾਂ ਨਹੀਂ ਮਿਲੀ ਹਜੇ ਤੱਕ, ਬਟ ਕੈਨਬਰਾ ਨੇ ਜਿਹੜਾ ਆਪਦਾ ਨਵਾਂ ਪੋਰਟਲ ਲਾਂਚ ਕਰਤਾ ਜੀ,

0: ਪਹਿਲਾਂ ਕੀ ਸੀ ਜਿਹੜਾ ਕੈਨਬਰਾ ਮੈਟ੍ਰਿਕਸ ਚ ਐਪਲੀਕੇਸ਼ਨ ਆਪਾਂ ਲੌਂਚ ਕਰਦੇ ਸੀ ਕੈਨਬਰਾ ਮੈਟ੍ਰਿਕਸ
1: ਦੀ, ਹਾਂਜੀ ਹਾਂਜੀ,
0: ਉਹਦੇ ਵਿੱਚ ਕੋਈ ਚੇਂਜਸ ਨਹੀਂ ਕਰ ਸਕਦੇ ਸੀ, ਬਟ ਹੁਣ ਕੀ ਅਸੀਂ ਚੇਂਜਸ ਵੀ ਕਰ ਸਕਦੇ ਹਾਂ ਜਿਹੜਾ ਨਵਾਂ ਪੋਰਟਲ ਉਹਨਾਂ ਨੇ ਲੌਂਚ ਕੀਤਾ ਗਾ, ਜਿਵੇਂ ਕੋਈ ਐਪਲੀਕੇਟ ਦੇ ਸਰਕਮਸਟੈਂਸਿਸ ਚੇਂਜ ਹੋ ਗਏ ਜਾਂ ਪੁਆਇੰਟਸ ਵੱਧ ਰਹੇ ਆ ਤਾਂ ਉਹ ਅਸੀਂ
1: ਐਡਿਟ ਕਰ ਸਕਦੇ ਆ, ਸਕੋਰ ਵੱਧ ਗਿਆ, ਨਾਟੀ ਹੋ ਗਿਆ, ਕੋਈ ਹੋਰ ਚੇਂਜ ਹੋ ਗਿਆ, ਓਕੇ,
0: ਕੋਈ ਵੀ ਉਹਨੂੰ ਅਪਡੇਟ ਕਰ ਸਕਦੇ,
1: ਉਹਦੇ ਨਾਲ ਫਿਰ ਉਹਦੀ ਐਪਲੀਕੇਸ਼ਨ ਤੇ ਫਰਕ ਪਏਗਾ?
0: ਨਹੀਂ, ਕੋਈ ਉਹ ਨਹੀਂ ਜੀ, ਬਟ ਪਹਿਲਾਂ ਅਪਡੇਟ ਨਹੀਂ ਕਰ ਸਕਦੇ, ਨਵਾਂ ਮੈਟ੍ਰਿਕਸ ਲੌਂਚ ਕਰਨਾ ਪੈਂਦਾ ਸੀ, ਹੁਣ ਅਸੀਂ ਪੁਰਾਣਾ ਜਿਹੜਾ ਮੈਟ੍ਰਿਕਸ ਆ ਉਹਨੂੰ ਹੀ ਅਪਡੇਟ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ, ਬਟ ਨਾਲ ਹੀ ਉਹਨਾਂ ਨੇ ਇੱਕ ਫੀਸ ਵੀ ਰੱਖਤੀ ਜੀ, $25 ਪਲੱਸ GST ਉਹਨਾਂ ਦੀ ਫੀਸ ਆ
1: ਹਰ ਵਾਰ,
0: ਹਾਂਜੀ, ਇੱਕ ਮੈਟ੍ਰਿਕਸ ਲੌਂਚ ਕਰਨ ਦੇ, ਜੇ ਕਿਸੇ ਨੇ 5 ਲੌਂਚ ਕਰਨੇ ਤਾਂ ਉਸ ਹਿਸਾਬ ਨਾਲ ਉਹ
1: ਰਾਈਟ, ਜਿੰਨੀ ਵਾਰ ਅਮੈਂਡਮੈਂਟ ਤੁਸੀਂ ਕਰੀ ਚੱਲੋਗੇ,
0: ਅਮੈਂਡਮੈਂਟ ਨਹੀਂ ਜਿਹੜੀ ਮੈਟ੍ਰਿਕਸ, ਕਿਉਂਕਿ ਇੱਕ 491 ਲਈ ਮੈਟ੍ਰਿਕਸ ਲੌਂਚ ਹੋਇਆ, ਇੱਕ 190 ਲਈ ਹੋਇਆ, ਜਾਂ ਕਿਸੇ ਕੋਲ,
1: ਅੱਛਾ, ਜਿੰਨੇ ਮੈਟ੍ਰਿਕਸ ਤੁਸੀਂ ਲੌਂਚ ਕਰਨੇ ਨੇ, ਓਕੇ,
0: ਜੇ ਕਿਸੇ ਕੋਲ ਮਲਟੀਪਲ ਸਕਿੱਲ ਅਸੈਸਮੈਂਟਸ ਆ ਤਾਂ ਉਹਨੇ ਮਲਟੀਪਲ ਮੈਟ੍ਰਿਕਸ ਐਪਲੀਕੇਸ਼ਨ
1: ਜਾਣਗੇ,
0: ਤਾਂ ਕੋਡ, ਕਿਉਂਕਿ ਡਿਫਰੈਂਟ ਡਿਫਰੈਂਟ ਆਕੂਪੇਸ਼ਨਸ ਦੇ ਵਿੱਚ ਆ, ਆਈਟੀ ਦੇ ਵਿੱਚ ਜਿਵੇਂ ਮਲਟੀਪਲ ਸਕਿੱਲ ਅਸੈਸਮੈਂਟਸ ਹੁੰਦੀ ਆ, ਬਿਜ਼ਨਸ ਐਨਾਲਿਸਟ ਹੁੰਦੀ, ਸਿਸਟਮ ਐਨਾਲਿਸਟ, ਐਨਾਲਿਸਟ ਪ੍ਰੋਗਰਾਮਰ, ਸੋਫਟਵੇਅਰ ਇੰਜੀਨੀਅਰ, ਤਾਂ ਲੈਟਸ ਸੇ ਕਿਸੇ ਕੋਲ 4 ਆ ਤਾਂ ਉਹਨੇ 4 ਲੌਂਚ
1: ਕਰਨੇ,
0: ਤਾਂ 4491 ਲਈ ਲੌਂਚ ਕਰੂ, 4190 ਲਈ ਲੌਂਚ ਕਰੂ,
1: ਪਰ ਉਹਦੇ ਕੱਲੇ ਕੱਲੇ ਦੇ $25 ਦੋ
0: ਜੀ,
1: ਇਹ $25 ਨਾਲ ਪਤਾ ਨਹੀਂ ਆਸਟ੍ਰੇਲੀਆ ਦੀ ਸਰਕਾਰ ਨੂੰ ਕੀ ਪਿਆਰ ਹੈਗਾ,
0: ਇਹ ਕੈਨਬਰਾ ਨੂੰ ਪਿਆਰ ਆ ਜੀ,
1: ਨਹੀਂ ਉਹ ਜਿਹੜਾ ਵਰਕ ਹੋਲੀਡੇ ਮੇਕਰ ਉਹਦੇ ਚ ਵੀ $25 ਦੀ ਲਾਟਰੀ, ਇਹਦੇ ਚ ਵੀ $25 ਦੇ ਨਾਲ, ਇਹਨਾਂ ਨੂੰ ਇਹ ਹੈ ਕਿ ਸ਼ਾਇਦ ਕੋਈ ਰਕਮ ਜ਼ਿਆਦਾ ਵੱਧ ਜਾਂਦੀ ਹੈ, ਇਕੱਠਾ ਪੈਸਾ ਹੋ ਜਾਂਦਾ ਕਾਫੀ,
0: ਤੁਸੀਂ ਦੇਖੋ ਜੀ ਜਿਹੜਾ ਇੰਡੀਆ ਤੋਂ 462 ਲੱਗਦਾ ਗਾ ਹਨਾ ਵਰਕਿੰਗ ਹੋਲੀਡੇ,
1: ਹਾਂਜੀ,
0: ਉਹਦੇ ਵਿੱਚ ਜਿਹੜੀ ਲਾਟਰੀ ਦੇ ਵਿੱਚ ਕਹਿੰਦੇ ਵੀ 10 ਲੱਖ ਐਪਲੀਕੇਸ਼ਨ ਲੱਗਦੀ ਆ,
1: ਵਾਹ ਬੱਲੇ,
0: 25 × 10 ਲੱਖ ਲਾ ਲਓ ਤੁਸੀਂ,
1: ਤੇ ਕਈ ਜਾਂਦੇ ਨੇ ਘਾਟਾ ਪੈਂਦਾ, ਪਾਲੀਨੈਂਸਰ ਕਹਿੰਦੇ ਨੇ ਕਿ ਸਾਨੂੰ ਚਾਹੀਦੇ ਨਹੀਂ ਹੈਗੇ,
0: ਇਸ ਮਿਲੀਅਨਸ ਆਫ ਡਾਲਰ ਦੀ ਗੇਮ ਆ, ਉਹ ਆਪਾਂ ਨੂੰ ਲੱਗਦਾ ਵੀ $25 ਕੁਛ ਵੀ ਨਹੀਂ, $25 ਕੁਛ ਵੀ ਨਹੀਂ, ਜਦੋਂ ਡਿਪਾਰਟਮੈਂਟ ਲੈਵਲ ਤੇ ਜਾਂਦੇ ਆ, ਜੇ ਲੈਟਸ ਸੇ 1 ਲੱਖ ਐਪਲੀਕੇਸ਼ਨ ਹੀ ਲੱਗੀ ਆ, $2.5 million ਹੋ ਗਿਆ ਜੀ ਸਿਰਫ ਇੰਡੀਆ ਤੋਂ, ਚਾਈਨਾ ਤੋਂ ਆ ਜੀ, ਹੈ ਨਾ, ਜਦੋਂ ਚਲੋ ਹੁਣ 462 ਦੀ ਗੱਲ ਕੀਤੀ ਤਾਂ ਡਿਪਾਰਟਮੈਂਟ ਨੇ ਜੀ ਨਵੀਆਂ ਐਪਲੀਕੇਸ਼ਨ ਲੈਣੀਆਂ ਹੀ ਬੰਦ ਕਰਤੀਆਂ ਵਰਕਿੰਗ ਹੋਲੀਡੇਜ਼ ਲਈ, ਫਿਲਹਾਲ ਪੌਜ਼ ਆ ਜੀ ਸਾਰੀਆਂ ਕੰਟਰੀਜ਼ ਤੇ ਆਲਮੋਸਟ,
1: ਕਦੋਂ ਤੱਕ ਲੱਗਿਆ ਹੋਇਆ
0: ਇਨਡੈਫੀਨੇਟ ਹੀ ਹੈ ਜੀ ਫਿਲਹਾਲ, ਜਦ ਤੱਕ ਗਵਰਨਮੈਂਟ ਦੀ ਕੋਈ ਉਹ ਨਹੀਂ ਆਉਂਦੀ, ਗਵਰਨਮੈਂਟ ਕਹਿੰਦੀ ਟੈਂਪਰੇਰੀ ਵੀਜ਼ਾਸ ਨਹੀਂ ਦੇਣੇ, ਟੈਂਪਰੇਰੀ ਵੀਜ਼ਾਸ ਨਹੀਂ ਦੇਣੇ, ਤੁਸੀਂ ਦੇਖ ਲਓ ਜੀ ਹੁਣ,
1: ਸੋ ਇੱਕ ਪ੍ਰੋਬਲਮ ਜ਼ਰੂਰ ਰਹੇਗੀ। ਖੈਰ ਅੱਜ ਦੇ ਟੋਪਿਕ ਦੇ ਵੱਲ ਆਉਂਦੇ ਹਾਂ, ਅੱਜ ਇਮੀ ਟੋਕ ਦਾ ਜਿਹੜਾ ਟੋਪਿਕ ਹੈਗਾ ਉਹ ਸਾਡਾ ਹੈਗਾ ਟ੍ਰੇਡ ਕੋਰਸਿਸ, ਟ੍ਰੇਡ ਕੋਰਸਿਸ ਨੂੰ ਤੁਸੀਂ ਜੇ ਸੋਚ ਰਹੇ ਹੋ ਕਿ ਤੁਹਾਡੇ PR ਦਾ ਜ਼ਰੀਆ ਕਿਵੇਂ ਬਣਨ, ਅਤੇ ਉਹਨੂੰ ਲੈ ਕੇ ਬਹੁਤ ਸਾਰੇ ਸਵਾਲ, ਬਹੁਤ ਸਾਰੇ ਤੁਹਾਡੇ ਮਨ ਦੇ ਵਿੱਚ ਸ਼ੰਕੇ ਹੋ ਸਕਦੇ ਹੈਗੇ ਨੇ ਕਿ ਮਾਸਟਰ ਡਿਗਰੀ ਕਰ ਰਹੇ ਹਾਂ ਜੀ, ਬੈਚਲਰ ਡਿਗਰੀ ਕਰ ਰਹੇ ਹਾਂ, ਟ੍ਰੇਡ ਕੋਰਸ ਕਰੀਏ ਨਾ ਕਰੀਏ, ਟ੍ਰੇਡ ਕੋਰਸਿਸ ਦੇ ਵਿੱਚ ਤਾਂ ਕੋਈ ਫਾਇਦਾ ਨਹੀਂ ਮਿਲ ਰਿਹਾ ਹੈਗਾ, ਕੁਛ ਟ੍ਰੇਡ ਕੋਰਸਿਸ ਜਿਹੜੇ ਨੇ ਉਹ ਕਿਸੇ ਇੱਕ ਪਰਟੀਕੁਲਰ ਸਟੇਟ ਦੇ ਲਈ ਬੈਨੀਫਿਟ ਬੈਠਦੇ ਹੈਗੇ ਨੇ, ਪਰ ਤੁਸੀਂ ਫਿਰ ਕੋਈ ਐਸਾ ਕੋਰਸ ਲੈ ਬੈਠੋ ਜਿਹਦੇ ਤੋਂ ਬਾਅਦ ਤੁਸੀਂ ਸਟੇਟ ਚੇਂਜ ਕਰਨੀ ਪੈ ਜਾਵੇ, ਉਹਦਾ ਕੋਈ ਫਾਇਦਾ ਹੋਏਗਾ? ਨਹੀਂ ਹੋਏਗਾ। ਪਲੱਸ ਇਸ ਸਾਰੇ ਦੇ ਵਿੱਚ ਟ੍ਰੇਡ ਕੋਰਸਿਸ ਦੀ ਇੱਕ ਪ੍ਰੋਸੈਸ ਕੀ ਹੈਗੀ ਹੈ, ਅਸੈਸਮੈਂਟ ਕਿੱਦਾਂ ਕਰਵਾਉਣੀ ਹੈ, ਜੋਬ ਰੈਡੀ ਪ੍ਰੋਗਰਾਮ ਵੀ ਉਹਦਾ ਇੱਕ ਪਾਰਟ ਹੈਗਾ, ਉਹ ਕਿਸ ਤਰੀਕੇ ਦੇ ਨਾਲ ਕਿਹਦੇ 'ਚ ਕਰਨੇ ਨੇ ਕਿਹਦੇ 'ਚ ਨਹੀਂ ਕਰਨੇ, ਬਹੁਤ ਕਨਫਿਊਜ਼ਿੰਗ ਹੋ ਜਾਂਦਾ ਇੱਕ ਐਪਲੀਕੈਂਟ ਜੇ ਆਪਣੇ ਐਂਡ ਤੋਂ ਕਰੇ, ਬਟ ਇੱਕ ਐਕਸਪਰਟ ਐਡਵਾਈਸ ਜਿਹੜੀ ਹੈ ਉਹ ਕਈ ਵਾਰ ਲੈਣ ਤੁਸੀਂ ਮਾਰਕੀਟ 'ਚ ਪਹੁੰਚਦੇ ਹੋ ਅਤੇ ਫਿਰ ਬੜੀ ਮਹਿੰਗੀ ਵੀ ਪੈ ਜਾਂਦੀ ਹੈ, ਇਸੇ ਕਰਕੇ ਸੋਚਿਆ ਕਿ ਅੱਜ ਇਹ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਟ੍ਰੇਡ ਕੋਰਸਿਸ ਦੀ A to Z ਸਾਰੀ ਦੀ ਸਾਰੀ ਥਿਊਰੀ ਸਮਝਾ ਸਕੀਏ। ਇੱਕ ਪੋਸਟਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਥਿੰਕਿੰਗ ਆਫ ਸਟੱਡਿੰਗ ਟ੍ਰੇਡ ਕੋਰਸ ਫੋਰ PR, ਅਤੇ ਉਹਦੇ ਵਿੱਚ ਅਲੱਗ ਅਲੱਗ ਇਹ ਜਿਹੜੇ ਸਵਾਲ ਵੀ ਹੈਗੇ ਨੇ, ਅਤੇ ਉਹਨਾਂ ਹੀ ਸਵਾਲਾਂ ਦੇ ਆਧਾਰ ਦੇ ਉੱਤੇ ਅੱਜ ਅਸੀਂ ਪ੍ਰੇਮ ਜੀ ਦੇ ਨਾਲ ਹੁਣ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਪ੍ਰੇਮ ਜੀ, ਟ੍ਰੇਡ ਕੋਰਸਿਸ ਦੀ ਜਦੋਂ ਐਡੇ ਗੱਲ ਆਉਂਦੀ ਹੈਗੀ ਹੈ ਕਿ ਲੋਕ ਅਕਸਰ ਇਹ ਕਹਿੰਦੇ ਨੇ ਕਿ ਜੇ ਆਸਟ੍ਰੇਲੀਆ 'ਚ ਪੱਕੇ ਹੋਣਾ, ਹੁਣ ਅੱਜ ਕੱਲ੍ਹ ਅਸੀਂ ਤਾਂ ਮਾਸਟਰ ਡਿਗਰੀਆਂ ਦੇ ਵਿੱਚ ਆਏ ਸੀ, ਬੈਚਲਰ 'ਚ ਆਏ ਸੀਗੇ, ਪਰ ਉਹ ਕਹਿੰਦੇ ਨੇ ਕਿ ਪੱਕੇ ਹੋਣਾ ਤਾਂ ਟ੍ਰੇਡ ਕੋਰਸ ਲੈ ਲਓ, ਕਿਉਂਕਿ ਉਹ ਬਾਬਾ ਜੀ ਕੀ ਬੂਟੀ ਹੈ। ਵਾਕਈ ਬੂਟੀ ਹੈਗੀ ਹੈ ਕਿ ਨਹੀਂ ਹੈਗੀ?
0: ਡੈਫੀਨੇਟਲੀ ਗੌਤਮੀ, ਅੱਜ ਦੀ ਡੇਟ ਦੇ ਵਿੱਚ ਜੇ PR ਲੈਣੀ ਆ, ਜਾਂ ਤਾਂ ਹੈਲਥ ਸੈਕਟਰ 'ਚ ਚਲੇ ਜਾਓ ਜਾਂ ਟ੍ਰੇਡ ਦੇ ਵਿੱਚ ਚਲੇ ਜਾਓ ਜੀ। ਜੇ ਆਪਾਂ ਕਹਿ ਦਈਏ IT ਦੇ ਵਿੱਚ ਹੈਗੀ ਆ, MBA ਵਗੈਰਾ ਕਰਨ ਤੋਂ ਬਾਅਦ ਹੈਗੀ ਆ, PR ਬਹੁਤ ਹਾਰਡ ਹੋ ਗਈ ਹੈ, ਉੱਪਰੋਂ ਪ੍ਰੈਸ਼ਰ ਇੰਨਾ, ਆਪੋਜੀਸ਼ਨ ਤੋਂ ਪ੍ਰੈਸ਼ਰ ਆ, ਅਤੇ ਜਿਵੇਂ ਆਪਾਂ ਹਰੇਕ ਵਾਰੀ ਕਹਿੰਦੇ ਹਾਂ ਵੀ ਬਲੇਮ ਕਿਹਨੂੰ ਕਰਨਾ ਗਾ, ਇਮੀਗ੍ਰੈਂਟਸ ਨੂੰ
1: ਕਰਨਾ, ਇਮੀਗ੍ਰੈਂਟਸ ਨੂੰ
0: ਕਰਨਾ, ਹੈ ਨਾ। ਤਾਂ ਉਹ ਸਾਰਾ ਹੀ ਪ੍ਰੈਸ਼ਰ ਆ ਜੀ, ਵਨ ਨੇਸ਼ਨ ਵਾਲੇ ਕਹਿੰਦੇ ਆ ਜੀ ਅਸੀਂ ਮਾਈਗ੍ਰੇਸ਼ਨ ਇਨਟੇਕ ਘੱਟ ਕਰ ਦੇਣੀ ਆ, ਲੇਬਰ ਵਾਲੇ ਕਹਿੰਦੇ ਅਸੀਂ ਘਟਾਉਣੀ ਆ, ਲਿਬਰਲ ਵਾਲੇ ਅਲੱਗ ਤੋਂ ਆਪਦਾ ਰੌਲਾ ਪਾ ਕੇ ਬੈਠੇ ਆ। ਤਾਂ ਜਿਹੜਾ ਹੈਗਾ ਅੱਜ ਦੀ ਡੇਟ ਚ ਜਿਸ ਹਿਸਾਬ ਨਾਲ ਹੋਗਾ, 2 ਸਾਲਾਂ ਬਾਅਦ ਮੇ ਬੀ ਈਜ਼ੀ ਹੋ ਜੇ ਜਦੋਂ ਸ਼ਾਰਟੇਜ ਹੋਊਗੀ ਸਕਿਲਡ ਵਰਕਰ ਖੋਲਣਗੇ। ਬਟ ਜਿਹੜਾ ਅੱਜ ਦੀ ਡੇਟ ਚ ਆ, ਮੈਂ ਇਹ ਕਹੂੰਗਾ ਵੀ ਜੇ ਕੋਈ ਬੈਚਲਰ ਚ ਆਇਆ ਤਾਂ ਆਪਦੀ ਬੈਚਲਰ ਕੰਟੀਨਿਊ ਰੱਖੋ, ਮਾਸਟਰ ਡਿਗਰੀ ਚ ਆਇਆ ਕੋਰਸ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਜੀ। ਜਦੋਂ ਤੁਹਾਨੂੰ 6 ਮਹੀਨੇ ਹੋ ਗਏ ਉਦੋਂ ਤੁਸੀਂ ਐਜ਼ ਅ ਬੈਕਅਪ ਨਾਲ ਇੱਕ ਸੈਕਿੰਡ ਕੋਰਸ ਲੈ ਲਓ ਜੀ।
1: ਓਕੇ,
0: ਠੀਕ ਹੈ। ਤੁਸੀਂ ਕੋਰਸ ਵੀ ਨਹੀਂ ਚੇਂਜ ਕੀਤਾ, ਤੁਹਾਡਾ ਪ੍ਰਿੰਸੀਪਲ ਕੋਰਸ ਤਾਂ ਚੱਲ ਰਿਹਾ, ਨਾਲ ਤੁਸੀਂ ਫਾਸਟ ਟਰੈਕ ਦੇ ਵਿੱਚ ਸਾਲ ਇੰਸਟੀਟਿਊਸ਼ਨ ਜਿਹੜੇ ਹੈਗੇ 1 ਸਾਲ ਦਾ ਟ੍ਰੇਡ ਕੋਰਸ ਕਰਾ ਦਿੰਦੇ ਆ।
1: ਓਕੇ,
0: ਤੁਹਾਨੂੰ ਗਵਰਨਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਮਾਸਟਰਸ ਤੋਂ ਡਿਪਲੋਮਾ ਤੇ ਜਾਣਾ ਤਾਂ ਅਸੀਂ ਵੀਜ਼ਾ ਕੈਂਸਲ ਕਰ ਸਕਦੇ
1: ਹਾਂ,
0: ਤੁਸੀਂ ਵੀਜ਼ਾ ਕੰਡੀਸ਼ਨ ਬ੍ਰੇਚ ਕਰ ਰਹੇ ਹੋ।
1: ਠੀਕ ਹੋ ਗਿਆ,
0: ਗਵਰਨਮੈਂਟ ਨੇ ਕਿਤੇ ਇਹ ਤਾਂ ਨਹੀਂ ਕਿਹਾ ਵੀ, ਡਿਪਾਰਟਮੈਂਟ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਮਾਸਟਰ ਕਰ ਰਹੇ ਹੋ ਨਾਲ ਦੂਜਾ ਕੋਰਸ
1: ਨਹੀਂ ਕਰ ਸਕਦੇ।
0: ਜਿਵੇਂ 6 ਮਹੀਨੇ ਨਿਕਲਦੇ ਆ ਜੀ, ਤੁਸੀਂ ਆਪਦਾ ਨਾਲ ਇੱਕ ਕੋਰਸ
1: ਸਟਾਰਟ ਕਰ ਲਓ।
0: ਇੱਕ ਤਾਂ ਇਹਦਾ ਬੈਨੀਫਿਟ ਕੀ ਹੋਊ, ਜੇ ਆਪਾਂ ਇੰਡੀਅਨਸ ਦੀ ਗੱਲ ਕਰੀਏ, ਮਾਸਟਰਸ ਜਿਨ੍ਹਾਂ ਨੇ ਕਰ ਰਹੇ ਆ 3 ਸਾਲ ਦੀ TR ਮਿਲਦੀ ਆ, ਜਾਂ ਬੈਚਲਰ ਕਰ ਰਹੇ ਆ 2 ਸਾਲ ਦੀ TR, ਟ੍ਰੇਡ ਕਰਨ ਤੋਂ ਬਾਅਦ 1.5 ਸਾਲ ਦੀ TR ਹੁੰਦੀ ਆ। ਇੱਕ ਤਾਂ ਤੁਹਾਡੇ ਕੋਲ ਮਾਸਟਰਸ ਜਾਂ ਬੈਚਲਰ ਕਰਨ ਤੋਂ ਬਾਅਦ 2 ਜਾਂ 3 ਸਾਲ,
1: ਠੀਕ ਹੈ,
0: ਥੋੜਾ ਟਾਈਮ ਵੱਧ ਹੋਊਗਾ, ਪਲੱਸ ਤੁਹਾਡਾ ਨਾਲ ਇੱਕ ਟ੍ਰੇਡ ਹੋ ਗਿਆ। ਤੇ ਜੇ ਤੁਸੀਂ ਹਜੇ ਸਟੂਡੈਂਟ ਦਾ ਹੀ ਚੱਲ ਰਹੇ ਹੋ, ਤੁਹਾਡਾ ਟ੍ਰੇਡ ਕੋਰਸ ਫਿਨਿਸ਼ ਹੋ ਗਿਆ, ਟ੍ਰੇਡ ਦੇ ਵਿੱਚ ਜੌਬ ਲੱਭੋ, ਜੌਬ ਰੈਡੀ ਸ਼ੁਰੂ ਕਰ ਦਿਓ। ਲੋਕਾਂ 'ਚ ਬਹੁਤ ਹੋ ਆ ਵੀ ਤੁਸੀਂ ਜੇ ਫੁੱਲ ਟਾਈਮ ਵਰਕ ਰਾਈਟਸ ਤਾਂ ਹੀ ਟ੍ਰੇਡ ਕੋ ਸੋਰੀ ਜੌਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ, ਇਹੋ ਜਿਹਾ ਕੋਈ ਉਹ ਨਹੀਂ ਹੈਗਾ ਜੀ। ਤੁਸੀਂ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜਿਵੇਂ ਤੁਹਾਡਾ ਟ੍ਰੇਡ ਖਤਮ, ਕੋਰਸ ਖਤਮ ਹੁੰਦਾ ਗਾ, ਤੁਹਾਡੀ ਦੂਸਰੀ ਸਟੱਡੀ ਚੱਲ ਰਹੀ ਹੈ, ਨਾਲ ਤੁਸੀਂ ਜੌਬ ਰੈਡੀ ਪ੍ਰੋਗਰਾਮ
1: ਮਾਸਟਰ ਡਿਗਰੀ ਦੇ 6 ਮਹੀਨਿਆਂ ਬਾਅਦ ਕਰਦੇ ਹੋ, ਤਾਂ ਵੈਸੇ ਹੀ ਤੁਹਾਡਾ ਕੋਰਸ ਅਤੇ ਮਾਸਟਰ ਡਿਗਰੀ ਆਲਮੋਸਟ ਸਿਮਿਲਰ ਜਿਹੇ ਟਾਈਮ 'ਤੇ ਹੀ ਖਤਮ ਹੋਣਗੇ, ਅਤੇ ਜਦੋਂ ਤੱਕ ਤੁਹਾਡੇ ਕੋਲ TR ਆਣੀ ਆ ਉਦੋਂ ਤੱਕ ਤੁਹਾਡੇ ਕੋਲ ਫੁੱਲ ਟਾਈਮ ਵਰਕਿੰਗ ਰਾਈਟ ਆ ਹੀ ਜਾਣੇ ਨੇ।
0: ਨਹੀਂ ਵੈਸੇ ਵੀ ਜੀ ਤੁਸੀਂ ਸਟੂਡੈਂਟ ਵੀਜ਼ਾ 'ਤੇ ਵੀ ਕਰ ਸਕਦੇ,
1: ਸਟੂਡੈਂਟ ਵੀਜ਼ਾ 'ਤੇ ਵੀ ਕਰ ਸਕਦੇ।
0: ਇਹ ਆ ਵੀ ਉਹਦੇ ਵਿੱਚ 16 ਕੁ ਮਹੀਨੇ ਲੱਗ ਜਾਂਦੇ ਜੌਬ ਰੈਡੀ ਪ੍ਰੋਗਰਾਮ ਖਤਮ ਹੋਣ,
1: ਰਾਈਟ,
0: ਠੀਕ ਹੈ। ਜੇ ਆਪਾਂ 24 ਘੰਟੇ ਕੋਈ ਜੌਬ ਕਰ ਰਿਹਾ ਤਾਂ ਆਲਮੋਸਟ 16 ਮਹੀਨੇ ਲੱਗਦੇ ਆ ਜੀ, ਹੈ ਨਾ। ਅਤੇ ਅਦਰਵਾਈਜ਼ ਜੇ ਫੁੱਲ ਟਾਈਮ ਵਰਕ ਰਾਈਟਸ ਆ ਤਾਂ 1 ਸਾਲ 'ਚ ਜੌਬ ਰੈਡੀ ਪ੍ਰੋਗਰਾਮ ਹੁੰਦਾ, ਤਾਂ ਥੋੜ੍ਹਾ ਐਕਸਟਰਾ ਟਾਈਮ ਮਿਲ ਜਾਂਦਾ ਹੈਗਾ, ਠੀਕ ਹੈ। ਅਤੇ ਜੇ ਮਾਸਟਰ ਡਿਗਰੀ ਕੀਤੀ ਆ ਨਾਲ ਹੀ ਡਿਊਰਿੰਗ ਮਾਸਟਰ ਟ੍ਰੇਡ ਕੋਰਸ ਵੀ ਕਰ ਲਿਆ, ਠੀਕ ਹੈ, ਹਜੇ TR ਦਾ ਪਹਿਲਾ ਸਾਲ ਪੂਰਾ ਨਹੀਂ ਹੋਣਾ, ਉਸ ਤੋਂ ਪਹਿਲਾਂ ਜੌਬ ਰੈਡੀ ਵੀ ਫਿਨਿਸ਼ ਹੋ ਜਾਏ, ਜੇ ਤੁਸੀਂ ਵਿਦ ਵੈਲ ਪਲੈਨਿੰਗ ਆਪਾਂ ਚੱਲਦੇ,
1: ਜੇ ਠੀਕ ਪਲੈਨਿੰਗ ਦੇ ਨਾਲ ਚੱਲਦੇ ਹਾਂ। ਔਰ ਇਹ ਪਲੈਨਿੰਗ ਦੀ ਬਹੁਤ ਵਾਰ ਕਮੀ ਰਹਿ ਜਾਂਦੀ ਹੈ, ਔਰ ਸਪੈਸ਼ਲੀ ਉਹ ਬੱਚੇ ਜਿਹੜੇ ਐਪਲੀਕੈਂਟਸ ਹਾਲੇ ਆਸਟ੍ਰੇਲੀਆ 'ਚ ਆਏ ਨੇ, ਔਰ ਕਿਉਂਕਿ ਜੁਲਾਈ ਇਨਟੇਕ ਬਹੁਤ ਕਈਆਂ ਦਾ ਸ਼ੁਰੂ ਹੁੰਦਾ ਹੈ ਨਾ, ਜੁਲਾਈ ਦੇ ਵਿੱਚੋਂ ਜ਼ਿਆਦਾਤਰ ਮੇਜਰਲੀ ਜਿਹੜੇ ਨੇ ਅਲੱਗ ਅਲੱਗ ਯੂਨੀਵਰਸਿਟੀਜ਼ ਦਾਖਲਾ ਦਿੰਦੀਆਂ ਨੇ, ਸੋ ਜੇ ਤੁਸੀਂ ਜੁਲਾਈ ਇਨਟੇਕ 'ਚ ਆਏ ਹੋ ਤਾਂ ਤੁਹਾਡੇ ਲਈ ਇਹ ਗੱਲ ਹੈਗੀ ਹੈ ਕਿ ਤਿਆਰੀ ਸ਼ੁਰੂ ਕਰ ਲਓ, ਹਾਲੇ ਨਹੀਂ, ਪਰ ਆਪਣਾ ਪਹਿਲੀ ਟਰਮ ਪੂਰੀ ਕਰੋ ਅਤੇ ਫਿਰ ਉਹ ਤੋਂ ਬਾਅਦ IMA ਐਡਵਾਈਜ਼ਰ ਤੱਕ ਸੰਪਰਕ ਕਰਿਓ ਅਤੇ ਤੁਹਾਨੂੰ ਦੱਸ ਦੇਣਗੇ ਕਿ ਕਿਹੜੇ ਟ੍ਰੇਡ ਜਿਹੜੇ। ਅੱਛਾ, ਇੱਕ ਗੱਲ ਇਹ ਚੱਲਦੀ ਹੈ ਪ੍ਰੇਮ ਜੀ, ਜਿੱਦਾਂ ਤੁਸੀਂ ਦੱਸਿਆ ਕਿ ਇੱਕ ਫਾਸਟ ਟਰੈਕ ਕੋਰਸ ਵੀ ਕਰ ਸਕਦੇ, ਸਾਲ ਦਾ ਕਰ ਸਕਦੇ, ਜਿਹੜਾ ਸਰਟੀਫਿਕੇਟ ਫ੍ਰੀ ਹੁੰਦਾ ਇਹ ਸਾਲ ਦਾ ਹੁੰਦਾ,
0: ਸਾਲ ਦੋ, ਵੈਸੇ ਤਾਂ 2 ਸਾਲ ਦਾ ਜੀ, ਬਟ ਕਾਲਜਸ ਨੇ ਕੀ ਕੀਤਾ, ਉਹ ਫਾਸਟ ਟਰੈਕ 'ਚ ਕਰਵਾ ਰਹੇ ਤਾਂ ਸਾਲ 'ਚ ਨਿਬੇੜ ਦਿੰਦੇ।
1: ਸੋ ਕਾਰਪੇਂਟਰੀ ਹੋ ਗਿਆ, ਬ੍ਰਿਕ ਲੇਇੰਗ ਹੋ ਗਿਆ, ਕੰਸਟਰਕਸ਼ਨ ਦੇ ਤੁਸੀਂ ਕਹਿ ਰਹੇ ਹੋ, ਪੇਂਟਿੰਗ ਹੋ ਗਿਆ,
0: ਰੂਫ ਪਲੰਬਿੰਗ
1: ਹੋ ਗਿਆ, ਇਹ ਸਾਰੇ ਕੋਰਸ,
0: ਬ੍ਰਿਕ ਲੇਇੰਗ, ਗਲੇਜ਼ੀਅਰ।
1: ਸੋ ਇਹ ਜਦੋਂ ਤੁਸੀਂ ਕੋਰਸ ਕਰ ਲੈਂਦੇ ਹੋ, ਇਹਨਾਂ ਦੀ ਆਟੋਮੈਟਿਕ ਅਸੈਸਮੈਂਟ ਹੈਗੀ ਹੈ ਜਾਂ ਉਦਾਂ ਹੀ ਪ੍ਰੋਸੈਸ ਹੈ ਜਿੱਦਾਂ ਆਪਾਂ ਮਾਸਟਰ ਡਿਗਰੀਆਂ ਦੀ, ਬੈਚਲਰ ਡਿਗਰੀਆਂ ਦੀ ਕਰਵਾਉਂਦੇ ਹਾਂ, ਅਸੈਸਮੈਂਟ ਪ੍ਰੋਸੈਸ ਕੀ ਹੈਗੀ ਇਹਨਾਂ ਦੀ?
0: ਗੌਤਮ ਜੀ, ਜੇ ਮਾਸਟਰ ਅਤੇ ਬੈਚਲਰ ਦੀ ਗੱਲ ਕਰੀਏ, ਉਹ ਡਿਫਰੈਂਟ ਡਿਫਰੈਂਟ ਆਕੂਪੇਸ਼ਨਸ ਲਈ ਡਿਫਰੈਂਟ ਡਿਫਰੈਂਟ ਰਿਕੁਆਇਰਮੈਂਟ ਆ, ਬਟ ਅੱਜ ਆਪਾਂ ਟ੍ਰੇਡ ਦੀ ਗੱਲ ਕਰ ਰਹੇ ਹਾਂ, ਜਿਹਨੇ ਇੱਥੋਂ ਟ੍ਰੇਡ ਕੋਰਸ ਕੀਤਾ, ਸਰਟੀਫਿਕੇਟ 3-4 ਵਟ ਐਵਰ, ਹੈ ਨਾ, ਤਾਂ ਉਹਨਾਂ ਨੂੰ ਜੌਬ ਰੈਡੀ ਪ੍ਰੋਗਰਾਮ ਕਰਨਾ ਪੈਂਦਾ ਜੀ, ਹੈ ਨਾ। ਜਿਹੜਾ ਜੌਬ ਰੈਡੀ ਪ੍ਰੋਗਰਾਮ ਆ 1 ਸਾਲ ਚੱਲਦਾ ਜੀ, ਠੀਕ ਆ, ਇਹ 4 ਸਟੈਪ ਹੁੰਦੇ ਆ, ਵੀ ਕਹਿਣ ਨੂੰ ਜੌਬ ਰੈਡੀ 'ਚ ਤਾਂ 3 ਹੀ ਰਹਿੰਦੇ ਆ, ਬਟ ਬੇਸਿਕਲੀ ਇਹ 4 ਸਟੈਪ ਆ। ਸਭ ਤੋਂ ਪਹਿਲਾਂ ਜਿਵੇਂ ਕੋਰਸ ਫਿਨਿਸ਼ ਹੁੰਦਾ ਗਾ, ਕੋਰਸ ਦੇ ਸਰਟੀਫਿਕੇਟ ਦੇ ਬੇਸ 'ਤੇ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ,
1: ਰਾਈਟ, ਠੀਕ
0: ਹੈ। ਜਿਵੇਂ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਆਉਂਦੀ ਹੈ ਤਾਂ ਅਸੀਂ ਸਟੈਪ 2 'ਤੇ ਜਾਂਦੇ ਹਾਂ, ਜਿਹਨੂੰ ਜੌਬ ਰੈਡੀ ਇੰਪਲੋਇਮੈਂਟ ਕਹਿੰਦੇ ਆ,
1: ਠੀਕ ਹੈ।
0: ਉਹਦੇ 'ਚ ਅਸੀਂ 863 ਘੰਟੇ ਦੀ ਜੌਬ ਕਰਨੀ ਆ,
1: ਵਾਹ,
0: ਪੇਡ ਜੌਬ ਹੋਊਗੀ ਜੀ, ABN ਤੇ ਕਰਨੀ ਹੈ ABN ਤੇ ਕਰ ਲਓ, ਬੜਾ ਰੌਲਾ ਪਿਆ ਹੋਇਆ ਜੀ ਸੁਪਰ ਮੈਂਡੇਟਰੀ ਆ ਜਾਂ ਨਹੀਂ, ਉਹ ਆਪਣੀ ਐਕਸਪਰਟੀਜ਼ ਨਹੀਂ ਹੈਗੀ, ਉਹ ਤੁਸੀਂ ATO ਜਾਂ ਆਪਦੇ ਅਕਾਊਂਟੈਂਟ ਤੋਂ ਨਾਲ ਗੱਲ ਕਰ ਲਿਓ ਵੀ ਤੁਸੀਂ ਸੁਪਰ ਲੈਣਾ ਜਾਂ ਨਹੀਂ ਹੈਗਾ। ਬਟ ਜਿਹੜੀ ਬੋਡੀ ਆ ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ, ਉਹ ਜੌਬ ਰੈਡੀ ਪ੍ਰੋਗਰਾਮ ਕੰਡਕਟ ਕਰਦੀ
1: ਹੈ,
0: ਉਹ ਐਜ਼ ਆ ਜੇ ਤੁਸੀਂ ਸਬ ਕੰਟਰੈਕਟਰ ਵੀ ਜੌਬ ਕਰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ,
1: ਠੀਕ ਹੈ।
0: 863 ਘੰਟੇ ਹੋ ਗਏ ਜੀ ਜੌਬ ਫਿਨਿਸ਼ ਹੋ ਗਈ, ਕਰ ਲਏ, ਉਸ ਤੋਂ ਬਾਅਦ 3ਜੇ ਸਟੈਪ 'ਤੇ ਜਾਂਦੇ ਹਾਂ ਜਿਹਨੂੰ ਕਹਿੰਦੇ ਜੌਬ ਰੈਡੀ ਵਰਕ ਪਲੇਸ ਇੰਪਲੋਇਮੈਂਟ, ਸਭ ਤੋਂ
1: ਇੰਪੋਰਟੈਂਟ
0: ਆ ਜੀ ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਸਭ ਤੋਂ ਇੰਪੋਰਟੈਂਟ ਇਹ ਹੈ ਜੀ ਇਹਦੇ ਇਸ ਥਰਡ ਸਟੈਪ 463 ਘੰਟੇ ਫਿਰ ਕਰਨੀ ਹੈ ਜੋਬ ਟੋਟਲ ਜਿਹੜਾ ਜੋਬ ਰੈਡੀ ਪ੍ਰੋਗਰਾਮ 'ਚ 1725 ਘੰਟੇ ਜੋਬ ਕਰਨੇ ਆ
1: ਅੱਛਾ
0: ਮਿਨੀਮਮ ਜਿਹੜੀ ਮੇਰੀ ਉਹ ਆ 863 ਹੋ ਜਾਂਦੇ ਆ ਜੀ 1726 ਬਣ ਜਾਂਦੇ
1: ਆ ਰਾਈਟ ਰਾਈਟ ਠੀਕ ਹੈ
0: ਤੇ ਜਿਹੜਾ ਥਰਡ ਸਟੈਪ 'ਚ ਸਭ ਤੋਂ ਇੰਪੋਰਟੈਂਟ ਆ ਅਸੈਸਰ ਨੇ ਤੁਹਾਡੀ ਵਰਕ ਪਲੇਸ 'ਤੇ ਆਉਣਾ
1: ਹਾਂ
0: ਉੱਥੇ ਆ ਕੇ ਤੁਹਾਡੇ ਸੁਪਰਵਾਈਜ਼ਰ ਨਾਲ ਗੱਲ ਕਰਨੀ ਹੈ ਫੀਡਬੈਕ ਲੈਣੀ ਹੈ ਵੀ ਤੁਸੀਂ ਠੀਕ ਹੈ ਵਧੀਆ ਕੰਮ ਕਰਦੇ ਜਾਂ ਨਹੀਂ ਉਸ ਤੋਂ ਬਾਅਦ ਨਾਲ ਕਈ ਵਾਰ ਤਾਂ ਸਾਨੂੰ ਪਤਾ
1: ਹਰ ਵਾਰ ਹੁੰਦਾ
0: ਹਰ ਵਾਰ ਹੋਊਗਾ ਜੀ ਠੀਕ ਹੈ ਉਹਨਾਂ ਨੇ ਤੁਹਾਨੂੰ ਕੰਮ ਕਰਦੇ ਨੇ ਵਾਚ ਕਰੀ ਜਾਣਾ ਸਹੀ ਕੰਮ ਕਰ
1: ਤੁਹਾਨੂੰ ਪਤਾ ਵੀ ਨਹੀਂ ਹੋਣਾ
0: ਹਾਂ ਕਈ ਵਾਰ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ
1: ਐਪਲੀਕੈਂਟ ਨੂੰ ਦੱਸ ਕੇ ਨਹੀਂ ਆਉਂਦੇ ਰੈਂਡਮਲੀ
0: ਉਹ ਡੈਫੀਨੇਟਲੀ ਪਹਿਲਾਂ ਪਤਾ ਹੁੰਦਾ ਵੀ ਅੱਜ ਜਾਣਾਗਾ ਉਹ ਸਾਰਾ ਸਭ ਕੁਝ ਪਹਿਲਾਂ ਹੀ ਉਹ ਐਪਲੀਕੈਂਟ ਤੋਂ ਦੇ ਨਾਲ ਟਾਈਮ ਪਹਿਲਾਂ ਕੋਆਰਡੀਨੇਟ ਕੀਤਾ ਜਾਂਦਾ ਫਿਰ ਹੀ ਉਹ ਆਉਂਦਾ
1: ਓਕੇ ਓਕੇ
0: ਹੈ ਨਾ ਬਟ ਜਦੋਂ ਸੁਪਰਵਾਈਜ਼ਰ ਨਾਲ ਆ ਕੇ ਤੁਹਾਡੇ ਨਾਲ ਗੱਲ ਕਰਦਾ ਕਈ ਵਾਰ ਤੁਹਾਨੂੰ ਨਹੀਂ ਪਤਾ ਵੀ ਇਹੀ ਅਸੈਸਰ ਹੈ ਨਾ ਤੇ ਇੱਕ ਸਬਜੈਕਟ ਐਕਸਪਰਟ ਆਊ ਐ ਨਹੀਂ ਵੀ ਕੋਈ ਵੀ ਰੈਂਡਮ ਪਰਸਨ
1: ਆਊਗਾ
0: ਹਮੇਸ਼ਾ ਸਬਜੈਕਟ ਐਕਸਪਰਟ ਆਊਗਾ ਜੇ ਕਾਰਪੈਂਟਰ ਹੈ ਤਾਂ ਕਾਰਪੈਂਟਰ ਹੀ ਆਊਗਾ ਠੀਕ ਹੈ ਨਾ ਜੀ ਬ੍ਰਿਕ ਲੇਇੰਗ ਵਾਲੇ ਦੇ ਵਿੱਚ ਬ੍ਰਿਕ ਸਬਜੈਕਟ ਐਕਸਪਰਟ ਨਹੀਂ ਆਉਣਾਗਾ ਪਲੱਸ ਉਹ ਜੋ ਤੁਹਾਨੂੰ ਕੰਮ ਕਰਦੇ ਹਨ ਦੇਖੂ ਉਸ ਤੋਂ ਬਾਅਦ ਆ ਕੇ ਤੁਹਾਡੇ ਨਾਲ ਕੁਸ਼ਚਨ ਪੁੱਛੂ ਤੁਹਾਡੇ ਤੋਂ ਥੋੜ੍ਹਾ ਤੁਹਾਨੂੰ ਕੰਫਰਟੇਬਲ ਕਰੂਗਾ ਤੁਹਾਡੇ ਤੋਂ ਨਾਮ ਪੁੱਛ ਲਿਆ ਜਾਂ ਹੋਰ ਹੈ ਨਾ ਮੇਨ ਉਹ ਵਰਕ ਦੇ ਵਿੱਚ ਹੈਲਥ ਐਂਡ ਸੇਫਟੀ ਬਾਰੇ ਪੁੱਛ ਲਿਆ ਜੀ ਠੀਕ ਹੈ ਉਹ ਸਭ ਤੋਂ ਇੰਪੋਰਟੈਂਟ
1: ਓਕੇ
0: ਉਹਦੇ ਬਾਰੇ
1: ਉਹ ਤਾਂ ਹਰ ਕੰਮ ਦੀ ਓਰੀਐਂਟੇਸ਼ਨ ਚ ਦੱਸਿਆ ਹੀ ਜਾਂਦਾ ਸੋ ਪਹਿਲੇ ਹੀ ਦਿਨ ਉਹ ਦੱਸਿਆ ਜਾਂਦਾ
0: ਹੈ ਨਾ ਫਿਰ ਨਾਲ ਤੁਹਾਡੇ ਨੂੰ ਜੇ ਇਹਨਾਂ ਨੂੰ ਕੋਈ ਡਾਊਟ ਆ ਤਾਂ ਤੁਹਾਨੂੰ ਕਹਿ ਸਕਦੇ ਵੀ ਆਹ ਕੰਮ ਕਰਕੇ ਦਿਖਾਓ
1: ਠੀਕ
0: ਹੈ ਆਲਮੋਸਟ 1 ਤੋਂ 2 ਘੰਟੇ ਇਹ ਚੱਲਦੀ ਹੈ ਜਿਸ ਐਪਲੀਕੈਂਟ ਨੂੰ 70-80% ਕੰਮ ਆਉਂਦਾ ਗਾ ਤਾਂ ਪਾਸ ਹੋ ਜਾਂਦਾ
1: ਤਾਂ ਵੀ ਠੀਕ ਹੈ
0: ਪਾਸ ਹੋ ਜਾਂਦੇ ਜੇ ਆਪਾਂ ਕਹਿ ਦਈਏ ਕਿਸੇ ਨੂੰ 20-30% ਕੰਮ ਆਉਂਦਾ ਗਾ ਮੁਸ਼ਕਲ ਆ ਤੇ ਇਹ ਜੇ ਉਸ ਤੋਂ ਬਾਅਦ ਅਸੈਸਰ ਨੇ ਆਪਦੀ ਰਿਪੋਰਟ ਭੇਜ ਦੇਣੀ ਆ ਵੀ ਹਾਂਜੀ ਅਸੀਂ ਇਹ ਮੇਰੀ ਰਿਪੋਰਟ ਆ ਟੀ ਆਰ ਏ ਨਾਲ ਚਲੀ ਜਾਣੀ ਹੈ ਰਿਪੋਰਟ ਤੇ ਜੇ ਉਹ ਪੋਜ਼ਿਟਿਵ ਆ ਤਾਂ ਟੀ ਆਰ ਏ ਤੋਂ ਈਮੇਲ ਆ ਜਾਣੀ ਵੀ ਤੁਸੀਂ ਪਾਸ ਕਰ ਲਿਆ ਜੀ ਟੈਸਟ ਤੇ ਜਿਹੜੀਆਂ ਵੀ ਰਿਕੁਆਇਰਮੈਂਟ ਆ ਮੇਨਲੀ ਟੀ ਆਰ ਏ ਦੱਸ ਦਿੰਦਾ ਵੀ ਹੋਰ ਕੀ ਰਿਕੁਆਇਰਮੈਂਟ ਮੇਨਲੀ ਇਹੀ ਹੁੰਦੀ ਹੈ ਵੀ ਪੇ ਸਲਿਪਸ ਹੋਰ ਸਬਮਿਟ ਕਰ ਦਿਓ ਠੀਕ ਹੈ ਕਿਉਂਕਿ 1 ਸਾਲ ਮਿਨੀਮਮ ਚੱਲਣਾ ਗਾ ਤਾਂ ਉਹ ਲਾਸਟ ਪੇ ਸਲਿਪ ਇੱਕ ਮੰਗਦੇ ਆ ਲੈਟਸ ਸੇ ਕਿਸ ਦਾ 1 ਫਰਵਰੀ 2026 ਨੂੰ ਸ਼ੁਰੂ ਹੋਇਆ ਗਾ ਜੋਬ ਰੈਡੀ ਪ੍ਰੋਗਰਾਮ ਤਾਂ 1 ਫਰਵਰੀ 2027 ਨੂੰ ਹੀ ਖਤਮ ਹੋ
1: ਜਾਏਗਾ
0: ਉਸ ਤੋਂ ਪਹਿਲਾਂ ਨਹੀਂ ਖਤਮ ਹੋਣਾ ਗਾ ਤਾਂ ਉਹ ਲਾਸਟ ਤੁਹਾਨੂੰ ਕਹਿਣਗੇ ਵੀ 1 ਫਰਵਰੀ 2027 ਦੀ ਜਿਹੜੀ ਪੇ ਸਲਿਪ ਆ ਉਹ ਸਾਨੂੰ ਦੇ ਦਿਓ ਤੁਸੀਂ ਉਹ ਸਬਮਿਟ ਕਰੋਗੇ ਉਸ ਤੋਂ ਬਾਅਦ ਉਹਨਾਂ ਦਾ ਇਨਵੀਟੇਸ਼ਨ ਆਊਗਾ ਵੀ ਤੁਸੀਂ ਹੁਣ ਫਾਈਨਲ ਸਟੈਪ ਦੀ ਜਿਹਨੂੰ ਫੋਰਥ ਸਟੈਪ ਜਿਹੜਾ ਜੋਬ ਰੈਡੀ ਫਾਈਨਲ ਅਸੈਸਮੈਂਟ ਕੁਛ ਨਹੀਂ ਉਹਦੇ 'ਚ ਫੀਸ ਪੇ ਕਰਨੀ ਆ ਤੇ ਆਪਾਂ
1: ਹੋ ਗਿਆ ਕੰਮ
0: ਹਾਂਜੀ ਅਸੈਸਮੈਂਟ ਆ ਜਾਏ 2-3 ਦਿਨ 'ਚ ਉਹ ਆਊਟਕਮ ਦੇ ਦਿੰਦੇ
1: ਰਾਈਟ ਠੀਕ ਹੋ ਗਿਆ
0: ਤੇ ਹਰੇਕ ਸਟੈਪ ਤੇ ਜੀ ਇਹਨਾਂ ਦੀ ਫੀਸ ਰੱਖੀ ਹੋਈ ਆ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਲਈ $130 ਆ ਜੋਬ ਰੈਡੀ ਇੰਪਲੋਇਮੈਂਟ ਲਈ $490 ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਲਈ $2845 ਜੋਬ ਰੈਡੀ ਫਾਈਨਲ ਅਸੈਸਮੈਂਟ ਲਈ $75
1: ਓਕੇ
0: ਜਿਹੜੀ ਇਹ ਫੀਸ ਆ ਉਹ ਸਾਰੀਆਂ ਇਹਨਾਂ ਦੇ ਨਾਲ
1: $3500-3600
0: ਦੇ ਆਸ ਪਾਸ $3600
1: ਦੇ ਫੀਸਾਂ ਚਲੀ ਜਾਂਦੀਆਂ ਨੇ
0: ਇਹ ਤਾਂ ਉਸ ਕੇਸ 'ਚ ਵੀ ਕਿਸੇ ਨੇ ਆਸਟ੍ਰੇਲੀਆ ਤੋਂ ਸਟੱਡੀ ਕੀਤੀ ਆ ਤੇ ਜੋਬ ਰੈਡੀ
1: ਕਰ ਰਿਹਾ
0: ਹੈ ਨਾ ਇਹਦੇ 'ਚ RPL ਨਹੀਂ ਚੱਲਦਾ ਵੀ RPL ਥਰੂ ਅਸੀਂ ਲੈ ਲਿਆ ਤਾਂ ਜੋਬ ਰੈਡੀ ਹੋ ਜਾਂਦਾ ਨਹੀਂ ਜਾਂ ਕਿਸੇ ਕੋਲ ਓਵਰਸੀਜ਼ ਸਟੱਡੀ ਆ ਉਹਦੇ ਬੇਸ 'ਤੇ ਜੋਬ ਰੈਡੀ ਪ੍ਰੋਗਰਾਮ ਨਹੀਂ ਹੁੰਦਾ
1: ਅੱਛਾ
0: ਠੀਕ ਹੈ ਜੀ ਜੇ ਕਿਸੇ ਕੋਲ ਓਵਰਸੀਜ਼ ਸਟੱਡੀ ਆ ਜੀ ਉਸ ਕੇਸ ਦੇ ਵਿੱਚ ਜੇ ਜਾਂ ਆਸਟ੍ਰੇਲੀਅਨ ਸਟੱਡੀ ਵੀ ਆ ਜੋਬ ਰੈਡੀ ਉਹਨਾਂ ਨੇ ਨਹੀਂ ਕੀਤਾ ਤਾਂ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਚਾਹੀਦਾ ਫਿਰ ਵੀ ਅਸੈਸਮੈਂਟ ਹੋ ਜਾਂਦੀ ਆ
1: ਓਕੇ
0: ਟ੍ਰੇਡ ਦੇ ਵਿੱਚ
1: ਓਕੇ
0: ਬਟ ਉਹਦੇ ਵਿੱਚ ਇਹ ਆ ਵੀ ਜੋਬ ਰੈਡੀ ਨਹੀਂ ਕਰਨਾ ਪੈਂਦਾ ਲੈਟਸ ਸੇ ਕਿਸੇ ਕੋਲ ਇੰਡੀਆ ਤੋਂ ਹੀ ਕਾਰਪੈਂਟਰੀ ਕੀਤੀ ਹੋਈ ਆ ਜਾਂ ਬ੍ਰਿਕ ਲੇਇੰਗ ਕੀਤੀ ਹੋਈ ਆ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਆ ਤਾਂ ਉਹਦੇ ਬੇਸ 'ਤੇ ਆ ਉਹ ਫਿਰ 2 ਸਟੈਪ ਪ੍ਰੋਸੈਸ ਆ ਉਹਦੇ ਵਿੱਚ ਪਹਿਲਾਂ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ
1: ਓਕੇ
0: ਸਾਰੇ ਡਾਕੂਮੈਂਟ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਐਕਸਪੀਰੀਅੰਸ ਦੇ ਡਾਕੂਮੈਂਟ
1: ਪਰ ਉਹਦੇ 'ਚ ਇੱਥੋਂ ਕੱਢਣਾ ਪੈਂਦਾ ਕੋਰਸ
0: ਨਹੀਂ ਜ਼ਰੂਰੀ ਨਹੀਂ ਜੀ
1: ਉਹ ਵੀ ਨਹੀਂ ਜ਼ਰੂਰੀ ਓਕੇ RPL ਵੀ ਜ਼ਰੂਰੀ
0: ਨਹੀਂ
1: ਓਕੇ
0: ਠੀਕ ਹੈ ਨਾ ਕੋਰਸ ਕੀਤਾ ਹੋਇਆ ਪ੍ਰੋਪਰ ਨਾਟ ਥਰੂ RPL ਪ੍ਰੋਪਰ ਕੋਰਸ ਕੀਤਾ ਇੰਸਟੀਟਿਊਸ਼ਨ ਦੇ ਵਿੱਚ ਚਾਹੇ ਆਸਟ੍ਰੇਲੀਆ ਤੋਂ ਕੀਤਾ ਜਾਂ ਓਵਰਸੀਜ਼ ਤੋਂ ਕੀਤਾ ਪਲੱਸ 3 ਸਾਲ ਦਾ ਫੁੱਲ ਟਾਈਮ ਜਾਂ ਇਕੁਇਵਲੈਂਟ ਪਾਰਟ ਟਾਈਮ
1: ਠੀਕ ਹੈ
0: ਜੇ ਇਕੁਇਵਲੈਂਟ ਕਹਿ ਰਹੇ ਹਾਂ ਤਾਂ 6 ਸਾਲ ਦਾ ਪਾਰਟ ਟਾਈਮ ਵੀ
1: ਰਾਈਟ ਮੇਕ ਹੋ
0: ਸਕਦਾ ਉਹਦੇ ਸਾਰੇ ਡਾਕੂਮੈਂਟ ਹੋਣੇ ਜਾਣਗੇ ਜੀ ਪਹਿਲਾ ਸਟੈਪ ਕਲੀਅਰ ਹੋਊਗਾ ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ ਉਹਦੇ ਵਿੱਚ ਟੈਕਨੀਕਲ ਇੰਟਰਵਿਊ ਆਉਂਦੀ ਹੈ ਜੀ
1: ਓਕੇ
0: ਠੀਕ ਹੈ ਉਹਦੇ ਵਿੱਚ ਐਂ ਆ ਵੀ ਉਹਨਾਂ ਨੇ ਇੰਟਰਵਿਊ ਲਈ ਬੁਲਾਉਣਾਗਾ ਕੁਐਸਚਨਸ ਪੁੱਛਣੇ ਆ ਹੈਲਥ ਸੇਫਟੀ ਦੇ ਟ੍ਰੇਡ ਆਕੂਪੇਸ਼ਨ ਬਾਰੇ ਜਿਹੜੇ ਵੀ ਉਹਨਾਂ ਦੇ ਕੁਐਸਚਨ ਆ ਜੇ ਤੁਸੀਂ ਪਾਸ ਕਰ ਲਏ ਤਾਂ ਸਕਿੱਲ ਅਸੈਸਮੈਂਟ ਆ ਜਾਂਦੇ
1: ਰਾਈਟ
0: ਹੁਣ ਇੱਥੇ ਤੀਜਾ ਵੇ ਵੀ ਹੈਗਾ ਜੀ
1: ਅੱਛਾ
0: ਹੈ ਨਾ ਕਿਸੇ ਕੋਲ ਸਟੱਡੀ ਨਹੀਂ ਹੈਗੀ ਨਾ ਆਸਟ੍ਰੇਲੀਅਨ ਸਟੱਡੀ ਨਾ ਓਵਰਸੀਜ਼ ਸਟੱਡੀ
1: ਠੀਕ ਹੈ
0: ਬਟ 5-6 ਸਾਲ ਦਾ ਐਕਸਪੀਰੀਅੰਸ
1: ਮੰਨ ਲਓ ਕਾਰਪੇਂਟਰ ਦਾ ਹੀ ਹੈ ਬ੍ਰਿਕਲੇਅਰ ਦਾ ਹੀ ਹੈ
0: 5 ਤੋਂ 6 ਸਾਲ ਦਾ ਫੁੱਲ ਟਾਈਮ। ਇਹਦੇ ਵਿੱਚ ਇੱਕ ਇਹ ਫਿਰ ਇਹਨੂੰ ਡਿਵਾਈਡ ਕਰਦੇ ਆ ਜੀ, ਲਾਇਸੈਂਸਡ ਆਕੂਪੇਸ਼ਨ ਦੀ ਗੱਲ ਕਰੀਏ ਉਹਦੇ 'ਚ 5 ਸਾਲ ਦਾ ਚਾਹੀਦਾ, ਸੋਰੀ 6 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ।
1: ਓਕੇ,
0: ਤੇ ਜੇ ਅਨਲਾਇਸੈਂਸ ਤਾਂ 5 ਸਾਲ ਦਾ ਐਕਸਪੀਰੀਅੰਸ ਨਾਲ ਚੱਲ ਜਾਣਾ, ਫੁੱਲ ਟਾਈਮ ਹੋਣਾ ਚਾਹੀਦਾ ਜਾਂ ਇਕੁਇਵਲੈਂਟ ਪਾਰਟ ਟਾਈਮ।
1: ਠੀਕ ਹੈ,
0: ਉਹਦੇ ਬੇਸ ਤੇ ਵੀ ਹੋ ਜਾਂਦਾ, ਜੇ ਕਿਸੇ ਕੋਲ ਸਿਰਫ ਐਕਸਪੀਰੀਅੰਸ ਆ ਉਹਦੇ ਬੇਸ ਤੇ ਵੀ ਸਕਿੱਲ
1: ਸਿਰਫ ਐਕਸਪੀਰੀਅੰਸ ਵੀ ਕਾਊਂਟ ਹੋ ਜਾਂਦਾ। ਜਿਹੜਾ ਪੀਆਰ ਦੇ ਲਈ ਜਦੋਂ ਅਕਸਰ ਆਪਾਂ ਟ੍ਰੇਡ ਕੋਰਸਿਸ ਦੀ ਗੱਲ ਕਰਦੇ ਹਾਂ ਤਾਂ ਇਹ ਨਹੀਂ ਕਹਿੰਦੇ ਹੈਗੇ ਕਿ 2 ਸਾਲ ਦਾ ਟ੍ਰੇਡ ਕੋਰਸ ਹੋ ਗਿਆ ਅਤੇ ਫਿਰ ਉਹ ਤੋਂ ਬਾਅਦ ਅਸੈਸਮੈਂਟ ਜਾਂ ਜੇ ਆਰ ਪੀ ਕਰਨਾ। ਅਤੇ ਜਦੋਂ ਤੁਸੀਂ ਮਾਸਟਰ ਡਿਗਰੀ ਦੇ ਨਾਲ ਫਾਸਟ ਟਰੈਕ ਦੇ ਵਿੱਚ 1 ਸਾਲ ਕਰਦੇ ਹੋ ਤਾਂ ਇਜ਼ ਇਟ ਦੀ ਸੇਮ ਥਿੰਗ ਜਾਂ ਫਿਰ ਉਹਦੇ 'ਚ ਉਹ ਯੂਨਿਟਸ ਦਾ ਫਰਕ ਪੈਂਦਾ ਵੀ ਟੋਟਲ ਯੂਨਿਟ ਕਾਊਂਟ ਕਰਨੇ ਨੇ ਜਿੱਦਾਂ ਮਾਸਟਰ ਡਿਗਰੀਆਂ 'ਚ ਹੁੰਦੇ ਨੇ, ਉਹ ਸਟਿਲ ਐਲੀਜੀਬਲ ਹੈਗਾ ਉਹ ਬੱਚਾ?
0: ਜਦੋਂ ਆਪਾਂ ਫਾਸਟ ਟਰੈਕ ਦੀ ਗੱਲ ਕਰਦੇ ਹਾਂ ਨਾ ਗੌਤਮ ਜੀ, ਉਹ ਸਾਰੇ ਯੂਨਿਟ ਕਵਰ ਕਰਵਾਉਂਦਾ ਕਾਲਜ।
1: ਠੀਕ ਹੈ,
0: ਜੇ 16 ਯੂਨਿਟਸ ਆ ਤਾਂ ਕਾਲਜ ਦੇ 16 ਯੂਨਿਟਸ ਪੂਰੇ 1 ਸਾਲ 'ਚ ਕਵਰ ਕਰਾ।
1: ਠੀਕ ਹੈ, ਪਰ ਫਿਰ ਉਹ ਸ਼ਰਤ ਪੂਰੀ ਹੋਈ ਕਿਉਂਕਿ ਪੀ ਆਰ ਬਣਨ ਲੱਗੇ ਤਾਂ ਸ਼ਰਤ ਇਹੀ ਹੁੰਦੀ ਹੈ ਕਿ 2 ਸਾਲ ਦੀ ਪੜ੍ਹਾਈ ਚਾਹੀਦੀ।
0: ਨਹੀਂ,
1: ਹਾਲਾਂਕਿ ਉਹ ਮਾਸਟਰ ਦੀ ਪੜ੍ਹਾਈ 2 ਸਾਲ ਦੀ ਹੈ। ਅੱਛਾ, ਉਹ 1 ਐਂਡ ਦੀ ਸੇਮ ਥਿੰਗ।
0: ਆਸਟ੍ਰੇਲੀਅਨ ਸਟੱਡੀ ਪੁਆਇੰਟਸ ਲਈ ਜਿਹੜੀ ਆ ਮਿਨੀਮਮ 2 ਸਾਲ ਦੀ ਸਟੱਡੀ ਹੋਣੀ ਚਾਹੀਦੀ ਹੈ।
1: ਰਾਈਟ ਰਾਈਟ,
0: ਬਟ ਸਕਿੱਲ ਅਸੈਸਮੈਂਟ ਕਰਾਉਣ ਲਈ ਇਹੋ ਜਿਹੀ ਕੋਈ
1: ਰਿਕੁਆਇਰਮੈਂਟ? ਓਕੇ ਓਕੇ ਓਕੇ, ਸਕਿੱਲ ਅਸੈਸਮੈਂਟ ਇਜ਼ ਅ ਡਿਫਰੈਂਟ ਥਿੰਗ। ਠੀਕ ਹੈ, ਜਦੋਂ ਕੋਰਸ ਕੋਈ ਬੱਚਾ ਕਰ ਲੈਂਦਾ ਹੈ, ਆਪਾਂ ਕਾਰਪੈਂਟਰੀ, ਬ੍ਰਿਕਲੇਇੰਗ, ਪੇਂਟਿੰਗ ਕਿਸੇ ਦੀ ਵੀ ਗੱਲ ਕਰਦੇ ਹਾਂ, ਜਦੋਂ ਇਸ ਕਿਸਮ ਦੇ ਟ੍ਰੇਡ ਕੋਰਸ ਕਰ ਲੈਂਦੇ ਹਾਂ, ਮੈਨੂੰ ਯਾਦ ਹੈ ਕਿ ਮਾਸਟਰ ਡਿਗਰੀ ਲਈ ਮੇਰੀ ਖੱਜਲ ਖੁਆਰੀ ਚੰਗੀ ਕਰਵਾਈ ਸੀ ਉਹਨਾਂ ਨੇ। ਕਈ ਕਈ ਵਾਰ ਤਾਂ ਉਹ ਰਿਜੈਕਟ ਹੀ ਕਰ ਦਿੰਦੇ ਸੀਗੇ, ਕਈ ਵਾਰ ਕਹਿੰਦੇ ਸਾਨੂੰ ਯਕੀਨ ਨਹੀਂ ਹੈਗਾ ਕਿ ਤੁਸੀਂ ਪੜ੍ਹਾਈ ਕਰੀ ਵੀ ਹੈ ਕਿ ਨਹੀਂ। ਟ੍ਰੇਡ ਕੋਰਸਿਸ ਦੇ ਵਿੱਚ ਵੀ ਇਸੇ ਕਿਸਮ ਦਾ ਹੁੰਦਾ ਹੈ ਕਿ ਇਹ ਮੰਨ ਲਿਆ ਜਾਵੇ ਕਿ ਟ੍ਰੇਡ ਕੋਰਸ ਹੋ ਗਿਆ ਅਤੇ ਅਸੈਸਮੈਂਟ ਤਾਂ ਪੋਜ਼ਿਟਿਵ ਆ ਹੀ ਜਾਣੀ ਹੈ?
0: ਦੇਖੋ, ਆਸਟ੍ਰੇਲੀਆ ਤੋਂ ਟ੍ਰੇਡ ਕੋਰਸ ਕੀਤਾ ਅਤੇ ਜੇ ਜੋਬ ਰੈਡੀ ਪ੍ਰੋਗਰਾਮ ਕਰਦੇ ਹਾਂ, ਉਹ ਜਿਵੇਂ ਮੈਂ ਦੱਸਿਆ ਕੋਰਸ ਤਾਂ ਤੁਸੀਂ ਔਖੇ ਸੌਖੇ ਕਰ ਲਉਂਗੇ, ਹੈ ਨਾ, ਥੋੜ੍ਹੀ ਬਹੁਤ ਕਾਲਜ ਨੇ ਹੈਲਪ ਕਰਤੀ, ਬਾਕੀ ਇੱਧਰ ਉੱਧਰ ਅਸਾਈਨਮੈਂਟਸ ਕਰ ਕਰਾ ਕੇ ਤੁਸੀਂ ਫਿਨਿਸ਼ ਕਰ ਲੈਣਾ ਗਾ। ਬਟ ਜਦੋਂ ਜੋਬ ਰੈਡੀ ਪ੍ਰੋਗਰਾਮ ਦੀ ਵਰਕ ਪਲੇਸ ਅਸੈਸਮੈਂਟ ਜਿਹੜਾ ਤੀਜਾ ਸਟੈਪ ਸੀ, ਸਭ ਤੋਂ ਇੰਪੋਰਟੈਂਟ, ਅਸੈਸਮੈਂਟ ਦੇ ਵਿੱਚ ਜਿਸਨੂੰ ਕੰਮ ਨਹੀਂ ਆਉਂਦਾ ਗਾ, ਹੈ ਨਾ, ਤਾਂ ਫਿਰ ਲੈਟਸ ਏ ਕਾਰਪੈਂਟਰ ਦੀ ਗੱਲ ਕਰਦੇ ਹਾਂ, ਉਹਨੇ ਕਿਹਾ ਵੀ ਯਾਰ ਆਹ ਚੀਜ਼ ਮਾੜੀ ਇਹਨੂੰ ਫਿਕਸ ਕਰਕੇ ਦਿਖਾ, ਹੈ ਨਾ, ਤੁਸੀਂ ਉੱਥੇ ਚੱਕ ਕੇ ਉਹਦੇ 'ਚ ਡਰਿੱਲ ਕਰਨ ਲੱਗ ਗਏ, ਉੱਥੇ ਤਾਂ ਆਪਾਂ ਪੇਚ ਕੱਸਣਾ ਸੀਗਾ, ਹੈ ਨਾ, ਤਾਂ ਜੇ ਆਪਾਂ ਨੂੰ ਆਉਂਦਾ ਹੀ ਨਹੀਂ ਗਾ ਤਾਂ ਔਖਾ ਕੰਮ। ਜੇ ਤੁਹਾਨੂੰ ਕੰਮ, ਮੈਂ ਬਹੁਤ ਬੱਚੇ ਦੇਖੇ ਜੀ ਜਿਹੜੇ ਫੇਲ ਵੀ ਹੁੰਦੇ ਆ ਵਰਕ ਪਲੇਸ ਅਸੈਸਮੈਂਟ, ਹੈ ਨਾ, ਫਿਰ ਉਹਨੂੰ ਦੁਬਾਰੇ ਰਿਪੀਟ ਕਰਨਾ
1: ਪੈਂਦਾ, ਫਿਰ ਜੇ ਆਰ ਪੀ ਸਟਾਰਟਿੰਗ ਤੋਂ,
0: ਨਹੀਂ ਉਹ ਸਿਰਫ ਤੀਜਾ ਸਟੈਪ
1: ਦੁਬਾਰਾ,
0: ਹੈ ਨਾ, ਬਟ ਫੀਸ ਫਿਰ ਦੁਬਾਰੇ ਲੱਗਦੀ, $2,845 ਦੁਬਾਰੇ ਲੱਗਣੇ। ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਤੁਸੀਂ ਕੰਮ ਸਿੱਖੋ, ਹੈ ਨਾ, ਜੇ ਤੁਹਾਨੂੰ ਕੰਮ ਆਉਂਦਾ ਤਾਂ ਨਿਕਲੂਗਾ। ਬਹੁਤ ਮੈਂ ਇੱਥੇ ਦੇਖਿਆ ਜੀ, ਉਹ ਕਹਿੰਦੇ ਆ ਜੀ ਅਸੀਂ ਪੇ ਰੋਲ ਰਨ ਕਰਾ ਲਿਆ ਜਾਂ ਹੋਰ, ਠੀਕ ਆ, ਅਸੀਂ ਇਹ ਚੀਜ਼ ਪ੍ਰੈਫਰ ਨਹੀਂ ਕਰਦੇ, ਜੇ ਤੁਹਾਨੂੰ ਕੰਮ ਆਉਂਦਾ ਗਾ ਫੇਰ ਹੀ ਆ, ਕਿਉਂਕਿ ਡਿਪਾਰਟਮੈਂਟ ਦੀ ਕਾਫੀ ਸਟ੍ਰਿਕਨੈਸ ਆ, ਉਹ ਜਗ੍ਹਾ ਜਗ੍ਹਾ ਅੱਜ ਕੱਲ੍ਹ ਛਾਪੇ ਵੀ ਪੈ ਰਹੇ ਆ, ਜਿਵੇਂ ਆਪਾਂ ਪਿੱਛੇ ਜੇ ਦੇਖਿਆ ਸੀ 407 ਦੇ ਲਈ ਡਿਪਾਰਟਮੈਂਟ ਨੇ 100 ਬਿਜ਼ਨਸਿਸ 'ਤੇ ਰੇਡ ਕੀਤੀ ਸੀ, ਤੇ ਉਸ ਉਹਨਾਂ ਨੇ ਨਾਲੇ ਵੀ ਅਨਾਊਂਸ ਕੀਤਾ ਅਜੇ ਵੀ ਪ੍ਰੋਸੈਸ 'ਚ ਅਸੀਂ ਕਰ ਰਹੇ ਹਾਂ,
1: ਹਾਲੇ ਵੀ ਕਰ ਰਹੇ
0: ਹਾਂ, ਹੈ ਨਾ, ਡਿਪਾਰਟਮੈਂਟ ਦੀ ਆਪਦੀ ਇੱਕ ਸੈਂਕਸ਼ਨਡ ਲਿਸਟ ਹੈਗੀ ਹੈ ਜਿੱਥੇ ਉਹ ਬਿਜ਼ਨਸ ਨੂੰ ਉਹਨਾਂ ਨੇ ਬਾਰ ਕੀਤਾ ਹੋਇਆ ਵੀ ਤੁਸੀਂ ਸਪੋਂਸਰ ਨਹੀਂ ਕਰ ਸਕਦੇ ਜਾਂ, ਤਾਂ ਉਹ ਕਿਵੇਂ ਪਤਾ ਲੱਗਦਾ ਉਹਨਾਂ ਨੂੰ? ਡਿਪਾਰਟਮੈਂਟ ਕੋਈ ਨਾ ਕੋਈ ਇਨਫੋਰਮੇਸ਼ਨ ਪਹੁੰਚਦੀ ਆ, ਡਿਪਾਰਟਮੈਂਟ ਜਾ ਕੇ ਚੈੱਕ ਕਰਦਾ ਜੀ, ਹੈ ਨਾ, ਤਾਂ ਉਹ ਉਹਨਾਂ ਨੂੰ ਬਾਰ ਵੀ ਕਰ ਦਿੰਦੇ, ਤੁਸੀਂ 482 ਨਹੀਂ ਸਪੋਂਸਰ ਕਰ ਸਕਦੇ ਜਾਂ 186 ਨਹੀਂ ਕਰ ਸਕਦੇ। ਲੰਬੀ ਚੌੜੀ ਲਿਸਟ ਆ ਜੀ, ਨਿਊ ਸਾਊਥ ਵੇਲਸ ਦੀ ਗੱਲ ਕਰੀਏ ਤਾਂ ਘੱਟੋ ਘੱਟ 500-700 ਬਿਜ਼ਨਸਿਸ ਨਿਊ ਸਾਊਥ ਵੇਲਸ 'ਚ ਹੈਗੇ ਆ, ਥਰੂ ਆਊਟ ਨਿਊ ਸਾਊਥ ਵੇਲਸ, ਮੈਂ ਇਹ ਨਹੀਂ ਕਹਿ ਰਿਹਾ ਵੀ ਸਿਡਨੀ ਜੋ ਰੀਜਨਲ ਏਰੀਆ ਜਾ ਕੇ ਦੇਖ ਰਹੇ ਆ, ਹੈ ਨਾ, ਉੱਥੇ ਜਿਹੜੇ ਉਹਨਾਂ ਨੇ ਬਿਜ਼ਨਸ ਨੂੰ ਬਾਰ ਕੀਤਾ ਹੋਇਆ ਵੀ ਤੁਸੀਂ ਸਪੋਂਸਰ ਨਹੀਂ ਕਰ ਸਕਦੇ, ਉਹ ਚੈਕਿੰਗ ਚੱਲਦੀ ਰਹਿੰਦੀ ਹੈ ਜੀ,
1: ਹੈ ਨਾ, ਠੀਕ ਹੈ,
0: ਉੱਥੇ ਡਿਪੈਂਡ ਕਰੂਗਾ। ਅਸੀਂ ਕੰਮ ਆਪਾਂ ਇਹੀ ਪ੍ਰੈਫਰ ਕਰਦੇ ਹਾਂ ਵੀ ਜੇ ਤੁਸੀਂ ਟ੍ਰੇਡ ਕੋਰਸ ਕਰ ਲਿਆ, ਸਿਰਫ ਕੋਰਸ ਕਰਨ ਨਾਲ ਪੀ ਆਰ ਨਹੀਂ ਆਉਣੀ, ਜੋਬ ਰੈਡੀ ਪ੍ਰੋਗਰਾਮ ਵੀ ਕਰਨਾ ਪਊਗਾ। ਜੇ ਤੁਸੀਂ ਜੋਬ ਰੈਡੀ ਪ੍ਰੋਗਰਾਮ ਨਹੀਂ ਆ ਤਾਂ ਜਿਵੇਂ ਮੈਂ ਦੂਸਰਾ ਪਾਥਵੇ ਦੱਸਿਆ ਵੀ ਕੁਆਲੀਫਿਕੇਸ਼ਨ ਪਲੱਸ 3 ਈਅਰਸ ਐਕਸਪੀਰੀਅੰਸ ਨਾਲ ਅਸੈਸਮੈਂਟ
1: ਹੋਊਗੀ,
0: ਜੇ ਕੁਆਲੀਫਿਕੇਸ਼ਨ ਨਹੀਂ ਹੈਗੀ 5-6 ਸਾਲ ਦੇ ਐਕਸਪੀਰੀਅੰਸ ਨਾਲ ਅਸੈਸਮੈਂਟ ਹੋ ਜਾਂਦੀ ਆ।
1: ਰਾਈਟ, ਠੀਕ ਹੈ, ਜਦੋਂ ਜੋਬ ਰੈਡੀ ਪ੍ਰੋਗਰਾਮ ਕਰਦੇ ਹਾਂ ਤਾਂ ਉਹਦੇ ਵਿੱਚ ਕੈਜੂਅਲ, ਪਾਰਟ ਟਾਈਮ, ਜਿੱਦਾਂ ਤੁਸੀਂ ਦੱਸਿਆ ਕਿ ਪਾਰਟ ਟਾਈਮ ਜਿੰਨਾ ਕਰੋਗੇ ਉਹਦਾ ਹਾਫ ਹੀ ਜਿਹੜਾ ਹੈਗਾ ਉਹ ਜਾ ਕੇ ਫੁੱਲ ਟਾਈਮ ਕਾਊਂਟ ਹੋਣਾ ਹੈਗਾ, ਤੇ 863 ਸਮਥਿੰਗ ਕੁਝ ਘੰਟੇ ਜਿਹੜੇ ਨੇ।
0: ਗੌਤਮ ਜੀ, ਜਦੋਂ ਆਪਾਂ ਜੋਬ ਰੈਡੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਿੰਪਲ ਪ੍ਰੋਸੈਸ ਇਹ ਆ ਵੀ 1725 ਘੰਟੇ ਪੂਰੇ ਕਰਨੇ ਆ ਜੀ।
1: ਠੀਕ ਹੈ
0: ਠੀਕ ਹੈ। ਉਹ ਤੁਸੀਂ 20 ਘੰਟੇ ਜੋਬ ਕਰਕੇ ਕਰ
1: ਲਓ ਏਦਾਂ ਕੁਛ,
0: ਹਾਂਜੀ, ਜਾਂ 38 ਆਵਰਸ ਕਰਕੇ ਕਰ ਲਓ ਜੀ।
1: ਮਲਟੀਪਲ ਇੰਪਲਾਇਰ ਕੋਲ ਹੋ ਸਕਦੇ ਨੇ ਕਿ
0: ਇੰਪਲਾਇਰ ਚੇਂਜ ਹੋ ਜਾਂਦਾ ਜੀ, ਜਦੋਂ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰ ਲਓ, 6 ਮਹੀਨੇ ਇੱਕ ਕੋਲ ਕਰ ਲਏ, 6 ਮਹੀਨੇ ਦੂਜੇ ਕੋਲ, ਤਾਂ ਚੱਲ ਜਾਊਗਾ।
1: ਇੱਕ ਵਾਰ ਚ ਇੱਕ ਚਾਹੀਦਾ,
0: ਹਾਂਜੀ ਇੱਕ ਵਾਰ।
1: ਏਦਾਂ ਨਹੀਂ ਹੋ ਸਕਦਾ ਕਿ ਤੁਸੀਂ 2-3 ਦੇ ਕੋਲ ਜਾ ਰਹੇ ਹੋ ਕਿ ਮੈਂ ਕਾਰਪੈਂਟਰੀ ਕਰ ਰਿਹਾ ਜੀ, ਤੇ ਮੈਂ 2-3 ਦੇ ਕੋਲ ਜਾ ਕੇ ਕਰੀ ਜਾ ਰਿਹਾ ਹੈਗਾ, ਇੱਕ ਕੋਲ ਕੈਜੂਅਲ ਹੈ, ਇੱਕ ਕੋਲ ਪਾਰਟ ਟਾਈਮ ਹੈ, ਏਦਾਂ ਨਹੀਂ,
0: ਉਹ ਆਪਸ਼ਨ ਨਹੀਂ ਹੈਗੀ।
1: ਆਲ ਰਾਈਟ, ਠੀਕ ਹੋ ਗਿਆ ਜੀ। ਟਾਈਮ ਥੋੜਾ ਜਿਹਾ ਹੀ ਹੈਗਾ ਇਹਦੇ ਚ, ਇੱਕ ਦੋ ਸਵਾਲ ਇਹ ਵੀ ਹੈਗੇ ਨੇ ਕਿ ਜਿਹੜੇ ਜੋਬ ਰੈਡੀ ਹੁੰਦੇ ਨੇ ਉਹਨਾਂ ਦੇ ਲਈ ਇੱਕ ਪਰਟੀਕੂਲਰ ਸੈਲਰੀ ਵੀ ਰਿਕੁਆਇਰਡ ਹੁੰਦੀ ਹੈਗੀ ਹੈ ਕਿ ਇੰਨੀ ਸੈਲਰੀ 'ਤੇ ਕਰਨਾ ਕਿ ਉਹਦੇ ਕੁਛ ਵੀ ਚੱਲ ਜਾਂਦਾ ਉਹਦੇ 'ਚ?
0: ਗੌਤਮ ਜੀ, ਜਦੋਂ ਅਸੀਂ ਸੈਲਰੀ ਦੀ ਗੱਲ ਕਰਦੇ ਹਾਂ, ਜਿਹੜੀ ਮਿਨੀਮਮ ਸੈਲਰੀ ਦੇ ਵਿੱਚ ਜਿਹੜੀ ਮਿਨੀਮਮ ਰਿਕੁਆਇਰਮੈਂਟ ਆ ਉਹ $26 ਸਮਥਿੰਗ ਆ ਜੀ। ਉਹ ਤੋਂ ਘੱਟ ਤਾਂ ਤੁਹਾਨੂੰ ਇੰਪਲੋਇਰ ਦੇ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ TRA ਬੋਡੀ ਆ, ਉਹ ਗੌਰਮੈਂਟ ਆਫ ਆਸਟ੍ਰੇਲੀਆ ਦੀ ਬੋਡੀ ਆ, ਇੱਕ ਗੌਰਮੈਂਟ ਬੋਡੀ ਆ, ਉਹ ਡਾਟਾ ਸ਼ੇਅਰਿੰਗ ਤਾਂ ਹੁੰਦੀ ਆ ਜੀ, ਹੈ ਨਾ। ਜੇ ਕਿਤੇ ਉਹ ਪਿੱਕ ਹੋ ਗਿਆ ਤਾਂ ਪ੍ਰੋਬਲਮ ਆਊਗੀ। ਤਾਂ ਮਿਨੀਮਮ ਜਿਹੜੀ ਆਈ ਥਿੰਕ $26.70 ਦੇ ਨੇੜੇ ਤੇੜੇ ਚੱਲ ਰਹੀ ਜਿਹੜੀ ਇਸ ਵਾਰ ਵਧੀਆ,
1: ਹੈ
0: ਨਾ, ਤਾਂ ਮਿਨੀਮਮ 19 ਸੈਲਰੀ ਹੋਣੀ ਚਾਹੀਦੀ ਹੈ ਜੀ।
1: ਓਕੇ ਠੀਕ ਹੈ। ਕੁਛ ਇੱਕ ਟ੍ਰੇਡਸ ਦੇ ਵਿੱਚ ਨਾ ਕਨਫਿਊਜ਼ਨ ਜ਼ਰੂਰ ਹੋ ਜਾਂਦੀ ਹੈ, ਉਹਦੇ 'ਚ ਜੋਬ ਰੈਡੀ ਜੇ ਸਿਮਿਲਰ ਬਿਜ਼ਨਸ ਤੋਂ ਹੋਵੇ ਤਾਂ ਕੰਮ ਕਰ ਜਾਂਦਾ। ਉਦਾਹਰਣ ਦੇ ਤੌਰ 'ਤੇ ਮੈਂ ਪੁੱਛ ਲੈਂਦਾ, ਜਿਵੇਂ ਕਾਰਪੈਂਟਰ ਹੈ ਅਤੇ ਜੁਆਇਨਰ ਜਾਂ ਕੈਬਨਿਟ ਮੇਕਰ ਹੈ, ਅਤੇ ਕਾਰਪੈਂਟਰ ਵੀ ਇਹ ਸੋਚਦਾ ਠੀਕ ਹੈ ਮੈਂ ਕੈਬਨਿਟ ਮੇਕਰ ਦੇ ਹੀ ਕੰਮ ਕਰ ਲੈਂਦਾ ਹੈਗਾ, ਅਤੇ ਉਹ ਸਟਿਲ ਵੈਲਿਡ ਮੰਨਿਆ ਜਾਊਗਾ? ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਜਿੱਦਾਂ ਪਰਫੋਰਮਿੰਗ ਡਿਊਟੀਜ਼, ਇੱਕ ਵਾਰ ਤੁਸੀਂ ਗੱਲ ਕੀਤੀ ਸੀ ਕਿ ਐਂਸਕੋ ਕੋਡ ਦੇ ਅਕੋਰਡਿੰਗ ਹੁੰਦੀਆਂ, ਉਹ ਵੀ ਪਹਿਲਾਂ ਹੀ ਡਿਸਾਈਡਿਡ ਹੁੰਦੇ ਨੇ ਕਿ ਇਸ ਕੈਟੇਗਰੀ ਵਾਲੇ ਜਿਹੜੇ ਬੱਚੇ ਨੇ ਉਹ ਇਸ ਪਰਟੀਕੁਲਰ ਕੈਟੇਗਰੀ ਦੇ ਬਿਜ਼ਨਸ 'ਚ ਜਾ ਕੇ ਕੰਮ ਕਰਨ?
0: ਗੌਤਮ ਜੀ, ਡਿਪੈਂਡ ਕਰੂਗਾ ਕੋਰਸ ਕਿਹੜਾ ਕੀਤਾ। ਕੋਰਸ ਕਾਰਪੈਂਟਰੀ ਦਾ ਕੀਤਾ ਤਾਂ ਕੈਬਨਿਟ ਮੇਕਰ ਜਾਂ ਜੁਆਇਨਰ ਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਬੜਾ ਮੁਸ਼ਕਿਲ ਹੋ ਜਾਂਦਾ, ਕਿਉਂਕਿ TRA ਦੀ ਸਪੈਸ਼ਲ ਉਹਨਾਂ ਦੀ ਇੱਕ ਲਿਸਟ ਆ ਵੀ ਜੁਆਇਨਰ ਲਈ ਸਾਨੂੰ ਇਹ ਕੁਆਲੀਫਿਕੇਸ਼ਨ ਆ, ਸਾਡੀ ਕੈਬਨਿਟ ਮੇਕਰ ਲਈ ਆ ਸਾਡੀ ਰਿਕੁਆਇਰਮੈਂਟ ਇਹ ਆ ਕੁਆਲੀਫਿਕੇਸ਼ਨ ਦੀ, ਬਟ ਓਬਵੀਅਸਲੀ ਜਿਹੜਾ ਜੇ ਕੋਈ ਕਾਰਪੈਂਟਰ ਦਾ ਕੰਮ ਕਰਦਾ ਗਾ ਤਾਂ ਉਹਦੀ ਉਹ ਕਿਸੇ ਨੂੰ ਕੈਬਨਿਟ ਮੇਕਿੰਗ ਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਨਹੀਂ ਕਰਵਾ ਸਕਦਾ,
1: ਰਾਈਟ,
0: ਅਨਲੈਸ ਉਹਦਾ ਉਹ ਵੀ ਬਿਜ਼ਨਸ ਹੈਗਾ।
1: ਠੀਕ ਹੈ। ਅਖੀਰ ਦੇ ਵਿੱਚ ਇੱਕ ਪਰਸਨਲ ਕੁਸ਼ਚਨ ਇਹ ਪੁੱਛਦਾ, ਤੁਸੀਂ ਰੋਜ਼ ਹੀ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਡਾਕਟਰ ਹਜ਼ਾਰਾਂ ਸਰਜਰੀਆਂ ਕਰਦਾ, ਡੇਲੀ ਪੜ੍ਹਦੇ ਹੀ ਕਿੰਨੇ ਕੇਸਿਸ ਦੇਖਦੇ ਹੋ ਟ੍ਰੇਡ ਕੋਰਸਿਸ ਵਾਲੇ ਜਿਹੜੇ ਐਡਮਿਸ਼ਨ ਲੈਂਦੇ ਨੇ ਜਾਂ ਫਿਰ ਜਿਹੜੇ PR ਅਪਲਾਈ ਕਰਦੇ ਨੇ? 2 ਜਾਂ 3 ਜਾਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ ਮੇਜਰ ਮਿਸਟੇਕਸ ਜਿਹੜੇ ਅਕਸਰ ਐਪਲੀਕੈਂਟ ਕਰ ਦਿੰਦੇ ਨੇ? ਆਈ ਨੋ ਵਨ ਆਫ ਦੈਮ ਇਜ਼ ਕਿ ਐਂਸਕੋ ਕੋਡ ਕਾਪੀ ਕਰਕੇ ਪੇਸਟ ਕਰਤਾ ਆਪਣੇ ਉਹਦੇ 'ਚ ਕੇਸ ਦੇ ਵਿੱਚ, ਬਟ ਐਸੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿੱਦਾਂ ਪਿੱਛੇ ਜੇ ਡਿਪਾਰਟਮੈਂਟ ਨੇ ਵੀ ਕਿਹਾ ਸੀਗਾ ਕਿ AI ਤੋਂ ਪੁੱਛ ਕੇ ਆਪਣੇ ਕੇਸ ਤਿਆਰ ਕਰਕੇ ਨਾ ਭੇਜੋ, ਸਾਨੂੰ ਉਹ 'ਚ ਸਮੱਸਿਆ ਆ ਜਾਂਦੀ ਹੈਗੀ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਬੱਚੇ ChatGPT 'ਤੇ $10 ਦੇ ਕੇ ਸੋਚਦੇ ਨੇ ਕਿ ਲਾਇਰ ਦੇ ਕੋਲ ਕੀ ਜਾਣਾ ਜਾਂ ਏਜੰਟ ਦੇ ਕੋਲ ਕੀ ਜਾਣਾ, ਹੈ ਨਾ, ਅਤੇ ਉੱਥੋਂ ਹੀ ਆਪਣਾ ਕੇਸ ਪੂਰਾ ਤਿਆਰ ਕਰ ਲਿਆ ਅਤੇ ਫਿਰ ਉੱਦਾਂ ਹੀ ਉਹ ਅਪਲੋਡ ਕਰਤਾ। ਮੇਜਰ ਮਿਸਟੇਕਸ ਤੁਸੀਂ ਕੀ ਦੇਖਦੇ ਹੋ ਕਿ ਬੱਚੇ ਜਿਹੜੇ ਐਪਲੀਕੈਂਟ ਮਿਸਟੇਕ ਕਰਦੇ ਨੇ ਅਤੇ ਫਿਰ ਬਾਅਦ 'ਚ ਤੁਹਾਡੇ ਕੋਲ ਆਉਂਦੇ ਆ ਜੀ PR ਤਾਂ ਹੀ ਨਹੀਂ, ਤੁਸੀਂ ਦੱਸੋ ਕਿਵੇਂ ਕਰੀਏ?
0: ਕੋਰਸ ਕਰ ਲੈਂਦੇ ਆ ਜੀ, ਜੋਬ ਰੈਡੀ ਵੱਲ ਧਿਆਨ ਹੀ ਨਹੀਂ ਦਿੰਦੇ, ਕਰ ਲਾਂਗੇ ਜੀ ਕਰ ਲਾਂਗੇ, ਲੇਟ ਸ਼ੁਰੂ ਕਰਦੇ ਆ,
1: ਹਾਂ,
0: ਹੈ ਨਾ, ਸਭ ਤੋਂ ਮੇਨ ਜਿਹੜੀ
1: ਰਾਈਟ ਰਾਈਟ
0: ਐਕਸਪੀਰੀਅੰਸ ਲੈਟਰ ਵਾਲਾ ਐਡਾ ਕੋਈ ਇਸ਼ੂ ਨਹੀਂ ਆਉਂਦਾ ਗੌਤਮ ਜੀ, ਜੇ ਐਸ ਲੌਂਗ ਐਸ ਉਹ ਜੋਬ ਡਿਊਟੀਜ਼ ਕਰ ਰਿਹਾ, ਇੰਪਲੋਇਰ ਲਿਖ ਕੇ ਦੇ ਰਿਹਾ ਗਾ,
1: ਓਕੇ
0: ਠੀਕ ਹੈ,
1: ਓਕੇ,
0: ਤਾਂ ਕੋਈ ਉਹ ਨਹੀਂ। ਜੇ ChatGPT ਤੋਂ ਬਣਾ ਵੀ ਲਿੱਤਾ ਤਾਂ ਥੋੜ੍ਹਾ ਜਿਹਾ ਉਹਨੂੰ ਕਹਿ ਦਿਉ ਵੀ ਯਾਰ ਐਂਸਕੋ ਤੋਂ ਡਿਊਟੀਜ਼ ਕਾਪੀ ਕਰੋ, ChatGPT ਨੂੰ ਕਹਿ ਦਿਉ, ਉਹਨੂੰ ਕਹਿ ਦਿਉ ਰੀਫਰੇਸ ਕਰਕੇ,
1: ਰੀਫਰੇਸ
0: ਉਹ ਹੋ ਜੂਗਾ, ਉਹ ਕੋਈ ਜ਼ਿਆਦਾ ਐਡਾ ਇਸ਼ੂ ਨਹੀਂ ਹੈਗਾ ਗਾ, ਐਸ ਲੌਂਗ ਐਸ ਜੋਬ ਡਿਊਟੀਜ਼ ਹੋ ਰਹੀਆਂ, ਠੀਕ ਆ। ਜਿਹੜੀ ਮੋਸਟਲੀ ਇਹ ਸੋਚਦੇ ਆ ਯਾਰ ਵੀ ਆਪਾਂ ਜੋਬ ਕੋਈ ਹੋਰ ਕਰੀ ਜਾ ਰਹੇ ਹਾਂ, ਠੀਕ ਹੈ, ਆਪਾਂ ਦਿਖਾ ਦੇ ਵੀ ਵੈਸ ਦੋ ਜੋਬਸ ਕਰ ਰਹੇ ਹਾਂ, ਪੇਰੋਲ ਬੇਸਿਕਲੀ ਜਿਹੜੇ ਲੋਕ ਪੇਰੋਲ ਰਨ ਕਰਾਉਂਦੇ ਆ, ਇੱਕ ਪਾਸੇ ਤਾਂ TFN 'ਤੇ ਜੋਬ ਕਰ ਰਹੇ ਆ ਜੀ, ਐਜ਼ ਅ ਟਰੱਕ ਡਰਾਈਵਰ ਮੈਂ ਜੋਬ ਕਰ ਰਿਹਾ ਜੀ, 5 ਦਿਨ ਮੈਂ ਟਰੱਕ 'ਤੇ ਬੈਠਾਂਗਾ, ਹੈ ਨਾ, ਅਤੇ ਨਾਲ ਇੱਕ ਫੁੱਲ ਟਾਈਮ ਜੋਬ ਰੈਡੀ ਪ੍ਰੋਗਰਾਮ ਵੀ ਚੱਲ ਰਿਹਾ ਉਹਨਾਂ ਦਾ, ਹੈ ਨਾ। ਤਾਂ ਫਿਰ ਜਦੋਂ ਡਿਪਾਰਟਮੈਂਟ ਕੋਲ PR ਦੀ ਐਪਲੀਕੇਸ਼ਨ ਲੌਜ ਹੋਈ ਹੁੰਦੀ, ਉਹਦੇ 'ਚ ਬੈਂਕ ਸਟੇਟਮੈਂਟਸ ਵੀ ਜਾਂਦੀਆਂ, ਐਕਸਪੀਰੀਅੰਸ ਨੂੰ ਪ੍ਰੂਫ ਤਾਂ ਕਰਨਾ ਨਾ ਵੀ ਅਸੀਂ ਇਹ ਕੀਤਾ, ਤਾਂ ਉੱਥੇ ਡਿਪਾਰਟਮੈਂਟ ਫੜ ਲੈਂਦਾ ਗਾ ਜੀ, ਇਹ ਕੀ ਹੋ ਰਿਹਾ ਯਾਰ ਵੀ ਤੂੰ 40 ਘੰਟੇ 50 ਘੰਟੇ ਟਰੱਕ ਚਲਾਈ ਜਾ ਰਿਹਾ, ਨਾਲੇ ਕਹੀ ਜਾਂਦਾ 38 ਘੰਟੇ ਮੈਂ ਇਹ ਵੀ ਕਰ
1: ਰਿਹਾ
0: ਜਿਹੜੀ ਇਹ ਕੰਸਟਰਕਸ਼ਨ ਸਾਈਟਸ ਤੇ ਰਾਤ ਨੂੰ ਜਾ ਕੇ ਕੰਮ ਕਰਦਾ, ਇੱਕ ਬਹੁਤ
1: ਡਜ਼ਨ ਮੇਕ ਸੈਂਸ ਕਈ ਵਾਰ ਠੀਕ ਹੈ ਸੋ ਇਹ ਇੱਕ ਮੇਜਰ ਮਿਸਟੇਕਸ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਪਰ ਜਾਣ ਤੋਂ ਪਹਿਲਾਂ ਇੱਕ ਆਖਿਰ ਦੇ ਵਿੱਚ ਇੱਕ ਹੋਰ ਸਵਾਲ ਜਦੋਂ ਕੋਈ ਬੱਚਾ ਇਹ ਆ ਕੇ ਕਹਿੰਦਾ ਜੀ ਕਿ ਮੈਂ ਮਾਸਟਰ ਡਿਗਰੀ 'ਚ ਆਇਆ ਮੈਂ ਬੈਚਲਰ ਡਿਗਰੀ 'ਚ ਆਇਆ ਮੈਂ ITI 'ਚ ਆਇਆ MBA 'ਚ ਆਇਆ ਇੱਕ ਕੋਈ ਟ੍ਰੇਡ ਕੋਰਸ ਦੱਸੋ ਜਿਹਦੇ 'ਚ ਮੈਨੂੰ PR ਪੱਕੀ ਮਿਲ ਜਾਵੇ ਇੱਦਾਂ ਦਾ ਕੋਈ ਸਵਾਲ
0: ਅੱਜ ਦੀ ਡੇਟ 'ਚ ਰੂਫ ਪਲੰਬਿੰਗ ਆ ਜੀ ਉਹਦੇ ਵਿੱਚ ਕੰਪੀਟੀਸ਼ਨ ਹੀ ਨਹੀਂ ਹੈਗਾ ਵੈਸੇ ਤਾਂ ਸਾਰੇ ਹੀ ਜਿੰਨੇ ਵੀ ਟ੍ਰੇਡ ਕੋਰਸਿਸ ਆ ਆਪਾਂ ਜਿੰਨੇ ਵੀ ਟ੍ਰੇਡ ਚੱਕ ਲਈ ਆਕੂਪੇਸ਼ਨਸ ਹਰੇਕ ਦੇ ਵਿੱਚ 500 ਤੋਂ ਘੱਟ ਐਪਲੀਕੈਂਟਸ ਬੈਠੇ ਆ ਟੋਟਲ ਨੰਬਰ ਆਫ ਐਪਲੀਕੈਂਟਸ ਦੱਸ ਵੀ ਕਿਸੇ 'ਚ 200 ਬੈਠੇ ਕਿਸੇ 'ਚ ਕੰਪੀਟੀਸ਼ਨ ਹੈ ਹੀ ਨਹੀਂ ਬਟ ਰੂਫ ਪਲੰਬਿੰਗ ਦੇ ਵਿੱਚ ਨਹੀਂ ਹੈਗਾ ਪਲੰਬਿੰਗ ਨਾ ਕਰਿਓ ਜਨਰਲ ਪਲੰਬਰ ਨਾ ਕਰਿਓ ਉਹਦੇ 'ਚ ਜੋਬ ਰੈਡੀ ਪ੍ਰੋਗਰਾਮ ਨਹੀਂ ਹੁੰਦਾ ਉਹਦੇ ਵਿੱਚ ਰੂਫ ਪਲੰਬਿੰਗ ਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਹੈਗਾ
1: ਰਾਈਟ
0: ਠੀਕ ਹੈ ਏਅਰ ਕੰਡੀਸ਼ਨਿੰਗ ਆ ਜਿਹੜਾ ਉਹਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਨਹੀਂ ਹੈਗਾ ਇਲੈਕਟ੍ਰੀਸ਼ੀਅਨ ਦੇ ਲਈ ਜੋਬ ਰੈਡੀ ਪ੍ਰੋਗਰਾਮ ਨਹੀਂ ਹੈਗਾ ਇਹਨਾਂ ਦੇ ਵਿੱਚ ਸਿਰਫ ਕੋਰਸ ਪਲੱਸ 3 ਈਅਰ ਐਕਸਪੀਰੀਅੰਸ ਦੇ ਬੇਸ ਤੇ ਹੀ ਸਕਿੱਲ ਅਸੈਸਮੈਂਟ ਹੋਣੀ ਆ
1: ਅੱਛਾ ਓਕੇ ਜੋਬ ਰੈਡੀ ਹੋਣਾ ਹੀ ਨਹੀਂ
0: ਪਲੰਬਰ ਇਲੈਕਟ੍ਰੀਸ਼ੀਅਨ ਕੁਕਰੀ ਵੀ ਟ੍ਰੇਡ ਕੋਰਸ ਦੀ ਕੈਟਾਗਰੀ ਚ ਆਉਂਦਾ ਉਹਦੇ ਚ ਵੀ ਨਾ ਕਰੋ ਜੀ ਬਾਕੀ ਸਭ ਚ ਚੱਲ ਰਿਹਾ ਜੀ ਕੰਪੀਟੀਸ਼ਨ ਨਹੀਂ ਹੈਗਾ ਬਿਲਕੁਲ ਹੀ
1: ਅੱਛਾ
0: ਕੋਈ ਕੰਪੀਟੀਸ਼ਨ ਨਹੀਂ ਹੈਗਾ ਦੂਸਰੀ ਗਲਤੀ ਇਹ ਨਾ ਕਰਿਓ ਵੀ ਯਾਰ ਮੈਂ ਬੈਚਲਰ 'ਚ ਆਇਆ 2 ਫੀਸਾਂ ਕਿਉਂ ਭਰਨੀਆਂ ਕੁਛ ਨਹੀਂ ਹੁੰਦਾ 1 ਸਾਲ ਜੇ ਤੁਸੀਂ ਕਰ ਸਕਦੇ ਹੋ ਤਾਂ ਕੰਕਰੈਂਟ ਕੋਰਸ ਕਰ ਲਓ ਆਪਦੀ ਬੈਚਲਰ ਜਾਂ ਮਾਸਟਰ ਡਿਗਰੀ ਵੀ ਚਲਾਓ ਅਤੇ ਨਾਲ ਟ੍ਰੇਡ ਕੋਰਸ ਵੀ ਕਰ ਲਓ
1: ਔਰ ਉਹ ਸਾਰੀਆਂ ਫੀਸਾਂ ਮਤਲਬ ਇਕੱਠੀਆਂ ਤਾਂ ਨਹੀਂ ਦੇਣੀਆਂ ਇੱਦਾਂ ਤਾਂ ਨਹੀਂ ਹੁੰਦਾ ਹੈਗਾ ਕਿ ਮਾਸਟਰ ਡਿਗਰੀ ਦਾ ਵੀ 60,000 ਤੁਸੀਂ ਇਕੱਠਾ ਹੀ ਦੇਣਾ ਅਤੇ ਉੱਧਰ ਦਾ ਵੀ 10-15,000 ਸੋ ਜਾਣਾ ਤਾਂ ਕਿਸ਼ਤਾਂ ਦੇ ਵਿੱਚ ਹੀ ਹੈ
0: ਕਿਸ਼ਤਾਂ ਥੋੜ੍ਹਾ ਜਿਹਾ ਹਾਰਡ ਵਰਕ ਵੱਧ ਕਰ ਲਓ ਹੈ ਨਾ ਘਰਦਿਆਂ ਨੂੰ ਤੰਗ ਕਰ ਲਓ ਠੀਕ ਹੈ
1: ਠੀਕ ਹੈ
0: ਅਤੇ ਬਾਕੀ ਸਾਡੇ ਕੋਲ ਬਹੁਤ ਵਧੀਆ ਡੀਲਸ ਹੈਗੀਆਂ ਜੇ ਕਿਸੇ ਨੇ ਟ੍ਰੇਡ ਕੋਰਸ ਕਰਨਾ ਕੰਕਰੈਂਟ ਤਾਂ ਬਹੁਤ ਵਧੀਆ ਈਜ਼ੀ ਪੇਮੈਂਟਸ ਦੇ ਨਾਲ ਕਾਲਜਿਸ ਨਾਲ ਆਪਣੇ ਟਾਈ ਅਪ ਹੈਗੇ ਆ ਜਿੱਥੇ ਕਿ ਬਹੁਤ ਅਫੋਰਡੇਬਲ ਮੈਂ ਕਹਿੰਦਾ ਫੀਸ ਸਟਰਕਚਰ ਦੇ ਵਿੱਚ ਟ੍ਰੇਡ ਕੋਰਸ ਕਰ ਸਕਦੇ ਹਾਂ
1: ਠੀਕ ਹੈ ਮਤਲਬ ਇਹ ਪਲੈਨਿੰਗ ਬੇਸਿਕਲੀ ਤੁਹਾਡੇ ਕਹਿਣ ਦਾ ਮਤਲਬ ਇਹ
0: ਪਲੈਨ ਬੀ ਹਮੇਸ਼ਾ ਤਿਆਰ
1: ਪਲੈਨ ਬੀ ਜੇ ਹੋ
0: ਸਕਦਾ ਪਲੈਨ ਬੀ ਰੱਖ ਕੇ ਚੱਲੋ ਜੀ ਜੇ ਤੁਸੀਂ ITI ਕਰਦੇ ਹੋ ਤੁਹਾਡਾ ਪਹਿਲਾ ਪਿਆਰ ITI ਆ ਹੈ ਨਾ ਕੰਟੀਨਿਊ ਰੱਖੋ ITI ਨੂੰ ਜੇ ਤੁਸੀਂ MBA ਕਰ ਰਹੇ ਹੋ ਤੇ ਤੁਸੀਂ ਲੌਂਗ ਰਨ ਦੇ ਵਿੱਚ ਉਹਦੇ 'ਚ ਹੀ ਜਾਣਾਗਾ ਉਹਨੂੰ ਕੰਟੀਨਿਊ ਰੱਖੋ ਬਟ ਨਾਲ ਪਲੈਨ ਬੀ ਲੈ ਕੇ ਜ਼ਰੂਰ ਚੱਲੋ
1: ਰਾਈਟ
0: ਪਲੈਨ ਬੀ 'ਚ ਟ੍ਰੇਡ ਕੋਰਸ ਕਰੋ 1 ਸਾਲ ਦਾ ਟ੍ਰੇਡ ਕੋਰਸ ਆ ਮੇਰੇ ਕੋਲ ਕਈ ਸਟੂਡੈਂਟ ਹੈਗੇ ਜੀ ਹਜੇ ਉਹਨਾਂ ਦੀ ਬੈਚਲਰ ਡਿਗਰੀ ਫਿਨਿਸ਼ ਨਹੀਂ ਹੋਈ ਉਹ ਆਏ 6 ਮਹੀਨੇ ਬਾਅਦ ਉਹਨਾਂ ਨੇ ਇੱਕ ਨਾਲ ਕੋਰਸ ਕਰ ਲਿਆ ਜੀ ਹੁਣ ਬੈਚਲਰ ਹਜੇ ਫਿਨਿਸ਼ ਹੋਣ ਵਾਲੀ ਆ ਹੈ ਨਾ ਬਟ ਜੋਬ ਰੈਡੀ ਪ੍ਰੋਗਰਾਮ ਵੀ ਆਲਮੋਸਟ ਫਿਨਿਸ਼ ਹੋ ਰਿਹਾ ਉਹਨਾਂ ਦਾ
1: ਅਸਲ 'ਚ ਬੱਥੇ ਇੱਥੇ ਹੱਥ ਛੱਡ ਜਾਂਦੇ ਹੈਗੇ ਨੇ ਕਿ 2-2 ਪੜ੍ਹਾਈਆਂ ਨਹੀਂ ਹੋਣੀਆਂ ਹੈਗੀਆਂ ਅਤੇ ਦੂਜੇ ਪਾਸੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈਗਾ ਹੈ ਕਿ ਜੇ ਬੈਚਲਰ ਡਿਗਰੀ ਦੇ ਵਿੱਚ ਆਇਆ ਜਾਂ ਮਾਸਟਰ ਡਿਗਰੀ 'ਚ ਆਇਆ ਕੱਲ੍ਹ ਨੂੰ TR ਦੇ ਉੱਤੇ ਉਹਦਾ ਐਕਸਪੀਰੀਅੰਸ ਲੈ ਲਈਏ ਰਾਦਰ ਦੈਨ ਜੋਬ ਰੈਡੀ ਕਰਨ ਦੀ ਬਜਾਏ ਅਤੇ ਫਿਰ ਇੱਕ ਪਾਸੇ ਹੋ ਜਾਈਏ ਬਟ ਉਹ ਤੁਹਾਡੀ ਗੱਲ ਠੀਕ ਹੈ ਕਿ ਜੇ ਟਾਈਮ ਤੋਂ ਪਹਿਲਾਂ ਚੱਲੋਗੇ ਜਾਂ ਟਾਈਮ ਦੇ ਅਕੋਰਡਿੰਗ ਚੱਲੋਗੇ ਤਾਂ ਫਿਰ ਟਾਈਮ ਵੇਸਟ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੋਈ ਫਿਰ ਤਾਂ ਤੁਹਾਡੇ ਸਾਰੇ ਕੰਮ ਪੂਰੇ ਹੋ ਰਹੇ ਹੈਗੇ ਨੇ ਪਰ ਥੈਂਕ ਯੂ ਸੋ ਮਚ
0: ਥੈਂਕ ਯੂ ਗੌਤਮ ਜੀ
1: ਅਤੇ ਇਹ ਸੀਗੇ ਜੀ ਪ੍ਰੇਮ ਗੋਇਲ ਜੀ ਸਾਡੇ ਨਾਲ ਟ੍ਰੇਡ ਕੋਰਸਿਸ ਦੇ ਉੱਤੇ ਅੱਜ ਦੇ ਦਿਨ ਗੱਲ ਕਰ ਰਹੇ ਸੀਗੇ ਵੈਸੇ ਇੱਕ ਵਾਰ ਫਿਰ ਤੋਂ ਇਸ ਦਿੱਤੇ ਗਏ ਪੋਸਟਰ ਤੋਂ ਤੁਸੀਂ ਸਾਰੀਆਂ ਜਾਣਕਾਰੀਆਂ ਲੈ ਸਕਦੇ ਹੈਗੇ IIME ਐਡਵਾਈਜ਼ਰ ਦੇ ਨਾਲ ਮੌਕੇ ਦੇ ਉੱਤੇ ਜਾ ਕੇ ਵੀ ਪੈਰਾਮੈਟਾਇਆ ਸਿਡਨੀ ਸਿਟੀ ਆਫਿਸ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਫਿਲਹਾਲ ਇਸ IIME ਐਡਵਾਈਜ਼ਰ ਦੇ ਸਪਾਂਸਰਡ ਪ੍ਰੋਗਰਾਮ ਐਮੀ ਟਾਕ ਦੇ ਵਿੱਚੋਂ ਦੇ ਇਜਾਜ਼ਤ ਧੰਨਵਾਦ
2: ਨਾ ਜਾਓ ਇਧਰ ਉਧਰ ਸਿੱਧੇ ਆਓ IIME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IIME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IIME ਐਡਵਾਈਜ਼ਰ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ 1 ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ
4: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ।
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ

0: ਅਸੀਂ ਤਾਂ ਜਿਉਂਦੇ ਹੀ ਆ, ਅਸੀਂ ਦੇਖਿਆ ਸੀਗਾ ਸਾਨੂੰ ਵਧੀਆ ਨੀ ਲੱਗਿਆ
1: ਤੇ ਮੈਂ ਕਹਿਣ ਲੱਗਾ ਠਰ ਗਏ ਇਹ ਠੰਡ ਵੇਖ ਕੇ ਜੀ, ਅਸੀਂ ਠਰ ਗਏ।
0: ਹੁਣ ਹੁਣ ਜਾਂਦੀ ਠੰਡ ਤੁਹਾਨੂੰ ਠੰਡ ਜਾਂਦੀ ਵੀ ਹੁਣ ਤਾਂ ਮੁੱਕ ਵੀ ਗਈ ਭਾਜੀ
1: ਯਾਰ ਭਾਜੀ
0: ਹੁਣ ਕਿਹੜੀ ਠੰਡ,
1: ਅੱਜ ਸਵੇਰੇ ਸਵੇਰੇ ਠੰਡ ਸੀ ਵੈਸੇ।
0: ਹਾਂਜੀ
1: ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਅਸੀਂ ਫੇਰ ਆ ਗਏ ਹਾਂ ਬੇਕਾਰ ਖਬਰਾਂ ਲੈ ਕੇ, ਜਿਹੜਾ ਕਿ ਆਪਾਂ ਮਤਲਬ ਤੁਸੀਂ ਸੁਣੀਆਂ ਚਾਹੋਗੇ ਔਰ ਤੁਹਾਨੂੰ ਕਦੀ ਕਦੀ ਵਧੀਆ ਵੀ ਲੱਗਦੀ ਹੈ। ਤੇ ਮਾਇਆ ਜੀ ਮਨਤੇਜ ਤੇ ਮੇਰੇ ਨਾਲ ਹੈਗੇ ਨੇ ਗੌਤਮ ਕਪਿਲ ਭਾਜੀ। ਗੌਤਮ ਕਪਿਲ ਪਰ ਤੁਸੀਂ ਲੜਾਈ ਵੀ ਪਵਾ ਕੇ ਜਾਂਦੇ ਹੋ, ਤੁਸੀਂ ਏਦਾਂ
0: ਲੜਾਈ ਪੈਂਦੀ,
1: ਤੁਸੀਂ ਲੜਾਈ ਲੜੀ ਨੀ ਪਵਾਉਣੀ
0: ਆਪਾਂ, ਰੱਖੜੀ ਆ ਰਹੀ ਹੈ ਤੁਹਾਡੀ ਭੈਣਾਂ ਵਰਗੀਆਂ।
1: ਸਾਰੇ ਆ ਜਾਣਾ ਵਾ, ਰੱਖੜੀ ਆ ਗਈ, ਰੱਖੜੀ ਆ ਗਈ। ਰੱਖੜੀ ਕਦੋਂ ਹੈਗੀ ਵੈਸੇ, ਫਰਾਈਡੇ
0: ਬਹੁਤ ਨਿਕਲਦੇ ਨੇ ਉੱਥੇ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਮੁਹੂਰਤ ਹੈ, ਅੱਗੇ ਕਦੇ ਹੋਇਆ ਨੀ ਸੀਗਾ ਏਦਾਂ,
1: ਪਹਿਲਾਂ ਸਿੱਧਾ ਹੁੰਦਾ ਸੀ ਇੱਕ ਦਿਨ
0: ਜਦੋਂ ਮਤਲਬ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਕਦੇ ਨੀ ਸੀ ਹੋਇਆ।
1: ਹਾਂ
0: ਫੇਰ ਜਦੋਂ ਥੋੜੇ ਜਿਹੇ ਜਵਾਨ ਕ ਜੇ ਹੋਏ ਉਦੋਂ ਇੰਡੀਆ ਚ ਫਿਰ ਆਹ ਥੋੜਾ ਜਿਹਾ ਟ੍ਰੈਂਡ ਜਿਹਾ ਆ ਗਿਆ,
1: ਸਹੀ ਗੱਲ,
0: ਮੁਹੂਰਤ ਕੱਢ ਲੋ, ਇਹ ਕਰ ਲੋ, ਲੋਕਾਂ ਦੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਲੋਕ, ਹਨਾ, ਇਹ ਬਿਜ਼ਨਸ ਬਣ ਗਿਆ।
1: ਹੋਰ ਤੇ ਪਹਿਲਾਂ ਤਾਂ ਕੀ ਸਿੰਪਲ ਜਿਹਾ ਹੁੰਦਾ ਸੀ, ਰੱਖੜੀ ਬੰਨਦੇ ਸੀ ਅੱਧੇ ਇੱਕ ਘੰਟੇ ਬਾਅਦ ਕਟਾਈ, ਮਾਰ ਕਟਾਈ ਵੀ ਹੋ ਜਾਂਦੀ ਭੈਣ ਭਰਾ, ਹੋ ਗਈ ਰੱਖੜੀ ਖਤਮ ਹੈ ਨਾ, ਬਸ ਘੰਟਾ ਹੋ ਗਿਆ ਉਹ ਬਸ ਠੀਕ ਹੈ।
0: ਰੱਖੜੀ ਮੈਨੂੰ ਲੱਗਦਾ ਸਾਡੇ ਮਤਲਬ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਸਭ ਤੋਂ ਛੋਟਾ ਤਿਉਹਾਰ ਹੁੰਦਾ ਸੀ। ਦੀਵਾਲੀ ਆਪਣੇ ਕਿੱਡਾ ਲੰਬਾ ਚੱਲਦਾ, ਕਈ ਦਿਨ ਤੱਕ ਚੱਲਦਾ, ਦੁਸ਼ਹਿਰੇ, ਨਰਾਤੇ, ਗੁਰੂ ਪੁਰਬ, ਸਾਰੇ ਕਿੰਨੇ ਕਿੰਨੇ ਦਿਨ ਤੱਕ ਚੱਲਦੇ ਨੇ।
1: ਸਹੀ ਗੱਲ, ਸਹੀ ਗੱਲ,
0: ਮਤਲਬ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਦਿਨ ਪਹਿਲਾਂ, ਤੇ ਰੱਖੜੀ ਆਉਂਦਾ
1: ਜਿਨ੍ਹਾਂ ਨੂੰ ਹੁੰਦਾ ਨਾ ਵੀ ਇਹ ਗਲੀ ਦੇ ਸਾਡੇ ਉਹ ਬਦਮਾਸ਼ ਆ, ਉਦੋਂ ਉਹਨਾਂ ਨੇ ਵੀ ਪੂਰੀਆਂ ਰੱਖੜੀਆਂ
0: ਬੰਨੀਆਂ ਹੁੰਦੀਆਂ
1: ਨੇ। ਰੱਖੜੀਆਂ ਦਾ ਵੀ ਨਾ ਚੇਂਜ ਹੋ ਗਿਆ ਸੁਭਾਅ, ਮਤਲਬ ਪਹਿਲਾਂ ਕੀ ਸੀ, ਪਹਿਲਾਂ ਬੜੀਆਂ
0: ਮੌੜੀਆਂ ਹੁੰਦੇ ਸੀ
1: ਤੇ ਹੁਣ ਕੀ ਆ, ਹੁਣ ਤੇ ਵੱਲ ਸਵਾਲੇ, ਹੁਣ ਤਾਂ ਮੇਰੇ ਖਿਆਲ
0: ਨਹੀਂ, ਅੱਗੇ ਉਹ ਆਉਣ ਲੱਗ ਗਏ ਸੀਗੇ ਵਿੱਚ ਜੇ ਨਾ, ਮੇਰੇ ਖਿਆਲ ਦੇ ਨਾਲ ਅਸੀਂ ਉਦੋਂ ਛੋਟੇ ਜਿਹੇ ਹੁੰਦੇ ਸੀਗੇ, ਉਦੋਂ ਆਉਂਦੇ ਹੁੰਦੇ ਸੀਗੇ ਕਿ ਜਿਨ੍ਹਾਂ ਚ ਮਤਲਬ ਰਿਮੋਟ ਲੱਗਿਆ ਹੋਇਆ, ਕਿਸੇ ਚ ਘੜੀ ਬਣੀ ਹੋਈ ਹੈ, ਕਿਸੇ ਤੇ ਬਟਨ ਨੇ, ਕਿਸੇ ਤੇ ਐ ਬਟਨ ਦੱਬੋ, ਅੱਜ ਕੱਲ ਤਾਂ ਚਲੋ ਆਉਂਦੀ ਨੇ ਪਰ ਅੱਜ ਕੱਲ ਉਹ ਤਾਂ ਐਡਵਾਂਸ ਵਰਜ਼ਨ ਹੈ,
1: ਸਹੀ ਗੱਲ,
0: ਪਰ ਉਹ ਐ ਬਟਨ ਦੱਬੋ ਉਹ ਰਾਖੀ ਕੀ ਮੁਬਾਰਕ ਏਦਾਂ ਕਰਕੇ ਗਾਣੇ ਜਿਹੇ ਚੱਲਣ ਲੱਗ ਜਾਂਦੇ ਹੁੰਦੇ ਸੀ
1: ਨਾ, ਚਾਈਨਾ ਵਾਲੇ ਨੇ ਬਹੁਤ ਕੱਢੀਆਂ ਹੋਣੀਆਂ ਇਹੋ ਜਿਹੀਆਂ
0: ਚੀਜ਼ਾਂ, ਬਹੁਤ ਤੰਗੀਆਂ ਸੀ,
1: ਚਾਈਨਾ ਵਾਲੇ ਵੀ ਕਰਦੇ ਹੋਣੇ
0: ਤਸਵੀਰਾਂ ਵਾਲੀਆਂ, ਭਗਵਾਨਾਂ ਦੀਆਂ ਤਸਵੀਰਾਂ ਦੇ ਨਾਲ ਬਣੀਆਂ ਹੋਈਆਂ ਰੱਖੀਆਂ, ਉਹ ਬਹੁਤ ਚੱਲਣ ਲੱਗ ਪਈਆਂ,
1: ਔਰ ਬਾਅਦ ਵਿੱਚ ਸੰਭਾਲ ਸੰਭਾਲ ਕੇ ਵੀ ਰੱਖਣੀਆਂ ਪੈਂਦੀਆਂ, ਹਾਏ ਰੱਖੀਆਂ, ਇੱਕ ਇਧਰ ਉਧਰ ਲਾ ਚੱਲ ਜੇ, ਹਾਂ
0: ਲੜਾਈਆਂ ਬਹੁਤ ਹੁੰਦੀਆਂ ਛੋਟੇ ਹੁੰਦੇ,
2: ਰੱਖੜੀ ਨੂੰ ਹੱਥ ਕਿੱਦਾਂ ਲਾ ਹੋਈ
1: ਉਹ ਜਦੋਂ ਆ, ਸਹੀ ਗੱਲ ਆ, ਤੇ ਉਹ ਅਸੀਂ ਜਦੋਂ ਛੋਟੇ ਹੁੰਦੇ ਹਾਂ ਨਾ, ਤੁਸੀਂ ਵੀ ਮਤਲਬ ਚਲੋ ਮਤਲਬ ਸਾਡੀ ਤੇ ਭੈਣ ਨੀ ਹੈਗੀ ਨਾ, ਅਸੀਂ ਬਹੁਤ ਘੱਟ ਰੱਖੜੀਆਂ ਬੰਨੀਆਂ, ਤੇ ਜਿਹੜੇ ਆਉਂਦੇ ਹੁੰਦੇ ਸਾਡੇ ਗਲੀ ਮੁਹੱਲੇ ਵਾਲੇ ਨਾ, ਉਹ ਦੇਖ ਮੈਨੂੰ ਤਿੰਨ ਰੱਖੜੀਆਂ ਬੰਨੀਆਂ, ਆ ਦੇਖ ਮੈਂ ਪੰਜ ਬੰਨੀਆਂ,
0: ਤੁਸੀਂ ਕਿਵੇਂ ਫਿਰ ਫੀਲ ਕਰਦੇ ਹੁੰਦੇ ਸੀਗੇ?
1: ਉਹ ਫਿਰ ਆਪਾਂ ਤੇ ਆਪਾਂ ਆਪਣਾ ਗਵਾਂਢੀਆਂ ਕੋਲੋਂ ਨਹੀਂ ਬੁਲਾਉਂਦੇ ਹੁੰਦੇ,
0: ਨਹੀਂ ਬਣਾਉਂਦੇ ਸੀ,
1: ਵਾਹ ਲਾ ਲਾ ਇਹ ਮੈਂ ਨੀ ਭੈਣ ਬਣਾਉਣਾ, ਤੇ ਪਰ ਆ ਨਹੀਂ ਫਿਰ ਚਾਚੇ ਤਾਏ
0: ਕਜ਼ਨ ਕੁਜ਼ਨ ਆ ਜਾਂਦੇ ਹੁੰਦੇ ਸੀ,
1: ਤੇ ਉਹ ਹੋ ਜਾਂਦਾ ਸੀ, ਤੇ ਉਹ ਆ ਕੇ ਉਹ ਬੰਦ ਬੋਲ ਦਿੰਦੇ ਹੁੰਦੇ ਸੀ, ਤੇ ਪਰ ਉਹ
0: ਸਾਡੇ ਵੀ ਹੁੰਦੀ ਸੀਗੀ, ਸਾਡੇ ਮਤਲਬ ਮੇਰੇ ਤਾਂ ਚਲੋ ਰੱਖੜੀਆਂ ਬੰਨਣ ਵਾਲੀਆਂ ਭੈਣਾਂ ਹੈਗੀਆਂ ਸੋਹਣੇ ਨਾਲ, ਪਰ ਮੇਰੇ ਫਾਦਰ ਦੇ ਨਹੀਂ ਸੀਗੀ ਭੈਣ, ਰੀਅਲ ਸਿਸਟਰ ਨਹੀਂ ਉਹਨਾਂ ਦੀ, ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਆਉਂਦੀ ਹੁੰਦੀ ਸੀਗੀ, ਕਹਿਣਾ ਅਸੀਂ ਭੂਆ
1: ਭੂਆ ਜੀ,
0: ਉਹਨੇ ਜਦੋਂ ਵੀ ਆਉਣਾ ਉਹਨੇ ਕਲੇਸ਼ ਕਰਕੇ ਜਾਣਾ, ਸਾਨੂੰ ਇਹ ਲੱਗਦਾ ਹੁੰਦਾ ਸੀ ਰੱਖੜੀ ਦਾ ਤਿਉਹਾਰ ਕਲੇਸ਼ ਦਾ ਤਿਉਹਾਰ, ਤੇ ਸਾਨੂੰ ਇਹ ਹੁੰਦਾ ਹੁੰਦਾ ਸੀ ਕਿ ਮਤਲਬ ਨਾ ਇੱਕ ਟਾਈਮ ਤੇ ਜਦੋਂ ਫਿਰ ਕੁੜੀਆਂ ਤੁਹਾਡੇ ਘਰ ਚ ਡਿਸੀਜਨ ਲੈਣ ਲੱਗ ਜਾਂਦੀਆਂ ਨੇ, ਮੈਚੋਰ ਹੋ ਜਾਂਦੀਆਂ ਸਨ ਮੇਰੀਆਂ ਭੈਣਾਂ ਵੱਡੀਆਂ ਨਾ,
1: ਸਹੀ ਗੱਲ,
0: ਉਹ ਕਹਿੰਦੇ ਨੇ ਪਹਿਲੇ ਭੂਆ ਨੂੰ ਆ ਲੈਣ ਦੋ, ਉਹ ਜਿਹੜਾ ਕਲੇਸ਼ ਕਲੂਸ਼ ਕਰਕੇ ਜਾਊਗੀ ਫੇਰ ਉਸ ਤੋਂ ਬਾਅਦ ਬੰਨਾਂਗੇ, ਨਹੀਂ ਤਾਂ ਸਾਡਾ ਮੂਡ ਖਰਾਬ ਰਹਿਣਾ,
1: ਕਲੇਸ਼ ਤੋਂ ਬਾਅਦ ਮੂਡ ਸਹੀ ਰਹੂਗਾ, ਮੂਡ ਸਹੀ ਤੋਂ ਬਾਅਦ ਨਾ ਹੋਵੇਗਾ,
0: ਫੇਰ ਕਰਾਂਗੇ ਵੀ ਨਹੀਂ ਉਹਨੇ ਸਾਰਾ ਇਤਿਹਾਸ ਸਾਡਾ ਵੀ ਖਰਾਬ ਕਰ ਦੇਣਾ ਵੀ ਨਾਲ ਨਹੀਂ ਬੰਨਣੀ ਅਸੀਂ, ਉਹ ਅੱਡ ਅੱਡ ਪਲੇਟਾਂ ਬੰਨਦੀਆਂ ਹੁੰਦੀਆਂ ਸੀਗੀਆਂ,
1: ਨਹੀਂ ਨਹੀਂ ਸਹੀ ਗੱਲ, ਸਾਡਾ ਸਾਡਾ ਵੀ ਏਦਾਂ ਹੀ ਮਤਲਬ ਮੇਰੇ ਵੀ ਮਤਲਬ ਪਾਪਾ ਮਤਲਬ ਡੈਡੀ ਦੀ ਨਾ ਸਕੀ ਭੈਣ ਦੀ ਕੋਈ ਹੈਗੀ ਤੇ ਸਾਡੀ ਭੂਆ ਦੂਰ ਦੀ ਆ,
0: ਉਹ ਵੀ ਕਲੇਸ਼ੀ,
1: ਉਹ ਕਲੇ ਨਹੀਂ ਉਹ ਤੇ ਉਹ ਤੇ ਨਹੀਂ ਕਲੇਸ਼ੀ, ਪਰ ਹਾਂ ਉਹ ਵੀ ਉਹ ਪਿੰਡੋਂ ਆਉਂਦੇ ਹੁੰਦੇ ਸੀ ਤੇ ਉਹ ਕੀ ਹੁੰਦਾ ਸੀ ਵੀ ਉਦੋਂ ਜਦੋਂ ਉਹਨਾਂ ਨੇ ਆਉਣਾ ਨਾ ਉਦੋਂ ਉਹਨਾਂ ਨੇ ਸਾਨੂੰ ਵੀ ਬੰਨ ਦੇਣੀ ਆ, ਮਤਲਬ ਜਿੱਦਾਂ ਹੁੰਦਾ ਨਾ ਵੀ ਲੈ ਮੰਤੇਜ ਯਾਰ ਤੁਹਾਡੇ ਵੀ ਨੀ ਹੈਗੀ ਆ, ਚੱਲ ਤੇਰੇ ਪਾਪਾ ਦੇ ਥੋੜਾ ਮਤਲਬ ਕਰ ਲਈਏ ਆਪਾਂ, ਤੇ ਉਦੋਂ ਨਾ ਮਤਲਬ ਕੋਈ ਹੁੰਦਾ ਹੀ ਨੀ ਸੀ ਰੱਖੜੀ, ਇੱਕ ਹੀ ਰੱਖੜੀ ਟਾਈਪ ਹੁੰਦੀ ਸੀ ਸਾਰਿਆਂ ਨੂੰ ਇੱਕ ਇੱਕ ਬੰਨਤੀ, ਵੀ ਇਹ ਨੀ ਕਹਿਣਾ ਆਹ ਤੇਰੀ ਆ ਆਹ ਮੇਰੀ ਆ, ਅੱਜ ਕੱਲ ਤੇ ਲੜਾਈ ਹੋਣ ਲੱਗ ਪੈਂਦੀ ਆ ਵੀ ਇਹ ਰੱਖੜੀ ਜੇ ਤਿੰਨ ਭਰਾ ਅੱਗੇ ਆ ਤੇ ਤਿੰਨ ਰੱਖੜੀ ਅਲੱਗ ਅਲੱਗ ਦੀ ਆ, ਉਹ ਕਨਫਿਊਜ਼ ਹੋ ਜਾਂਦੀ ਭੈਣ ਵੀ ਯਾਰ ਆਹ ਕਿਹਨੂੰ ਬੰਨੀਏ ਆਹ ਕਿਹਨੂੰ ਬੰਨੀਏ, ਉਹ ਹੁਣ ਉਹੀ ਵੀ ਜਿਹੜਾ ਜੇ ਤੇ ਭਰਾ ਵਧੀਆ ਹੈਗੇ ਉਹ ਕਹਿਣਗੇ ਠੀਕ ਹੈ ਭੈਣ ਰੱਖ
0: ਦੇ,
1: ਜੇ ਉਹ ਵੀ ਕਲੇਸ਼ੀ ਹੈਗੇ ਉਹ ਕਹਿੰਦੇ ਮੈਂ ਉਹ ਲੈਣੀ ਆ ਮੈਂ ਉਹ ਲੈਣੀ ਆ, ਉਸੇ ਹਿਸਾਬ ਨਾਲ ਫਿਰ ਪੈਸੇ ਵੀ ਦਿੱਤੇ ਜਾਂਦੇ
0: ਆ, ਇਹ ਚੀਜ਼ ਮੇਨ ਮੇਨ ਰੱਖੜੀ ਦਾ ਤਿਉਹਾਰ ਇਹ ਨਾ ਗਿਫਟਾਂ ਨੂੰ ਪੈਸਿਆਂ ਨੂੰ। ਅੱਛਾ ਇੱਧਰ ਉਲਟਾ ਸੀ ਮੇਰੇ ਮਦਰ ਵੱਲ, ਮੇਰੇ ਮਦਰ ਦੇ ਤਿੰਨ ਬ੍ਰਦਰ ਸੀਗੇ,
1: ਅੱਛਾ ਜੀ
0: ਚੌਥੇ ਦੀ ਕਹਾਣੀ ਮੈਂ ਬੜੀ ਵਾਰ ਕੀਤੀ ਹੋਈ ਹੈ ਗੱਲ, ਸੋ ਇਹਦਾ ਚਾਰ ਬ੍ਰਦਰ ਸੀ ਪਰ ਤਿੰਨ ਬ੍ਰਦਰ ਆਉਂਦੇ ਹੁੰਦੇ ਸੀਗੇ, ਤੇ ਉਹ ਮਤਲਬ ਜਿਵੇਂ ਇੱਕ ਕਦੇ ਕਿਸੇ ਮਾਮੇ ਨੇ ਆਇਆ ਨਾ ਕਦੇ ਕਿਸੇ ਮਾਮੇ ਨੇ ਆਉਣਾ ਹਨਾ ਕਦੇ ਕਿਸੇ, ਤੇ ਫਿਰ ਐਂ ਵੀ ਹੁੰਦਾ ਹੁੰਦਾ ਸੀਗਾ ਵੀ ਹੌਲੀ ਹੌਲੀ ਟਾਈਮ ਪੈਣ ਲੱਗ ਗਿਆ ਤੇ ਫਿਰ ਦੋ ਮਾਮੇ ਕਹਿ ਦਿੰਦੇ ਸੀਗੇ ਵੀ ਇੱਕ ਛੋਟੇ ਮਾਮੇ ਨੂੰ ਵੀ ਤੂੰ ਹੀ ਜਾਇਆ ਅੱਜ ਜਿਹੜੇ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀਗੇ ਉਹ ਫਿਰ ਮਤਲਬ ਮੰਮੀ ਦੇ ਲਈ ਥੋੜੇ ਲੈ ਕੇ ਆਉਂਦੇ ਹੁੰਦੇ ਸੀ, ਉਹ ਬੱਚਿਆਂ ਦੇ ਲਈ ਲੈ ਕੇ ਆਉਂਦੇ
1: ਹੁੰਦੇ,
0: ਬੱਚਿਆਂ ਨੂੰ ਕੀ ਲੱਗਿਆ ਸਾਨੂੰ ਫਿਰ ਉਹਦਾ ਚਾਅ। ਅੱਛਾ ਸਕੂਲ ਵੀ ਲੱਗਦੇ ਹੁੰਦੇ ਸੀਗੇ ਉਹਨਾਂ ਦੇ,
1: ਹਾਂ ਛੁੱਟੀ ਨਹੀਂ ਹੁੰਦੀ ਨਾ ਰੱਖੜੀ ਦੀ,
0: ਮੇਰੇ ਖਿਆਲ ਨਾਲ ਅੱਧੀ ਛੁੱਟੀ ਹੁੰਦੀ ਸੀ ਮੇਰੇ ਯਾਦ ਨਹੀਂ,
1: ਸਵੇਰੇ ਸਵੇਰੇ ਹੁੰਦੀ ਆ ਮਤਲਬ ਸਵੇਰੇ ਸਵੇਰੇ ਛੁੱਟੀਆਂ ਰੱਖੜੀਆਂ,
0: ਦੋ ਕੁ ਘੰਟੇ ਲੇਟ ਸਕੂਲ ਸ਼ੁਰੂ ਹੁੰਦਾ ਸੀ,
1: ਸਹੀ ਗੱਲ ਕਿਉਂਕਿ ਇਹ ਸਵੇਰੇ ਸਵੇਰੇ ਹੀ ਹੁੰਦਾ ਜ਼ਿਆਦਾ।
0: ਅੱਛਾ ਸਕੂਲ ਦੇ ਵਿੱਚ ਫਿਰ ਜਿਨ੍ਹਾਂ ਨੇ ਰੱਖੜੀਆਂ ਬੰਨੀਆਂ ਹੋਣੀਆਂ ਹਨਾ ਉਹਨਾਂ ਨੇ ਤੇ ਫਿਰ ਮੁੰਡਿਆਂ ਨੇ
1: ਪੂਰਾ
0: ਏਦਾਂ ਸਲੀਵ ਜੇ ਚੱਕ ਕੇ ਦਿਖਾਣਾ,
1: ਅੱਜ ਸਾਡਾ ਤਿਉਹਾਰ ਆ ਜੀ
0: ਮੇਰੇ ਬੰਨੀ ਹੋਈ, ਤੇ ਫਿਰ ਜਿਹੜੀਆਂ ਤੁਹਾਡੇ ਸਕੂਲ ਦੇ ਵਿੱਚ ਫੇਵਰੇਟ ਹੁੰਦੀਆਂ ਸੀਗੀਆਂ ਉਹਨਾਂ ਤੋਂ ਦੂਰ ਦੂਰ ਜਾਣਾ ਵੀ ਕਿਤੇ ਆਹ ਕੰਮ ਨਾ ਹੋ ਜਾਵੇ, ਆਜਾ ਫੇਰੇ ਫੇਰੇ ਲੱਕੜੀ ਬਣਾ
1: ਕਿਤੇ ਆਓ, ਅੱਜ ਕੱਲ੍ਹ ਤਾਂ ਮਤਲਬ ਉਹੀ ਹੈ ਨਾ ਜਿੱਦਾਂ ਮਤਲਬ ਟਾਈਮ ਏਦਾਂ ਦਾ ਆ ਗਿਆ ਕੁੜੀਆਂ ਫਿਰ ਰੱਖੜੀ ਲਾਉਂਦੇ ਰੱਖੜੀਆਂ ਲੈ ਕੇ ਫਿਰਦੀਆਂ
0: ਵਾ, ਜੇ
1: ਕਿ ਨਾ ਆਜਾ ਤੈਨੂੰ ਰੱਖੜੀ ਬੰਨ ਦੇਣੀਆਂ ਵਾ,
0: ਉਹਨਾਂ ਦਿਨਾਂ ਚ ਹਥਿਆਰ ਲੱਗਦਾ ਹੁੰਦਾ,
1: ਹਾਂ ਬਿਲਕੁਲ,
0: ਮਤਲਬ ਦੇਖੋ ਕਿੰਨੀ ਮੋਰਲ ਵੈਲਿਊਜ਼ ਕਿੰਨੀਆਂ ਸੀਗੀਆਂ ਹਨਾ, ਇੱਕ ਧਾਗਾ ਡਰਾ ਦਿੰਦਾ ਹੁੰਦਾ ਸੀਗਾ ਬੱਚਿਆਂ ਨੂੰ ਮੁੰਡਿਆਂ ਨੂੰ।
1: ਮੈਂ ਵੈਸੇ ਜਦੋਂ ਆਉਣ ਤੋਂ ਪਹਿਲਾਂ ਮੈਂ ਦੇਖਦਾ ਪਿਆ ਸੀ ਮੇਰੇ ਖਿਆਲ ਨਾਲ ਦਰੋਪਦੀ ਜੀ ਨੇ ਵੀ ਰੱਖੜੀ ਬੰਨੀ ਸੀ ਕ੍ਰਿਸ਼ਨ ਜੀ,
0: ਕ੍ਰਿਸ਼ਨ
1: ਮਤਲਬ ਉਸ ਤੋਂ ਬਾਅਦ ਦੇਖੋ ਨਾ ਕਿੱਦਾਂ ਉਹਨਾਂ ਨੇ ਰੱਖਿਆ ਕੀਤੀ,
0: ਰੱਖਿਆ ਕੀਤੀ,
1: ਮਤਲਬ ਉਹੀ ਆ ਵੀ ਅੱਜ ਕੱਲ ਮਾਡਰਨ ਇੰਨਾ ਹੋ ਗਿਆ,
0: ਵੈਲਿਊ ਨਹੀਂ ਰਹੀ ਹੈਗੀ,
1: ਸਿਰਫ ਉਹੀ ਰਹਿ ਗਿਆ ਵੀ ਪੈਸੇ ਦਾ
0: ਦੇਣਾ ਕੀ ਹੈ ਲੈਣਾ ਕੀ ਹੈ, ਗਿਫਟ ਕਾਰਡ ਲੈ ਕੇ ਆਇਆ ਆ ਲੈ ਕੇ ਜਾਣਾ,
1: ਅੱਜ ਕੱਲ ਗਿਫਟ ਕਾਰਡ ਕੇ ਅੱਜ ਪਾਲ ਤੇ ਗੂਗਲ ਪੇ ਉੱਥੇ ਚੱਲਦੀ ਹੈ ਜੀ, ਵੀਰ ਗੂਗਲ ਪੇ ਕਰਦੇ ਬਸ, ਹਾਂ ਉਹ ਨਹੀਂ ਆ ਗੂਗਲ ਪੇ ਹੋ ਗਿਆ ਜਾਂ ਇਹੋ ਜਿਹੀ ਚੀਜ਼ਾਂ ਹੋ ਗਈਆਂ, ਪਰ ਜਿਹੜੀ ਮੇਨ ਚੀਜ਼ ਹੈਗੀ ਆ ਉਹ ਅੱਜ ਕੱਲ ਰਹੀ ਰਹੀ ਆ, ਜਿੱਦਾਂ ਮਤਲਬ ਭੈਣ ਨੇ ਕਿਹਾ ਵੀ ਹਾਂ ਮੇਰਾ ਵੀਰ ਮੇਰੀ ਸੁਰੱਖਿਆ ਕਰੂਗਾ ਜਾਂ ਮੇਰੇ ਵੀਰ ਨੂੰ ਕੁਛ ਨਾ ਹੋਵੇ, ਪਰ ਇੱਕ ਤਰ੍ਹਾਂ ਦਾ ਇਹ ਜਿਹੜਾ ਰੱਖਿਆ ਬੰਧਨ ਆ ਨਾ ਇਹ ਪਰਿਵਾਰਾਂ ਨੂੰ ਇਕੱਠੇ ਕਰਦਾ,
0: ਇਕੱਠੇ ਕਰਦਾ,
1: ਪਰ ਹੁਣ ਜਿੱਦਾਂ ਕੀ ਆ ਵੀ ਆਪਾਂ ਹੁਣ ਟਾਈਮ ਦੇ ਨਾਲ ਨਾਲ ਕਿੱਡੀ ਦੂਰ ਆ ਗਏ ਆ, ਉਹੀ ਆ ਵੀ ਅੱਜ ਦੇ ਦਿਨ ਜੇ ਆਪਣਾ ਭਰਾ ਜਾਂ ਭੈਣ ਇੱਕ ਦੂਜੇ ਨੂੰ ਕਾਲ ਕੂਲ ਵੀ ਕਰ ਲੈ ਨਾ ਉਹ ਵੀ ਰੱਖੜੀ ਤੋਂ ਵੱਧ, ਮਤਲਬ ਅੱਜ ਕੱਲ ਤਾਂ ਇਹ ਆ ਵੀ ਜੇ ਤੁਸੀਂ ਕਾਲ ਹੀ ਅੱਜ ਕੱਲ
0: ਪੁੱਛ ਲਓ ਬਸ,
1: ਤੇ ਬਈ ਹਾਂ ਵੀਰ ਕਿੱਦਾਂ ਵਾ, ਪਰ ਐਕਚੁਅਲੀ ਕੀ ਹੁੰਦਾ ਨਾ ਭਾਜੀ ਆਪਾਂ ਵੇਟ ਕਰਦੇ ਆ, ਵੇਟ ਵੇਟ ਕਰਦੇ ਤਾਂ ਕੋਈ ਕਾਲ ਆਉਂਦੀ ਨਹੀਂ ਆ, ਮਤਲਬ ਭੈਣ ਕਹਿੰਦੀ ਆ ਵੀ ਮੇਰੇ ਭਰਾ ਦੀ ਕਾਲ ਆਊਗੀ ਤੇ ਭਰਾ ਕਹਿੰਦਾ ਨਹੀਂ ਮੇਰੇ ਭੈਣ ਦੀ ਮਤਲਬ ਕਾਲ ਆਏਗੀ ਜਾਂ ਉਹ ਬਿਜ਼ੀ ਨਾ ਹੋਵੇ ਮੈਂ ਕਦੋਂ ਕਰਾਂ, ਤੇ ਇਸ ਚੱਕਰ ਚ ਰੱਖੜੀ ਟਾਈਮ ਨਿਕਲ ਜਾਂਦਾ, ਫਿਰ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ, ਫਿਰ ਅਸੀਂ ਆਪਣੇ ਟਾਈਮ ਤੇ ਆ ਜਾਂਦੇ ਆ, ਇਹ ਚੀਜ਼ਾਂ ਭੁੱਲ ਆ ਪਈ ਆ, ਤੇ ਭਾਈ ਆਪ ਚ ਇਹੀ ਆ ਵੀ ਅੱਜ ਆਪਾਂ ਥੋੜੀਆਂ ਚੰਗੀਆਂ ਗੱਲਾਂ ਵੀ ਇਸ ਕਰਕੇ ਕਰ ਰਹੇ ਹਾਂ ਵੀ ਰੱਖੜੀ ਆ ਰਹੀ ਆ ਫਰਾਈਡੇ ਨੂੰ, ਤੇ ਜੇ ਤੁਸੀਂ ਹਲੇ ਆਪਣੀਆਂ ਸਿਸਟਰ ਨੂੰ ਜਾਂ ਬ੍ਰਦਰਸ ਨੂੰ ਕੋਈ ਕਾਲ ਨਹੀਂ ਕੀਤੀ ਨਾ ਤੇ ਇੱਕ ਵਾਰੀ ਚਾਹੇ ਮੈਸੇਜ ਹੀ ਕਰ ਦਿਓ, ਭਾਜੀ ਅੱਜ ਕੱਲ੍ਹ ਤਾਂ ਮੈਸੇਜ ਹੀ ਬਹੁਤ ਵਧੀਆ ਆਉਣਾ, ਵੀ ਇੱਕ ਵਾਰੀ ਮੈਸੇਜ ਕਰ ਦਿਓ, ਚੱਲ ਉਹਨਾਂ ਨੂੰ ਲੱਗਦਾ
0: ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਆਪਸ ਚ ਲੜੇ ਹੋਏ ਨੇ,
1: ਨਹੀਂ ਲੜੇ ਨਹੀਂ ਕਈ ਵਾਰੀ
0: ਜਿਹੜੇ ਆਪਸ ਚ ਬੋਲਦੇ ਨੇ ਉਹ ਤਾਂ ਕਰੀ ਹੋ ਜਾਂਦੇ ਨੇ,
1: ਨਹੀਂ ਉਹਨਾਂ ਨੇ ਤੇ ਕਰ ਉਹ ਕਈ ਵਾਰੀ ਭਾਜੀ ਜਿਹੜੇ ਬੋਲਦੇ ਵੀ ਆ ਨਾ ਅੱਜ ਕੱਲ ਉਹ ਵੀ ਨਹੀਂ ਟਾਈਪ ਹੈਗਾ ਤੁਹਾਨੂੰ ਪਤਾ ਸਾ,
0: ਮਤਲਬ ਜੇ ਤੁਸੀਂ ਬੋਲਦੇ ਐਡਾ ਤਾਂ ਜਮਾ ਹੀ ਕੋਈ ਅਥਰਾ ਨਹੀਂ ਹੋਣਾ ਹੈਗਾ ਵੀ ਬੋਲਦੇ ਵੀ ਨੇ ਤੇ ਆਪਸ ਚ,
1: ਪਰ ਇਹ ਵੀ ਜੇ ਤੁਸੀਂ ਥੋੜੀ ਬਹੁਤ ਜਿੱਦਾਂ ਵਿਆਹ ਤੋਂ ਬਾਅਦ ਕਈ ਵਾਰੀ ਹੋ ਜਾਂਦੀ ਆ, ਹੁਣ ਜਿੱਦਾਂ ਹੁਣ ਪਾਪਾ ਛੋਟੇ ਆ ਹੁੰਦੇ ਦੀਆਂ ਗੱਲਾਂ ਕਰਦੇ ਪਏ, ਹੁਣ ਆਪਾਂ ਹੋ ਗਏ ਵੱਡੇ, ਠੀਕ ਹੈ ਸਾਡੀ ਕਹਾਣੀ ਹੋਰ ਆ, ਪਰ ਜਿਹੜੇ ਹਲੇ ਤੱਕ ਛੋਟੇ ਬ੍ਰਦਰ ਭੈਣ ਉਹਨਾਂ ਦੀ ਉਹ ਉਹਨਾਂ ਦੀ ਸੋਚ ਹੋਰ ਹੈ, ਠੀਕ ਹੈ ਨਾ, ਹੁਣ ਮਤਲਬ ਜਿੱਦਾਂ ਆਪਾਂ ਛੋਟੇ ਹੁੰਦੇ ਆ ਸਾਰੇ ਮਲਾਈਆਂ ਸੀ ਸਾਰੇ ਇੱਕ ਦੂਜੇ ਨੂੰ ਇਕੱਠੇ ਹੁੰਦੇ ਆ, ਜੇ ਹੁਣ ਤੁਸੀਂ ਵੱਡੇ ਹੋ ਗਏ ਥੋੜਾ ਬਹੁਤ ਗਿੱਲਾ ਸ਼ੂਗਾ ਹੁੰਦਾ, ਘਟਾ ਦੋ ਕੋਈ ਨੀ ਆ, ਇੱਕ ਵਾਰੀ ਕਾਲ ਕਰ ਲਓ ਤੇ ਹੈਪੀ ਰੱਖਿਆ ਬੰਧਨ ਹੀ ਬੋਲ ਦੋ ਵੀ ਹੋਰ ਸਭ ਠੀਕ ਹੈ ਵਧੀਆ, ਤੇ ਕਿੰਨੀ ਜਾਂਚ ਜਾਣ ਆ ਜਾਂਦੀ ਹੈ ਨਾ, ਤੇ ਇਸ ਕਰਕੇ ਮੈਂ ਕਹਿਣਾ ਵੀ ਚਲੋ ਥੋੜੀ ਬਹੁਤ ਜੇ ਗਿਲੇ ਸ਼ਿਕਵੇ ਕੋਈ ਹੈਗੇ ਆ ਤੇ ਤੁਸੀਂ ਫਰਾਈਡੇ ਨੂੰ ਕਾਲ ਕਰਨੀ ਆਪਣੀਆਂ ਭੈਣਾਂ ਨੂੰ ਜਾਂ ਭੈਣਾਂ ਨੇ ਭਰਾਵਾਂ ਨੂੰ,
0: ਸੁੱਕੇ ਸ਼ਿਕਵੇ ਹੈਗੇ ਨੇ
1: ਜਾਂਦਾ ਉਧਰ
0: ਸੁੱਕੇ ਸ਼ਿਕਵੇ ਹੋ ਨਹੀਂ
1: ਜਾਂਦੇ ਗਿੱਲੇ ਤੇ ਸੁੱਕੇ ਸੁੱਕਵੇ ਵੀ ਕਰ ਸਕਦੇ ਆ ਗਿੱਲੇ ਤੇ ਸ਼ਿਕਵੇ ਉਹਨੂੰ ਸੁੱਕੇ ਕਰ ਲਓ ਗਾਂ ਛੱਡੋ ਗਾ ਯਾਰ ਭਾਜੀ ਕੋਈ ਮਿੱਠੀ ਮੁੱਠੀ ਚੀਜ਼ ਬੁਲਾਓ ਤੇ ਕਰ ਲਓ ਤੁਸੀਂ ਕੋਈ
0: ਸ਼ਬਦ ਜਾਲ ਚ ਫਸ ਗਏ ਆਇਆ ਤੁਸੀਂ ਰੱਖੜੀ ਦਾ ਕੋਈ ਦੱਸ ਰਹੇ ਸੀਗੇ ਕੋਈ ਫਿਲਮ ਬੁਲਾ ਮਾਰੀ ਹੈ
1: ਉਹ ਨਹੀਂ ਨਹੀਂ ਹਾਂ ਇੱਕ ਮੇਰਾ ਦੋਸਤ ਹੈ ਵਿਜੇ ਉਹ ਨਾ ਅਸੀਂ ਇਕੱਠੇ ਡਰਾਮੇ ਕਰਦੇ ਰਹੇ ਆ
2: ਆਈ
1: ਵਿਜੇ ਹਾਂ ਕਿੱਦਾਂ ਕਿੱਦਾਂ ਫਿਰ
2: ਨਾਮ ਕਿਆ ਹੈ ਤੁਹਾਡਾ
1: ਵਿਜੇ ਹਾਂ
2: ਵਿਜੇ ਨਾਰਾਤ
1: ਜਿਹੜਾ ਚੌਹਾਨ ਹਾਂ ਤੇ ਉਹ ਕਿਹੜਾ ਬਾਪ ਦਾ ਨਾਮ ਕੀ ਹੈ ਉਹ ਵੀ ਕੋਈ ਵੀ ਚੌਹਾਨ
2: ਮਾਡਵਾ
1: ਤੋ ਫਿਲਮ ਕਾ ਨਾਮ ਰੱਖੜੀ
2: ਅਬ ਹੋ ਰਹੇ ਹੈ
1: ਚਾਰ ਘੰਟੇ
2: 16 ਮਿੰਟ ਔਰ 32 ਸੈਕਿੰਡ
1: ਤੇਰੇ ਸੈਕਿੰਡ ਵੀ ਔਰ ਮਿਲੀ ਸੈਕਿੰਡ ਕੋਈ ਸੂਈ ਨਹੀਂ ਥੀ ਲੇਕਿਨ ਹਮ ਮਿਲੀ ਸੈਕਿੰਡ ਵੀ ਬਤਾ ਦਿੱਤੇ ਹਾਂ ਅੱਛਾ ਮੈਂ ਕੀ ਕਹਿ ਰਿਹਾ ਸੀ ਉਹ ਨਾ ਭਾਜੀ ਫਿਲਮ ਲੈ ਕੇ ਆਇਆ ਰੱਖੜੀ
0: ਅੱਛਾ
1: ਉਹਦੇ ਵਿੱਚ ਇਹੋ ਹੀ ਉਹਨਾਂ ਨੇ ਦੱਸਿਆ ਗਿਆ ਵਾ ਵੀ ਕਿੱਦਾਂ ਰੱਖੜੀ ਦਾ ਏਰੀਆ ਵੀ ਸਿਰਫ ਪੈਸੇ ਹੀ ਹੈ ਮਤਲਬ ਉਹਨਾਂ ਨੇ ਵਧੀਆ ਮਤਲਬ ਬਹੁਤ ਵਧੀਆ ਬਣਾਈ ਆ ਤੇ ਚੌਪਾਲ ਤੇ ਆ ਰਹੀ ਉਹਨਾਂ ਦੀ
0: ਅੱਛਾ
1: ਹਾਂ ਤੇ ਮਤਲਬ ਵਧੀਆ ਉਹ ਨਾ ਮੈਂ ਉਹਨਾਂ ਨੂੰ ਅੱਜ ਭਾਜੀ ਨੂੰ ਸਵੇਰੇ ਕਾਲ ਕੀਤੀ ਮੈਂ ਯਾਰ ਭਾਜੀ ਮਤਲਬ ਤੁਸੀਂ ਕੋਈ ਕੰਮ ਕੁੰਮ ਵੀ ਕਰਦੇ ਹੋ ਜਾਂ ਇੱਧਰ ਹੀ ਸਾਰਾ ਕਰਦੇ ਉਹ ਨਾ ਪਹਿਲਾਂ
0: ਦੋ ਆਪਣਾ ਰੱਖੜੀ ਤੇ ਤੁਸੀਂ ਰੱਖੜੀ ਬਣਾਈ ਹੈ 2 ਅਕਤੂਬਰ ਨੂੰ ਬਣਾਓ ਚਰਖੜੀ ਗਾਂਧੀ ਜੀ ਨੂੰ
1: ਅੱਛਾ ਚਰਖੜੀ ਉਹ ਕਰੋ ਹਾਂ
0: ਉਹ ਬਸੰਤ ਤੇ ਵੀ ਬਣ ਸਕਦੀ ਹੈ ਚਰਖੜੀ
1: ਹਾਂ ਬਸੰਤ ਤੇ ਚਰਖੜੀ ਹਾਂ ਭਾਜੀ ਤੁਸੀਂ
0: ਸਾਰੀਆਂ ਤੁਹਾਡੀਆਂ ਉਹੋ ਜੀਆਂ ਹੋ ਜਾਣਗੀਆਂ ਰੱਖੜੀ ਚਰਖੜੀ ਖੱਖੜੀ ਖੱਖੜੀ
1: ਤੇ ਲੈ ਲਈ ਤੁਹਾਨੂੰ ਦੇਤਾ ਵਾ ਹਿੰਟ ਤੇ ਹੁਣ ਬਸੰਤ ਤੇ ਚੜਖੜੀ ਲੈ ਕੇ ਆਇਓ ਹਾਂ ਤੇ ਲੈ ਲਈ ਉਹਨਾਂ ਨੇ ਵਧੀਆ ਮਤਲਬ
0: ਦੀਵਾਲੀ ਤੇ ਫੁਲਝੜੀ
1: ਲੈ ਭਾਜੀ ਦੇਖ ਲਓ ਅਸੀਂ ਤੁਹਾਨੂੰ ਫਿਲਮਾਂ ਵੀ ਦੱਸਦੀਆਂ ਵਾ ਤੁਹਾਡੇ ਲਈ ਅੱਗੇ ਸਾਲ ਦਾ ਤੁਹਾਨੂੰ ਪ੍ਰੋਜੈਕਟ ਹੀ ਦੇਤਾ ਵੀ ਤੁਸੀਂ ਉਹ ਰੱਖੜੀ ਕੱਢੀ ਆ ਉਸ ਤੋਂ ਬਾਅਦ ਫੁਲਝੜੀ ਤੇ ਚੜਖੜੀ
0: ਸਾਉਣ ਦੇ ਮਹੀਨੇ ਚ ਸੁਰਸੁਰੀ
1: ਸੋਨ ਪਾਪੜੀ ਹਾਂ ਸੋਨ ਪਾਪੜੀ ਖਾਈ ਦੀ ਨੀ ਹੈ ਉਹ ਵਾਲੀ ਹਾਂ ਤੇ ਲੈ ਲਈ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਿਜੇ ਭਾਜੀ ਤੇ ਤੁਸੀਂ ਏਦਾਂ ਹੀ ਕੰਮ ਕੁੰਮ ਕਰਦੇ ਰਹੋ ਤੇ ਏਦਾਂ ਹੀ ਸਾਡਾ ਰੇਡੀਓ ਵੀ ਸੁਣਦੇ ਰਹੋ ਇਹਦਾ ਭਾਜੀ ਬੜਾ ਵਧੀਆ ਸਾਡਾ ਰੇਡੀਓ ਵੀ ਸੁਣਦੇ ਆ ਸਾਡੇ ਕਹਿੰਦੇ ਵੀ ਲੈ ਲਈ
0: ਬੜਾ ਵਧੀਆ ਕਿਵੇਂ ਕੋਈ ਸੁਣਦਾ ਹੁੰਦਾ
1: ਬੜਾ ਵਧੀਆ ਮਤਲਬ
0: ਕੋਈ ਮਾੜਾ ਵੀ ਸੁਣਦਾ ਹੁੰਦਾ ਨਹੀਂ ਐ ਸੁਣਿਆ ਕੰਨ ਨੂੰ ਲਗਾਇਆ ਫਿਰ ਦੂਰ ਕਰ ਲਿਆ ਫਿਰ ਸੁਣਿਆ ਫਿਰ ਦੂਰ ਕਰ ਲਿਆ
1: ਨਹੀਂ ਵਧੀਆ ਜਿੱਦਾਂ
0: ਲਗਾਇਆ ਫਿਰ ਦੂਰ
1: ਕਈ ਵਾਰੀ ਸਾਡੀ ਆਵਾਜ਼ ਸਾਨੂੰ ਘੱਟ ਸੁਣਾਈ ਦਿੰਦੀ ਆ ਇਹ ਹੋ ਗਿਆ ਵੀ ਥੋੜਾ ਥੋੜਾ ਸੁਣਦੇ ਆ ਜਦੋਂ ਪੂਰੀ ਕਲੀਅਰ ਆਵੇ ਉਦੋਂ ਬੜਾ ਵਧੀਆ ਸੁਣਦੇ ਆ
0: ਅਸੀਂ ਰੇਡੀਓ ਉਦੋਂ ਹੀ ਸੁਣਦੇ ਆ ਜਦੋਂ ਅਸੀਂ ਆਪਣਾ ਸ਼ੋਅ ਕਰਨਾ ਹੁੰਦਾ ਹੈ ਉਦੋਂ ਵੀ ਸੁਣਦੇ ਆ ਜਦੋਂ ਸਾਡਾ ਨਹੀਂ ਵੀ ਹੁੰਦਾ
1: ਹਾਂ
0: ਬਲਕਿ ਉਦੋਂ ਹੀ ਸੁਣਦੇ ਆ ਜਦੋਂ ਸਾਡਾ ਨਹੀਂ ਹੁੰਦਾ
1: ਗਾਣੇ
0: ਤਾਂ ਹੋਰ ਚਲਾਣੇ ਸੀਗੇ ਹੁਣ ਰੱਖੜੀ ਦੀ ਗੱਲ ਕੀ ਸੱਚ
1: ਨਹੀਂ ਰੱਖੜੀ ਨੀ ਸੱਚ ਉਹ ਆਪਣੇ ਕੋਲ ਇੱਕ ਨਿਊਜ਼ ਵੀ ਹੈਗੀ ਰੱਖੜੀ ਦੀ ਯਾਰ ਰੱਖੜੀ ਉਹ ਜਿਹੜਾ
0: ਉਹਦਾ ਬੜਾ ਰੌਲਾ ਪਾਇਆ ਯਾਰ ਕੁੜੀ ਦਾ
1: ਚੱਲਣ ਡਿਆ
0: ਉਹਦਾ ਪਹਿਲਾਂ ਚਲੋ ਸੁਣ ਲਓ
1: ਅੱਛਾ ਪਹਿਲਾਂ ਗਾਣਾ ਗਾਣੇ ਸੁਣਾ ਲਿਆ ਪਹਿਲਾਂ ਚਲੋ

0: ਇਹ ਗਾਣੇ ਚ ਨਾ ਉਹ ਹੈ ਕੁੜੀ ਲਵ ਗਿੱਲ ਮਤਲਬ ਜਿਹੜਾ ਮਰਜ਼ੀ ਉੱਥੇ ਬੰਦਾ ਬੈਠ ਕੇ ਬੋਲ ਰਿਹਾ ਹੋਊਗਾ ਉਹ ਆਵਾਜ਼ ਉਦਾਂ ਦੀ ਹੋ ਜਾਊਗੀ।
1: ਓ ਅੱਛਾ ਠੀਕ ਹੈ।
0: ਜਿਵੇਂ ਜੇ ਤੁਸੀਂ ਵੀ ਗੱਲ ਕਰੋਗੇ
1: ਤੇ ਆਵਾਜ਼ ਉਸ ਟੋਨ ਦੇ ਵਿੱਚ ਹੋ ਜਾਏਗੀ। ਹਾਂ
0: ਮਤੇ ਚ ਕਿਆ ਪ੍ਰੋਬਲਮ ਹੈ ਤੇ ਉਹ ਏਦਾਂ ਦੀ ਹੋ ਜਾਊਗੀ ਕਿ ਚਾਹੇ ਤੁਸੀਂ ਸਵੇਰੇ ਬਿਠਾ ਲਓ, ਦੁਪਹਿਰ ਨੂੰ ਬਿਠਾ ਲਓ, ਸ਼ਾਮ ਨੂੰ ਬਿਠਾ ਲਓ, ਉਹੀ ਆਵਾਜ਼।
1: ਸਾਰੇ ਡਰਦੇ ਆ ਬਿਗ ਬੋਸ ਤੋਂ ਨਾ, ਵੀ ਬਿਗ ਬੋਸ ਦਾ ਆ ਗਿਆ ਆਰਡਰ, ਚਲੋ ਚੱਲੀਏ।
0: ਐਨੀਵੇਜ਼ ਉਹਦੇ ਤੋਂ ਗੱਲ ਇਹ ਯਾਦ ਆਈ, ਚਲੋ ਹੁਣ ਫਿਲਮਾਂ ਦੀ ਗੱਲ ਤੁਰੀ ਹੋਵੇ ਤੇ ਇੱਕ ਸਵੇਰੇ ਵੀ ਆਪਾਂ ਖਬਰਾਂ ਦੇ ਵਿੱਚ ਵੀ ਪਾਈ ਸੀਗੀ, ਰੱਖੜੀ ਦੀ ਇੱਕ ਐਡ ਆਈ ਹੈ, ਕ੍ਰਿਤੀ ਸੈਨਨ ਜਿਹੜੀ ਐਕਟਰੈਸ ਹੈਗੀ ਹੈ ਤੇ ਉਹ ਤੁਸੀਂ ਦੇਖੀ ਉਹ ਐਡ।
1: ਹਾਂ ਹਾਂ ਜਿਹੜੀ ਆਪਾਂ, ਹਾਂ ਸਹੀ ਹੈ।
0: ਤੇ ਉਹ ਐਡ ਦੇ ਵਿੱਚ ਅੱਛਾ ਤੁਹਾਡਾ ਮਤਲਬ ਮੋਟੇ ਤੌਰ ਤੇ ਉਹਦੇ ਤੇ ਵਿਚਾਰ ਇਹ ਨੇ ਕਿ ਇੱਕ ਤਾਂ ਉਹਦੇ ਚ ਕੱਪੜੇ ਰੱਖੜੀ ਵਾਲੇ ਨੀ ਹੈਗੇ, ਹੁਣ ਰੱਖੜੀ ਵਾਲੇ ਪਤਾ ਨੀ ਕਿਹੜੇ ਹੁੰਦੇ,
1: ਠੀਕ ਹੈ।
0: ਤੇ ਦੂਜਾ ਇਹ ਹੈਗਾ ਹੈ ਕਿ ਕੁੱਤੇ ਨੂੰ ਰੱਖੜੀ ਕਿਉਂ ਬੰਨਦੀ।
1: ਹਾਂ ਸਹੀ।
0: ਹੁਣ ਉਹ ਦੱਸੋ, ਉਹਨੇ ਫਿਰ ਬਾਅਦ ਦੇ ਵਿੱਚ ਪੋਸਟ ਦੇ ਵਿੱਚ ਫਿਰ ਆਪਣੀ ਸਫਾਈ ਵੀ ਲਿਖੀ ਵੀ ਸਾਡੇ ਤਾਂ ਅਸਲ ਦੇ ਵਿੱਚ ਤਾਂ ਅਸੀਂ ਦੋ ਭੈਣਾਂ ਹੀ ਹਾਂ,
1: ਹਾਂ ਠੀਕ ਹੈ,
0: ਬਚਪਨ ਤੋਂ ਰੀਅਲ ਰਿਐਲਿਟੀ ਦੇ ਵਿੱਚ ਤੇ ਅਸੀਂ ਤਾਂ ਇੱਕ ਦੂਜੇ ਨੂੰ ਹੀ ਰੱਖੜੀ ਬੰਨਦੀ ਆ ਰਹੀ
1: ਹਾਂ,
0: ਕਿਉਂਕਿ ਹੈ ਹੀ ਨੀ ਭਰਾ। ਫਿਰ ਅਸੀਂ ਤਾਂ ਮਤਲਬ ਰੱਖਿਆ ਕਰਨ ਦੀ ਗੱਲ ਹੁੰਦੀ ਹੈ ਨਾ,
1: ਸਹੀ ਗੱਲ ਹੈ,
0: ਰੱਖਿਆ ਜਿਹੜੀ ਤੁਹਾਡੀ ਕਰਦਾ। ਹੁਣ ਜੇ ਡੌਗ ਤੁਹਾਡੇ ਘਰ ਦੇ ਵਿੱਚ ਕੋਈ ਹੈ ਹੀ ਨੀ, ਭੈਣ ਨੀ, ਭਰਾ ਨੀ,
1: ਸਹੀ ਗੱਲ, ਸਹੀ,
0: ਬਹੁਤ ਸਾਰੇ ਲੋਕ ਸਿਰਫ ਕੁੱਤਾ ਹੀ ਪਾਲ ਕੇ ਰੱਖਦੇ ਹੈਗੇ ਨੇ,
1: ਬਿਲਕੁਲ ਬਿਲਕੁਲ,
0: ਤੇ ਉਹਨੂੰ ਬੰਨਤੀ ਬੇਸਿਕਲੀ, ਮਕਸਦ ਤਾਂ ਇਹੀ ਹੈਗਾ। ਤੇ ਦੂਜਾ ਉਹ ਕਹਿੰਦੀ ਵੀ ਕੱਪੜਿਆਂ ਦੇ ਵਿੱਚ ਤਾਂ ਮਤਲਬ ਇਹ ਹੁਣ ਇਹ ਹਰ ਵਾਰ ਦਾ ਹੀ ਰੌਲਾ ਹੈਗਾ ਤੁਹਾਡਾ, ਵੀ ਆਹ ਕੱਪੜੇ ਕਿਉਂ ਪਾਲੇ, ਉਹ ਕਿਉਂ ਪਾਲੇ, ਕੱਪੜੇ ਤਾਂ ਏਦਾਂ ਹੀ ਅੱਜ ਕੱਲ ਚੱਲਦੇ ਨੇ ਉੱਥੇ ਮਾਡਰਨ ਸਿਟੀਜ਼ ਦੇ ਵਿੱਚ। ਤੁਹਾਡਾ ਕੀ ਮਤਲਬ ਇਹਦੇ ਤੇ ਟੇਕ ਹੈਗਾ?
1: ਭਾਈ ਮੇਰਾ ਤੇ ਇਹੀ ਹੈ,
0: ਕੰਗਨਾ ਰਣੌਤ ਨੂੰ ਚੰਗੀ ਨਹੀਂ ਲੱਗੀ ਐਡ।
1: ਅੱਛਾ,
0: ਤੁਹਾਨੂੰ ਕੰਗਨਾ ਰਣੌਤ ਨਹੀਂ ਚੰਗੀ ਲੱਗਦੀ, ਉਹਨੂੰ ਐਡ ਨਹੀਂ ਚੰਗੀ?
1: ਹਾਂ ਨਹੀਂ ਨਹੀਂ, ਜੇ ਤੇ ਤੁਸੀਂ ਮੇਰਾ ਪੁੱਛਦੇ ਹੋ ਨਾ ਇਹਦਾ ਕੀ ਨਜ਼ਰੀਏ ਨਾਲ, ਭਾਈ ਕੱਪੜੇ ਕਰਕੇ ਚਲੋ ਫਿਰ ਵੀ ਥੋੜਾ ਹੋ ਸਕਦਾ, ਪਰ ਜੇ ਕਿਸੇ ਨੂੰ ਬੰਨਤੀ ਹੈ ਨਾ, ਆਪਾਂ ਕੁੱਤੇ ਨੂੰ ਬੰਨਤੀ ਹੈ ਨਾ, ਤੇ ਯਾਰ ਉਹ ਵੀ ਤਾਂ ਹੁਣ ਦੇਖੋ ਅੱਜ ਕੱਲ੍ਹ
0: ਉਹ ਚ ਵੀ ਤਾਂ ਜਾਣ,
1: ਉਹ ਚ ਵੀ ਤਾਂ ਜਾਣ ਵੀ ਹੈ, ਪਰ ਉਹ ਵੀ ਰੱਖਿਆ ਕਰਦਾ।
0: ਹਾਂ ਰੱਖਿਆ,
1: ਮਤਲਬ ਦੇਖੋ ਬੰਦਾ ਉਹੀ ਆ ਵੀ ਜਿਹੜਾ ਰਕਸ਼ਾ ਕਰਦਾ ਜਿਹਦੇ ਤੁਹਾਨੂੰ ਭਰੋਸਾ ਵਾ। ਅੱਜ ਕੱਲ ਤੇ ਭਾਈ ਅੱਜ ਕੱਲ ਮੌਸਮ ਕਹਿ ਰਿਹਾ, ਮਾਹੌਲ ਹੀ ਏਦਾਂ ਦਾ ਹੋ ਗਿਆ ਵੀ ਅੱਜ ਕੱਲ ਭਰਾਵਾਂ ਦਾ ਵੀ ਨੀ ਕੋਈ ਟੈਨਸ਼ਨ, ਮਤਲਬ ਕਿਸੇ ਨੂੰ ਹੈਗੀ ਜਾਂ ਕਿੱਦਾਂ ਨਾ, ਅੱਜ ਕੱਲ ਦਾ ਮਾਹੌਲ ਹੀ ਏਦਾਂ ਦਾ ਚੱਲਣ ਡਿਆ, ਤੇ ਜੇ ਉਹਨਾਂ ਨੇ ਬੰਨਤੀ ਹੈ ਤੇ ਮੈਨੂੰ ਤੇ ਲੱਗਦਾ ਵੀ ਕੋਈ
0: ਇਹ ਸਾਰੀ ਐਡ ਛੱਡੋ, ਕੰਗਨਾ ਰਣੌਤ ਬਾਰੇ ਕੀ ਵਿਚਾਰ?
1: ਉਹਦਾ ਤਾਂ
0: ਆਪਾਂ ਨੂੰ ਫੰਡਰੇਜ਼ਰ ਪੇਜ ਸ਼ੁਰੂ ਕਰਨਾ ਚਾਹੀਦਾ ਕਿ
1: ਨਹੀਂ?
0: ਮੈਨੂੰ ਲੱਗਦਾ ਕੋਈ ਤਾਂ ਟੀਕਾ ਬਣਿਆ ਹੋਊਗਾ ਦੁਨੀਆ ਚ ਇਲਾਜ ਕਰ ਸਕੇ।
1: ਹਾਂ ਮਤਲਬ ਉਹਦੇ ਲਈ ਕੋਈ ਇਲਾਜ ਨਹੀਂ ਹੈਗਾ
0: ਹਨਾ, ਕਿਉਂਕਿ ਉਹਦੇ ਤੋਂ ਬੀਜੇਪੀ ਹਾਲੇ ਵੀ ਤੰਗ ਨੇ।
1: ਤੁਸੀਂ ਦੱਸੋ ਜੇ ਇੱਕ ਟੀਕਾ ਬਣਾ ਦੋਗੇ ਨਾ,
0: ਮੁਰਦਾ ਬੁਰਦਾ ਬੋਲੇ ਕਫਨ
1: ਬਾਰੇ,
0: ਹਰ ਵਾਰ ਉਹ ਕੋਈ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੀ ਹੈ, ਮੋਦੀ ਸਾਹਿਬ ਨੂੰ ਡਰ ਲੱਗਿਆ ਰਹਿੰਦਾ ਵੀ ਯਾਰ ਐਤਕੀ ਕੋਈ ਪੱਠਾ ਪੰਗਾ ਨਾ ਇਹ ਲੈ ਲਵੇ।
1: ਐਕਚੁਅਲੀ ਮੈਂ ਤਾਂ ਸਹੀ
0: ਗੱਲ ਪਿਆ ਹੋਇਆ ਸਾਡਾ ਇੱਕ ਬ੍ਰਹਸਪਤੀ ਤੇ ਭੇਜ ਦੇਣਾ ਚਾਹੀਦਾ,
1: ਤੂੰ ਜਾ
0: ਹੁਣ ਧਰਤੀ ਤੇ ਟਾਈਮ ਮੁੱਕ ਗਿਆ, ਤੂੰ ਹੁਣ ਉੱਥੇ ਯੂਰੇਨਸ ਤੇ ਨੈਪਚੂਨ
1: ਮੰਗਲ ਗ੍ਰਹਿ, ਹਾਂ ਕੋਈ ਇੱਦਾਂ ਗ੍ਰਹਿ ਜੇ ਸਾਰੇ ਦੁਨੀਆਂ ਧਰਤੀ ਲੈ ਰਹੀ ਹੈ ਜਗ੍ਹਾ,
0: ਤੇਰਾ ਆਖਰੀ ਅਵਾਰਡ ਸੀਗਾ, ਇਸ ਤੋਂ ਬਾਅਦ ਨੀ ਹੁਣ ਕੋਈ ਗੱਲ।
1: ਉਹ ਕਿਹੜਾ ਜ਼ਿਲ੍ਹੇ ਲਈ ਆ ਆਪਣੀ ਚੰਦਰਮਾ ਤੇ ਜਿਹੜੀ ਜਗ੍ਹਾ ਲੈ ਲਈ, ਜਿਹੜਾ ਤੁਸੀਂ ਨਾਮ
0: ਐਲਨ ਮਸਕ?
1: ਹਾਂ ਐਲਨ ਮਸਕ ਨਾਲ ਉਹਦਾ ਕਰਵਾ ਦਿਓ, ਕੰਟੈਕਟ ਕਰਵਾ ਦਿਓ।
0: ਆਹੋ ਉਹ ਵੀ ਛੜਾ ਜਿਹਾ ਹੀ ਹੈ ਇੱਕ ਤਰ੍ਹਾਂ,
1: ਹਾਂ ਉਹਨੂੰ ਕਹੋ ਵੀ ਨਾਲੇ ਤੁਸੀਂ ਇੱਕ ਗਿਫਟ ਕਰ ਦਿਓ ਥੋੜੀ ਜਿਹੀ ਜਗ੍ਹਾ, ਤੇ ਹਾਂ ਭਾਈ ਉੱਥੇ
0: ਰਹੋ, ਇੱਕ ਰਾਕੇਟ ਦੇ ਵਿੱਚ ਇਹਨੂੰ ਭੇਜ ਦੇ ਹਨਾ, ਇੰਨੇ ਰਾਕੇਟ ਛੱਡਦੇ ਤਾਂ ਨੂੰ
1: ਰਾਕੇਟ ਨੇ ਕਹਿਣਾ ਬੈਰੀਅਰ ਨੂੰ ਲੈ ਕੇ ਜਾਣਾ,
0: ਇੱਕ ਰਾਕੇਟ ਚ ਭੇਜ ਦੇ ਯਾਰ, ਐਡੀ ਕਿਹੜੀ ਗੱਲ।
1: रामदेव
0: तो लैके
1: दिवाली तो पहला दशहरा
0: रोशनी आनंदपुर का मेला फिर जो पैकअप करन जाना फिर ओदो ही खुला डुला काम साडे
1: पर आपां नूं याद है आपां ओदो छोटे हुंदे है ओदो मतलब जदों दसवीं क्लास तक ही अहीं गए मेलिया ते क्योंकि दसवीं तों बाद दूर चल गए पढ़ाईआं पुढ़ीआं ते
0: रखड़ी दे दिना ची हुंदा सी शायद फिर एक अपना जगरावां दा रोशनी
1: रोशनी वाला मेला की हुंदा
0: ओहदा नाम है जगरावां दी रोशनी जगरावा मेला लगता है।

0: ਫਿਰ ਉਹ ਸਾਡੇ ਹਾਂ ਛਪਾਰ ਦਾ
1: ਛਪਾਰ
0: ਛਪਾਰ ਦਾ ਮੇਲਾ
1: ਉਹ ਚ ਕੀ ਹੁੰਦਾ
0: ਛਪਾਰ ਦਾ ਮੇਲਾ ਨੀ ਸੁਣਿਆ
1: ਮੈਂ ਨੀ ਸੁਣਦਾ ਜਿਹੜੀ ਸੱਚੀ ਨੀ ਮੈਂ ਤਾਂ ਬਹੁਤ ਘੱਟ
0: ਤੁਸੀਂ ਆਏ ਕਦੋਂ ਸੀਗੇ ਮੰਗਲ ਗ੍ਰਹਿ ਤੇ
1: ਉਹ ਤੇ ਨਹੀਂ ਉਹ ਛਪਾਰ ਦੇ ਮੇਲੇ ਚ ਕੀ ਹੁੰਦਾ ਕੀ ਹੈ ਮਤਲਬ ਉਹ ਕੀ ਮਤਲਬ ਸਾਰੇ ਏਦਾਂ ਹੀ ਇਕੱਠੇ ਹੁੰਦੇ ਆ
0: ਮੇਲਿਆਂ ਦੇ ਵਿੱਚ ਹੁੰਦਾ ਕੀ ਹੈ ਮਤਲਬ ਮੇਲੇ
1: ਸਾਰੇ ਮੇਲੇ ਤੇ
0: ਇਹੀ
1: ਸਾਰੇ ਇਕੱਠੇ
0: ਵੀ ਉਹਨਾਂ ਦੀ ਆਪਣੀ ਆਲਮੋਸਟ ਸੇਮ ਹੀ ਹੁੰਦੀਆਂ ਨੇ ਚੀਜ਼ਾਂ ਬਸ ਉਹਨਾਂ ਦੀ ਇੱਕ ਕੋਈ ਇੱਕ ਰੈਲੇਵੈਂਸ ਡਿਫਰੈਂਟ ਹੁੰਦੀ ਹੈ
1: ਸਹੀ ਗੱਲ
0: ਹਨਾ ਵੀ ਕਿਸੇ ਮੇਲੇ ਦੇ ਉੱਤੇ ਉਹ ਬੇਸਿਕਲੀ ਗੁੱਗੇ ਦਾ ਮੇਲਾ ਹੁੰਦਾ ਮੇਰੇ ਖਿਆਲ ਦੇ ਨਾਲ
1: ਓਕੇ ਅੱਛਾ ਅੱਛਾ
0: ਗੁੱਗਾ ਮਾੜੀ ਦੇ ਉੱਤੇ ਜਿਹੜੇ ਹੁੰਦੇ
1: ਨੇ ਪਰ ਇਹ ਵੀ ਮੇਲਿਆਂ ਵਿੱਚ ਬੜਾ ਨਜ਼ਾਰਾ ਤੇ ਬਹੁਤ ਆਉਂਦਾ ਸਾਰੀ
0: ਪੂਰਾ ਪੂਰਾ
1: ਇਹ ਉਹ ਸਾਰਾ
0: ਹੁਣ ਨਹੀਂ ਪਤਾ ਹੈਗਾ ਪਰ ਅੱਗੇ ਬੜਾ ਆਉਂਦਾ ਨਜ਼ਾਰੇ
1: ਉਹਨੂੰ ਤੇ ਟਾਈਮ ਹੀ ਹੋ ਰਹੀ ਸੀ ਬਾਈ
0: ਬੜੇ ਹਾਂ
1: ਪਰ ਅੱਜ ਕੱਲ੍ਹ ਹੁਣ ਇੱਥੇ ਦੇਖੋ ਸਿਡਨੀ ਵਿੱਚ ਵੀ ਕਿੰਨੇ ਮੇਲੇ ਕਦੀ ਕੋਈ ਮੇਲਾ ਕਦੀ ਕੋਈ ਮੇਲਾ ਵਿਸਾਖੀ ਮੇਲਾ ਸਾਡਾ
0: ਆਪਣੇ ਖੇਡਾਂ ਦਾ ਮੇਲਾ ਆ ਰਿਹਾ ਸੱਚ
1: ਖੇਡਾਂ ਮੇਲਾ
0: ਡੇਢ ਸੋ ਦੀ ਸਪੀਡ ਤੇ ਅਗਲੇ 50 ਮੀਟਰ ਤੇ
1: 100 ਭੱਜਣ ਹੁੰਦਾ ਪਰ ਮੈਂ ਹੌਲੀ ਹੌਲੀ ਭੱਜ ਕੇ ਮੈਨੂੰ ਲੱਗਦਾ ਵੀ ਇਹ 5000 ਪਰ ਮੈਂ ਮੇਰੇ ਤੋਂ ਪਹਿਲਾਂ ਨਿਕਲ ਜਾਂਦੇ ਆ ਸਾਰੇ
0: ਤੁਸੀਂ ਉਹਨਾਂ ਨੂੰ ਕਹੋ ਮੈਂ ਤਾਂ 100 ਮੀਟਰ ਤਾਂ ਨਹੀਂ ਭੱਜਣਾ 25-25 ਦੋ ਚਾਰ ਵਾਰ ਦੌੜਾ ਲਓ ਮੇਰੇ ਤੋਂ
1: ਗਲੈਨਵੁੱਡ ਚ ਹੋ ਰਿਹਾ ਨਾ ਇਹਦੇ ਵਿੱਚ ਸਾਰੀਆਂ ਮਤਲਬ ਅਥਲੈਟਿਕਸ
0: ਵੀ ਹੈ ਐਤਕੀ
1: ਅੱਛਾ ਖੋ ਖੋ ਵੀ ਹੈ
0: ਖੋ ਖੋ ਵੀ ਹੈ ਬਾਸਕਟਬਾਲ ਨਹੀਂ ਬਾਸਕਟਬਾਲ ਕੀ ਹੁੰਦੀ ਹੈ ਉਹ
1: ਕਿਹੜੀ ਬਲਾ ਇੱਕ ਤਾਂ ਕਬੱਡੀ ਹੈਗੀ ਨਹੀਂ ਕਬੱਡੀ
0: ਨਹੀਂ
1: ਕਬੱਡੀ ਨਹੀਂ ਹੈਗੀ ਆ ਪਰ ਐਥਲੈਟਿਕਸ ਤੇ ਸਾਰੀ ਹੈਗੀ ਆ
0: ਐਥਲੈਟਿਕਸ ਹੈਗੀ
1: ਹਾਂ ਸਹੀ ਗੱਲ ਹਾਂ ਤੇ ਲੈ ਲਈ ਚਲੋ ਵਧੀਆ
0: ਤੇ ਇੱਥੇ ਭਾਅ ਜੀ ਆਪਣਾ ਐਥਲੈਟਿਕਸ ਵਾਲੀਬਾਲ ਸਮੈਸ਼ਿੰਗ ਪਾਵਰ ਲਿਫਟਿੰਗ ਖੋ ਖੋ ਇਹ ਸਾਰੀਆਂ ਹੈਗੀਆਂ ਨੇ ਤੇ ਨਾਲੇ $7500 ਦੇ ਨਗਦੀ ਪੁਰਸਕਾਰ $7500 ਦੇ ਨਗਦੀ ਪੁਰਸਕਾਰ ਜਿੱਤਣ ਦਾ ਤੁਹਾਨੂੰ ਮੌਕਾ ਮਿਲੇਗਾ
1: ਬਾਕੀ ਜਿਹੜੇ ਹੈਗੇ ਆ ਉਹ ਦੇ ਦੇਣ ਕਿਸੇ ਨੂੰ ਹਾਏ ਹਾਏ ਹਾਏ ਭਾਈ ਮੈਂ ਆ ਰਿਹਾ ਜੇ ਠੀਕ ਹੈ ਨੋਟ ਤਿਆਰ ਰੱਖੇ ਕੜਕਦੇ ਆ
0: ਤੇ ਚਲੋ ਅੱਛਾ ਆਪਣਾ ਅੱਜ ਦਾ ਸ਼ੋਅ ਅੱਗੇ ਤੁਰੀ ਬ੍ਰੇਕ ਵੀ ਲੈਣੀ ਹੈਗੀ ਹਾਫ ਦੀ ਟਾਈਮ ਹੋ ਚੱਲਿਆ ਹੀ ਭਾਜੀ
1: ਚੱਕ ਦੋ ਫਿਰ
0: ਖਬਰ ਅੱਜ ਦੇ ਦਿਨ ਆਪਾਂ ਕੋਈ ਹਲੇ ਸ਼ੇਅਰ ਹੀ ਨੀ ਕੀਤੀ
1: ਭਾਈ ਤੁਸੀਂ ਜਿਹੜੀ ਪਹਿਲੀ ਖਬਰ ਸੁਣਾਈ ਸੀ ਰੱਖੜੀ ਵਾਰੀ ਉਹ ਚ ਟੂ ਟੂ ਟੂ ਕੀਤਾ ਹੀ ਨਹੀਂ
0: ਸਿੰਗਾਪੁਰ ਦੀ ਸੁਣਾਨੇ
1: ਸਿੰਗਾਪੁਰ ਦੀ ਲੈ ਆਪਾਂ ਲਾਗੇ ਲਾਗੇ ਜਾਣਾ ਹੀ ਨਹੀਂ ਸਿੱਧਾ ਹੀ ਜਾਣਾ ਸਿੰਗਾਪੁਰ
0: ਸਿੰਗਾਪੁਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਅੱਜ ਤੁਸੀਂ ਧਿਆਨ ਦਿੱਤਾ ਆਪਾਂ 90s ਦੇ ਪੰਜਾਬੀ ਗਾਣੇ ਚਲਾ ਰਹੇ ਅੱਜ।
1: ਮੈਂ ਕਿਹਾ ਗੱਲਾਂ ਗੋਰੀ ਵਾਲੇ ਚਲਾ ਰਹੇ ਹੋ ਤੁਸੀਂ,
0: ਤੁਹਾਡੀ ਰੱਖੜੀ ਵਾਲੀ ਤੁਸੀਂ ਗੱਲ ਵਿੱਚ ਲਿਆ, ਨਹੀਂ ਤੇ ਮੈਨੂੰ
1: ਲਈ ਤੇ ਦੂਜੇ ਰੋਲੇ
0: ਅੱਜ ਸਾਰੇ ਪੁਰਾਣੇ ਹੀ ਚੱਲਣੇ ਸੀ।
1: ਅੱਛਾ ਤਾਂ ਆਏ ਤੇ ਹਰਭਜਨ ਮਾਨ ਸਾਹਿਬ ਵੀ ਤੇ ਆਏ ਨਾ ਇੱਥੇ, ਮਤਲਬ ਟੂਰ ਕਰਕੇ ਗਏ,
0: ਚਲੇ ਵੀ ਗਏ ਮੈਨੂੰ ਲੱਗਦਾ।
1: ਮਤਲਬ ਕਾਫੀ ਕਹਿੰਦੇ ਵਧੀਆ ਵੀ ਗਿਆ ਸੀ, ਕਹਿੰਦੇ ਚਲੋ ਭਲੇ ਆ ਵੀ ਚਲੋ ਆਉਂਦੇ ਰਹਿਣ ਸਿੰਗਰ ਤੇ ਸਾਡੀ ਆ ਜਿਹੜੇ
0: ਆਉਂਦੇ ਰਹਿਣ ਤੇ ਜਾਂਦੇ ਰਹਿਣ, ਸਾਨੂੰ ਨਾ ਤੰਗ ਕਰ ਆਪਣਾ ਆ ਜਾਣ ਤੇ ਕੰਮ ਕਰਕੇ ਚਲੇ ਜਾਣ।
1: ਸਹੀ ਗੱਲ ਆ, ਚਲੇ ਨਹੀਂ ਤੇ ਆਪਾਂ ਵੀ ਕਿਹੜਾ ਘੱਟ ਕਰਦੇ, ਆਪਾਂ ਵੀ ਤੇ ਲੋਕਾਂ ਲਈ ਵਧੀਆ ਵਧੀਆ ਖਬਰਾਂ ਲੈ ਕੇ ਆਉਂਦੇ ਹਾਂ
0: ਨਾ। ਪਰ ਨਹੀਂ ਤੁਹਾਡਾ ਤੁਹਾਡਾ ਕਿਹੜਾ ਬਿਜ਼ਨਸ ਇੰਪੈਕਟ ਹੁੰਦਾ,
1: ਹਾਂ ਲੈ ਹੋਰ ਕੀ ਆ। ਪਰ ਭਾਈ ਹੁਣ ਆਪਾਂ ਜੇ ਅੱਗੇ ਤੋਰੀਏ ਤੇ ਖਬਰਾਂ ਖੁਬਰਾਂ ਸ਼ੁਰੂ ਕਰਦੇ ਹਾਂ ਆਪਾਂ, ਤੇ ਉਹ ਮੈਂ ਤੁਹਾਨੂੰ ਇੱਕ ਖਬਰ ਦੱਸਦਾ ਚਲੋ, ਰੋਬੋਟ ਵਾਲੀ ਜਿਹੜੀ ਅੱਜ ਕੱਲ ਚੱਲਣ ਦੀ, ਰੋਬੋਟ ਹੈ
0: ਕੀ ਹੈ ਰੋਬੋਟ ਵਾਲੀ,
1: ਫਿਰ ਉਹ ਚਲਾਓ ਨਾ ਭਾਜੀ
0: ਕੀ ਖਬਰ ਹੈ?
1: ਇੰਨਾ ਮਤਲਬ ਹੁਣ ਜਿੱਦਾਂ ਤੇਜ਼ੀ ਨਾਲ ਜ਼ਮਾਨਾ ਅੱਗੇ ਵਧੀ ਜਾ ਰਿਹਾ ਵਾ, ਤੇ ਰੋਬੋਟ ਜਿਹੜੇ ਸਾਰਿਆਂ ਨੇ ਉਹਨਾਂ ਦੇ ਸਕੱਜੇ ਕਛਲੇ, ਕੋਈ ਜੋਬਾਂ ਦੇ ਰੋਬੋਟ ਆ ਗਏ ਆ, ਸਕਿਉਰਿਟੀ ਵਾਲੀ ਉੱਥੇ ਜੋਬ ਆ ਗਏ ਆ। ਅੱਜ ਕੱਲ ਤੇ ਉਹ ਰੋਬੋਟ ਦੀਆਂ ਗੇਮਸ ਮਤਲਬ ਇਹੋ ਜਿਹੇ ਇਵੈਂਟ ਹੋ ਲੱਪੇ ਆ, ਵਰਲਡ ਹਿਊਮਨੋਇਡ ਰੋਬੋਟ ਗੇਮਸ,
0: ਚਾਰ
1: ਪੰਜ ਵੱਕਰ ਦਿੱਤੇ ਇੰਨਾ ਹੀ ਬਹੁਤ ਆ, ਤੁਸੀਂ ਇਹਦੀ ਮਤਲਬ ਸਮਝੀ ਜਾ ਰਹੇ ਹੋ। ਮੈਂ ਚਲੋ ਰੋਬੋਟ ਦੀਆਂ ਗੇਮ ਹੋ ਰਹੀ ਹੈ ਸਮਝੋ, ਹਾਂ ਠੀਕ ਹੈ, ਤੇ ਰੋਬੋਟ ਵੀ ਅੱਗੋਂ ਚਲਾਕ ਹੈ, ਠੀਕ ਹੈ, ਉਹ ਨਾ ਏਦਾਂ ਬਲੈਕ ਫਲਿੱਕਾਂ ਮਾਰਦੇ ਸੀ, ਠੀਕ ਹੈ ਠੀਕ ਹੈ, ਤੇ ਇੱਕ ਕੀ ਹੈ ਰੋਬੋਟ ਉਦੋਂ ਡਿੱਗ ਪਿਆ, ਤੇ ਦੇਖੋ ਦੂਜਾ ਰੋਬੋਟ ਜਾਣ ਬੁੱਝ ਕੇ ਡਿੱਗ ਪਿਆ, ਜਾਣ ਬੁੱਝ ਕੇ ਪੈਰ ਫਿਸਲ ਗਿਆ ਜਾਂ ਕਿੱਦਾਂ ਹੈ ਨਾ, ਤੇ ਐਕਸੀਡੈਂਟਲੀ ਡਿੱਗ ਪਿਆ, ਤੇ ਦੂਜਾ ਜਿਹੜਾ ਰੋਬੋਟ ਖੜਾ ਸੀ ਨਾ ਉਹ ਇੱਕਦਮ ਉਹਨੇ ਆਪਣੇ ਆਪ ਨੂੰ ਚੇਂਜ ਕਰ ਲਿਆ, ਉਹਨੂੰ ਦੇਖ ਕੇ ਹੱਸਣਾ ਪਿਆ ਵੀ ਵੈਰੀ ਗੁੱਡ ਵੈਰੀ ਗੁੱਡ, ਵੀ ਇਹਨੇ ਬਹੁਤ ਵਧੀਆ ਕੀਤਾ, ਉਹਦੀ ਜਿਹੜੀ ਗਲਤੀ ਸੀ ਨਾ ਛੁਪਾ ਲਈ ਉਹਨੇ। ਤੇ ਉਸੇ ਮਤਲਬ ਜਿਹੜੀ ਈਵੈਂਟ ਤੇ ਨਾ, ਤੇ ਇੱਕ ਰੋਬੋਟ ਹੋਰ ਸੀ ਜਿਹੜਾ ਵਿਚਾਰਾ ਉਹ ਤੇ ਆਪਣਾ ਵੇਟ ਲਿਫਟਿੰਗ ਕਰਦਾ ਪਿਆ ਸੀ ਭਾਜੀ, ਵੇਟ ਲਿਫਟਿੰਗ ਐ ਕਰ ਰਿਹਾ, ਠੀਕ ਹੈ, ਤੁਸੀਂ ਇਮੈਜਿਨ ਕਰੋ ਵੀ ਵੇਟ ਲਿਫਟਿੰਗ ਕਰ ਰਿਹਾ ਤੇ ਜੱਜ ਲਾਗੇ ਬੈਠੇ ਆ, ਉਹਨੇ ਸਾਰਾ ਉਹਨਾਂ ਨੇ ਛੁੱਟਦਾ ਵੇਟ
0: ਲਿਫਟਿੰਗ, ਰੋਬੋਟ ਸੀ ਕਿ ਜੱਜ ਬੰਦੇ
1: ਸੀ, ਜੱਜ ਤੇ ਬੰਦੇ ਸੀ ਯਾਰ, ਬੰਦੇ
0: ਨੇ ਗੱਲ ਕਰੀ
1: ਨਾ, ਜੇ ਰੋਬੋਟ ਜੱਜ ਵੀ ਰੋਬੋਟ ਹੋ ਜਾਣਾ ਫਿਰ ਤੇ ਸਮਝੋ ਆਡੀਅੰਸ ਵੀ ਰੋਬੋਟ ਹੀ ਆਇਆ ਕਰੇਗੀ ਭਾਜੀ,
0: ਦੇਖਣ ਵੀ ਰੋਬੋਟ,
1: ਮੈਨੂੰ ਲੱਗਦਾ ਉਹ ਫਿਲਮ ਸੱਚੀ ਹੋ ਜਾਣੀ ਆ, ਉਹ ਜਿਹੜੀ ਰਜਨੀਕਾਂਤ ਦੀ ਆਈ ਸੀ, ਉਹ ਜਿਹੜੀ ਜਿਹ ਚ ਅਸ਼ੁਰਿਆ ਰਾਏ ਸੀ,
0: ਜਿਹੜੀ ਤੁਸੀਂ ਹਿਊਮਨਾਈਡ ਰੋਬੋਟ ਗੇਮਸ ਦਾ ਤਾਂ ਨੀ ਮੈਨੂੰ ਪਤਾ ਵੀ ਏਦਾਂ ਕੋਈ ਗੇਮਸ ਹੋਈਆਂ ਹੋਣ, ਬਟ ਹਾਂ ਵਾਕਈ ਉਹਨਾਂ ਨੇ ਮਤਲਬ ਜਿਹੜੀਆਂ ਮੈਂ ਰੀਲਾਂ ਦੇਖੀਆਂ ਨੇ ਉਹ ਓਲੰਪਿਕ ਨੂੰ ਮਾਤ ਪਾ ਰਹੇ ਨੇ। ਰੋਬੋਟਸ ਕੰਪੀਟੀਸ਼ਨ ਕਰ ਰਹੇ ਨੇ ਆਪਸ ਦੇ ਵਿੱਚ, ਤੇ ਉਹ ਮੈਨੂੰ ਉਹ ਤਾਂ ਨੀ ਪਤਾ ਜਿਹੜੀ ਤੁਸੀਂ ਖਬਰ ਕਹਿ ਰਹੇ ਹੋ, ਬਟ ਹਾਂ ਉੱਥੇ ਰੋਬੋਟਸ ਆਪਸ ਦੇ ਵਿੱਚ ਭਿੜ ਜ਼ਰੂਰ ਰਹੇ ਹੈਗੇ ਨੇ, ਤੇ ਹਾਸੇ ਮਜ਼ਾਕ ਬੜੇ ਹੋ ਰਹੇ ਹੈਗੇ ਨੇ।
1: ਉਹੀ ਉਹੀ
0: ਹਿਊਮਨਾਈਡ ਰ੾ਬਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਵੈਸੇ ਤੁਸੀਂ ਆਈਟੀ ਦੇ ਬੰਦੇ ਹੋ, ਤੁਹਾਨੂੰ ਪਤਾ ਨਾ ਹਿਊਮਨਾਈਡ ਰੋਬਟ ਦਾ ਮਤਲਬ ਹੁੰਦਾ ਹੁੰਦਾ ਜਿਹੜੇ ਹਿਊਮਨਸ ਵਰਗੇ ਦਿਖਣ,
1: ਠੀਕ ਹੈ,
0: ਹਿਊਮਨਾਈਡ ਉਹਦੇ ਵਰਗੇ, ਜਿਵੇਂ ਹੀ ਦੋ ਹੱਥ ਦੋ ਪੈਰ ਹੋਣੇ ਚਾਹੀਦੇ।
1: ਅੱਜ ਕੱਲ੍ਹ ਦੇ ਸਾਰਿਆਂ ਦੇ ਇਹੋ ਰੋਬਟ ਜਿੰਨੇ ਵੀ ਮੈਂ ਦੇਖੇ ਵੈਸੇ ਤੇ ਉਹੀ ਸਾਰੇ ਪੂਰੇ ਬੰਦੇ ਹੀ ਲੱਗਦੇ ਆ, ਮਤਲਬ ਇਹ ਨੀ ਆ ਵੀ ਉਹਨਾਂ
0: ਦਾ। ਹੁਣ ਇੱਕ ਇੱਕ ਖਬਰ ਮੇਰੇ ਕੋਲ ਵੀ ਆਈ ਹੈਗੀ ਆ, ਮੈਂ ਵੀ ਦੇਖੀ ਹੈ,
1: ਰੋਬਟ ਵਾਲੀ,
0: ਮੈਂ ਕਿੱਥੇ ਪੜ੍ਹ ਰਿਹਾ
1: ਸੀ, ਵਾਹ ਵਾਹ ਅੱਜ ਕੱਲ੍ਹ ਦੇ ਰੋਬਟ ਰੋਬਟ ਹੀ ਹੋਈ ਪਈ ਆ,
0: ਕਹਿੰਦੇ ਕਿ ਰੋਬਟ ਹੁਣ ਉਹ ਆ ਜਾਣਾ, ਆ ਤਾਂ ਚਲੋ ਬਦਦਿਮਾਗ ਰੋਬਟ ਸੀ ਨਾ ਵੀ ਜਿਹੜਾ ਇੱਕ ਡਿੱਗ ਪਿਆ ਦੂ ਆਸ ਪਿਆ, ਕਹਿੰਦੇ ਦਿਮਾਗ ਵਾਲੇ ਰੋਬਟਸ ਵੀ ਆ ਰਹੇ ਨੇ।
1: ਇਹ ਕੋਈ ਛੋਟੀ ਗੱਲ ਨਹੀਂ, ਆ ਜਾਣ ਗਏ ਛੇਤੀ,
0: ਇਹ ਚੈਟ ਜੀਪੀਟੀ ਦੀ ਤਰਫ ਤੋਂ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ, ਚੈਟ ਜੀਪੀਟੀ ਜਿਹੜੇ
1: ਹਾਂਜੀ
0: ਓਪਨ ਚੈਟ ਪਲੈਟਫਾਰਮ ਹੈਗਾ, ਉਹਨਾਂ ਨੇ ਕਿਹਾ ਐਮਬੋਡਿਡ AI ਮਾਡਲ ਰੋਬੋਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਐਮਬੋਡਿਡ ਦਾ ਮਤਲਬ ਇਹ ਹੈ ਕਿ ਉਹਦੇ 'ਚ ਇਮੋਸ਼ਨਸ ਤਾਂ ਨਹੀਂ, ਪਰ ਹਾਂ ਉਹਦੇ 'ਚ ਉਸੇ ਕਿਸਮ ਦੇ ਨਾਲ ਵੀ ਮੈਂਟਲ
1: ਸੋਚਣਾ,
0: ਜਿਵੇਂ ਮੰਨ ਲਓ ਕੋਈ ਬੰਦਾ ਡਿਗਣ ਲੱਗਿਆ ਤਾਂ ਉਹਨੇ ਤੁਰੰਤ ਉਹਨੂੰ
1: ਚੱਕ ਲੈਣਾ
0: ਚੱਕਣਾ ਹਨਾ, ਤਾਂ ਉਹਨੇ ਉਹ ਥ੍ਰੈਟ ਆਈਡੈਂਟੀਫਾਈ ਕਰਨੇ ਤੇ ਫਿਰ ਉਸ ਵਕਤ ਆਪਣੇ ਮਤਲਬ ਜੋ ਵੀ ਉਹਦਾ ਨਕਲੀ ਅਸਲੀ ਬ੍ਰੇਨ ਹੈਗਾ ਉਹਨੂੰ ਯੂਜ਼ ਕਰਨਾ, ਉਹਦਾ ਯੂਟੀਲਾਈਜ਼ ਕਰਨਾ। ਹੁਣ ਉਹ ਕਿੰਨਾ ਕੁ ਫਾਇਦੇਮੰਦ ਜਾਂ ਨੁਕਸਾਨਮੰਦ ਹੋ ਸਕਦਾ ਉਹ ਤਾਂ ਚਲੋ ਟੈਸਟਿੰਗ ਤੋਂ ਬਾਅਦ ਹੀ, ਟੈਸਟਿੰਗ ਵੀ ਨਹੀਂ ਬਲਕਿ ਰੀਅਲ ਵਰਲਡ ਚ ਆਉਣ ਤੋਂ ਬਾਅਦ ਪਤਾ ਚੱਲੇਗਾ, ਪਰ ਹਾਂ ਇਹ ਚੀਜ਼ ਹੈਗੀ ਹੈ।
1: ਅੱਛਾ ਰੋਬਰਟ ਤੋਂ ਇੱਕ ਹੋਰ ਗੱਲ ਯਾਦ ਆਈ, ਮੇਰੇ ਖਿਆਲ ਹਫ਼ਤਾ ਹੋ ਗਿਆ ਜਾਂ ਮਹੀਨਾ ਵੀ ਹੋ ਗਿਆ ਸ਼ਾਇਦ, ਇਹ ਕਿਤੇ ਐਪ 4 ਤੇ ਨਾ ਜਿੱਦਾਂ ਅੱਜ ਕੱਲ੍ਹ ਗੱਡੀਆਂ ਆ ਗਈਆਂ ਆਟੋ ਵਾਲੀ ਵਾਲਾ, ਉਹ ਕਿਸੇ ਨੇ ਵੀਡੀਓ ਬਣਾਈ, ਉਹ ਅੰਦਰ ਬੰਦਾ ਸੁੱਤਾ ਤੇ ਗੱਡੀ ਚੱਲਣ ਡਈ, ਉਹ ਮਤਲਬ ਉਹ ਤੀ
0: ਵਿੱਚ ਚੱਲ ਪਏ ਨੇ
1: ਉਹ, ਹਾਂ ਹੁਣ ਇਹ ਨੀ ਪਤਾ ਵੀ ਉਹ ਕਿਹੜੀ ਗੱਡੀ ਸੀ, ਮੈਂ ਇਹੋ ਹੀ ਮੈਨੂੰ ਹੁਣ ਯਾਦ ਆਇਆ ਕਿਸੇ ਨੇ ਬਾਹਰੋਂ ਬੰਦਿਆਂ ਨੇ ਵੀਡੀਓ ਬਣਾਈ ਆ ਵੀ ਦੇਖੋ ਅੰਦਰ
0: ਸੈਲਫ ਕੰਟਰੋਲਡ ਗੱਡੀਆਂ ਹੈਗੀਆਂ ਨੇ,
1: ਪਰ ਉਹ ਵੀ ਕਿੰਨੀਆਂ ਰਿਸਕ ਹੈਗੀਆਂ ਨਾ ਵੀ ਏਦਾਂ ਅੰਦਰ ਕੋਈ ਸੌ ਗਿਆ ਤੇ ਇਕਦਮ ਏਡੀਆਂ ਵੀ ਸੈਲਫ ਕੰਟਰੋਲ ਦੀ ਨਾ ਹੁਣ ਗਈਆਂ ਵੀ ਤੁਸੀਂ ਹਲੇ ਮਤਲਬ
0: ਹੈਗੀ ਸੌ ਹੀ ਜਾਓ ਗੱਡੀ, ਉਹ ਚੱਲਦੀਆਂ ਨੇ ਉੱਥੇ ਜਿੱਥੇ ਲੇਨ ਸਿਸਟਮ ਹੈਗਾ, ਕਿਉਂਕਿ ਉਹਨਾਂ ਨੇ ਲੇਨਸ ਨੂੰ ਫਾਲੋ ਕਰਨਾ, ਬਸ ਇੱਕ ਲੇਨ ਦੇ ਵਿੱਚ ਚੱਲੀ ਜਾਣਾ ਹੈਗਾ।
1: M4 ਜਿਹੜਾ ਇਹ ਸਿਸਟਮ ਹੈ, M4 ਜਿਹੜਾ
0: M4 ਦੇ ਉੱਤੇ ਲੇਨ ਸਿਸਟਮ ਹੈਗਾ,
1: ਪਰ ਉਹ ਵਿੱਚ ਦਾ ਜੇ ਵਿੱਚ ਲਾਲ ਲਾਈਟ ਹੋਵੇ ਜਾਂ ਕਿੱਦਾਂ ਹੋਵੇ,
0: ਨਹੀਂ ਅੱਧਾ ਤਾਂ ਹੈ ਨਹੀਂ, M4 ਸਾਰਾ ਹੀ ਬੜਾ ਵਧੀਆ ਲੇਨ ਸਿਸਟਮ ਬਣਿਆ।
1: ਅੱਛਾ ਉੱਥੇ ਉੱਥੇ ਚਲਾ ਸਕਦੇ ਆ,
0: ਚੱਲ ਜਿਹੜੇ ਨਵੇਂ ਮੋਟਰਵੇ ਬਣ, ਹੁਣ ਉਹ ਦੇਖਿਆ ਤੁਸੀਂ ਉਹ
1: M12
0: M12 ਉਹ
1: ਮੇਰੇ ਖਿਆਲ ਨਾਲ ਨਵਾਂ ਜਿਹੜਾ
0: ਏਅਰਪੋਰਟ ਵੱਲ ਬਣਿਆ,
1: M12 ਵੀ
0: ਹਾਂ ਘੈਂਟ ਬਣਾਇਆ ਭਾਈ,
1: ਤੁਸੀਂ ਗਏ ਉੱਥੇ ਡਰਾਈਵ ਕੀਤੀ?
0: ਮੈਂ ਹੁਣ ਮੇਰੇ ਖਿਆਲ ਨਾਲ ਇਸੇ ਵੀਕਐਂਡ ਤੇ ਉਧਰੋਂ ਹੀ ਆਏ ਅਸੀਂ।
1: ਅੱਛਾ
0: ਹਾਂ, ਉਹ ਤਾਂ ਬੜਾ ਮਤਲਬ ਸ਼ਾਨਦਾਰ,
1: ਉਹ ਕਾਫੀ ਖੁੱਲਾ ਵੀ,
0: ਸਾਰਾ ਹੀ ਏਰੀਆ ਬਹੁਤ ਵਧੀਆ ਬਣਾਤਾ ਉਹਨਾਂ ਨੇ
1: ਉਹ ਮੇਰੇ ਖਿਆਲ
0: ਏਅਰਪੋਰਟ ਵੱਲ ਦਾ। ਤੇ ਇਧਰੋਂ ਤੁਸੀਂ ਮਤਲਬ ਸਾਡੇ ਘਰਾਂ ਵੱਲ ਦੀ ਜਾਓ ਜੇ ਤੁਸੀਂ,
1: ਠੀਕ ਹੈ,
0: ਇੱਕ ਵਾਰ ਪੈਨਰਿਥ ਪਹੁੰਚ ਗਏ, ਪੈਨਰਿਥ ਤੋਂ ਬਾਅਦ ਫਿਰ ਏਅਰਪੋਰਟ ਵੱਲ ਨੂੰ ਜਾਈ ਜਾਓ, ਕੈਂਬਲਟਨ ਵੱਲ ਨੂੰ, ਤੇ ਸਾਰੇ ਹੀ ਬੜੇ ਵਧੀਆ ਹਾਈਵੇਜ਼ ਉਧਰ ਨੂੰ ਘੜਤੇ ਨੇ,
1: ਜਾਣਾ ਹੀ ਪੈਣਾ ਕਿਤੇ, ਬਾਅਦ ਚ ਟੋਲ ਉਹਨਾਂ ਨੇ ਲਾਤੇ, ਫਿਰ ਬਾਅਦ ਚ ਸੋਚਾਂਗੇ
0: ਹਲੇ ਨਹੀਂ ਟੋਲ ਹੈਗਾ, ਹਲੇ ਟੋਲ ਨਹੀਂ ਹੈਗਾ ਉਹਦੇ ਤੇ, ਹਾਂ
1: ਟੋਲ ਲੱਗ ਜਾਣਾ ਇਹਦੇ ਤੇ ਛੇਤੀ,
0: ਟੋਲ ਲੱਗ ਜਾਣਾ। ਇਨਫੈਕਟ ਉਹ ਜਿਹੜਾ ਆਪਣਾ ਨਾਰਦਰਨ ਰੋਡ ਵੀ ਹੈਗੀ ਹੈ,
1: ਉਹ ਨਾਰਦਰਨ ਰੋਡ, ਹਾਂ
0: ਉਹ ਵੀ ਬੜੀ, ਉਹ ਮੋਟਰਵੇ ਤੋਂ ਘੱਟ
1: ਉਹ ਤਾਂ ਬੜੀ ਵਧੀਆ, ਹਾਂ ਉਹ ਤਾਂ ਯਾਰ ਮੈਂ ਸਹੀ ਗੱਲ, ਇੱਕ ਦਿਨ ਤੁਸੀਂ ਮੈਨੂੰ ਦੱਸਿਆ ਸੀ ਨਾਰਦਰਨ ਰੋਡ ਤੋਂ ਸਿੱਧਾ ਹੀ ਸਿੱਧਾ ਜਾਣਾ, ਮੈਂ ਹਾਂ ਭਾਜੀ ਨੂੰ ਸਾਰੀ ਰੋਡ ਦਾ ਪਤਾ,
0: ਉਹ ਸਿੱਧੀ ਹੋ ਜਾਂਦੀ ਹੈ,
1: ਬਹੁਤ ਵਧੀਆ ਰੋਡ ਆ ਉਹ, ਬਹੁਤ ਵਧੀਆ, ਹਾਂ ਸਹੀ ਗੱਲ,
0: ਹਲਕਾ ਜਿਹਾ ਟਵਿਸਟ ਲੈ ਲਓ ਫਿਰ ਕੈਨਬਰਾ ਨੂੰ ਮੁੜ ਜਾਂਦੀ ਹੈ, ਨਹੀਂ ਤੇ ਉਹ ਸਿੱਧੀ ਹੋ ਜਾਈ ਜਾਂਦੀ ਹੈ ਅੰਦਰਲੇ ਸਬਰਬਸ ਕੈਂਬਲ ਟਾਊਨ ਵਗੈਰਾ।
1: ਯਾਰ ਨਵਾਂ ਹੁਣ M4 ਜਿਹੜਾ, ਉਹ M12 ਜਿਹੜਾ ਬਣਿਆ, ਇਹ ਵੀ ਮੈਂ ਬੜਾ ਹਲਗਾ ਛੇਤੀ ਇਹਦੇ ਜਾ ਕੇ ਨਾ ਵੈਸੇ ਡਰਾਈਵ ਕਰਕੇ ਲੈ ਕੇ। ਅੱਛਾ ਉਹ ਜਿਹੜਾ ਪਹਿਲੇ ਤਾਂ ਤੁਸੀਂ ਏਅਰਪੋਰਟ ਕਹਿ ਰਹੇ ਹੋ, ਹਲੇ ਉਹ ਮਤਲਬ
0: ਚੱਲ ਪਿਆ, ਚੱਲ ਪਿਆ,
1: ਚੱਲ ਪਿਆ
0: ਏਅਰਪੋਰਟ, ਮਤਲਬ ਉਹ ਕਮਰਸ਼ੀਅਲ ਫਲਾਈਟਾਂ ਨਹੀਂ ਚੱਲਦੀਆਂ।
1: ਅੱਛਾ,
0: ਬਟ ਉਹ ਜਿਹੜੇ ਕਾਰਗੋ ਜਹਾਜ਼ ਨੇ ਉਹ ਆਈ ਜਾਈ ਜਾ ਰਹੇ,
1: ਜਾਨਕਿ ਜੇ ਮੈਂ ਆਪਣਾ ਜਹਾਜ਼ ਉੱਥੇ ਲੈ ਕੇ ਜਾਵਾਂ ਤੇ ਮੈਨੂੰ ਉਹ ਇਜਾਜ਼ਤ ਦੇ,
0: ਪ੍ਰਾਈਵੇਟ ਹੈਲੀਕਾਪਟਰ ਵੀ ਜਾ ਰਹੇ ਨੇ,
1: ਹੈਲੀਕਾਪਟਰ ਪਹਿਲਾਂ ਉਹ ਫਿਰ ਫੋਨ ਕਰਦਾ ਵੀ ਜਹਾਜ਼ ਨਾ ਹਲੇ ਭੇਜਿਓ,
0: ਪਹਿਲਾਂ ਹੈਲੀਕਾਪਟਰ ਭੇਜੋ, ਪ੍ਰਾਈਵੇਟ ਜੈਟ ਵੀ ਜਾ ਰਹੇ ਨੇ, ਪ੍ਰਾਈਵੇਟ ਹੈਲੀਕਾਪਟਰ ਵੀ ਜਾ ਰਹੇ ਨੇ, ਤੇ ਜਿਹੜੇ ਕਾਰਗੋ ਜਹਾਜ਼ ਨੇ ਉਹ ਵੀ ਜਾ ਰਹੇ ਨੇ, ਜਿਹੜੇ ਸਮਾਨ ਢੋਆ ਢੁਆਈ ਕਰਦੇ ਨੇ ਉਹ ਵੀ ਜਾ ਰਹੇ ਨੇ, ਤੇ ਕਮਰਸ਼ੀਅਲ ਜਹਾਜ਼ ਅਕਤੂਬਰ ਤੋਂ ਸ਼ੁਰੂ ਹੋ ਜਾਣੇ ਨੇ।
1: ਅੱਛਾ, ਮਤਲਬ ਜਿੱਦਾਂ ਆਪਾਂ ਟਰੈਵਲ ਕਰਦਾ,
0: ਹਾਂ ਤੁਸੀਂ ਇੱਥੋਂ ਸਿੰਗਾਪੁਰ ਜਾਓ, ਸਿੰਗਾਪੁਰ ਤੋਂ ਗਾਂ ਇੰਡੀਆ ਜਾਓ,
1: ਅੰਮ੍ਰਿਤਸਰ ਦਾ ਹੈਗਾ ਉਹ ਤਾਂ ਸਿੱਧਾ,
0: ਅੰਮ੍ਰਿਤਸਰ ਵਾਲਿਆਂ ਨੇ ਹਲੇ, ਅੰਮ੍ਰਿਤਸਰ ਜਿਹੜੀ ਅੰਮ੍ਰਿਤਸਰ ਏਅਰਲਾਈਨ ਹੈ ਉਹਨਾਂ ਨੇ ਹਲੇ ਸ਼ੁਰੂ ਨਹੀਂ ਕੀਤੀ,
1: ਉਹਨਾਂ ਨੇ ਸ਼ੁਰੂ ਨਹੀਂ ਕੀਤੀ, ਉਹਨਾਂ ਨੂੰ ਵਾਜੀ ਮੈਂ ਕਹਿਲਾ
0: ਅੰਮ੍ਰਿਤਸਰ ਏਅਰਲਾਈਨ ਸ਼ੁਰੂ ਕਰੋ ਤੁਸੀਂ,
1: ਆਪਾਂ ਦੋਵੇਂ ਆਪ ਹੀ ਕਰ ਲਈ,
0: ਉਹਦੇ ਚ ਨਾ ਫਿਰ ਤੁਹਾਡੀ ਮਰਜ਼ੀ ਹੋਊਗੀ ਵੀ ਅਸੀਂ ਅੰਮ੍ਰਿਤਸਰ ਲੈ ਕੇ ਜਾਣਾ ਕਿ ਨਹੀਂ, ਹੋ ਸਕਦਾ ਸਾਡਾ ਮੂਡ ਰਾਹ ਚ,
1: ਆਪਾਂ ਚੇਂਜ ਕਰ ਲਾਂਗੇ, ਹੋਰ ਕੀ ਆ,
0: ਉਹ ਚ ਇਹ ਹੈ ਕਿ ਜਿਵੇਂ ਉਹ ਪੇ ਐਜ਼ ਯੂ ਗੋ ਹੁੰਦੀ ਹੈ ਨਾ,
1: ਬਾ ਜਿੱਥੇ
0: ਮੂਡ ਐਜ਼ ਯੂ ਗੋ ਹੈ, ਵੀ ਜਿੱਦਣ ਪਾਇਲਟ ਦਾ ਮੂਡ ਕਰ ਗਿਆ
1: ਜਿੱਦਣ
0: ਵੀ ਅੱਜ ਅੰਮ੍ਰਿਤਸਰ ਚੱਲ ਛੱਡ ਯਾਰ, ਇੱਧਰ ਨੂੰ ਐਮਸਟਰਡਮ ਨੂੰ ਪਾ ਲਓ,
1: ਅੱਜ ਯੁਗਾਂਡਾ ਪਾ ਲੈ,
0: ਉਹ ਚ ਫਿਰ ਉਹ ਲੋਕੀ ਟਰੈਵਲ ਕਰਨਗੇ ਜਿਨ੍ਹਾਂ ਨੂੰ ਇਹੀ ਨੀ ਪਤਾ ਵੀ ਜਿਵੇਂ ਰੇਡੀਓ ਤੇ ਕਿਹੜਾ ਗਾਣਾ ਅਸੀਂ ਵਜਾ ਦੇਣਾ, ਉਹਨਾਂ ਨੂੰ ਇਹੀ ਨੀ ਪਤਾ ਵੀ ਪਾਇਲਟ ਜਹਾਜ਼ ਕਿੱਦਣ ਮੋੜ ਲੈਣਾ,
1: ਉਹਨਾਂ ਨੂੰ ਕਹੋ ਕਿ ਤੁਸੀਂ ਨਾ ਛੁੱਟੀਆਂ ਕੱਟੜੀਆਂ ਵਿੱਚ ਜਿੱਥੇ ਮਰਜ਼ੀ ਜਾ ਸਕਦੇ
0: ਹੋ, ਬਸ ਬਸ ਬਸ,
1: ਉਹਨਾਂ ਨੂੰ ਫਿਰ
0: ਜਹਾਜ਼ ਲੈ ਜਾਓ ਤੇ ਉਹ ਆਪ ਹੀ ਲੈ ਕੇ ਜਾਊਗਾ,
1: ਉਹ
0: ਚਾਹੇ ਤੁਹਾਨੂੰ ਹੋਨੋਲੂਲੂ ਲੈ ਕੇ ਜਾਵੇ, ਉਹ ਚਾਹੇ ਤੁਹਾਨੂੰ ਯੁਗਾਂਡਾ ਲੈ ਕੇ ਜਾਵੇ, ਚਾਹੇ ਕੀਨੀਆ ਲੈ ਜਾਵੇ, ਚਾਹੇ ਨੇਪਾਲ ਲੈ ਜਾਵੇ,
1: ਪਰ ਉਹਨਾਂ ਨੂੰ ਫਿਰ ਇਹ ਵੀ ਦਵਾਂਗੇ ਨਾ ਥੋੜੀ ਛੂਟ ਪਈ, ਤੁਹਾਨੂੰ ਹਫਤੇ ਦਾ ਉੱਥੇ ਰਹਿਣ ਸਹਿਣ ਸਾਡੇ ਵੱਲੋਂ ਹੋਏਗਾ, ਤਾਂ ਕਿ ਬੰਦਾ ਜਿੱਥੇ ਵੀ ਆਪਾਂ ਛੱਡਾਂਗੇ,
0: ਜਿੱਥੇ ਵੀ
1: ਛੱਡਾਂਗੇ
0: ਹਫਤੇ ਦਾ ਰਹਿਣ ਸਹਿਣ,
1: ਹਫਤੇ ਦਾ ਸਾਡਾ,
0: ਉਸ ਤੋਂ ਬਾਅਦ ਚੱਲ ਗਈ ਆਪਣੀ ਏਅਰਲਾਈਨ ਭਾਜੀ,
1: ਉਹ ਲਈ ਫਿਰ ਆਪਾਂ ਛੱਡਾਂਗੇ ਉਹਨੂੰ ਯੁਗਾਂਡਾ ਨਾ, ਜਿੱਥੇ ਕੋਈ ਹੈ
0: ਆਪਣੀ ਏਅਰਲਾਈਨ ਡੁੱਬ ਜਾਣੀ ਆ, ਦੇਖਿਓ ਤੁਸੀਂ
1: ਅੱਗੇ ਕਿਹੜੀ ਚੱਲਣ ਡਈ ਆ, ਅੱਗੇ ਦੇ ਡੇਡੇ ਵੱਡੇ
0: ਸਾਰੇ ਤੁਹਾਡੇ ਬੜੇ ਜਹਾਜ਼ ਚੱਲਦੇ ਨੇਗੇ, ਅਰੇ ਦੇਖੋ ਗੱਲ ਇਹ ਹੈ ਕਿ ਖਿਆਲਾਂ ਚ ਤਾਂ ਵਧੀਆ ਹੋਣੀ
1: ਚਾਹੀਦੀ ਹੈ, ਸੋਚੇ ਚ ਕੀ ਹੈ,
0: ਹਫਤਾ ਨਹੀਂ ਹਫਤਾ ਨਹੀਂ, ਆਪਾਂ ਰਿਹਾਇਸ਼ ਨਹੀਂ ਦੇ ਸਕਦੇ, ਫਿਰ ਤਾਂ ਆਪਾਂ ਨੂੰ ਹੋਟਲ ਵੀ ਬਣਾਉਣੇ ਪੈਣਗੇ, ਪੰਜਾਬ ਰੋਡਵੇਜ਼ ਵਾਲੇ ਵੀ ਦਿੱਲੀ ਤੱਕ ਜਿਹੜੀ ਬੱਸ ਜਾਂਦੀ ਹੁੰਦੀ ਸੀ ਵੀ ਅਸੀਂ ਦੱਸਾਂਗੇ ਕਿਹੜੇ ਢਾਬੇ ਤੇ ਰੋਕਣੀ ਹੈ, ਜਿਹੜੇ ਢਾਬੇ ਤੇ ਰੋਕਤੀ ਉੱਥੇ ਤੁਹਾਨੂੰ ਖਾਣਾ ਹੈ, ਆ ਮੈਂ ਆਉਂਦੇ ਹੋਏ ਐਤਕੀ ਨਾ ਉਹ ਇੰਡੋ ਕੈਨੇਡੀਅਨ ਵਾਲੀ ਚ ਆ ਗਿਆ ਜੀ,
1: ਅੱਛਾ ਜੀ,
0: ਤੇ ਉਹ ਲਿਟਕੇ ਆਉਣ ਵਾਲੀ ਸੀਗੀ ਬੱਸ,
1: ਅੱਛਾ ਠੀਕ ਹੈ,
0: ਮੈਂ ਉਹ ਪਰ ਉਹ ਫਿਰ ਜੇ ਤੁਸੀਂ ਬੱਸ 'ਚ ਜਾ ਰਹੇ ਹੋ ਤਾਂ ਬੱਸ ਦੇ ਵਿੱਚ ਇੱਕ ਮਾਹੌਲ ਜਿਹਾ ਹੁੰਦਾ ਹੁੰਦਾ ਹੈ ਨਾ, ਪਰ ਉਹਦੇ 'ਚ ਤਾਂ ਇਹ ਹੈ ਵੀ ਸਭ ਨੇ ਆਪਣੇ ਆਪਣੇ ਕੈਬਿਨਸ ਨੂੰ ਪਰਦੇ ਲਗਾਏ ਹੋਏ ਨੇ।
1: ਓ ਅੱਛਾ,
0: ਮੈਂ ਆਪਣੇ 'ਚ ਲੇਟਿਆ ਹੋਇਆ ਤੇ ਮੈਂ ਆਪਣਾ ਪਰਦਾ ਤਾਨ ਲਿਆ ਤੇ ਬਸ ਮੈਨੂੰ ਨਾ ਕੋਈ ਦਿਖ ਰਿਹਾ, ਜੇ ਮੈਂ ਖੋਲ ਵੀ ਲਿਆ ਪਰਦਾ ਤਾਂ ਵੀ ਮੈਨੂੰ ਕੋਈ ਨਹੀਂ ਦਿਖ ਰਿਹਾ,
1: ਸਾਰੇ ਪਰਦੇ ਲੱਗੇ,
0: ਸਭ ਨੇ ਲਗਾਏ ਹੋਏ ਨੇ ਹੈ ਨਾ, ਇਕੱਲੇ ਇਕੱਲੇ ਹੀ ਜਾ ਰਹੇ ਹੋ। ਅੱਛਾ, ਉਹ 'ਚ ਟੀਵੀ ਵੀ ਨਹੀਂ ਹੈ?
1: ਹਾਂ,
0: ਟੀਵੀ ਵੀ ਨਹੀਂ ਉਹ ਦੇ ਰਹੇ ਹੈਗੇ, ਵਾਈਫਾਈ ਦੇ ਰਹੇ ਨੇ, ਟੀਵੀ ਨਹੀਂ ਦੇ ਰਹੇ ਹੈਗੇ।
1: ਅੱਛਾ, ਠੀਕ ਹੈ ਠੀਕ ਹੈ।
0: ਤੇ ਫਿਰ ਉਹਨਾਂ ਨੇ ਰੋਕਦੇ ਵੀ ਇਹੋ ਜਿਹੇ ਢਾਬਿਆਂ ਦੇ ਨੇ ਭਾਜੀ, ਜਿਹੜੇ ਮਤਲਬ ਸ਼ਹਿਰਾਂ ਦੇ ਨਾਂ ਤੱਕ ਨਹੀਂ, ਮਤਲਬ ਹਰਿਆਣੇ 'ਚ ਉਹਨਾਂ ਨੇ ਜਿੱਥੇ ਜਾ ਕੇ ਲੋਕੀ, ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਇੱਥੇ ਇੱਕ ਢਾਬਾ ਵੀ ਹੈ। ਉੱਥੇ ਉਹਨਾਂ ਨੇ ਬੀਆਬਾਨ ਉਜਾੜ ਜਗ੍ਹਾ ਦੇ ਉੱਤੇ, ਮੇਰਾ ਮਤਲਬ ਕੋਈ ਕੁੱਲ ਮਿਲਾ ਕੇ ਮੇਰਾ ਵਧੀਆ ਤਜਰਬਾ ਨਹੀਂ ਰਿਹਾ ਇੰਡੋ ਕੈਨੇਡੀਅਨ ਦਾ।
1: ਅੱਛਾ, ਲੈ ਚਲੋ ਵਧੀਆ ਹੈ, ਪਰ ਤੁਸੀਂ ਏਦਾਂ ਕਰਦਾ ਜਦੋਂ ਸਾਰੇ ਕਟਰ ਲੱਗ ਗਏ ਸੀ ਐ ਕਰਕੇ ਵਿੱਚ ਚੀਕ ਜੀ ਮਾਰ ਕੇ ਫਿਰ ਇੱਧਰ ਆ ਜਾਣਾ ਵੀ ਲੋਕੀ ਕਹਿੰਦੇ ਆਹ ਕਿਹਦੀ ਆਵਾਜ਼ ਰਹੀ ਆ।
0: ਦਿੱਲੀ
1: ਤੋਂ ਬਹੁਤ ਚੱਲਦੀ ਇਹੋ ਜਿਹੀ ਬੱਸਾਂ, ਦਿੱਲੀ ਤੋਂ ਏਅਰਪੋਰਟ ਤੋਂ
0: ਉੱਥੋਂ ਵਾਪਸ ਇੱਧਰ ਨੂੰ ਜਾਂਦੀ ਹੈ ਜਿਹੜੀ,
1: ਦਿੱਲੀ ਤੋਂ ਵੀ ਚੱਲਦੀ ਆ ਵਾ, ਉੱਥੋਂ ਇੱਥੋਂ ਵੀ ਦਿੱਲੀ ਤੋਂ ਆਉਂਦੀ ਆ ਵਾ, ਮਤਲਬ ਇਹੋ ਜਿਹੀ ਇੰਡੋ ਕੈਨੇਡੀਅਨ ਬੱਸਾਂ ਜਿਹੜੀ ਹੈ ਨਾ,
0: ਸਾਰੇ ਸ਼ਹਿਰਾਂ ਚ ਨੀ ਰੁਕਦੀਆਂ ਕਹਿੰਦੇ।
1: ਸ਼ਹਿਰ
0: ਦਾ ਜਿਹੜਾ ਬੱਸ ਅੱਡਾ ਉੱਥੋਂ ਰੁਕਦੀ ਹੈ, ਬੱਸ ਅੱਡਾ ਪਰ ਬੱਸ ਅੱਡੇ ਦੇ ਅਪੋਜ਼ਿਟ, ਤੇ ਉੱਥੋਂ ਚੱਕਦੀ ਹੈ ਤੇ ਉੱਥੋਂ ਸਾਨੂੰ ਸੌਖਾ। ਪਰ ਜਿਹੜੀ ਰਾਜਪੁਰੇ ਜਦ ਪਹੁੰਚੀ, ਰਾਜਪੁਰੇ ਤਾਂ ਉਹ ਪਤਾ ਨੀ ਉਹ ਈਗਲ ਮੋਟਲ ਕਿਹੜਾ ਉੱਥੇ, ਉੱਥੋਂ ਸਾਰਾ ਰਾਜਪੁਰਾ ਲੰਘ ਕੇ ਬੰਦਿਆਂ ਨੂੰ ਵਿਚਾਰਿਆਂ ਨੂੰ ਉੱਥੇ ਆਉਣਾ ਪੈਂਦਾ, ਉੱਥੇ ਵੇਟ ਕਰਨੀ ਪੈਂਦੀ ਹੈ ਵੀ ਕਦੋਂ ਬੱਸ ਆਊ ਕਦੋਂ ਆਊ ਫੇਰ ਜਾਣਾ, ਹੈ ਨਾ, ਉਹ ਥੋੜਾ ਜਿਹਾ ਫਰਕ ਪੈ ਜਾਂਦਾ। ਐਨੀਵੇ
1: ਚਲੋ ਜੀ, ਕੋਈ
0: ਖਬਰ ਤੁਹਾਨੂੰ ਦੱਸ ਦਈਏ ਫਿਰ, ਹੁਣ ਅੱਜ ਦੀ ਖਬਰ ਜਿਹੜੀ ਹੈਗੀ ਲੋ ਫਿਰ ਮਿਊਜ਼ਿਕ। ਖਬਰ ਹੈਗੀ ਹੈ ਭਾਜੀ ਸਿੰਗਾਪੁਰ ਤੋਂ।
1: ਅੱਛਾ,
0: ਸਿੰਗਾਪੁਰ ਦੇ ਵਿੱਚ ਸਰਕਾਰ ਨੇ ਕਿਹਾ ਕਿ ਬੱਚਾ ਪੈਦਾ ਕਰੋ ਤੇ ਸਾਡੇ ਤੋਂ ਪੈਸੇ ਲਓ, ਲੱਖਾਂ ਰੁਪਏ ਲਓ।
1: ਅੱਛਾ,
0: ਹੈਦਾ ਹਾਂ, ਤੇ ਇਹ ਬੇਸਿਕਲੀ 23 ਅਗਸਤ ਤੋਂ ਇਹਨਾਂ ਨੇ ਇਹ ਪਾਲਿਸੀ ਸ਼ੁਰੂ ਕਰਤੀ ਹੈ, ਐਸ ਜੀ ਚਾਈਲਡ ਸਪੋਰਟ ਪੈਕੇਜ, ਐਸ ਜੀ ਮਤਲਬ ਸਿੰਗਾਪੁਰ ਚਾਈਲਡ ਸਪੋਰਟ ਪੈਕੇਜ, ਤੇ ਬੱਚੇ ਦੇ ਜਨਮ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਲਗਭਗ $70,000 ਸਿੰਗਾਪੁਰੀਅਨ ਡਾਲਰ ਜਿਹੜੇ ਨੇ ਉਹ ਬੱਚੇ ਦੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰੇਗੀ ਸਿੰਗਾਪੁਰ ਸਰਕਾਰ। ਆਬਾਦੀ ਘੱਟ ਰਹੀ ਹੈ ਤੇ ਸਿੰਗਾਪੁਰੀਅਨ ਜਿਹੜੇ ਨੇ ਉਹ ਇੱਕੋ ਹੀ ਬੱਚੇ ਨੂੰ ਪੈਦਾ ਕਰ ਰਹੇ ਨੇ, ਸੋ ਦੂਜਾ ਤੀਜਾ ਬੱਚਾ ਪੈਦਾ ਕਰਨ ਦੇ ਉੱਤੇ ਹੁਣ ਇਹ ਜਿਹੜੀ ਹੈ ਬੇਬੀ ਗਿਫਟ ਮਿਲਣਾ ਹੈਗਾ। ਜਨਮ ਦੇ ਟਾਈਮ ਦੇ ਉੱਤੇ $10,000 ਦਾ ਬੇਬੀ ਗਿਫਟ ਮਿਲਣਾ, ਤੇ ਫਿਰ ਹੌਲੀ ਹੌਲੀ ਇਹ ਜਿਹੜੀ ਟੋਟਲ ਰਕਮ ਹੈ ਉਹਨੂੰ ਕਿਵੇਂ ਉਹਨਾਂ ਨੇ ਡਿਵਾਈਡ ਕੀਤਾ, ਤੇ ਫਿਰ ਉਹਨਾਂ ਨੇ CDA ਮਤਲਬ ਚਾਈਲਡ ਡਿਵੈਲਪਮੈਂਟ ਇੱਕ ਅਕਾਊਂਟ ਬਣੂਗਾ ਬੈਂਕਾਂ 'ਚ CDA, ਤੇ ਪਹਿਲਾਂ $5,000 ਦੀ ਕਿਸ਼ਤ ਪਊਗੀ, ਫਿਰ CDA ਦੇ ਵਿੱਚ ਇੱਦਾਂ ਇੱਦਾਂ ਕਰਕੇ $5,000 ਦੀਆਂ ਅਲੱਗ ਅਲੱਗ ਕਿਸ਼ਤਾਂ ਜਿਹੜੀਆਂ ਉਹ ਪੈਂਦੀਆਂ ਰਹਿਣਗੀਆਂ 17 ਸਾਲ ਹੋਣ ਤੱਕ। ਉਹਦੇ ਅਕਾਊਂਟ ਦੇ ਵਿੱਚ $70,000 ਦੀ ਰਕਮ ਬਣ ਜਾਂਦੀ ਹੈ। ਲਾਗੂ ਹੋਣੀ ਹੈ 1 ਅਪ੍ਰੈਲ ਤੋਂ,
1: 1 ਅਪ੍ਰੈਲ
0: ਤੋਂ ਪਹਿਲਾਂ ਜਿਹਨਾਂ ਦੇ ਜਵਾਕ ਹੋ ਗਏ, ਜਿਵੇਂ ਫਰਜ਼ ਕਰੋ ਮੰਨ ਲਓ ਕਿਸੇ ਦਾ 29 ਅਪ੍ਰੈਲ ਨੂੰ ਜਾਂ 28 ਫਰਵਰੀ ਨੂੰ, ਸੋਰੀ
1: 27-28 ਫਰਵਰੀ
0: ਨੂੰ ਜਿਹਨਾਂ ਦੇ
1: ਹੋਇਆ ਗਿਆ,
0: ਉਹ ਸੋਚਣਗੇ ਵੀ ਯਾਰ
1: ਇੱਕ ਦਿਨ
0: ਰੋਕ ਲਓ ਤੁਸੀਂ,
1: ਇਹੋ ਜਿਹੇ ਬੜੇ ਉੜ ਗਏ ਬਹੁਤ,
0: ਉਹ ਫਿਰ ਸੀ ਸੈਕਸ਼ਨ ਕਰਾਣਗੇ,
1: ਪਲੀਜ਼ 1 ਦਿਨ ਹੋਰ ਰੁਕ ਜਾਓ, ਅਸੀਂ ਬਾਅਦ ਚ ਗੱਲ ਆ ਗਏ। ਅੱਛਾ, 1 ਅਪ੍ਰੈਲ 2026 ਤੋਂ 27 ਤੋਂ
0: 27 ਤੋਂ ਇਹ ਸ਼ੁਰੂ ਹੋ ਜਾਣੀ ਹੈ ਸਕੀਮ ਉੱਥੇ। ਤੇ ਦੂਜੀ
1: ਟਿਕਟ ਕਰਾਉਣ ਲੱਗਾ ਸੀ ਵੈਸੇ, ਪਰ ਤੁਸੀਂ ਕਿਹੜਾ ਸਿਟੀ ਜਿਹੜੀ ਆ ਬਸ,
0: ਤੁਸੀਂ ਹੁਣ ਕਿੱਥੇ ਭਾਜੀ, ਮਤਲਬ
1: ਵੈਸੇ ਜੇ ਆਪਾਂ ਉਧਰ ਚਲ ਜਾਈਏ ਸਿਟੀ ਜਿਹੜੀ ਭਾਜੀਏ, ਤੇ ਆਪਾਂ
0: ਦੇਖੋ ਤੁਸੀਂ ਦੁਬਈ ਛੱਡਣ ਦਾ ਫੈਸਲਾ ਤਾਂ ਚੰਗਾ ਕੀਤਾ ਸੀ।
1: ਅੱਛਾ
0: ਹਾਂ, ਨਹੀਂ ਤੇ ਬੰਬ ਵੱਜਣਾ ਸੀ ਉੱਥੇ, ਕੋਈ ਬੁਰਜ ਖਲੀਫਾ ਦੇ ਉੱਤੇ ਉਹਦਾ ਬੁਰਜ ਅੱਡ ਜਾਣਾ ਸੀ ਖਲੀਫਾ, ਹਾਲੇ ਵੀ ਕੋਈ ਭਰੋਸਾ ਨਹੀਂ ਹੈਗਾ।
1: ਹਾਂ ਠੀਕ ਹੈ,
0: ਆਸਟ੍ਰੇਲੀਆ ਆਉਣ ਦਾ ਫੈਸਲਾ ਤੁਸੀਂ ਚੰਗਾ ਲਿਆ,
1: ਹਾਂ ਲਈ,
0: ਪਰ ਹੁਣ ਸਿੰਗਾਪੁਰ ਸਿਰਫ ਜਵਾਕ ਪੈਦਾ ਕਰਨ ਦੇ ਲਈ ਜਾਣਾ,
1: ਤੁਸੀਂ ਕਹਿੰਦੇ ਹੋ ਤਾਂ ਲਈ ਜਾਂਦੇ।
0: ਹਾਂ, ਸਿੰਗਾਪੁਰ ਵਾਲਾ ਥੋੜਾ ਜਿਹਾ
1: ਹੈ ਵੀ 1 ਅਪ੍ਰੈਲ ਤੱਕ,
0: 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ।
1: ਹਾਂ ਠੀਕ ਹੈ, ਅੱਛਾ ਚਲੋ ਛੱਡੋਗਾ।
0: ਤੇ ਆਖਰੀ ਖਬਰ ਵੀ ਦੱਸ ਦਈਏ, ਵੈਸੇ ਤਾਂ ਇਹ ਖਬਰ ਵੀ ਖਬਰਾਂ ਦੇ ਵਿੱਚ ਹੀ ਦੱਸਦੀ ਸੀਗੀ, ਪਰ ਇਹ ਖਬਰ ਹੈਗੀ ਇੰਡੀਆ ਦੇ ਵਿੱਚ, ਕਾਂਦਾ ਐਕਸਪ੍ਰੈਸ ਚਲਾਏਗੀ, ਕਾਂਦਾ
1: ਪੰਜਾਬੀ ਵਾਲਾ ਕੰਧਾ,
0: ਹਾਂਜੀ ਹਾਂਜੀ,
1: ਆ ਜਿਹੜਾ ਕੰਧਾ ਮਾਰਿਆ, ਹਾਂਜੀ, ਇਹ ਉਹ ਕੰਧਾ ਕਿ ਜਿਹੜਾ ਦੂਜਾ ਕੰਧਾ,
0: ਉਹ ਕੰਧਾ ਕੰਧਾ ਖਾਣ ਵਾਲਾ ਕੰਧਾ, ਗੰਢਾ
1: ਗੰਢਾ,
0: ਜਿਵੇਂ ਗੰਢਾ ਐਕਸਪ੍ਰੈਸ ਚਲਾਈ,
1: ਜਦੋਂ ਕਈ ਵਾਰੀ ਆਪਾਂ ਬੋਲੇ ਉਹਦੇ ਗੰਢਾ ਰੱਖ ਕੇ ਜੂੜਾ ਕਰਦੇ ਹੋ, ਉਹ ਵਾਲਾ ਗੰਢਾ,
0: ਉਹ ਸਿਰ ਦਰਦ ਵੀ ਹੋਣ ਲੱਗ ਜਾਂਦਾ ਸੀ,
1: ਭਾਈ ਤੁਹਾਨੂੰ ਯਾਦ ਆ ਗੰਢਾ ਜੇ ਇੱਧਰ ਰੱਖੀਏ
0: ਕਹਿੰਦੇ ਸਿਰ ਦਰਦ ਹੋ ਜਾਂਦਾ, ਧੁੱਪ ਚ ਖੜੇ ਹੋ ਜਾਓ,
1: ਇਹ ਨੀ ਮੈਨੂੰ, ਅੱਛਾ ਇਹ ਨੀ ਮੈਨੂੰ ਪਤਾ, ਹਾਂ, ਪਰ ਅਸੀਂ ਛੋਟੇ ਛੋਟੇ ਹੁੰਦੇ ਨਾ ਕਿਸੇ ਨੇ ਦੱਸਿਆ ਵੀ ਜੇ ਗੱਡਾ, ਜੇ ਤੁਸੀਂ ਬਿਮਾਰ ਹੋਣਾ ਨਾ ਗੱਡਾ ਨਾ ਇੱਦਾਂ
0: ਉਹੀ ਉਹੀ
1: ਉਹਦੇ ਵਿੱਚ ਇੱਦਾਂ
0: ਸਿਰ ਦਰਦ ਸ਼ੁਰੂ ਹੋ ਜਾਊਗਾ, ਫੀਵਰ ਹੋ ਜਾਊਗਾ ਤੁਹਾਨੂੰ,
1: ਉਹ ਅਸਲੀ ਹੋ ਜਾਂਦਾ, ਉਹ ਤਾਂ
0: ਮੈਂ ਸੁਣਿਆ ਹੀ ਹੈ
1: ਯਾਰ, ਮੈਂ ਵੀ ਸੁਣਿਆ ਹੀ ਹੈ,
0: ਕਰਿਆ ਨਹੀਂ, ਐਡਾ ਹੌਸਲਾ ਹੀ ਨਹੀਂ ਪਿਆ, ਉਹਦੇ ਲਈ ਧੁੱਪ ਚ ਖੜੇ ਹੋਣਾ ਪੈਂਦਾ,
1: ਚਲੋ ਹੁਣ ਗੱਡੇ ਦਾ ਹੋਰ ਵੀ ਇਸਤੇਮਾਲ ਕੀਤਾ ਜਾ ਰਿਹਾ,
0: ਮੈਨੂੰ ਲੱਗਦਾ ਉਦਾਂ ਹੀ ਜੇ ਗਰਮੀ ਦੀ ਧੁੱਪ ਚ ਖੜੇ ਹੋ ਜਾਓ ਤਾਂ ਉਦਾਂ ਹੀ ਸਿਰ ਦਰਦ ਹੋਣ ਲੱਗ ਜਾਂਦਾ ਸੀ, ਬੱਚੇ ਬੁਖਾਰ ਰਹਿੰਦੇ ਹਨ, ਐਨੀਵੇ ਤੇ ਇੰਡੀਆ ਚ ਸਰਕਾਰ ਨੇ ਹੁਣ ਕੰਧਾ ਐਕਸਪ੍ਰੈਸ ਚਲਾਈ ਹੈ, ਅਸਲ ਚ ਨਾ ਪਿਆਜ਼ ਦੀਆਂ ਜਿਹੜੀਆਂ ਥੋਕ ਕੀਮਤਾਂ ਸੀ ਪਿਛਲੇ ਸਾਲ 22 ਰੁਪਏ 23 ਰੁਪਏ 25 ਰੁਪਏ ਕਿਲੋ,
1: ਅੱਛਾ ਜੀ,
0: ਥੋਕ ਦਾ ਜਿਹੜਾ ਰੇਟ ਚੱਲ ਰਿਹਾ ਸੀ ਐਤਕੀ ਉਹ 45 ਰੁਪਏ 50 ਰੁਪਏ ਪਰ ਕੇਜੀ ਨੂੰ ਚਲਾ ਗਿਆ,
1: ਡਬਲ ਹੋ ਗਿਆ, ਡਬਲ ਹੋ ਗਿਆ,
0: ਤੇ ਉਹ ਜਦੋਂ ਰਿਟੇਲ ਚ ਆਉਂਦਾ ਤੇ ਹੋਰ 60 ਰੁਪਏ 70 65 ਰੁਪਏ ਕਿਲੋ ਤੱਕ ਪਹੁੰਚ ਗਿਆ। ਪਿਆਜ਼ ਇੱਕ ਬੇਸਿਕ ਨੈਸੈਸਿਟੀ ਹੈ, ਬੜੇ ਲੋਕ ਤਾਂ ਇੰਡੀਆ ਦੇ ਵਿੱਚ ਪਿਆਜ਼ ਤੇ ਐ ਮੁੱਕੀ ਮਾਰ ਕੇ ਰੋਟੀ ਇਕੱਲੀ ਪਿਆਜ਼ ਦੇ ਨਾਲ ਖਾ ਲੈਂਦੇ,
1: ਪਹਿਲਾਂ ਕਿਹਦੇ ਹੁੰਦੇ ਪਿਆਜ਼ ਦੀ ਰੋਟੀ,
0: ਇਹ ਬੜਾ ਫਿਰ ਹੁਣ ਉੱਥੇ ਔਖਾ ਹੋ ਗਿਆ ਕੰਮ ਹੁਣ ਇੰਡੀਆ 'ਚ, ਤੇ ਸਰਕਾਰ ਨੂੰ ਇਹ ਹੋ ਰਿਹਾ ਕਿ ਕਿਤੇ ਪਿਆਜ਼ ਦੇ ਕਰਕੇ ਆਮ ਲੋਕ ਵੀ ਸਰਕਾਰ ਦੇ ਅਗੇਂਸਟ ਨਾ ਹੋ ਜਾਣ, ਇਸ ਕਰਕੇ ਉਹਨਾਂ ਨੇ ਨਾਸਿਕ ਚ ਪਿਆਜ਼ ਖਾਸੇ ਨੇ, ਹਨਾ, ਨਾਸਿਕ ਤੋਂ ਟ੍ਰੇਨਾਂ ਚੱਲ ਰਹੀਆਂ ਨੇ ਭਰ ਭਰ ਕੇ, 800 ਮੈਟ੍ਰਿਕ ਟਨ ਦੀ ਪਹਿਲੀ ਟ੍ਰੇਨ ਗਈ ਹੈ
1: ਪਿਆਜ਼ਾਂ ਨਾਲ ਭਰੀ,
0: ਪਿਆਜ਼ਾਂ ਦੇ ਨਾਲ, ਤੇ ਏਦਾਂ ਕਰਕੇ ਉਹਨਾਂ ਨੇ 4-5 ਟ੍ਰੇਨਾਂ ਚਲਾਤੀਆਂ ਨੇ ਆਲਰੇਡੀ, ਤੇ ਉਹਦੇ ਚ ਉਹਨਾਂ ਨੇ ਰੇਟ ਇੱਕ ਫਿਕਸ ਕਰਕੇ ਭੇਜਿਆ ਵੀ 35 ਰੁਪਏ ਪਰ ਕੇ ਜੀ ਤੋਂ ਉੱਪਰ ਦਾ ਪਿਆਜ਼ ਵਿਕ ਨਹੀਂ ਸਕਦਾ ਇਹ ਟ੍ਰੇਨ ਚੋਂ ਜਿਹੜਾ ਗਿਆ ਹੈਗਾ,
1: ਮਤਲਬ
0: ਇਹ ਹੈ ਵੀ ਉਹਨਾਂ ਨੇ ਸਰਕਾਰ ਨੇ ਭੇਜਤੀ ਹੈ ਤੇ ਸਟਾਕਿੰਗ ਤਾਂ ਕਰਨਗੇ ਜਿਹੜੇ ਵੱਡੇ ਵਪਾਰੀ ਨੇ,
1: ਸਹੀ ਗੱਲ ਹੈ, ਕੁਝ ਨਾ ਕੁਝ ਅਲੱਗ ਕਰ ਦੇ ਆਹ ਡੱਬੇ ਜਿਹੜੇ ਆ ਕਾਂਧਾ ਐਕਸਪ੍ਰੈਸ ਦੇ ਆ, ਤਾਂ ਕਿ ਇਹ 35 ਡਾਲਰ
0: ਬਹੁਤ ਤਗੜਾ ਬਿਜ਼ਨਸ ਹੈ ਇੰਡੀਆ ਦੇ ਵਿੱਚ ਜਿਹੜਾ ਸਬਜ਼ੀਆਂ ਦੀ ਸਪਲਾਈ ਦਾ, ਤੁਸੀਂ ਕਦੇ ਤੁਸੀਂ ਦੇਖੀ ਆਜ਼ਾਦਪੁਰ ਮੰਡੀ ਦੇਖੀ ਦਿੱਲੀ, ਬਹੁਤ ਵੱਡੀ ਮੰਡੀ ਹੈ ਸਬਜ਼ੀਆਂ, ਮਤਲਬ ਕਹਿੰਦੇ ਨੇ ਕਿ ਇੱਕ ਟਾਈਮ ਤਾਂ ਇਹ ਸੀਗਾ ਵੀ ਏਸ਼ੀਆ ਚ ਸਭ ਤੋਂ ਵੱਡੀ ਮੰਡੀ ਸੀ, ਇੰਡੀਆ ਚ ਤਾਂ ਹੋਊਗੀ ਉਹ ਘੱਟੋ ਘੱਟ,
1: ਠੀਕ ਹੈ,
0: ਤੇ ਫਲਾਂ ਸਬਜ਼ੀਆਂ ਸਾਰੇ ਜਿੰਨੇ ਵੀ ਉੱਥੇ ਸਵੇਰੇ ਸਵੇਰੇ ਉੱਥੋਂ ਟਰੱਕ ਨਿਕਲਦੇ ਨੇ ਤੇ ਸਾਰੀ ਰਾਤ ਉੱਥੇ ਕੰਮ ਚੱਲਦਾ, ਉੱਥੋਂ ਹੀ ਨੌਰਥ ਇੰਡੀਆ 'ਚ ਤਾਂ ਘੱਟੋ ਘੱਟ ਜਿੰਨੇ ਵੀ ਹਰਿਆਣਾ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਚੰਡੀਗੜ੍ਹ ਰਾਜਸਥਾਨ ਉੱਤਰਾਖੰਡ ਉੱਤਰ ਪ੍ਰਦੇਸ਼ ਜਿੰਨੇ ਵੀ ਟਰੱਕ ਜਾਂਦੇ ਨੇ ਇੱਥੋਂ ਹੀ ਜਾਂਦੇ ਨੇ ਆਜ਼ਾਦਪੁਰ ਮੰਡੀ 'ਚੋਂ,
1: ਓਕੇ, ਅੱਛਾ,
0: ਤੇ ਫਲ ਫਰੂਟ ਜਿਹੜੇ ਤੁਹਾਡੇ ਆਉਂਦੇ ਨੇ, ਆਪਾਂ ਕਈ ਵਾਰ ਮੰਡੀ ਨਹੀਂ ਜਾਂਦੇ ਹੈਗੇ, ਤੁਸੀਂ ਜੇ ਉੱਥੇ ਜਾ ਕੇ ਮੰਗੋ ਵੀ ਡਰੈਗਨ ਫਰੂਟ ਹੈ ਯਾਰ, ਹਨਾ, ਜਾਂ ਚੈਰੀਜ਼ ਹੈ, ਉਹ ਦਿੱਲੀ ਮੰਡੀ ਤੋਂ ਹੀ ਨਹੀਂ ਆਇਆ ਭਾਜੀ ਅੱਜ, ਹਨਾ, ਉਹ ਦਿੱਲੀ ਮੰਡੀ ਕਹਿੰਦੇ ਆ ਨਾ, ਦਿੱਲੀ ਮਤਲਬ ਉਹ ਆਜ਼ਾਦਪੁਰ ਮੰਡੀ, ਤੇ ਉੱਥੇ ਬੜਾ ਅਸੀਂ ਜਦੋਂ ਦਿੱਲੀ ਰਹਿੰਦੇ ਹੁੰਦੇ ਸੀਗੇ ਤੇ ਬੱਸ ਕਰਕੇ ਆਏ ਉੱਥੋਂ, ਮਤਲਬ ਅਸੀਂ ਸਾਊਥ ਦਿੱਲੀ ਰਹਿੰਦੇ ਸੀ,
1: ਉੱਥੋਂ ਬੱਸ ਕਰਕੇ ਵੱਡੀ
0: ਨੌਰਥ ਦਿੱਲੀ ਤੋਂ ਵੀ ਗਾਂ ਉੱਥੇ,
1: ਠੀਕ ਹੈ,
0: ਉਹ ਅਸੀਂ ਗਏ ਤਾਂ ਇਸ ਕਰਕੇ ਸੀ ਕਿ ਚਲ MH1 ਦੇ ਵੀ ਚੈਨਲ ਚ ਜਾਵਾਂਗੇ, ਉਹਨਾਂ ਦਾ ਚੈਨਲ
1: ਨਾਲੇ ਸਬਜ਼ੀਆਂ ਲਿਆਵਾਂਗੇ
0: ਤੇ ਨਾਲੇ ਦੇਖ ਕੇ ਆਉਂਦੇ ਹਾਂ ਵੀ ਆਜ਼ਾਦਪੁਰ ਮੰਡੀ ਕੀ ਹੈ, ਤੇ ਉੱਥੇ ਗਏ ਫਿਰ ਅਸੀਂ, ਉਹ ਬੜਾ ਹਿੱਲ ਗਏ ਭਾਜੀ, ਉੱਥੇ ਤਾਂ ਮਤਲਬ ਹੱਥ ਨਹੀਂ ਪੈਂਦਾ ਹੈਗਾ, ਉੱਥੇ ਤਾਂ ਬੜੇ ਬੜੇ ਕਿੰਗ ਨੇ, ਜਿਵੇਂ ਤੁਸੀਂ ਆਹ ਸਿਡਨੀ ਫਿਸ਼ ਮਾਰਕੀਟ ਚ ਜਾਂਦੇ
1: ਹੋ,
0: ਤੁਹਾਨੂੰ ਨੀ ਤੁਹਾਨੂੰ ਪਤਾ ਹੀ ਨੀ ਲੱਗਣਾ ਹੈਗਾ ਵੀ ਇੱਥੇ ਜਿਹੜਾ ਉਹ ਸ਼ੌਪ ਲੈਣੀ ਹੈ ਤਾਂ ਕਿਵੇਂ ਲੈ ਸਕਦੇ ਹੋ,
1: ਅੱਛਾ, ਐਡੇ
0: ਐਡਾ ਤਗੜੇ ਲੈਵਲ ਤੇ ਕੰਮ,
1: ਬਹੁਤ ਪੁਰਾਣੀ ਚੱਲਦੀ ਪਈ ਹੈ ਵਾਲੀ ਵੱਡੀ,
0: ਆਜ਼ਾਦਪੁਰ ਮੰਡੀ ਤਾਂ ਬਹੁਤ ਪੁਰਾਣੀ ਹੈ ਮੇਰੇ ਖਿਆਲ ਦੇ ਨਾਲ, ਆਜ਼ਾਦੀ ਤੋਂ ਵੀ ਪਹਿਲਾਂ ਦੀ,
1: ਪਰ ਜਿਹੜਾ ਕਿਸੇ ਨੇ ਉੱਥੇ ਆਪਣਾ ਬਿਜ਼ਨਸ ਲਾਇਆ ਵਾ ਉਹ ਤਾਂ ਛੱਡਦਾ ਹੀ ਨਹੀਂ ਹੋਣਾ, ਉਹਦੀ
0: ਪੁਰਾਣੇ ਸ਼ਾਹੂਕਾਰ
1: ਪੁਸ਼ਤਾ ਪੁਸ਼ਤਾ ਵੀ ਉਹ ਚੱਲਣ ਦੀ ਹੋਣੀ, ਬੇੜਾ ਹੁਣ ਕਿਤੇ ਨਹੀਂ ਜਾਣਾ, ਆਜ਼ਾਦਪੁਰ ਹੀ ਵੱਡੀ ਹੈ ਬਸ, ਇੱਥੇ ਜੀਣਾ ਵਰਦਾ ਵਾ ਬਸ ਆਪਾਂ,
0: ਮਤਲਬ ਔਰ ਉਹਨਾਂ ਦੇ ਕਨੈਕਸ਼ਨ ਤੁਸੀਂ ਦੇਖੋ ਉਹਨਾਂ ਨੇ ਕਿਵੇਂ ਸੈਟਲ ਕੀਤਾ ਹੋਇਆ ਹੈ ਕਿ ਸਾਰੇ ਦੇ ਸਾਰੇ, ਮਤਲਬ ਮੇਰੇ ਕੋਲ ਸਟ੍ਰੋਬੇਰੀ ਆਣੀ ਆ, ਬਲੂ ਬੇਰੀਜ਼ ਸਾਰੀਆਂ ਮੇਰੇ ਕੋਲ ਆ ਰਹੀਆਂ ਨੇ, ਹਨਾ, ਐਕਸਕਲੂਸਿਵ ਟ੍ਰੇਡਰ ਹੈਗਾ ਮੈਂ ਉੱਥੇ ਦਾ, ਹਨਾ,
1: ਠੀਕ ਹੈ,
0: ਬੜੀ ਖਤਰਨਾਕ ਚੀਜ਼ ਆ ਉਹ, ਮੈਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਚ ਤਾਂ ਚਲੋ ਮੈਂ ਰਹਿਣੀ ਹੈ, ਪਰ ਉਹ ਗ੍ਰੇਨ ਮਾਰਕੀਟ ਆ ਉਹ ਅਸੀਂ ਦੇਖਿਆ ਹਿਸਾਬ ਕਿਤਾਬ ਉੱਥੇ ਦਾ,
1: ਠੀਕ ਹੈ,
0: ਤੇ ਦਾਣਾ ਮੰਡੀ ਦਾ, ਪਰ ਸਬਜ਼ੀ ਮੰਡੀ ਵਾਲਾ ਤਾਂ ਕ੍ਰੇਜ਼ੀ ਹੈ ਭਾਜੀ, ਘੱਟ
1: ਉਹ ਪ੍ਰੋਡਕਟ ਹੈ,
0: ਦਾਣਾ ਮੰਡੀ ਵਾਲਾ ਸਿਸਟਮ ਇਹ ਹੈ ਕਿ ਸੀਜ਼ਨਲ ਹੁੰਦਾ, ਜਦੋਂ ਜੀਰੀ ਆ ਗਈ ਜਾਂ ਜਦੋਂ ਕਣਕ ਆ ਗਈ, ਹਨਾ,
1: ਉਦੋਂ ਹੀ ਹੁੰਦਾ ਬਸ,
0: ਜਿਹੜਾ ਸਬਜ਼ੀ ਮੰਡੀ ਵਾਲਾ ਡੇਲੀ ਦਾ ਡੇਲੀ ਵਾਲਾ ਸਿਸਟਮ ਹੈ ਭਾਜੀ, ਡੇਲੀ ਵਾਲਾ, ਔਰ ਉੱਥੇ ਐਡੇ ਐਡੇ ਟ੍ਰੇਡਰ, ਐਡੇ ਖਤਰਨਾਕ ਟ੍ਰੇਡਰ ਨੇ ਨਾ,
1: ਤੇ ਉੱਥੇ ਭਾਜੀ ਆਪਾਂ ਆਮ ਲੋਕ ਵੀ ਜਾ ਕੇ ਖਰੀਦ ਸਕਦੇ ਹਾਂ, ਸਿਰਫ ਉੱਥੇ ਰਿਟੇਲ,
0: ਹੱਥ ਹੀ ਨਹੀਂ ਲੈਣਾ ਤੁਹਾਡਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ,
1: ਪਰ ਕੀ ਬਲਾ ਆਪਾਂ ਜੇ ਮੈਂ ਜਾਵਾਂ ਉੱਥੇ,
0: ਆਮ ਲੋਕਾਂ ਦਾ ਕੀ, ਮਤਲਬ ਉਹਨਾਂ ਨੇ ਵਿੱਚ ਖੁੱਲੀਆਂ ਹੋਈਆਂ ਨੇ ਦੁਕਾਨਾਂ ਹੁਣ,
1: ਅੱਛਾ, ਛੋਟੀਆਂ
0: ਜਿਹੜੀਆਂ ਰਿਟੇਲ ਵੀ ਕਰ ਰਹੀਆਂ ਨੇ ਉੱਥੇ,
1: ਪਿਛਲੀ ਵਾਰੀ ਚਾਰ ਕਿਰਾਏ
0: ਮੋਂਟੀ ਅੰਮ੍ਰਿਤਸਰ ਦੇ ਲਈ ਚਾਰ ਟਰੱਕ ਭੇਜਦੇ, ਦੋ ਕੇਲੇ ਦੇ ਦੋ ਸੇਬ ਦੇ, ਆਜ਼ਾਦਪੁਰ ਖੜੇ ਥੋਕ ਪ੍ਰਾਈਜ਼ ਮਿਲ ਜੂਗਾ ਨਾ
1: ਅੱਛਾ ਏਦਾਂ ਵੀ
0: ਨਾ ਨਾ
1: ਮਤਲਬ ਜੋ ਤੁਸੀਂ ਕਿਤੇ ਹੋਰ ਲੈਣਾ ਵਾ ਉਹੀ ਪ੍ਰਾਈਜ਼ ਹੋਏਗਾ
0: ਜੋ ਨਾਰਮਲ ਮਤਲਬ ਥੋੜਾ ਬਹੁਤ ਫਰਕ
1: ਥੋੜਾ ਹੋਏਗਾ ਥੋੜਾ ਤੇ ਹੋਏਗਾ
0: ਆਏ ਨਹੀਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਸੀਗਾ ਉੱਥੇ
1: ਪਰ ਇਹ ਆ ਵੀ ਆਜ਼ਾਦ ਠੀਕ ਹੈ ਚਲੋ ਦਿੱਲੀ ਜਾਣਾ ਹੀ ਪੈਣਾ ਫਿਰ ਤੇ ਆਜ਼ਾਦਪੁਰ ਵੱਡੀ ਆਜ਼ਾਦਪੁਰ ਵੱਡੀ ਨਾ
0: ਆਜ਼ਾਦਪੁਰ ਹਾਂ ਉਹ ਬਾਰ ਬਾਰ ਹੀ ਹੈ ਮਤਲਬ ਇੱਧਰੋਂ ਜਦੋਂ ਆਪਾਂ ਪੰਜਾਬ ਵਾਲੇ ਪਾਸੇ ਜਾਂਦੇ ਹਾਂ ਤਾਂ ਪਹਿਲਾਂ ਆਜ਼ਾਦਪੁਰ ਹੀ ਤੁਸੀਂ ਬਾਈਪਾਸ ਤੋਂ ਨਾ ਮੁੜੋ ਸਿੱਧਾ ਆਜ਼ਾਦਪੁਰ ਨੂੰ ਚਲ ਜਾਓ ਗੱਡੀ
1: ਵਾਲੀ ਅੱਛਾ ਅੱਛਾ ਅੱਛਾ ਚਲੋ ਵਧੀਆ ਅੱਜ ਦੇ
0: ਛੋਟੀ ਗੱਡੀ ਲੈ ਕੇ ਜਾਈਏ
1: ਵੀ ਗੱਲ ਕਰਤੀ ਹੈ ਨਾਲ ਨਾਲ
0: ਹਾਂ ਚਲੋ ਐਨੀਵੇਜ਼ ਆਪਾਂ ਫਿਰ ਲਈਏ ਇਜਾਜ਼ਤਾਂ ਹੁਣ ਹੈ ਟਾਈਮ ਆਪਣਾ ਖਾਸਾ ਹੋ ਗਿਆ ਤੇ ਮੈਂ ਤੁਹਾਨੂੰ ਆਪਸ਼ਨ ਦਿੰਦਾ ਜਸਬੀਰ ਜੱਸੀ ਸੁਣਨਾ ਮਲਾਇਕਾ ਅਰੋੜਾ ਦਾ ਗੁੜ ਨਾਲੋਂ ਇਸ਼ਕ ਮਿੱਠਾ ਸੁਣਨਾ ਜਾਂ ਬਾਲੀ ਸਾਗੂ ਦਾ ਹੀ ਹੋਰ ਗਾਣਾ ਸੁਣਨਾ ਕੋਈ
1: ਭਾਜੀ ਤੁਸੀਂ ਨਾ ਜਸਬੀਰ ਜੱਸੀ ਲਾ ਦਿਓ ਕਿਉਂਕਿ ਕਿੰਨਾ ਚਿਰ ਹੋ ਗਿਆ ਵਾ ਜਸਬੀਰ ਜੱਸੀ ਭਾਜੀ
0: ਆਪ ਵੀ ਨਹੀਂ ਬੋਲਦਾ ਉਹ ਹਨਾ ਬੜੇ ਉਹ ਸਿਲੈਕਟਿਵ ਇਸ਼ੂਜ਼ ਦੇ ਉੱਤੇ ਬੋਲਦੇ ਨੇ ਜਸਬੀਰ ਜੱਸੀ
1: ਸਾਹਿਬ
0: ਉਹਨਾਂ ਨੇ ਥੋੜੇ ਕੁ ਚਿਰ ਬਾਅਦ ਇੱਕ ਪੋਡਕਾਸਟ ਇੱਕ ਦੋ ਪੋਡਕਾਸਟ ਉਹਨੇ ਪੱਕੇ ਫੜੇ ਹੋਏ ਨੇ ਉਹਨਾਂ ਕੋਲ ਜਾ ਕੇ ਬਹਿ ਜਾਣਾ ਫਿਰ ਉਹਨੇ ਸਾਰੇ ਮਸਲੇ ਜੇ ਲਿਆ ਕੇ ਬੈਠ ਕੇ ਫਿਰ ਉਹਨੇ ਚੰਗੀ ਲਾਹ ਪੱਤ ਕੱਢਣੀ ਹੈਗੀ ਆ ਉਦਾਂ ਉਦਾਂ ਉਹ ਫਿਰ ਜਿਵੇਂ ਮਹੱਲੇ ਵਾਲੀਆਂ ਜਨਾਨੀਆਂ ਨੀ ਆਉਂਦੀਆਂ ਸ਼ਾਮ ਨੂੰ ਬੈਠ ਕੇ ਚੁਗਲੀਆਂ ਕਰ ਫਿਰ ਉਹ ਬੈਠ ਕੇ ਉੱਥੇ ਪੋਡਕਾਸਟਰਾਂ ਦੇ ਨਾਲ ਫਿਰ ਲੱਗ ਗਿਆ ਰਹਿੰਦਾ
1: ਚਲੋ ਜੀ ਫਿਰ ਦਿਓ ਇਜਾਜ਼ਤ ਜੀ ਮਿਲਦੇ ਆ ਫਿਰ ਅਗਲੇ ਬੁੱਧਵਾਰ ਤੇ ਏਦਾਂ ਹੀ ਸੁਣਦੇ ਰਹੋ ਖਬਰ ਬੜੀ ਬੇਕਾਰ ਪਰ ਇਹ ਜਿਹੜਾ ਗਾਣਾ ਹੈ ਬਹੁਤ ਵਧੀਆ ਮੇਰਾ ਫੇਵਰੇਟ ਭਾਜੀ ਕੁੜੀ ਕੁੜੀ ਕੁੜੀ ਕੁੜੀ ਕੁੜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: Rhythm Boys Entertainment presents Bol Paave Na Bol.
1: Pyar nu sunan layi kanna di ni dil di lod hundi.
0: Kuch gallan kehniyan nahi pendiyan, bas mehsoos karniyan pendiyan ne.
1: Eho galiyan te main hune apni zuban vadd ke ho jana.
0: Is vaar gal sirf bolan di nahi, dil di sunan di hai.
2: Zindagi kive kattange, main nahi reh sakdi ohde bina, mainu oh chahida.
0: Releasing worldwide 4th September. Written and directed by Rakesh Tavan. Love, emotions, other relationships di kahani. Bol Paave Na Bol.
3: You are listening.
4: Haji Haji, Haji Haji, Haji Haji, Radio Haji.
3: Radio Haji, 1674 AM, 24/7 Indian Radio, Sydney ka apna Indian Radio Station.
4: Radio Haji.
3: Stay tuned. Zippy Music ate Music Time Productions pesh karde ne Punjabi film Juda, adhure pyar di puri kahani.
5: Meri zindagi chhon wali pehli kudi vi tu ha. ਆਖਰੀ ਵੀ ਤੂੰ
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलनगे
7: आहो जी आहो
6: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
8: रेडियो हाजी 1674

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਤੇ ਬੋਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਬੱਚੇ ਸਾਡੇ
1: ਨੇ ਰੌਣਕਾਂ ਲਾਉਣੀਆਂ
0: ਨੇ ਬਿਲਕੁਲ ਤੇ ਬੱਚੇ ਰੌਣਕਾਂ ਲਾਉਣ ਦੇ ਲਈ ਆ ਚੁੱਕੇ ਨੇ ਤੇ ਆਓ ਫਿਰ ਆਪਾਂ ਇੱਕ ਇੱਕ ਕਰਕੇ ਤੇ ਬੱਚਿਆਂ ਨੂੰ ਪਹਿਲਾਂ ਸਕੂਲ ਭੇਜਦੇ ਹਾਂ ਤੇ ਬਾਕੀਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਇੰਤਜ਼ਾਰ ਕਰ ਲਿਓ ਹਾਲੇ ਕਾਲ ਤੁਸੀਂ ਨਾ ਕਰੋ ਲਾਈਨਾਂ ਵਿਹਲੀਆਂ ਹੋ ਲੈਣ ਦਿਓ ਤੇ ਫਿਰ ਆਪਾਂ ਇੱਕ ਇੱਕ ਕਰਕੇ ਤੇ ਵਿੱਚ ਤੁਹਾਡੀ ਕਾਲ ਪਿੱਕ ਕਰੀ ਜਾਵਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ ਉਸ ਤੋਂ ਬਾਅਦ ਸਾਡੇ ਨਾਲ ਮੰਨਤ ਤੇ ਫਤਿਹ ਹੋਣਗੇ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਣੇ ਰਹੋ ਕੀ ਹਾਲ ਹੈ ਤੁਹਾਡਾ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਹੈ
2: ਕੱਲ
0: ਤੇ ਕਾਫੀ ਖਰਾਬ ਹੀ ਕੰਮ ਹੈ ਤੇ ਅੱਜ ਕੀ ਲਿਆਇਓ ਫਿਰ ਧੁੱਪ ਲੱਗੀ ਚ
2: ਬਜ਼ਾਰਤ
0: ਓਕੇ
2: ਧੁੱਪ
0: ਚ ਪੈਦਾ ਹੋਇਆ
1: ਪਰ ਕਿਤੇ ਛਾਵਾਂ ਹੀ ਨਾ ਹੋਵੇ
0: ਪਰਛਾਵਾਂ
1: ਹੀ ਨਾ ਹੋਵੇ
0: ਪਰਛਾਵਾਂ ਜਾਂ ਪਸੀਨਾ ਵੀ ਹੋ ਸਕਦਾ ਮੁੜਕਾ
1: ਅੱਗੇ ਦੁਪਹਿਰਾਂ ਨੂੰ ਬੜੀਆਂ ਆਪਾਂ ਝੰਡੇ ਚੱਕਣੇ
0: ਸਵੇਰੇ ਸਵੇਰੇ ਹਾਰਨ ਦੀ ਆਦਤ ਪਾਵਾਂਗੇ ਫਿਰ ਦੁਪਹਿਰੇ ਵੀ ਹਾਰਾਂਗੇ ਜੋ ਹਾਰਨ ਚ ਆਨੰਦ ਹੈ ਉਹ ਜਿੱਤਣ ਚ ਥੋੜੀ ਹੈ ਚੱਲ ਹਾਰ ਗਏ ਫਿਰ ਆਪਾਂ
1: ਦੁਪਹਿਰ ਖੜੀ ਵੀ ਹੋ ਸਕਦਾ
0: ਓਕੇ ਮੈਨੂੰ ਲੱਗਦਾ ਇਹਨੇ ਟ੍ਰਿਕ ਕੀਤਾ ਜੇ ਆਪਾਂ ਉਹ

0: ਫਿਰ ਇਹਨੇ ਕਹਿਣਾ ਸੀ ਹਾਂ ਤੇ ਆਪਾਂ ਉਹ ਕਹਿਣੇ ਨਹੀਂ
1: ਨਹੀਂ ਪਰ ਵਧੀਆ ਸੀ ਵੀ ਬਾਜ਼ਾਰ ਤੋਂ
0: ਥੈਂਕ ਯੂ
1: ਵੈਲ ਡਨ
2: ਥੈਂਕ ਯੂ ਸਤਿ
0: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਅਰਨਮ ਤੋਂ ਬਾਅਦ ਸਾਡੇ ਨਾਲ ਨੇ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੀ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਰੈਡੀ ਰਹੋ ਬਾਅਦ ਚ ਮੰਨਤ ਫਤਿਹ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਮਾਮਾ ਜੀ ਨਾਲੇ ਅੰਕਲ ਜੀ
0: ਹੈਲੋ ਚਲੋ ਤੇਗ ਤੁਸੀਂ ਆਉਂਦੇ ਰਹੋ ਪੁੱਤ ਹੈਲੋ
1: ਤੇਗ ਆਵਾਜ਼ ਆ ਰਹੀ ਸਾਡੀ
0: ਕਿੱਥੇ ਚਲ ਗਏ ਹੋ ਅੱਜ ਤੇ ਸਾਰੇ ਬਿਜ਼ੀ ਬਿਜ਼ੀ ਬਿਜ਼ੀ ਹੋ ਗਏ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ
3: ਸਤਿ ਸ਼੍ਰੀ ਅਕਾਲ ਤੇਗ ਜੀ
0: ਕੀ ਹਾਲ ਹੈ
4: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
0: ਹਾਂ ਸਾਡਾ ਵੀ ਠੀਕ ਆ ਤਿਆਰ ਹੋ ਗਏ
4: ਹਾਂਜੀ ਅੰਬਰ ਵੀ ਤਿਆਰ ਆ
0: ਓ ਅੱਜ ਤੇ ਦੋਵੇਂ ਦੋਵੇਂ ਚੱਲੇ ਹੋ
4: ਹਾਂਜੀ ਤੇ ਅੱਜ ਮੈਂ ਮੰਮਾ ਨੇ ਮੇਰੇ ਬੰਨ ਕੀਤਾ ਸੀ
0: ਅੱਛਾ ਬੰਨ ਕੀਤਾ
4: ਹਾਂਜੀ
0: ਓ ਕੀ ਜੂੜਾ
4: ਹਾਂਜੀ
0: ਅੱਛਾ ਅੱਛਾ ਓਕੇ ਓਕੇ ਗੁੱਡ ਗੁੱਡ
1: ਅੱਗੇ ਦੋ ਗੁੱਤਾਂ ਕਰਦੇ ਹੋ ਕਿੱਕ
4: ਅੱਗੇ ਮੈਂ ਇੱਕ ਗੁੱਤ ਕਰਦੀ ਹੁੰਦੀ ਆ ਜਾਂ ਪੋਲੀ ਤੇ
1: ਨਾਲੇ ਹੁਣ ਕਿੱਥੇ ਦੋ ਗੁੱਤਾਂ ਦੇ ਜ਼ਮਾਨੇ ਰਹਿ ਗਏ ਇੱਕੋ ਜਿਹੀ ਥੋੜੀ ਆ
0: ਤੁਸੀਂ ਕੀ ਪਸੰਦ ਕਰਦੇ
4: ਮੈਨੂੰ ਬੜੀਆ ਲੱਗਦਾ ਚਲੋ ਜੂੜਾ ਖਾਦਾ ਮੰਮੀ ਖਾਦੇ ਆ ਤੇ ਅੰਬਰ ਨੂੰ ਬੜੀਆ ਲੱਗਦਾ ਜਦੋਂ ਮੰਮਾ
0: ਖਾਦੀ
1: ਗ੍ਰਾਮ ਉਦਯੋਗ ਵਾਲੀ ਗੱਲ ਅਸੀਂ ਬਹੁਤ ਪੁਰਾਣੇ ਸਕੂਲਾਂ ਦੇ ਪੜ੍ਹੇ ਹੋਏ ਨਾ ਸਾਡੀ ਮੈਮਰੀ ਸਿਲੈਕਟਿਵ ਮੈਮਰੀ ਫੀਡ ਹੋਈ ਆ ਜਦ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ ਜੂੜਾ ਕਰਕੇ ਉੱਤੇ ਚਿੱਟਾ ਰੁਮਾਲ ਤੇ ਕੁੜੀਆਂ ਦੇ
0: ਸੈਂਟੇ ਬਣ ਗਏ ਸਾਨੂੰ ਪਤਾ ਨਹੀਂ ਸੈਂਟੇ ਬਣ ਕੇ ਜਾਈਦਾ
1: ਦੋ ਦੋ ਗੁੱਤਾਂ ਤੇ ਨਾਲ ਤੇ ਰੀਬਨ ਬੰਨੇ ਹੁੰਦੇ ਸੀ
0: ਕੁੜੀਆਂ ਜਿੰਗਲ ਬੈਲ ਬਣ ਕੇ ਜਾਂਦੀਆਂ ਸੀ ਤੇ ਮੁੰਡੇ ਸੈਂਟੇ ਬਣ ਕੇ
1: ਮੁੰਡੇ ਦਾ ਨਾਮ ਵੀ ਸੰਤਾ ਸੁੰਤਾ ਹੀ ਹੁੰਦਾ ਸੀ ਸੰਤਾ ਸਿੰਘ
0: ਹਾਂ ਉਦੋਂ ਕਿੱਥੇ ਪਤਾ ਹੁੰਦਾ ਸੀ ਵੀ ਆਹ ਕਲਰ ਇਸ ਕੰਮ ਲਈ ਹੁੰਦੇ ਆ ਕੀ ਸੁਣਾਓਗੇ ਤੇ
4: ਅੱਜ ਮੈਂ ਸੁਣਾਂਗੀ ਇੱਕ ਬਜਾਰੇ
0: ਹਾਂਜੀ
4: ਸਰਾ ਉੱਤੇ ਸਰਾ ਉੱਤੇ ਲਾਲ ਕਬੂਤਰ ਕਰਾ
0: ਅੱਛਾ ਥੜੇ ਉੱਤੇ ਥੜਾ
1: ਉੱਤੇ ਲਾਲ ਕਬੂਤਰ ਖੜਾ
0: ਓਕੇ ਤੇ ਲਾਲ ਕਬੂਤਰ ਖੜਾ ਓਕੇ
1: ਬੈਠਾ ਵੀ ਹੋ ਸਕਦਾ ਸੇਮ ਹੀ ਆਨਸਰ
0: ਬੈਠਾ ਵੀ ਹੋ ਸਕਦਾ ਓਕੇ ਲਾਲ ਕਬੂਤਰ ਕੀ ਆ ਤੇ ਫਿਰ ਉਹ ਜੂੜਾ ਤੇ ਨਹੀਂ ਆ
4: ਨਹੀਂ
1: ਪਰ ਉਹ ਇੱਕ ਗੱਲ ਦਾ ਹੁਣ ਲਾਲ ਰੀ ਬੰਨਾ ਜਵਾਬ ਦੇਣਾ ਸੀ ਮੋਮਬੱਤੀ ਹੋਣਾ ਜਾਂ ਫਿਰ
4: ਹਾਂਜੀ
0: ਹਾਂ ਮੋਮਬੱਤੀ ਹੈਗੀ ਆ
4: ਹਾਂਜੀ
0: ਅੱਛਾ ਮੋਮਬੱਤੀ ਇਹਦਾ ਆਨਸਰ
1: ਜਿਦਾਂ
0: ਚਲੋ ਫਿਰ ਗੁੱਡ ਹੋ ਗਿਆ ਥੈਂਕ ਯੂ ਤੇ ਅੰਬਰ
4: ਨਾਲ ਵੀ ਗੱਲ ਕਰ ਲੋ
0: ਹਾਂਜੀ ਅੰਬਰ ਤੇ ਬਹੁਤ ਇੰਟੈਲੀਜੈਂਟ ਹੈ ਉਹਨੇ ਅੰਕਲ ਤੇ ਆਂਟੀ ਇਕੱਠੇ ਕਰਤੇ ਉਹਨੂੰ ਵੇਖਿਆ ਵੀ ਨਹੀਂ ਜੇ ਗੱਲ ਜੀ ਬਣਦੀ ਦੋਵੇਂ ਇਕੱਠੇ ਮੈਂ ਕਰ ਦਿੰਦੀ ਹਾਂ ਅੰਬਰ
1: ਅੰਕਲ ਜੀ ਕਿਹਾ ਵੈਸੇ ਉਹਨੇ
0: ਨਹੀਂ ਨਹੀਂ ਥੋੜੀ ਮਾਰਿਆ ਉਹਨੇ ਪਿੱਛੇ ਜੇ ਕਢਾਈ ਜੀ ਮਾਰੀ ਸੱਜੇ ਖੱਬੇ ਨੂੰ ਕਰਕੇ ਹੈ ਅੰਬਰ ਕੀ ਕਿਹਾ ਸੀ
1: ਬੜੇ
0: ਬੀਬੀ ਹੋ ਤੁਸੀਂ ਤੇ ਕੋਈ ਗੁੰਜਾਇਸ਼ ਛੱਡੀ ਨੀ ਆ ਤਿਆਰ ਹੋ ਗਏ ਹੋ ਕੀ ਖਾਦਾ ਓਏ ਤੁਸੀਂ ਲਾਈਕ ਕਰਦੇ ਹੋ ਰਾਈਸ ਬਬਲ?
4: ਹਾਂਜੀ।
0: ਓਕੇ, ਇਹ ਤੁਸੀਂ ਕਿੱਥੋਂ ਵੇਖੇ ਸੀ, ਕਾਰਟੂਨਾਂ ਚੋਂ?
4: ਨਹੀਂ।
0: ਹਾਂ, ਕਿਹਨੇ ਦੱਸਿਆ?
1: ਅੱਛਾ, ਸਕੂਲ ਚੋਂ ਪਤਾ ਲੱਗਿਆ ਸੀ।
0: ਓਕੇ, ਸਕੂਲ ਜਦੋਂ ਬ੍ਰੇਕਫਾਸਟ ਕਰਾਉਂਦੇ ਉੱਥੇ ਵੇਖੇ ਸੀ?
4: ਸ਼ਾਪਿੰਗ ਸੈਂਟਰ ਦੇ ਵਿੱਚ।
0: ਅੱਛਾ, ਸ਼ਾਪਿੰਗ ਸੈਂਟਰ ਦੇ ਵਿੱਚ। ਓਕੇ, ਗੁੱਡ। ਤੇ ਫਿਰ ਤੁਹਾਨੂੰ ਯੰਮੀ ਲੱਗੇ ਹੈ?
1: ਸਕੂਲ ਤਾਂ ਦਲੀਏ ਵਾਲਾ।
4: ਹਾਂਜੀ,
0: ਗੁੱਡ। ਤੇ ਕੀ ਸੁਣਾਓਗੇ ਅੱਜ?
4: ਪਾਠ।
0: ਓਕੇ,
1: ਬੋਲੀ ਸੁਣਾਈ
0: ਤੈਨੂੰ ਸਵੇਰੇ ਸਵੇਰੇ, ਹੱਸਣਾ ਸਿਖਾ ਦਿੰਦੀ ਆ ਤੁਹਾਨੂੰ ਗਿੱਧਾ ਪਾਉਣਾ ਆਉਂਦਾ ਅੰਬਰ?
4: ਹਾਂਜੀ,
0: ਗਿੱਧਾ ਪਾਉਣਾ ਆਉਂਦਾ ਤੁਹਾਨੂੰ?
1: ਤੁਸੀਂ ਬੋਲੀ ਵਿੱਚ ਕਿਹਾ ਨਾ ਵੀ ਮੈਂ ਤੁਹਾਨੂੰ ਵੀ ਸਿਖਾ ਦਿੰਨੀ ਆ, ਵੀ ਮੈਨੂੰ ਤਾਂ ਆਉਂਦਾ ਹੀ ਆ।
0: ਕਿੱਦਾਂ ਕਿੱਦਾਂ ਪਾਈਦਾ? ਕਲੈਪਿੰਗ ਕਲੈਪਿੰਗ ਕਰਕੇ,
1: ਕਲੈਪਿੰਗ ਕਰਕੇ ਆਲੇ ਦੁਆਲੇ ਘੁੰਮ ਕੇ ਆਉਂਦਾ ਮੈਨੂੰ ਲੱਗਦਾ। ਅੰਬਰ, ਖੜ ਕੇ ਪਾਉਣਾ ਹੁੰਦਾ ਜਾਂ ਘੁੰਮ ਘੁੰਮ ਕੇ ਪਾਉਣਾ ਹੁੰਦਾ?
0: ਘੁੰਮ ਘੁੰਮ ਕੇ, ਸੋਹਣਾ ਸੂਟ ਪਾ ਕੇ ਤੇ ਕਲੈਪਿੰਗ ਕਲੈਪਿੰਗ ਕਰਕੇ, ਹੈ ਨਾ?
1: ਸਹੀ ਆ।
0: ਓਏ, ਥੈਂਕ ਯੂ ਅੰਬਰ। ਫਿਰ ਇਹ ਤੁਹਾਡੇ ਕੋਲ ਸਿੱਖਾਂਗੇ ਕਿੱਦਾਂ ਕਿਸੇ ਦਿਨ, ਠੀਕ ਆ? ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਸ਼੍ਰੇਆ ਆ ਕੇ ਵੀਰਾ ਆ? ਉਹ ਸਤਿ ਸ਼੍ਰੀ ਅਕਾਲ
1: ਅੰਕਲ। ਅਸੀਂ ਬੋਲੇ ਨੀ, ਦੇਖ ਲੋ ਅਸੀਂ ਕਿਹਾ, ਦੇਖੀਏ ਇਹਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ। ਬੜੀ ਸਮਾਰਟ ਆ।
0: ਪਹਿਲਾਂ ਤੁਸੀਂ ਆਂਟੀ ਕਹਿਤਾ,
1: ਇਹਨੇ ਕਿਹਾ ਰੋਜ਼ ਆਂਟੀਆਂ ਹੀ ਆਉਂਦੀਆਂ।
0: ਹਾਏ, ਕੰਫਿਊਜ਼ ਹੋ ਗਈ ਮੈਂ।
1: ਓ,
0: ਕੋਈ ਗੱਲ ਨੀ, ਕੰਫਿਊਜ਼ ਕਿਉਂ ਨਾ। ਕੀ ਕਰ ਰਹੇ ਸੀ?
4: ਵਾਟਰ ਲੈ ਕੇ ਆਂਦੀ ਪਈ ਸੀ ਬਾਹਰ।
0: ਅੱਛਾ, ਉਹ ਵਾਟਰ ਪਾਣੀ,
4: ਬੋਟਲ।
0: ਅੱਛਾ, ਬੋਤਲ ਪਾਣੀ ਵਾਲੀ।
4: ਯੈਸ।
0: ਓਕੇ ਓਕੇ, ਸਕੂਲ ਲੈ ਕੇ ਚੱਲੇ ਬੋਤਲ?
4: ਹਾਂਜੀ।
0: ਮੰਮਾ ਨੇ ਕਿਹਾ ਹੋਣਾ ਪਾਣੀ ਭਰ ਲਾ ਸ਼੍ਰੇਆ, ਇਦਾਂ?
4: ਹਾਂਜੀ,
1: ਥੋੜਾ ਉੱਚੀ ਆਵਾਜ਼
4: ਸੀ ਮੰਮਾ
0: ਨੇ। ਆਪਣੀ ਬੋਤਲ ਰੈਡੀ ਕਰ,
1: ਕਹਿਣਾ ਪਊਗਾ ਤੁਹਾਨੂੰ, ਹਰ ਰੋਜ਼ ਕਹਿੰਦੇ ਆ, ਰਿਮਾਈਂਡ ਕਰਾਉਂਦੇ ਆ।
0: ਚੱਲ ਬੋਤਲ ਰੈਡੀ ਕਰ, ਬੈਗ ਫੜ ਆਪਣਾ, ਬੁੱਕਸ ਚੈੱਕ ਕਰ ਆਪਣੀ,
1: ਸ਼ੂਜ਼ ਪਾ ਲੈ।
0: ਇਦਾਂ ਕਹਿੰਦੇ ਆ? ਚੱਲ ਅਸੀਸ ਦੀ ਵੀ ਬੋਤਲ ਭਰ। ਚੱਲ
1: ਨਹੀਂ, ਅਸੀਸ ਤਾਂ ਆਪਣੀ ਭਾਪ ਭਰ ਹੋ ਗਈ।
0: ਹਾਂ, ਉਹ ਸੱਚ ਵੱਡਾ ਆ ਨਾ, ਉਹਨੂੰ ਇੰਨੀ ਲੋੜ ਨੀ ਪੈਂਦੀ ਪੜ੍ਹਨ ਦੀ, ਉਹ ਥੋੜਾ ਜਿਹਾ ਪੜ੍ਹ ਕੇ ਤੇ ਜ਼ਿਆਦਾ ਪੜ੍ਹ ਲੈਂਦਾ, ਹੈਨਾ?
4: ਹਾਂਜੀ,
0: ਬਿਗ ਬੋਏ ਆ। ਤੇ ਤੁਸੀਂ ਕੀ ਸੁਣਾਓਗੇ ਅੱਜ?
4: ਚਾਚੂ ਪੀ ਲਈ।
0: ਹਾਂਜੀ ਹਾਂਜੀ, ਚਾਚੂ ਪੀ ਲਈ ਜੀ, ਥੈਂਕ ਯੂ।
4: ਕੀ ਖਾਦਾ ਸੀ ਨਾਲ ਚਾਹ ਨਾਲ?
0: ਓਏ, ਮੈਂ ਕੀ ਖਾਦਾ? ਮੈਂ ਤੇ ਪਿੰਨੀ ਖਾਦੀ।
4: ਨਹੀਂ ਖਾਣੀ ਪਿੰਨੀ।
0: ਨਹੀਂ ਖਾਣੀ? ਓਹੋ, ਤੁਸੀਂ ਦੱਸੋ ਫਿਰ ਕੀ ਖਾਵਾਂ?
4: ਜਦੋਂ ਠੰਡ ਹੁੰਦੀ।
0: ਅੱਛਾ ਅੱਛਾ,
4: ਉਦੋਂ ਪਿੰਨੀ ਖਾਣੀ।
0: ਅੱਛਾ, ਉਦੋਂ ਖਾਣੀ ਆ। ਤੇ ਜਦੋਂ ਨਹੀਂ ਠੰਡ ਹੁੰਦੀ ਉਦੋਂ ਕੀ ਖਾਣਾ?
4: ਮਟਰੀ।
0: ਅੱਛਾ, ਮਟਰੀ
1: ਕਰਨ ਲੱਗੀ ਕਿਤੇ ਧੱਕੇ।
0: ਓਹੋ, ਤੇ ਮਟਰੀ ਤੇ ਹੈ ਨੀ ਮੇਰੇ ਕੋ ਫਿਰ। ਅੱਛਾ ਤੁਸੀਂ ਬਣਾਓਗੇ, ਓਕੇ ਗੁੱਡ, ਫਿਰ ਤੇ ਵੈਰੀ ਗੁੱਡ।
4: ਆਪਾਂ ਹੈਲਪ ਕਰੋਗੇ ਮਾਮਾ ਨੂੰ?
0: ਅੱਛਾ ਅੱਛਾ ਅੱਛਾ, ਅੱਗੇ ਪਿੰਨੀਆਂ ਤੇ ਤੁਸੀਂ ਸਾਰਾ ਸਿਆਲ ਲੰਘਾਤਾ ਮੇਰਾ, ਤੇ ਹੁਣ ਮਠਰੀ ਚ ਗਰਮੀਆਂ ਲੰਘਾਉਣੀਆਂ।
1: ਸ਼੍ਰੇਆ
0: ਨੋਟ ਗੁੱਡ,
1: ਪਿੰਨੀਆਂ ਤਾਂ ਆਲਰੇਡੀ ਚਲੋ ਖਾਂਦੇ ਹੀ ਤੁਸੀਂ,
0: ਕਹਿੰਦੀ ਥੈਂਕ ਯੂ,
1: ਫਿਰ ਮਟਰੀ ਦਾ ਥੈਂਕ ਯੂ ਤਾਂ ਕਰਨਾ ਹੀ ਆ ਹੁਣ।
0: ਕੀ ਸੁਣਾਓਗੇ ਫਿਰ?
4: ਬੋਲੇ
0: ਚੂੜੀਆਂ, ਓਕੇ
4: ਬੋਲੇ ਚੂੜੀਆਂ ਬੋਲੇ ਕੰਗਣ, ਹਾਂ ਹੋ ਗਈ ਤੇਰੇ ਸਾਜਨ, ਤੇਰੇ ਬਿਨ ਜਿੰਨੇ ਲੱਗਦਾ ਮੈਟ ਮਗੀਆ, ਸੋਨੀਆ ਲੈ ਜਾ ਲੈ ਜਾ
1: ਮਟਰੀ ਲੈ ਜਾ ਲੈ ਜਾ
4: ਲੈ ਜਾ ਲੈ ਜਾ,
1: ਤੁਸੀਂ ਚੂੜੀਆਂ ਦੀ ਜਗ੍ਹਾ ਜੋਦਾ ਅੰਕਲ ਮਟਰੀ ਵੀ ਲਿਖ ਸਕਦੇ ਹੋ,
0: ਮਟਰੀ ਲੈ ਜਾ ਲੈ ਜਾ ਇਦਾਂ,
1: ਸ਼ਾਬਾ ਸ਼ਾਬਾ।
0: ਹੈਂ ਸ਼੍ਰੇਆ ਬਣਾਈ, ਤੁਸੀਂ ਬਣਾਈ ਹੈ ਮਟਰੀ?
4: ਨਹੀਂ,
1: ਬਣਾਵਾਂਗੇ ਅਜੇ,
4: ਬਣਾਓਗੇ ਕੱਲ?
0: ਅੱਛਾ ਕੱਲ ਬਣਾਓਗੇ, ਓਕੇ ਓਕੇ ਓਕੇ, ਚਲੋ ਗੁੱਡ ਆ ਫਿਰ। ਹਾਂਜੀ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਹੈਲੋ ਮਾਨੂ ਬਿੱਲੀ, ਮਿਓ ਮਿਓ,
4: ਤੁਹਾਡੇ
0: ਨਾਲ ਗੱਲਾਂ ਕਰਦੇ,
1: ਤੁਹਾਨੂੰ ਯਾਦ ਕਰਦੇ?
0: ਤੁਹਾਡੀ ਏਡੇ ਔਖੇ ਔਖੇ ਤੁਸੀਂ ਗੱਲਾਂ ਬੋਲ ਲੈਂਦੇ ਹੋ ਯਾਰ, ਅਸੀਂ ਤੇ ਹੁਣ ਮਰ ਕੇ ਸਿੱਖੀਆਂ।
1: ਬੱਸ ਤੇ
0: ਬੱਸ ਤੇ ਓਏ ਓਏ ਓਏ,
1: ਬੱਸ ਵਾਲਿਆਂ ਦੀ ਵੀ ਬੱਸ ਹੋ ਗਈ ਹੋਣੀ, ਨਿਆਣੇ ਸਾਂਭਦਿਆਂ ਦੀ।
0: ਹੋਰ ਇਹ ਉਹ ਵਾਲੀ ਬੱਸ ਸੀ ਭਲਾ, ਵੀਲਸ ਔਨ ਦਾ ਬੱਸ ਗੋ ਰਾਉਂਡ ਰਾਉਂਡ ਰਾਉਂਡ, ਉਹ ਵਾਲਾ
1: ਅਸੀਸ ਔਨ ਦਾ ਬੱਸ ਸੇ ਵਾ ਵਾ
0: ਵਾ ਵਾ ਵਾ, ਉਹ ਵਾਲੀ ਬੱਸ ਸੀ।
4: ਹਾਂਜੀ
0: ਓ ਉਹ
4: ਬਿਗ ਵਾਲੀ ਹੈਗੀ, ਬਿਗ ਵਾਲੀ।
0: ਅੱਛਾ ਬਿਗ ਵਾਲੀ,
4: ਹਾਂਜੀ
0: ਓਕੇ। ਤੇ ਬੱਸ ਨੇ ਫਿਰ ਉਹ ਕੀਤਾ ਸੀ ਪੌ ਪੌ ਪੌ?
1: ਕੋਈ ਐਕਸਕਰਜਨ, ਕੋਈ ਕੋਈ ਔਖਾ ਜਿਹਾ ਸ਼ਬਦ ਹੈ
0: ਨਹੀਂ ਉਹ ਦੱਸ ਤੇ ਰਿਹਾ ਪਰ
1: ਕੀ? ਅੱਛਾ ਉੱਥੇ
4: ਬਬਲ,
0: ਬਬਲ
4: ਹਾਂਜੀ।
0: ਅੱਛਾ ਉੱਥੇ ਕੀ ਕੀਤਾ ਤੁਸੀਂ?
4: ਬੱਬਲ ਬਣਾਏ ਸੀ।
0: ਅੱਛਾ ਬੱਬਲ ਬਣਾਏ ਸੀ, ਹੋਰ
4: ਪਲੇ
0: ਪਲੇ ਕੀਤਾ?
4: ਪਲੇ ਕੀਤਾ
0: ਅੱਛਾ
1: ਬੱਬਲਸ ਨਾਲ,
0: ਬੱਬਲਸ ਨਾਲ
4: ਹਾਂਜੀ।
0: ਓਕੇ ਓਕੇ ਗੁੱਡ ਗੁੱਡ, ਫਨ ਹੋਇਆ?
4: ਯੈਸ
0: ਓਕੇ ਸੌਰਟ ਆਫ ਗੁੱਡ ਗੁੱਡ ਗੁੱਡ, ਨਾਈਸ ਨਾਈਸ ਨਾਈਸ, ਨਜ਼ਾਰੇ ਪਾ ਤੁਹਾਡੇ
4: ਆਈਸਕ੍ਰੀਮ
0: ਛੱਬੀ
1: ਤਰੀਕ ਨੂੰ 8:18 ਤੇ ਗਿਆ ਸੀ, ਮੈਂ ਲਾਈਕ ਨੀ ਕਰਦਾ।
0: ਕੀ ਸੁਣਾਓਗੇ ਫਿਰ? ਹੈਲੋ ਮਾਨੂ ਬਿੱਲੀ, ਕੀ ਸੁਣਾਓ?
1: ਮਿਓ ਮਿਓ
4: ਬੋਲੀ,
0: ਓਕੇ ਓਕੇ,
4: ਕਦੀ ਹੂ ਕਾ ਕੇ ਕਦੀ ਜਾ ਕਾ ਕੇ ਤੇ ਕਿਦਾ ਦੇ ਲਿਆ ਮੂਟੀ ਲੰਬੀ ਬਾ
0: ਕਰਕੇ जो मर्जी आवे लो हर एक चीज की कोशिश कर दे
1: पूरी पूरी
0: भावे जिन्ना क भी आंदा वा समझा आ जांदा। नेक्स्ट साडे नाल मन्नत फतेह, उस बाद असीस तुसीं रेडी रहो। सत श्रीकाल मन्नत फतेह, की हाल है?
1: ਸਕੂਲ ਨੇੜੇ ਹੋਣ ਦਾ ਕੋਈ ਵੀ ਨੁਕਸਾਨ ਆ ਨਾ?
2: ਸਾਡਾ ਤਾਂ 9:30 ਸ਼ੁਰੂ ਹੁੰਦਾ
1: ਨੌਣੇ ਪਾਉ।
0: ਅੱਛਾ ਅੱਛਾ, ਤੇ ਇੰਨੀ ਇਸ ਵਕਤ ਜਾ ਕੇ ਕੀ ਕਰਦੇ ਹੋ ਫਿਰ?
2: ਅਸੀਂ
1: ਇਹਨੇ ਅਟੈਂਡੈਂਸ ਲੈਣੀ ਹੁੰਦੀ ਟੀਚਰਸ ਦੀ।
0: ਹੈ
2: ਨਹੀਂ
0: ਹੈ ਫਤਿਹ ਕੀ ਕਹਿੰਦਾ?
2: ਉਹ ਫਤਿਹ ਕਹਿੰਦਾ ਸੀ ਖੇਡਦੇ ਆ ਬਸ ਉਹੀ।
1: ਮੈਨੂੰ ਲੱਗਦਾ ਟੀਚਰਸ ਪਹਿਲਾਂ ਆ ਜਾਂਦੇ ਆ ਮੰਨਤ ਵਰਗੇ ਸਾਡੇ।
2: ਮੈਜੋਰਟੀ ਵਰ ਦੱਸ ਗਈ ਸੀ ਮੈਂ ਤਾਂ।
0: ਅੱਛਾ ਤੂੰ ਹੀ ਨਹੀਂ ਖੇਡਦੇ? ਹੈ
2: ਰੋਜ
0: ਇੰਨੀਆਂ ਗੱਲਾਂ ਕਿਥੋਂ ਆ ਜਾਂਦੀਆਂ?
2: ਪਤਾ ਨੀ
0: ਹੈਂ, ਅੱਜ ਕਿਹੜੀਆਂ ਗੱਲਾਂ ਕਰੇਂਗੀ? ਨੀ
2: ਪਤਾ ਨੀ, ਇਹ ਤਾਂ ਦਿਮਾਗ ਚ ਬਾਅਦ
0: ਚੋਂ ਆ ਜਾਂਦੀਆਂ। ਮੰਨ ਲਓ ਤੁਹਾਨੂੰ ਜੀਆ ਮਿਲ ਪਈ ਅੱਗੇ, ਤੇ ਕਿਹੜੀ ਗੱਲ ਕਰੋਗੇ ਉਹਨਾਂ?
2: ਬ੍ਰਿੰਦਲ
1: ਵਧੀਆ ਛੋਣਾ ਫਿਰ।
0: ਅੱਛਾ ਅੱਛਾ,
1: ਜਿਹੜਾ ਇੰਨੇ ਕੌਨਫੀਡੈਂਸ ਨਾਲ ਕਿਹਾ।
0: ਅੱਛਾ, ਸਕੂਲ ਦਾ ਨਾਂ ਆ ਬ੍ਰਿੰਦਲ,
1: ਪ੍ਰਾਈਵੇਟ ਆ ਜਾਂ ਸਰਕਾਰੀ ਆ ਜਾਂ ਸੈਮੀ ਪ੍ਰਾਈਵੇਟ ਆ?
2: ਸਰਕਾਰੀ ਆ ਬੰਲਾ ਦਾ।
0: ਓਕੇ ਓਕੇ,
1: ਠੀਕ ਆ,
0: ਚਲੋ ਗੁੱਡ ਹੈ। ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਕੁੱਤਾ ਰਾਤ 2:30 ਮੇਰੇ ਮਾਲਕ ਨੇ ਨਾ ਇੱਕ ਚੋਰ ਫੜਿਆ। ਦੂਜਾ ਕੁੱਤਾ, ਫਿਰ ਤੂੰ ਕਿੱਥੇ ਸੀਗਾ? ਪਹਿਲਾ ਕੁੱਤਾ, ਮੈਂ ਕੁੱਤਾ ਵਾਂ, ਮੈਂ ਬੰਦਾ ਨਹੀਂ ਜਿਹੜਾ ਅੱਧੀ ਰਾਤ ਨੂੰ ਫੋਨ ਦੇਖੀ ਫੋਨ ਹੀ ਦੇਖੀ ਜਾਵੇ।
1: ਸੋਹਣਾ ਵੀ ਹੁੰਦਾ।
2: ਮੈਂ ਸੁੱਤਾ ਪਿਆ ਸੀ।
1: ਸਹੀ ਆ, ਮੇਰਾ ਕਿਹੜਾ ਨੈਟਫਲਿਕਸ ਤੇ ਅਕਾਊਂਟ ਆ?
0: ਏਦਾਂ ਥੋੜੀ ਕੁੱਤਾ ਕੁੱਤਾ ਏਦਾਂ ਥੋੜੀ ਸੌਂਦਾ। ਮੰਨਤ
1: ਕਈ ਹੁੰਦੀ ਨਾ ਘਰਾੜੇ ਦੀਆਂ ਕਿਸਮਾਂ ਹੁੰਦੀਆਂ, ਕੁੱਤਾ ਘਰਾੜਾ ਜਿਵੇਂ ਮਰੀਜ਼ ਘਰਾੜਾ ਹਾਏ ਡਾਕਟਰ ਸਾਹਿਬ, ਹਾਏ ਮਰ ਗਿਆ ਡਾਕਟਰ,
0: ਮਰ ਗਿਆ ਡਾਕਟਰ। ਥੈਂਕ ਯੂ ਮੰਨਤ।
1: ਕਈ ਬਜ਼ੁਰਗ ਹੁੰਦੇ ਆ ਨਾ, ਘਰਾੜਾ ਮਾਰ ਕੇ ਵਾਹਿਗੁਰੂ।
0: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
5: ਵਧੀਆ, ਤੁਸੀਂ ਕਿਵੇਂ ਹੋ?
1: ਅਸੀਂ ਠੀਕ ਹਾਂ ਜੀ। ਪਹੁੰਚ ਗਏ ਫਿਰ ਸਕੂਲ ਦੇ ਨੇੜੇ? ਹੈ ਸੌਕਰ ਖੇਡਦੇ ਹੋ? ਕੀ ਖੇਡਦੇ ਹੋ ਉੱਥੇ ਜਾ ਕੇ?
5: ਪਾਰਕਿੰਗ ਆ, ਤੇ ਫਿਰ ਮੈਂ ਸਕੂਲੇ ਆ ਕੇ ਨੀਅਰਲੀ ਮੈਂ ਇਹਦੇ ਦੋਸਤਾਂ ਨਾਲ ਬਾਸਕਟਬਾਲ ਖੇਡਦਾ ਕਿਉਂਕਿ ਉਹਨਾਂ ਕੋਲ ਬਾਲ ਹੁੰਦੀ ਆ।
0: ਓਕੇ, ਦੈਟਸ ਗੁੱਡ। ਅੱਛਾ,
1: ਸੌਕਰ ਤੇ ਬਾਸਕਟਬਾਲ, ਕ੍ਰਿਕਟ ਘੱਟ ਖੇਡਦੇ ਬੱਚੇ ਸਵੇਰੇ ਸਵੇਰੇ ਹਨਾ, ਸੌਕਰ ਤੇ ਬਾਸਕਟਬਾਲ ਖੇਡਦੇ ਬੜੇ ਦੇਖੇ ਮੈਂ।
5: ਯਾ
0: ਓਕੇ,
5: ਕ੍ਰਿਕਟ ਤਾਂ ਮੈਂ ਪਹਿਲਾਂ ਬਹੁਤ ਖੇਡਦਾ ਹੀ ਹੁਣ ਵੀ।
0: ਓਕੇ, ਤੇ ਬਾਸਕਟਬਾਲ ਤੁਹਾਨੂੰ ਲੱਗ?
5: ਅੱਜ ਮੈਂ ਸੁਣਾਉਂਗਾ ਇੱਕ ਪ੍ਰੋਜੈਕਟ।
0: ਹਾਂਜੀ।
5: ਜਿੰਨਾ ਜਿੰਨਾ ਭਰੋ ਉਨਾ ਜੀਨਾ ਘੱਟ ਭਰਾ ਹੋਵੇ।
0: ਜੀਨਾ ਭਰੋ ਨੀ, ਜੀਨਾ ਰਾਈਨ ਹਾਰਟ
5: ਗੈਂਸੀ
0: ਬਖਾਨਾ ਲੱਗਦਾ ਮੈਨੂੰ। ਇਹ ਬਾਸਕਿਟਬਾਲ ਤੇ ਨਹੀਂ ਕਦੇ ਇਹ ਕੀ ਫਿਰ ਬਿਨ ਬਿਨ
5: ਰਹੇਗਾ ਬਲੂਨ
0: ਦੋ ਛੱਡਾਂ
1: ਪੰਜਾਬੀ ਮਾਂ ਪੰਜਾਬੀ ਮਾਂ ਪਹਿਲਾਂ ਅੰਕਲ ਨੇ ਭੁਗਾਨਾ ਕਹਿਤਾ ਸੀ ਨਾ ਗੈਂਸੀ ਭੁਗਾਨਾ ਕਹਿਤਾ ਸੀਗਾ
0: ਅੱਜ ਇਹਨੂੰ ਫਾਈਨ ਹੋਊਗਾ ਅੱਜ ਇਹਨੂੰ ਫਾਈਨ ਹੋਊਗਾ
1: ਲੰਡੀਆਂ ਚੂਹੀਆਂ
0: ਅੱਜ ਲੰਡੀਆਂ ਚੂਹੀਆਂ ਅੱਜ ਗਜ਼ਿਲੀਅਨ ਤੇ ਗਜ਼ਿਲੀਅਨ ਤੇ ਗਜ਼ਿਲੀਅਨ ਤੇ ਰੀਨਾ ਹਾਈਟ ਦਾ ਫਾਈਨ
5: ਡਾਲੇ ਦਾ ਫਾਈਨ ਕਿਉਂਕਿ ਫਿਰ ਤੋਂ ਪੁੱਜਿਆ ਨਹੀਂ ਗਿਆ।
1: ਹਾਂ ਨਾਲੇ ਤੁਸੀਂ ਪੰਜਾਬੀ ਚ ਪੁੱਜਿਆ ਮੈਂ ਅੰਗਰੇਜ਼ੀ ਚ ਪੁੱਛਿਆ ਸੀ
0: ਯਾ ਫਤਿਹ ਅੱਜ ਤੇ ਫਾਈਨ ਬਣਦਾ ਯਾਰ ਤੇਰਾ
1: ਦੋ
0: ਤਿੰਨ ਤਿੰਨ ਆਂਸਰ ਰੱਖੇ ਹੁੰਦੇ ਇੱਕ ਚੀਜ਼
1: ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦਵਾਨੀ ਖੋਟੀ
0: ਤੇ ਨੈਕਸਟ ਸਾਡੇ ਨਾਲ ਅਸੀਂ ਉਸ ਤੋਂ ਬਾਅਦ ਤਾਂ ਨਹੀਂ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਸੀਸ
5: ਮੰਮਾ
0: ਮੈਨੂੰ ਕਹਿੰਦੇ ਚੱਜ ਨਾਲ ਖਾਂਦੀ ਨੀ ਆ ਰੋਟੀ ਪਾਣੀ ਇਹ
1: ਨਹੀਂ ਇਹਦਾ ਹੀ ਤਾਂ ਕੋਈ ਗੱਲ
5: ਮੈਂ ਬ੍ਰੈਕਫਾਸਟ ਲਈ ਤਾਂ ਇਹੀ ਖਾਂਦੀ ਮੈਨੂੰ
0: ਪਤਾ ਲੱਗਾ ਸੀ ਜਦੋਂ ਕੋਈ ਚੀਜ਼ ਸਬਜ਼ੀ ਬਣਦੀ ਘਰ ਚ ਕਹਿੰਦੀ ਆ
5: ਜੋ ਬਾਲੀਆ ਦਿੰਦੀ ਫਿਰ ਮੈਂ
1: ਮੇਰੀ
5: ਆਲੂ ਪਰੌਂਠੇ
0: ਪਿਆਜ ਤੋਂ ਆਲੂ ਪਰੌਂਠੇ ਤੇ ਪਨੀਰ ਨਹੀਂ ਲਾਈਕ
1: ਸਮਟਾਈਮ ਯੈਸ ਸਮਟਾਈਮ ਨੋ
5: ਸਮਟਾਈਮ ਯੈਸ ਸਮਟਾਈਮ
0: ਨੋ ਤੇ ਰੋਜ਼ ਆਲੂ ਪਰੌਂਠੇ ਖਾ ਕੇ ਫਿਰ ਤੁਸੀਂ ਮੋਟੇ ਹੋ ਜਾਣਾ ਨਾ
5: ਹਾਂਜੀ
0: ਰੋਜ਼ ਆਲੂ ਪਰੌਂਠੇ ਖਾ ਕੇ ਫਿਰ ਮੋਟੇ ਹੋ ਜਾਈਦਾ
1: ਪਰੌਂਠੇ ਵਰਗੇ ਹੀ ਹੋ ਜਾਈਦਾ
0: ਹੋਰ ਭਠੂਰੇ ਵਰਗੇ ਹੋ ਜਾਈਦਾ ਭਠੂਰੇ ਵਰਗੇ
1: What's that sound?
0: ਕੀ ਸੁਣਾਓਗੇ ਫਿਰ ਅੱਜ
5: ਅੱਜ ਸੁਣਾਉਂਗੀ ਮੈਂ ਗਾਣਾ
0: ਓਕੇ
5: ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ ਉਹ ਗਲੀ ਵਿੱਚ ਗੇੜੇ ਮਾਰਦਾ ਉਹ ਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੀ ਚੜਕਦੀ ਹੈ ਮੰਦੀ ਮੰਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਤਬਕ ਕਾਲ ਜੇ ਪੈਂਦੀ
1: ਉਹ ਬਲੇ ਬਲੇ
0: ਬਲੇ ਬਲੇ ਬਲੇ ਬਲੇ ਬਲੇ
1: ਬਣਾਤੀ ਗੱਲ
0: ਉਹ ਬੋਲੇ ਚੂੜੀਆਂ ਤੁਣਕ ਤੁਣਕ ਤੁਣ ਤੁਣਕ ਤੁਣਕ ਤੁਣ ਤਾਣਾ ਨਾ ਤੁਣਕ ਤੁਣਕ ਤੁਣ ਤਾਣਾ ਨਾ
1: ਗੱਡੇ ਤੇ ਨਾ ਚੜਦੀ ਗੱਡੀਰੇ ਤੇ ਨਾ ਚੜਦੀ
0: ਉਹ ਬੋਲੋ ਤਾਰਾ ਰਾ ਰਾ ਉਹ ਨੀ ਸੁਣਿਆ ਲੈ ਸੀ
1: ਬੱਲੇ ਹੋ ਗਈ ਹੈ
0: ਹੈ ਅਸੀਂ ਸੇ ਨਹੀਂ ਸੁਣਿਆ ਗਾਣਾ ਹਲੇ ਲੈ ਹਾਂ ਦੇ ਨਹੀਂ ਸੁਣਿਆ ਓਕੇ ਓਕੇ ਓਕੇ ਚਲੋ ਥੈਂਕ ਯੂ
2: ਬਾਏ ਬਾਏ ਨੈਕਸਟ ਪਰਸਨ
0: ਬਾਏ ਬਾਏ ਥੈਂਕ ਯੂ ਪਰਸਨ ਥੈਂਕ ਯੂ ਥੈਂਕ ਯੂ ਥੈਂਕ
2: ਯੂ ਫੋਨ ਕੱਟ ਰਹੀ
0: ਓਕੇ ਓਕੇ ਹਾਂਜੀ ਹਾਂਜੀ ਫੋਨ ਕੱਟੋ ਥੈਂਕ ਯੂ
2: ਬੱਚਿਆਂ
0: ਦਾ ਕੀ ਹਾਲ ਕੀ ਕਰਦੇ ਗੱਲ ਨੀ ਸੁਣਦੇ
2: ਤੀਸਰੇ
0: ਨੇ ਆਪੇ ਤੁਹਾਡੇ ਨਾਲ ਗੱਲ ਸੁਣ ਲੈਣੀ ਤੁਹਾਡੀ
2: ਟਰੱਕ
1: ਉੱਡਣਾ ਗੇਅਰ ਪਾ ਦੇਣਾ ਫਿਰ
0: ਉੱਡਣਾ ਗੇਅਰ
2: ਜੇਬ
0: ਚੋ ਨਿਕਲੇ ਕਿੰਨੇ ਕ
2: ਟੋਟਲ
1: ਪੰਜ ਪਹਿਲਾਂ ਨਿਕਲੇ
0: ਓਕੇ ਗੁੱਡ ਗੁੱਡ ਗੁੱਡ
1: ਕੰਮ ਨੀ ਬੜਾ ਟਰੱਕਾਂ ਦਾ
0: ਸਿਡਨੀ ਚੱਲੇ ਓਕੇ ਓਕੇ ਭਾਈ ਸਿਡਨੀ ਜਿਆਦਾ ਪੈਸੇ ਬਣਦੇ ਕਿ ਬ੍ਰਿਸਬੇਨ ਅੱਛਾ ਤੇ ਫਿਰ ਸਿਡਨੀ ਕਿਉਂ ਚੱਲੇ ਹੋ
2: ਮੰਮਾ ਅਮਰ ਛੋਟੀ ਦੀ ਵੱਡੀ ਦੀਦੀ ਅਮਰ ਤੇ ਵੀਰ ਜੀ ਮੈਨੂੰ ਛੱਡਣਗੇ
0: ਅੱਛਾ ਸਾਰੇ
1: ਜਣੇ ਇਹਨਾਂ ਦੇ ਛੱਡਣਗੇ
2: ਪਹਿਲਾਂ ਤੇ ਹੋਰ ਮੈਂ ਟਰੱਕ ਚਲਾ ਲੇ
0: ਅੱਛਾ ਤੁਸੀਂ ਟਰੱਕ ਚਲਾ ਕੇ ਜਾਓਗੇ ਤੁਹਾਨੂੰ ਛੱਡ ਕੇ ਆਉਣਗੇ ਹਾਂ
1: ਓਕੇ
2: ਹਾਂਜੀ ਮੈਂ ਰੈੱਡ ਲਾਈਟ ਤੇ ਸਟਾਪ ਹੋਈ ਤੇ ਪੁਲਿਸ ਬੇਲੀ ਪਿੱਛੇ ਹੈਗੀ
0: ਅੱਛਾ ਅੱਛਾ
2: ਮੈਨੂੰ ਲੈ ਲੱਗੀ ਬਿਕੋਜ਼ ਮੈਂ ਪੁਲੀ ਬਿਕੋਜ਼ ਟਰੱਕ ਉਲਟਾ ਪਾਰਕ ਹੋਈ ਹੈ
0: ਅੱਛਾ ਉਲਟਾ ਪਾਰਕ ਹੋਈ ਹੈ ਓਹੋ
1: ਕਿਉਂਕਿ ਜਿਹੜੇ $6 ਬਚੇ ਮੈਨੂੰ ਲੱਗਦਾ ਐ ਫਾਈਨ ਚ ਹੀ ਲੱਗ ਜਾਣੇ
2: ਮੈਂ ਬਾਲ ਨਹੀਂ ਮੈਂ ਟਰੱਕ ਦੋ ਬਾਲ ਨਹੀਂ ਨਿਕ ਸਕਦੇ
0: ਅੱਛਾ ਕੀ ਗੱਲ
2: ਬੜੇ
1: ਚੇਤੇ ਕੀਤੇ
0: ਤੁਹਾਨੂੰ
1: ਤੁਹਾਨੂੰ
0: ਭਾਈ ਬ੍ਰਿਸਬੇਨ ਦਾ ਕਿਹੜਾ ਸ਼ਹਿਰ ਸਬਰਬ ਤੁਹਾਨੂੰ ਯਾਦ ਹੈ ਗੋਲਡ ਕੋਸਟ ਬੱਲੇ ਬੱਲੇ
1: ਸਾਊਥ ਬੈਂਕ ਵੱਲ ਦੀ ਹੋ ਕੇ ਗਏ ਸੀਗੇ
0: ਤੁਸੀਂ ਤਾਂ ਭਾਜੀ ਕਮਾਲ ਹੀ ਕਰੀ ਜਾਂਦੇ ਹੋ ਤੇ ਟਰੱਕ ਉਲਟਾ ਕਿਉਂ ਖਿਲਾ ਰਿਹਾ ਤੁਸੀਂ
2: ਨਹੀਂ
0: ਤੁਸੀਂ ਕਹਿੰਦੇ ਟਰੱਕ ਉਲਟਾ ਖਿਲਾ ਰਿਹਾ ਉਹ ਕਿਉਂ ਉਲਟਾ ਕਿਉਂ ਖਿਲਾ ਰਿਹਾ
2: ਟਰਾਲੀ
0: ਵੀ ਉਲਟ ਗਈ ਉਹ ਸਾਰਾ ਕੁਛ ਉਲਟ ਗਿਆ
1: ਉਲਟਾ ਪੁਲਟਾ ਹੋ ਗਿਆ
2: ਹਾਂਜੀ ਵਿੱਚ ਟਰਾਲੀ ਜਿਹੜੇ ਸਮਾਨ ਹੈਗੇ ਲਾਈਕ ਐਨ
0: ਬੋਕਸ ਬਾਹਰ ਇਹ ਤੁਸੀਂ ਫਿਰ ਮੈਲਬਨ ਤੋਂ ਸਿਡਨੀ ਚੂਹੇ ਲੈ ਕੇ ਚੱਲੇ
2: ਹੋ
0: ਹਾਂਜੀ
2: ਚੂਹੇ ਨੂੰ
6: ਮੈਂ ਚੂਹੇ ਨੂੰ ਐਰੋਪਲੇਨ ਚ ਰੱਖਣਾ।
0: ਅੱਛਾ ਚੂਹੇ ਨੂੰ ਐਰੋਪਲੇਨ ਚ ਅੱਗੇ ਭੇਜਣਾ ਕਿਤੇ?
6: ਹਾਂਜੀ।
0: ਕਿੱਥੇ ਭੇਜਣੇ? ਆਸਟ੍ਰੇਲੀਆ?
6: ਚੂਹੇ ਨੇ ਕਿਹਾ ਮੈਂ ਇੰਡੀਆ ਜਾਵਾਂ।
0: ਅੱਛਾ।

0: ਦਾਦੀ ਤੋਂ ਅੱਗੇ ਨਾ ਕਿਤੇ ਲੰਘ ਜਾਣ।
1: ਉੱਥੇ ਪੂਛਾਂ ਵਾਲੇ ਚੂਹੇ ਨੀ ਭੇਜਣੇ, ਨਹੀਂ ਤਾਂ ਉਹਨਾਂ ਨੇ ਜਾ ਕੇ ਨਾ
0: ਚੂਹੇ ਦਾ ਨਾ ਹੀ, ਮੈਂ ਤਾਂ ਕਹਿੰਦਾ ਲੰਡੂ ਰੱਖੋ ਤੁਸੀਂ।
1: ਹਾਂ ਲੰਡੇ ਚੂਹੇ ਭੇਜਣੇ ਉੱਥੇ, ਠੀਕ ਆ।
0: ਕੀ
1: ਸੁਣਾਓਗੇ ਫਿਰ ਭਾਜੀ?
2: ਇੱਕ ਬੁਜਾਲਟ,
1: ਹਾਂਜੀ,
2: ਨਹੀਂ ਉਹ ਨੀ, ਵੇਟ ਉਹ ਹੈਗਾ ਇੱਕ ਇੱਕ ਮੁੰਡਾ ਕੱਲ ਵਿੱਚ ਆਇਆ ਡੱਬਾ ਚ, ਡੱਬਾ ਐਚੀ ਨਹੀਂ ਉਹ ਕਿਹੜੀ ਚੀਜ਼ ਦਿਲ ਨੀ ਹੈਗਾ ਪਰ ਗਲਾ ਹੈਗਾ।
1: ਅੱਛਾ ਦਿਲ ਨੀ ਹੈਗਾ ਪਰ ਗਲਾ ਹੈਗਾ,
2: ਸਿਰ।
1: ਅੱਛਾ ਸਿਰ ਨੀ ਹੈਗਾ
0: ਪਰ ਗਲਾ ਹੈਗਾ,
1: ਪਰ ਗਲਾ ਹੈਗਾ,
2: ਗਲਾ ਹੈਗਾ।
1: ਹਾਂ ਸੋਹਣੀ ਗੱਲ ਆ, ਇਹ ਆਪਾਂ ਕੱਲ ਦੱਸੀਏ ਪਤਾ ਕਰਕੇ। ਕੁੜੀਆਂ ਨਾਲ ਗੱਲ ਕਰਾਓ ਮਾੜੀ ਜੀ,
2: ਫਿਰ ਮੈਂ ਉਹ ਬੁਜਾਲਟ ਕੱਲ ਨੂੰ ਸੁਣਾ ਲਊਗੀ।
1: ਹਾਂ ਚਲੋ ਠੀਕ ਆ,
2: ਇੱਥੋਂ ਜੀ ਜੀ ਦਾ ਪਾਸ
1: ਇੱਥੋਂ
2: ਜੀ ਬੱਲੇ ਬੱਲੇ।
1: ਹਾਂ ਜੀ
2: ਤੇ ਮੈਂ ਵੀ ਜੀ ਹੈਗੇ।
1: ਓਹੋ ਤੁਸੀਂ ਟ੍ਰਿਕ ਕੋ ਕਰਦੇ ਸਾਨੂੰ? ਹੈਲੋ
0: ਡਾਕਟਰ ਜੀ ਦਾ ਨੈਕਸਟ
1: ਸ਼ੈਤਾਨੀਆਂ ਕਰਦਾ ਨਿਕਾ ਜਾ? ਇਹ ਕਿਥੋਂ ਸਿੱਖਦਾ ਵਾ? ਮੈਨੂੰ ਲੱਗਦਾ ਤੁਹਾਡੇ ਕੋਲ ਸਿੱਖਦਾ ਵਾ
0: ਆਲੇ ਦੁਆਲੇ।
1: ਨਹੀਂ ਇਹ ਤੇ ਨਿਸ਼ਤਾ ਵੇਲਾ ਕੀ ਵੇਲਾ ਇਹ ਕੁਛ ਕਰਦਾ,
0: ਟਰੱਕ ਤੇ ਜਾਣਾ।
1: ਹਾਂ ਨਹੀਂ ਵੇਲਾ ਥੋੜੀ, ਉਹ ਇੰਨੇ ਚੂਹੇ ਛੱਡ ਕੇ ਆਇਆ, ਸਿਡਨੀ ਲੈ ਕੇ ਚੱਲਿਆ। ਸਾਨੂੰ ਤੇ ਇੱਕੋ ਚੂਹੇ ਦਾ ਪਤਾ, ਸ਼ਾਰਪਨਰ ਨੂੰ ਚੂਹੇ ਕਹਿ ਛੱਡਿਆ ਸਾਰੀ ਭੇਡਾਂ ਦੀ। ਉਹ ਕਿਦਾਂ? ਅੱਛਾ ਡੈਡਾ ਨੇ ਕਿਹਾ। ਕੀ ਸੁਣਾਓਗੇ ਫਿਰ ਤੁਸੀਂ?
2: ਭੇਡਾਂ ਨੇ ਸਿੱਟੀ ਜਾਣਾ।
1: ਅੱਛਾ ਭੇਡਾਂ ਨੇ ਸਿੱਟੀ ਜਾਣਾ, ਓਕੇ ਓਕੇ ਓਕੇ।
2: ਨਹੀਂ
1: ਡੈਡਾ ਨੇ ਸਿਟੀ ਜਾਣਾ, ਓਕੇ ਓਕੇ ਓਕੇ। ਹੁਣ ਸਾਨੂੰ ਇਹ ਨੀ ਪਤਾ ਲੱਗਦਾ ਡੈਡਾ ਕੌਣ ਹੈ।
2: ਬੋਲੀ ਸੁਣਾਣੀ,
1: ਹਾਂਜੀ
2: ਢੋਲ ਵਾਲੇ ਨੇ ਢੋਲ ਵਜਾਇਆ,
0: ਢੋਲ ਵਾਲੇ
2: ਮੈਂ ਵੀ ਪਾਟੀ ਬੋਲੀ, ਢੋਲ ਵਜਾਇਆ ਨੇ ਢੋਲ ਵਜਾਇਆ ਮੈਂ ਵੀ ਪਾਟੀ ਬੋਲੀ ਵੀ ਵੀ ਕੋਈ ਆਉਂਦੀ ਹੈ
1: ਨਾਨਕਿਆਂ ਦੀ ਟੋਲੀ
0: ਵਿੱਚ ਹੀ ਦਾਦਕਿਆਂ ਦੀ ਵੀ, ਉਹ ਵੀ ਇਹੋ ਜਿਹੇ ਹੁੰਦੇ।
1: ਥੈਂਕ ਯੂ,
2: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
2: ਅੰਕਲ ਜੀ ਨਾਲ ਗੱਲ ਕਰ ਲੋ।
1: ਹਾਂਜੀ ਅੰਕਲ ਜੀ ਨਾਲ ਕਰਾ ਦੋ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ?
2: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਹੈ। ਅੱਜ ਤੁਹਾਡੀ ਵਾਰੀ ਮਗਰ ਚੱਲ ਗਈ ਹੈ, ਕਿੱਦਾਂ ਹੋ ਗਿਆ?
2: ਮੈਂ ਰੈਡੀ ਹੋ ਰਹੀ ਸੀ, ਮੈਂ ਬੈਗ ਰੈਡੀ ਕਰ ਰਹੀ ਸੀ, ਫਿਰ ਵੀਜੇ ਦੀ ਵਾਰੀ ਲੈ ਲਈ, ਫਿਰ ਮੈਂ ਕਿਹਾ ਵੀਜੇ ਮੈਂ ਉਸ ਵਾਰੀ ਤੋਂ ਬਾਅਦ, ਫਿਰ ਮੰਮਾ ਨੇ ਫੋਨ ਫੜਿਆ ਵੀਜੇ ਨੂੰ ਕੰਨ ਚੋ, ਫਿਰ ਐਸ਼ ਨੂੰ ਦੇਤਾ।
0: ਮੈਂ ਕਿਤੇ ਕਿਹਾ ਮੰਮਾ ਨੇ ਉਹਦੇ ਕੰਨ ਤੇ ਛੱਡੀ ਦੋ, ਫਿਰ
2: ਬਿਕੋ ਵੀਜੇ ਦਿੰਦਾ ਨਹੀਂ ਸੀ ਫੋਨ।
0: ਬਸ ਸੇਮ ਚੀਜ਼ ਹੋ
1: ਗਈ, ਇਹ ਖਰਾਬੀਆਂ ਕਰਦਾ ਹੈ ਨਾ।
0: ਵੀਜੇ ਵਾਲੀ ਬਾਜ਼ਾਰ ਤੁਹਾਨੂੰ ਆਉਂਦੀ, ਉਹਦਾ ਕੀ ਆਨਸਰ ਆ? ਕੱਲ ਨੂੰ ਉਹਨੇ ਫੇਰ ਪਾਉਣੀ, ਮੈਂ ਕਿਹਾ ਪਹਿਲੇ ਪੁੱਛ ਕੇ
1: ਰੱਖੀ ਹੈ।
0: ਸਿਰ ਹੈ ਨੀ ਗਾ ਕੁਛ, ਹੈ ਨਾ ਗਲਾ ਹੈਗਾ ਵਾ ਕੁਛ,
1: ਬੋਤਲ।
0: ਕੋਈ ਨੀ ਹੁਣ ਕੱਲ ਨੂੰ ਪਾਉਣ ਦੇ, ਕੱਲ ਨੂੰ ਦੱਸਾਂਗੇ
1: ਹੋਰ, ਕੱਲ ਫਿਰ ਬੁੱਝ ਲੈਣੀ ਆਪਾਂ ਹੁਣ।
2: ਹਾਂਜੀ।

0: ਆਏ ਆਪਾਂ ਪਹਿਲਾਂ ਪੁੱਛ ਲਿਆ ਕਰਨਾ ਇਹਨਾਂ ਤੋਂ।
1: ਹਾਂ ਜੀ, ਤਿਆਰੀ ਕੁਛ ਕਰਦਾ ਨਹੀਂ ਰਾਈਡ ਦੀ, ਅਸੀਂ ਕੱਲ ਰਾਤੀ ਵੀ ਜਦੋਂ ਕੋਈ ਬੁਜ਼ਾਰਟ ਸੁਣਾਈ ਸੀ, ਬਵੀ ਜੀ ਡਿਫਰੈਂਟ ਬੁਜ਼ਾਰਟ ਹੋਰ ਸੁਣਾਤੀ।
2: ਓਹ
0: ਮਿਕਸ ਕਰ ਦਿੰਦਾ ਉਹ।
2: ਹਾਂ ਉਹ ਜੌਬ ਦੀ ਤਿਆਰੀ ਕਰਦਾ ਰਹਿੰਦਾ ਨਾ।
1: ਹਾਂਜੀ,
2: ਉਹਨੇ ਲੋਡ ਲੈ ਕੇ ਜਾਣਾ ਸੀ।
0: ਹਾਂ ਉਹਦਾ ਬਿਜ਼ਨਸ ਪ੍ਰੋਫਾਈਲ।
2: ਉਹ ਸਵੇਰੇ ਉੱਠ ਕੇ ਟ੍ਰੈਫਿਕ ਦੀ ਤਿਆਰੀ ਕਰ ਲੈਂਦਾ ਨਾ।
0: ਟਰੱਕ ਤਾਂ ਪੁੱਠਾ ਖੜਾ।
1: ਟਰੱਕ ਨਹੀਂ, ਜਬਲੀਆਂ ਮਾਰਿਆ।
2: ਹਾਂ ਐਵੇਂ ਜਬਲੀਆਂ ਮਾਰੀ ਜਾਂਦਾ। ਕੀ ਸੁਣਾਓਗੇ ਫਿਰ ਤੁਸੀਂ?
1: ਇੱਕ ਬੋਲੀ ਬੋ, ਉਸ ਤੋਂ ਪਹਿਲਾਂ ਮੰਮਾ ਨੇ ਤੁਹਾਨੂੰ ਕੱਲ ਫੋਨ ਕੀਤਾ।
2: ਹਾਂ ਮੰਮਾ ਨੇ ਫੋਨ, ਮੰਮਾ ਨੇ ਪਤਾ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ।
1: ਮੈਂ ਸੋਹਣੀ ਸੁਣਾ ਦੇ ਮੰਮਾ ਤੋਂ।
2: ਅੱਛਾ ਸਟੋਰੀ ਸੁਣੀ?
1: $67
2: ਟਰੋਫੀ ਰਹੂਗੀ ਹੈ ਨਾ, ਨਹੀਂ ਤੇ ਫਿਰ ਤਵਨੀਤ ਨੂੰ ਮਿਲ ਜਾਣੀ। ਠੀਕ ਆ।
1: ਹਾਂਜੀ,
2: ਤੁਹਾਨੂੰ ਮੰਮਾ ਦੀਆਂ ਗੱਲਾਂ ਕੋਈ ਏਡੀ ਵਧੀਆ ਨਹੀਂ ਲੱਗਦੀਆਂ ਹੈ?
1: ਨਹੀਂ, ਟੌਪਿਕ ਵਾਲੀ ਗੱਲਾਂ ਹੁੰਦੀ, ਜਾਲੀ ਟੌਪਿਕ।
2: ਅੱਛਾ ਜਾਲੀ ਟੌਪਿਕ, ਓਕੇ ਓਕੇ। ਤੁਸੀਂ ਤੁਸੀਂ ਕੋਈ ਵਧੀਆ
1: ਫਨੀ, ਤੁਸੀਂ ਫਨੀ ਜਾਂ ਟੌਪਿਕ ਰੱਖੋ।
2: ਅੱਛਾ ਫਨੀ ਜਾ,
0: ਫੇਰ ਉਹ ਜੀਆਂ ਗੱਲਾਂ ਨਿਕਲਣਗੀਆਂ।
2: ਤੁਸੀਂ ਸੁਜੈਸਟ ਕਰਿਆ ਕਰੋ ਨਾ ਸਵੇਰੇ।
1: ਮੈਂ ਮੈਟਰਾਂ ਟੌਪਿਕ ਦੇ ਰਹਾ।
2: ਹਾਂਜੀ ਹਾਂਜੀ,
1: ਨਿੱਕੇ ਦੀ ਜੋ ਨਿੱਕੇ ਹੁੰਦੇ ਕਿਵੇਂ ਕੋਠੇ ਤੋਂ ਛਾਲ ਮਾਰੀ ਦੀ,
0: ਜਾਂ ਨਿੱਕੇ ਹੁੰਦੇ ਕਿਹੋ ਜਿਹੇ ਪੰਗੇ ਲਈ ਦੇ, ਸ਼ਰਾਰਤਾਂ ਕਿਹੋ ਜੀਆਂ ਕਰੀ ਦੀਆਂ, ਕਹਿਣ ਦਾ ਮਤਲਬ ਇਹ ਆ। ਹਾਂ
1: ਆਪਾਂ
0: ਕੱਲ ਬੋਲਣਾ।
2: ਚਲੋ ਕੀ ਸੁਣਾਓਗੇ ਫਿਰ?
1: ਇੱਕ ਬੋਲੀ।
2: ਹਾਂਜੀ,
1: ਨਿਮਾਹੀ ਸਾਉ ਵੀ ਬੜਾ ਤੇ ਕਮਾਉ ਵੀ ਬੜਾ, ਨਿਮਾਹੀ ਸਾਉ ਵੀ ਬੜਾ ਤੇ ਕਮਾਉ ਵੀ ਬੜਾ, ਬੋਲੇ ਮਿੱਠਾ ਮਿੱਠਾ ਜਦੋਂ ਨੀ ਉਹ ਗੱਲ ਕਰਦਾ, ਬੋਲੇ ਮਿੱਠਾ ਮਿੱਠਾ ਜਦੋਂ ਨੀ ਉਹ ਗੱਲ ਕਰਦਾ, ਪੱਤੂ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ, ਪੱਤੂ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ, ਰਕੇਸ਼ ਕੁਮਾਰ ਜੀ ਕਹਿੰਦੇ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਚ ਰਹੋ, ਸਰਬੱਤ ਤੇ ਭਲੀ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਕਰਨ ਜੀ ਕਹਿੰਦੇ ਨੇ ਕਿ ਸਰਦਾਰ ਜੀ ਪਾਉਂਦੇ ਫੁੱਲ ਪਟਾਕੇ, ਰੋਡ ਟ੍ਰੇਨ ਡਰਾਈਵ ਕਰਨਗੇ ਫਿਊਚਰ ਦੇ ਵਿੱਚ,
0: ਬੀ ਡਬਲ ਚੱਲੂ ਦੇਖਿਓ ਤੁਸੀਂ।
2: ਤੇ ਫਤਿਹ ਸਿੰਘ ਜੀ ਨੂੰ ਕਹਿੰਦੇ ਕਿ F1 ਰੇਸਰ ਵੱਲ ਫੋਕਸਡ ਕਰਵਾ ਦੇ ਰੱਬ ਫਿਊਚਰ 'ਚ ਹੈ। ਅਤੇ ਛੋਟੇ ਭਰਾ ਵੈਲੀ ਨੇ ਕਹਿੰਦੇ ਪੂਰੇ ਨਜ਼ਾਰੇ ਲੈਣੇ ਆਸਟ੍ਰੇਲੀਆ ਬੋਰਨ ਨੇ, ਫਰਕ ਤਾਂ ਫਿਰ ਹੋਊ ਹੀ, ਰੱਬ ਕਹਿੰਦੇ ਤਰੱਕੀਆਂ ਬਖਸ਼ੇ ਬੱਚਿਆਂ ਨੂੰ। ਧੰਨਵਾਦ ਜੀ ਤੁਹਾਡਾ। ਅਤੇ ਮਨਿੰਦਰ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਪਰਮਜੋਸ਼ਨ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੁਖਵਿੰਦਰ ਭੈਣ ਜੀ ਧੰਨਵਾਦ, ਦੇਸ਼ਮੰਦ ਭਾਰਦਵਾਜ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ। ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਅਤੇ ਹੈਪੀ ਹੰਪ ਡੇ ਅਤੇ ਗੁਣਗੁਣ ਅਤੇ DB ਦੇ ਵੱਲੋਂ। ਸ਼ੇਖੂ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਮਿਹਰਬਾਨੀ। ਜਤਿੰਦਰ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਦਿਨ ਵਧੀਆ ਵਧੀਆ ਰਵੇ। ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ੁਭ ਦਿਨ ਦੀਆਂ ਕਾਮਨਾਵਾਂ ਭੇਜਦੇ ਨੇ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ। ਅਤੇ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ, ਹਾਂਜੀ ਪਰਿਵਾਰ ਦੇ ਲਈ ਬਹੁਤ ਮਿਹਰਬਾਨੀ ਜੀ। ਜਸਕਿਰੇ ਜੀ ਕਹਿੰਦੇ ਕਿ ਹੈਪੀ ਹੰਪ ਡੇ ਸਾਰੇ ਪਰਿਵਾਰ ਦੇ ਲਈ। ਮਨਦੀਪ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਦਿੱਲੀ ਵਾਲੇ ਦਿੱਲੀ ਜੂਲਰ ਵਾਲੇ ਕਹਿੰਦੇ 199 ਰੇਟ ਹੋ ਗਿਆ 22 ਗ੍ਰਾਮ ਦਾ। ਧੰਨਵਾਦ ਜੀ ਤੁਹਾਡਾ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ। ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਕੈਨੇਡਾ ਵਾਲੇ ਪਾਉਂਦੇ ਨੇ। ਕਹਿੰਦੇ ਇੱਕ ਵਧੀਆ ਕਹਾਣੀ, ਇੱਕ ਮਾਂ ਦੇ ਜਾਇਆਂ ਦੀ ਤੇ ਧੰਨਵਾਦ ਕਰਦੇ ਨੇ ਬਿੱਟੂ ਬਗਿਆਣਾ ਜੀ, ਬਹੁਤ ਮਿਹਰਬਾਨੀ ਜੀ। ਸਿਮਰਨ ਜੀ ਕਹਿੰਦੇ ਕਹਾਣੀ ਬੜੀ ਵਧੀਆ ਲੱਗੀ। ਤੇ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅੱਜ ਦੇ ਦਿਨ ਦਾ ਖੂਬ ਤੁਸੀਂ ਆਨੰਦ ਮਾਣੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: हाँ भाई सिडनी वालों, तुसी सुन रहे हो सिडनी दा अपना इंडियन रेडियो स्टेशन रेडियो हांजी हांजी।
1: रेडियो हाँ जी 1674 आस करते हैं दिन थोड़ा वधिया जा रहा होएगा। समा हो चुका अज की कहानी का। एक करी एक व्यापारी कहें कारोबार चंगा घाटा पै गया। जो घाटे पैंदे ने तो फिर परिवार भी टुट जाता। कई परिवार भी सिर्फ पैसे करके कारोबार करके सुख सहूलत करके जुड़े होंगे। जो बहुता लम्मा समा वह सुख सहूलत माण लिया जा फिर ਔਖਿਆਈ ਵਾਲੇ ਦਿਨ ਕੱਟਣੇ ਔਖੇ ਹੋ ਜਾਂਦੇ ਆ। ਫਿਰ ਇੱਕ ਦੂਸਰੇ ਦੇ ਸਿਰ ਦੋਸ਼ ਮੜੇ ਜਾਂਦੇ ਆ, ਇੱਕ ਦੂਸਰੇ ਦੇ ਵਿੱਚ ਕਸੂਰ ਕੱਢਿਆ ਜਾਂਦਾ। ਬਿਲਕੁਲ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਵੀ ਹੋਇਆ। ਬੜੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਿਤਾਉਂਦਿਆਂ ਬਿਤਾਉਂਦਿਆਂ ਹੁਣ ਬਿਲਕੁਲ ਸੜਕ ਦੇ ਉੱਤੇ ਆ ਗਿਆ ਲਾਲਾ ਜੀ। ਕਿਸੇ ਦੇ ਨਾਲ ਗੱਲਬਾਤ ਹੋਈ ਤੇ ਕਿਹਾ ਕਿ ਫਲਾਣੇ ਥਾਂ ਦੇ ਉੱਤੇ ਕਿਸੇ ਫਕੀਰ ਦੇ ਨਾਲ ਗੱਲ ਕਰ। ਜਦੋਂ ਸਾਨੂੰ ਘਾਟੇ ਪੈਂਦੇ ਨੇ, ਜਦੋਂ ਸਾਨੂੰ ਦੁੱਖ ਮਿਲਦਾ ਜਾਂ ਫਿਰ ਉਹ ਹੁੰਦਾ ਜਿਹੜਾ ਆਪਾਂ ਕਦੀ ਸੋਚਿਆ ਨਹੀਂ ਹੁੰਦਾ, ਜਿਹੜਾ ਸਾਡੀ ਡਿਕਸ਼ਨਰੀ 'ਚ ਕਦੀ ਸ਼ਾਮਿਲ ਹੀ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਜਦੋਂ ਉਹ ਸਾਡੇ ਨਾਲ ਵਾਪਰਦਾ ਤਾਂ ਫਿਰ ਆਪਾਂ ਥੋੜ੍ਹੇ ਜਿਹੇ ਧਾਰਮਿਕ ਹੋ ਜਾਂਦੇ। ਫਿਰ ਆਪਾਂ ਉੱਥੇ ਵੀ ਜਾਂਦੇ ਹਾਂ ਜਿੱਥੇ ਆਪਾਂ ਕਦੀ ਜਾਣ ਦਾ ਸੋਚਿਆ ਨਹੀਂ ਹੁੰਦਾ। ਫਿਰ ਇਨਸਾਨ ਹਰ ਇੱਕ ਪੱਲਾ ਫੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਲੱਗਦਾ ਕਿ ਸ਼ਾਇਦ ਕੋਈ ਟਾਣੀ ਝੁੱਕ ਜੇ, ਕਿਤੇ ਉਹ ਮੇਰੇ ਮਸਲੇ ਦਾ ਹੱਲ ਹੋ ਜਾਏ। ਅਤੇ ਕਿਸੇ ਦੀ ਕਈ ਗੱਲ ਦੇ ਉੱਤੇ ਫਕੀਰ ਦੀ ਕੁੱਲੀ ਦੇ ਵਿੱਚ ਜਾ ਵੜਿਆ। ਜਾ ਕੇ ਕਹਿਣ ਲੱਗਾ, ਫਕੀਰ ਜੀ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ, ਬੁਰੇ ਹਾਲ ਨੇ, ਸੜਕ ਦੇ ਉੱਤੇ ਆ ਗਿਆ। ਇੱਕ ਸਮਾਂ ਸੀ ਉਸ ਰੱਬ ਦਾ ਦਿੱਤਾ ਸਾਰਾ ਕੁਛ, ਅੱਜ ਪਰਿਵਾਰ ਵੀ ਕੋਲ ਨਹੀਂ ਰਿਹਾ। ਬੜੀ ਆਸ਼ਾ ਲੈ ਕੇ ਆਇਆ ਜੇਕਰ ਕੋਈ ਹੱਲ ਹੋ ਸਕਦਾ ਹੋਵੇ। ਫਕੀਰ ਨੇ ਕਿਹਾ ਹੱਲ ਤੇ ਉਸ ਰੱਬ ਨੇ ਕਰਨਾ। ਉਹਦੇ ਅੱਗੇ ਅਰਦਾਸ ਕਰ ਜਾ ਕੇ, ਉਹਦੇ ਅੱਗੇ ਤੇ ਜੀ ਬਹੁਤ ਅਰਦਾਸਾਂ ਕੀਤੀਆਂ, ਪਰ ਮੇਰੀ ਅਰਦਾਸ ਸ਼ਾਇਦ ਉਹ ਕਬੂਲ ਨਹੀਂ ਕਰਦਾ, ਕਿਸੇ ਵਜ੍ਹਾ ਕਰਕੇ ਰੱਬ ਮੇਰੇ ਨਾਲ ਨਾਰਾਜ਼ ਹੈ। ਮੈਂ ਸੁਣਿਆ ਜਿਹੜੇ ਬੰਦੇ ਰੱਬ ਦੇ ਨੇੜੇ ਨੇ ਉਹਨਾਂ ਦੀ ਅਰਦਾਸ ਛੇਤੀ ਉਹ ਸੁਣ ਲੈਂਦਾ, ਜੇ ਤੁਸੀਂ ਮੇਰੇ ਲਈ ਅਰਦਾਸ ਕਰੋ। ਫਕੀਰ ਨੇ ਕਿਹਾ ਅਰਦਾਸ ਤਾਂ ਮੈਂ ਕੋਈ ਨਹੀਂ ਕਰ ਸਕਦਾ, ਪਰ ਤੇਰੀ ਸਾਰੀ ਗੱਲ ਸੁਣਨ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਮੈਂ ਤੇਰੀ ਮਦਦ ਕਰਨੀ ਚਾਹੀਦੀ, ਮੈਂ ਤੇਰੀ ਜ਼ਰੂਰ ਮਦਦ ਕਰੂੰਗਾ, ਪਰ ਇੱਕ ਮੁਸ਼ਕਲ ਹੈ। ਮੁਸ਼ਕਲ ਇਹ ਹੈ ਕਿ ਮੈਂ ਹੁਣ ਬਜ਼ੁਰਗ ਹੋ ਚੁੱਕਾ, ਬੁੱਢਾ ਸਰੀਰ ਹੈ, ਮੇਰੇ ਕੋਲੋਂ ਮਿਹਨਤ ਨਹੀਂ ਕੀਤੀ ਜਾਣੀ ਤੇਰੇ ਲਈ। ਆ ਲਾਗੇ ਜਿਹੜੀ ਨਦੀ ਵਗਦੀ ਹੈ ਨਾ, ਇਹਦੀ ਉਲਟ ਦਿਸ਼ਾ ਦੇ ਵਿੱਚ ਜਾਣਾ ਪਊਗਾ। ਉਲਟ ਦਿਸ਼ਾ ਦੇ ਵਿੱਚ ਐਡਾ ਸੌਖਾ ਨਹੀਂ ਜਾਣਾ, ਜੇ ਹਿੰਮਤ ਕਰ ਸਕਦਾ ਤੇ ਫਿਰ ਆਪਾਂ ਜਾਂਦੇ ਹਾਂ। ਉਧਰਲੇ ਪਾਸੇ ਤੇਰੇ ਮਸਲੇ ਦਾ ਹੱਲ ਹੋ ਜਾਊਗਾ, ਜਾਂ ਫਿਰ ਇੱਦਾਂ ਕਰ ਥੋੜ੍ਹੀ ਜਿਹੀ ਨਦੀ ਸ਼ਾਂਤ ਹੋ ਲੈਂਦੇ, ਤੂੰ ਫਿਰ ਕਦੀ ਆ ਜਾਏ। ਲਾਲਾ ਜੀ ਨੇ ਵਿਚਾਰ ਬਣਾਇਆ ਕਿ ਨਦੀ ਸ਼ਾਂਤ ਹੋਣ ਦਾ ਇੰਤਜ਼ਾਰ ਕਿਉਂ ਕਰਨਾ। ਹਾਂ ਕਰ ਦਿੱਤੀ, ਪਾਣੀ ਦੇ ਵਿੱਚ ਬੇੜੀ ਠਿੱਲ ਲਈ ਅਤੇ ਦੋਵੇਂ ਜਣੇ ਤੁਰ ਪਏ। ਬੜਾ ਔਖਾ ਸੌਖਾ ਹੋ ਕੇ ਹੁਣ ਚੱਪੂ ਮਾਰ ਰਿਹਾ, ਕਦੀ ਮਿਹਨਤ ਕੀਤੀ ਨਹੀਂ ਸੀ, ਬੜਾ ਚਿਰ ਸੋਨੇ ਦੇ ਚਮਚੇ 'ਚ ਖਾਧਾ। ਔਖਾ ਸੌਖਾ ਹੋ ਕੇ ਅਤੇ ਪਾਣੀ ਦੇ ਉਲਟ ਵਹਾਅ ਦੇ ਨਾਲ ਬੇੜੀ ਚਲਾ ਰਿਹਾ। ਥੋੜ੍ਹੀ ਜਿਹੀ ਗਾਂਹ ਨੂੰ ਜਾਂਦੀ ਹੈ, ਫਿਰ ਪਛਾਂ ਆ ਜਾਂਦੀ ਹੈ। ਹਫ ਗਿਆ, ਬੁਰੇ ਹਾਲ ਨੇ। ਅਤੇ ਫਕੀਰ ਨੇ ਫਿਰ ਯਾਦ ਕਰਾਇਆ, ਜੇ ਤੂੰ ਆਪਣੇ ਮਸਲੇ ਦਾ ਹੱਲ ਚਾਹੁੰਦਾ ਹੈ ਤਾਂ ਫਿਰ ਤੈਨੂੰ ਥੋੜ੍ਹੀ ਜਲਦੀ ਕਰਨੀ ਪੈਣੀ, ਜਿੰਨਾ ਕੁ ਅੱਗੇ ਜਾਣਾ ਉਨਾ ਕੁ ਪਿੱਛੇ ਆ ਜਾਣਾ। ਕਦੋਂ ਸਫ਼ਰ ਤੈਅ ਕਰਾਂਗੇ? ਦਿਨ ਢਲ ਤੋਂ ਪਹਿਲਾਂ ਪਹਿਲਾਂ ਸਾਨੂੰ ਉਸ ਜਗ੍ਹਾ ਦੇ ਉੱਤੇ ਪੁੱਜਣਾ ਪੈਣਾ ਜਿੱਥੇ ਮੇਰਾ ਵੀ ਗੁਰੂ ਵੱਸਦਾ। ਤੇ ਉਹਨੇ ਅੱਜ ਤੱਕ ਕਦੀ ਕਿਸੇ ਨੂੰ ਨਾਂਹ ਨਹੀਂ ਕੀਤੀ। ਮੇਰੇ ਵਰਗਿਆਂ ਦਾ ਭਰਮ ਭਾਅ ਬਣਿਆ ਐਵੇਂ ਤੁਸੀਂ ਲੋਕ ਆ ਜਾਂਦੇ ਹੋ, ਇੱਜ਼ਤ ਮਾਣ ਦੇ ਦਿੰਦੇ ਹੋ ਤੇ ਮੈਂ ਕਬੂਲ ਕਰ ਲੈਣਾ। ਅਸਲ ਦੇ ਵਿੱਚ ਤੇਰਾ ਮਸਲਾ ਉੱਥੋਂ ਹੱਲ ਹੋਣਾ। ਫਕੀਰ ਇੱਦਾਂ ਦੀਆਂ ਗੱਲਾਂ ਕਰਕੇ ਉਹਨੂੰ ਥੋੜ੍ਹਾ ਜਿਹਾ ਉਹਦੇ ਵਿੱਚ ਜਜ਼ਬਾ ਭਰਦਾ, ਥੋੜ੍ਹੀ ਜਿਹੀ ਉਹਨੂੰ ਹਿੰਮਤ ਜਿਟਾਉਣ ਦੀ ਕੋਸ਼ਿਸ਼ ਕਰਦਾ। ਅਤੇ ਆਖਿਰਕਾਰ ਔਖੇ ਸੌਖੇ ਹੋ ਕੇ ਉਹ ਬੜੀਆਂ ਮੁਸ਼ਕਲਾਂ ਦੇ ਨਾਲ ਉੱਧਰ ਨੂੰ ਵਧਣਾ ਸ਼ੁਰੂ ਹੋ ਜਾਂਦਾ। ਕਾਫ਼ੀ ਅੱਗੇ ਚੱਲ ਕੇ ਫਕੀਰ ਦੱਸਦਾ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਪਹੁੰਚ ਚੁੱਕੇ ਹਾਂ ਪਾਣੀ ਬਹੁਤ ਡੂੰਘਾ, ਇਸ ਜਗ੍ਹਾ ਦੇ ਉੱਤੇ ਬੜੀਆਂ ਕਿਸ਼ਤੀਆਂ ਡੁੱਬੀਆਂ ਨੇ, ਵੱਡੇ ਵੱਡੇ ਮਲਾਹ ਇੱਥੇ ਆ ਕੇ ਡੁੱਬ ਜਾਂਦੇ ਆ, ਇੱਥੇ ਥੋੜ੍ਹਾ ਜਿਹਾ ਧਿਆਨ ਦੇ ਨਾਲ ਚੱਪੂ ਚਲਾਈ। ਮਨ ਦੇ ਵਿੱਚ ਡਰ ਪੈਦਾ ਹੋ ਗਿਆ। ਅਗਲੀ ਗੱਲ ਫਕੀਰ ਨੇ ਕਹੀ ਕਿ ਦੱਸ ਤੂੰ ਆਪਣੇ ਕਾਰੋਬਾਰ ਦੇ ਵਿੱਚ ਬਿਲਕੁਲ ਇਮਾਨਦਾਰ ਸੀ, ਤੂੰ ਜਿਹੜੇ ਕਿੱਸੇ ਦੱਸ ਰਿਹਾ ਲੋਕਾਂ ਦੇ ਵਿੱਚ ਤੇਰਾ ਬਹੁਤ ਪਿਆਰ ਸੀ, ਬੜੇ ਵਾਜਬ ਕੀਮਤਾਂ ਦੇ ਉੱਤੇ ਤੂੰ ਚੀਜ਼ਾਂ ਵੇਚਦਾ ਰਿਹਾ, ਸਾਰੇ ਜਾਣੇ ਤੇਰੀ ਇਮਾਨਦਾਰੀ ਦੀ ਸ਼ੋਭਾ ਕਰਦੇ ਨੇ, ਦੂਰ ਦਰੇਡੇ ਦੇ ਵਪਾਰੀ ਵੀ ਇਸ ਕਰਕੇ ਤੇਰੇ ਤੋਂ ਔਖੇ ਸੀ ਕਿਉਂਕਿ ਤੂੰ ਇਮਾਨਦਾਰੀ ਦੇ ਨਾਲ ਕਾਰੋਬਾਰ ਕੀਤਾ। ਹੁਣ ਇਸ ਪਾਣੀ ਦੇ ਵਿੱਚ ਆ ਕੇ ਮੈਨੂੰ ਇੱਕ ਗੱਲ ਦੱਸ ਕਿ ਵਾਕਈ ਤੂੰ ਇਮਾਨਦਾਰੀ ਦੇ ਨਾਲ ਕਾਰੋਬਾਰ ਕਰਦਾ ਸੀ, ਕਿ ਰੱਬ ਨੂੰ ਤੂੰ ਯਾਦ ਰੱਖਦਾ ਸੀ ਕਾਰੋਬਾਰ ਕਰਨ ਲੱਗਿਆ। ਇੱਕ ਗੱਲ ਯਾਦ ਰੱਖੀ, ਜੇ ਤੂੰ ਝੂਠ ਬੋਲਿਆ ਤੇ ਇਹ ਪਾਣੀ ਤੈਨੂੰ ਉਸੇ ਵੇਲੇ ਨਿਕਲ ਜਾਣਗੇ, ਮੇਰੀ ਚਿੰਤਾ ਨਾ ਕਰੀ। ਮੈਨੂੰ ਤੈਰਨਾ ਆਉਂਦਾ, ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਢੇ ਜਾ ਲੱਗੂ, ਪਰ ਹਾਂ ਜੇ ਤੂੰ ਸੱਚ ਬੋਲੇਂਗਾ ਫਿਰ ਤੈਨੂੰ ਬਚਾਉਣ ਦੀ ਗਰੰਟੀ ਮੇਰੀ। ਤੇ ਹੁਣ ਲਾਲਾ ਝੂਠ ਨਹੀਂ ਬੋਲ ਸਕਿਆ, ਕਹਿਣ ਲੱਗਾ ਜੀ ਝੂਠ ਛਲ ਕਪੜ ਤੋਂ ਬਿਨਾਂ ਤਾਂ ਕੋਈ ਵੀ ਕਾਰੋਬਾਰ ਚੱਲ ਹੀ ਨਹੀਂ ਸਕਦਾ। ਪਹਿਲੀ ਵਾਰ ਉਹਨੇ ਸੱਚ ਬੋਲਿਆ ਤੇ ਫਕੀਰ ਪੁੱਛਦਾ ਥੋੜ੍ਹਾ ਹਲਕਾ ਮਹਿਸੂਸ ਕਰਦਾ, ਇੰਨੇ ਚਿਰ ਦਾ ਤੂੰ ਕੁਫਰ ਮਨ ਤੇ ਲੱਦੀ ਫਿਰਦਾ ਸੀ, ਇੰਨੇ ਤੂੰ ਝੂਠ ਮੈਨੂੰ ਬੋਲੇ, ਜਾਂ ਇੱਦਾਂ ਕਹਿ ਲਾ ਕਿ ਤੂੰ ਆਪਣੇ ਆਪ ਨੂੰ ਝੂਠ ਬੋਲਦਾ ਆ, ਕਿੰਨੇ ਚਿਰ ਤੋਂ ਬੋਲਦਾ ਆ, ਕਿੱਡੀ ਪੰਡ ਤੂੰ ਲੱਦੀ ਫਿਰੀ ਆਪਣੇ ਸਿਰ ਦੇ ਉੱਤੇ, ਹੁਣ ਦੱਸ ਥੋੜ੍ਹਾ ਹਲਕਾ ਮਹਿਸੂਸ ਕਰਦਾ। ਤੂੰ ਮੇਰੇ ਕੋਲੋਂ ਮਦਦ ਲੈਣ ਦੇ ਲਈ ਆਇਆ, ਮੈਨੂੰ ਤੂੰ ਰੱਬ ਦੱਸ ਰਿਹਾ ਤੇ ਮੈਨੂੰ ਹੀ ਇੰਨਾ ਚਿਰ ਝੂਠ ਬੋਲੀ ਗਿਆ, ਫਿਰ ਤੂੰ ਕਿੱਦਾਂ ਸੋਚਦਾ ਤੇਰਾ ਕਾਰੋਬਾਰ ਵਧੀਆ ਚੱਲ ਜਾਏ। ਚੁੱਪਚਾਪ ਬੇੜੀ ਇੱਕ ਪਾਸੇ ਨੂੰ ਲੈ ਕੇ ਜਾਣ ਦੇ ਲਈ ਇਸ਼ਾਰਾ ਕੀਤਾ ਫਕੀਰ ਨੇ। ਕੰਢੇ ਦੇ ਉੱਤੇ ਗਏ, ਸੁੱਖ ਦਾ ਸਾਹ ਲਿਆ, ਇੱਦਾਂ ਲੱਗਾ ਜਿੱਦਾਂ ਜ਼ਿੰਦਗੀ ਮਿਲ ਗਈ ਹੋਵੇ। ਜਿਹੜੇ ਬੰਦੇ ਨੇ ਕਦੀ ਬਹੁਤਾ ਹੱਥੀਂ ਕੰਮ ਨਾ ਕੀਤਾ ਹੋਵੇ ਉਹਨੂੰ ਇੰਨੀ ਜ਼ਿਆਦਾ ਮਿਹਨਤ ਮੁਸ਼ਕਤ ਕਰਨੀ ਪੈ ਜਾਵੇ। ਪਹਿਲਾਂ ਤਾਂ ਆਰਾਮ ਦੇ ਨਾਲ ਜਾ ਕੇ ਸੁੱਖ ਦਾ ਸਾਹ ਲਿਆ, ਰੱਬ ਦਾ ਸ਼ੁਕਰ ਕੀਤਾ ਕਿ ਜਾਨ ਬਚੀ ਹੈ। ਵਿੱਚ ਵਿੱਚ ਜੇ ਉਹ ਸੋਚਦਾ ਸੀ ਸ਼ਾਇਦ ਫਕੀਰ ਮੈਨੂੰ ਮਰਨ ਮਰਵਾਉਣ ਦੇ ਲਈ ਇੱਧਰ ਲੈ ਆਇਆ, ਕਰਨਾ ਇੰਨੇ ਕੁਛ ਹੈ ਨਹੀਂ ਆ, ਸ਼ਾਇਦ ਉੱਦਾਂ ਹੀ ਐਵੇਂ ਮੈਨੂੰ ਔਖਾ ਭਾਰਾ ਕਰੀ ਜਾਣ ਡਿਆ। ਜਾਨ 'ਚ ਜਾਨ ਆਈ ਤਾਂ ਫਿਰ ਪੁੱਛਿਆ ਫਕੀਰ ਜੀ ਕਿਹੜੇ ਪਾਸੇ ਨੇ ਤੁਹਾਡੇ ਗੁਰੂ? ਤਾਂ ਫਕੀਰ ਕਹਿਣ ਲੱਗਾ ਮੇਰੇ ਗੁਰੂ ਨੂੰ ਇਸ ਦੁਨੀਆਂ ਤੋਂ ਗਏ 40 ਵਰੇ ਹੋ ਗਏ ਨੇ। ਇੱਕਦਮ ਕੰਨ ਖੜ੍ਹੇ ਹੋ ਗਏ, ਅਤੇ ਫਿਰ ਤੂੰ ਮੈਨੂੰ ਇੱਥੇ ਕਿੱਧਰ ਲੈ ਕੇ ਆਇਆ? ਫਕੀਰ ਕਹਿਣ ਲੱਗਾ ਅਸਲ ਦੇ ਵਿੱਚ ਤੈਨੂੰ ਮੈਂ ਆਪਣੇ ਗੁਰੂ ਕੋਲ ਨਹੀਂ ਲੈ ਕੇ ਆਇਆ, ਤੈਨੂੰ ਮੈਂ ਜ਼ਿੰਦਗੀ ਦਾ ਤਜਰਬਾ ਦੱਸਣਾ ਸੀ, ਤੈਨੂੰ ਮੈਂ ਇਹ ਦੱਸਣਾ ਸੀ ਕਿ ਤੂੰ ਗਲਤੀ ਕਿੱਥੇ ਕਰ ਰਿਹਾ। ਆਪਾਂ ਪਾਣੀ ਦੇ ਉਲਟ ਚੱਲ ਕੇ ਆਏ ਹਾਂ, ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਆ। ਬਹੁਤੇ ਲੋਕ ਪਾਣੀ ਦੇ ਵਹਾਅ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਆ। ਜ਼ਿੰਦਗੀ ਦਾ ਸਫ਼ਰ ਐਡਾ ਸੌਖਾ ਨਹੀਂ ਆ। ਤੂੰ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲਦਾ, ਕਾਰੋਬਾਰ ਨਹੀਂ ਚੱਲਦਾ ਤੇ ਪਰਿਵਾਰ ਵੀ ਨਹੀਂ ਚੱਲਦਾ, ਪਰਿਵਾਰ ਨਹੀਂ ਚੱਲਦਾ ਤੇ ਲੋਕ ਇੱਜ਼ਤ ਵੀ ਨਹੀਂ ਕਰਦੇ। ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ, ਤੂੰ ਇਕੱਲਾ ਨਹੀਂ, ਦੁਨੀਆਂ ਦੇ ਬੜੇ ਲੋਕ ਇਹ ਗਲਤੀ ਕਰਦੇ ਨੇ। ਪਾਣੀ ਦੇ ਉਲਟ ਚੱਲਣ ਦੀ ਬੜੇ ਘੱਟ ਲੋਕਾਂ ਦੇ ਵਿੱਚ ਫਿਤਰਤ ਹੁੰਦੀ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਚੱਪੂ ਮਾਰਾਂ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਬਹੁਤੀ ਮਿਹਨਤ ਕਰਾਂ। ਹੁਣ ਜਦੋਂ ਆਪਾਂ ਵਾਪਸ ਜਾਣਾ ਨਾ, ਤੇ ਜਿੰਨੀ ਮਿਹਨਤ ਤੂੰ ਹੁਣ ਕੀਤੀ ਹੈ ਉਹਦੀ 10% ਵੀ ਨਹੀਂ ਲੱਗਣੀ, अपने आप बेड़ी ने सानू लै जाना। तेनू बहुत नज़ारा आऊगा, बहुत आनंद माणेगा तू इस सफर का। पर जिहड़ा आपां हुण आए आ वह तेरी मेहनत है। वह आपां पानी दे वहा दे उल्ट चले आ, उधर नू चले आ जिधर लोग नहीं चलते। बस इहो जी मेहनत करन तों तू पहला संकोच किया। तू अपने कारोबार दे विच जिहड़े पासे नू तेनू पानी लैके गए उस पासे नू तू चले गया। जे तेनू लगा कि बेईमानी करके सौखा पैसा बन जाता तो तू बेईमानी की। जिथे जिथे झूठ मारन की लोड़ है उथे उथे तू झूठ बोलिया। लोगों दजर च तू जो मर्जी होवे पर तेनू पता कि तू हमेशा सौखा राह चुनिया। सारी दुनिया चुनती है तो यही कारण है कि सारी दुनिया बाद दुख भी पाँदी है। जिदा हूँ तू दुखी है वेख्या जाए तो साडा राह भी कुछ इस तरह ही। असी कोई कारोबार नहीं करते, असी कोई पैसा नहीं कमाते, पर सानू भी दुनिया के तौर तरीकों तो उल्ट चलना पैंदा। सानू भी हर रोज़ अपने आप नू याद करवाना पैंदा कि उठ रब की बंदगी का समा हो गया। तो जे साडे विचों भी बहुते उस वेले रब का थापड़ा समझ के सुते रहन ते राह साडे भी बड़े औखे ने। मैं तां तू इको जिही आ। साडे मन च भी बड़ी वारी बेईमानी आउंदी, बड़ी वारी साडे राह भी डोलदे ने, पर जितूगा वह जिहड़ा उल्ट दिशा दे विच आया। जिदा तू अज आया अपने कारोबार दे विच औखा भरा समा हर कोई वेखदा। तू इना सोच तेरा कारोबार डुब गया, यह सोच कि यह समा तेरा उल्ट दिशा दे विच जाणदा। ते फिर जदों इधरले पासे पहुँच के वापस पानी दे वहा दे नाल जाएगा ना तो वेख किदा नज़ारा आउंदा, किन्नी जिंदगी आसान लगती है, किदा परिवार खुश हुंदा, किदा यह समाज वाहवा करदा तेरी। पर एक बारी मेहनत करनी पैनी। जदों साडा तन दा कपड़ा गंदा हो जांदा ना ते सानू धोना पैंदा। जे तू ओह मैला कचाला पाई रखेगा ते ओह होर मैला होगा, कल होर ज़्यादा मैला हो जाऊगा। एक ना एक थां ते आके सानू धोना ही पैना। तो इस करके औखा भरा समा जिंदगी दे विच कारोबार दे विच आउंदा ही रहिंदा। ये उस चीज़ का एक पार्ट है। तो सानू भी ये मन के हथियार नहीं सुट देने चाहिए कि लै रब साडे नाल नाराज़ हो गया, रब साडे नाल खफा हो गया। असी तो बड़े ईमानदार हैं, आप ही अपने गल च तख्तियां पा पा घूमते रहने। किसी नू पता होवे ना होवे सानू पता, साडे अंदर नू साडे आपे नू पता किन्ने क ईमानदार हैं आपां, किन्नी क ईमानदारी दे नाल आपां कारोबार करते हैं, किन्नी क ईमानदारी दे नाल आपां अपनी जिंदगी जी रहे हैं। ये तुहाडे तों बेहतर तुहाडे बारे होर कोई नहीं जानता। तो जदों भी कितें तुहानू अपनी जिंदगी दे विच संघर्ष करना पवे, स्ट्रगल करना पवे, जिंदगी तुहाडे मुताबिक जदों ना चल रही होवे तो उदों चप्पू तेज मारने चाहिए, उदों हिम्मत रखनी चाहिए है। क्योंकि वह समा जदों तुसीं अपनी किस्मत लिख रहे होंदे हो, जदों तुसीं उस पासे जा रहे होंदे हो जिधर कोई भी जाण दी हिम्मत नहीं करदा। तो जिहड़े विरले विरले तुहाडे नाल कितें जा रहे होणगे उही कामयाब होणगे, नहीं तो फिर उही आ बेड़ी सुट्टी पानी दे विच। तो जिधर नूं पानी लै गया लै गया, जिन्ना चिर लै गया लै गया, कित्थों तक लै जूगा? क्योंकि उहदे विच तुहाडा कंट्रोल ही नहीं, तुहानूं पता ही नहीं उहने तुहानूं कित्थे लै के जाणा। आपां तां सिर्फ पानी दे वहाअ दे नाल तुरे जांदे आ ते सानू लगता कि आपां ही सारा कुछ कर रहे हैं। ये साडी मेहनत है, अहीं बड़े दिमागी हाँ, अहीं बड़े वड्डे कारोबारी बन गए, बड़ी सोहनी अहीं नौकरी करते हैं। पर याद रहे वो तुसीं पानी दे वहाअ नाल जा रहे हो, जितूगा वो जिहड़ा थोड़ा उल्ट चप्पू चलाऊगा, जिहड़ा मेहनत करूगा। सो जे औखे भारे कितें दिन चल रहे ने तो याद रखियो ये तुहाडा उल्ट दिशा च जाण दा समा, जो कि बहुत जरूरी है। आस करदे हां कि अज दी कहानी तुसीं पसंद कीती होएगी।

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 26 ਅਗਸਤ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦੁਨੀਆ ਦੇ ਮਸ਼ਹੂਰ ਕੰਟਰੀ ਮਿਊਜ਼ਿਕ ਸਿੰਗਰ ਡੋਲੀ ਪਾਰਟਨ ਦੀ 80 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਹੈ ਕਿ ਡੋਲੀ ਪਾਰਟਨ ਦੇ ਜਦੋਂ 2011 ਦੇ ਵਿੱਚ ਹੋਏ ਦੌਰੇ ਦੇ ਦਰਮਿਆਨ ਉਹ ਆਸਟ੍ਰੇਲੀਆ ਦੇ ਇੱਕ ਮੰਤਰਾਲੇ ਦੇ ਵਿੱਚ ਮੌਜੂਦ ਸਨ ਤਾਂ ਉਹਨਾਂ ਨੇ ਕਾਫੀ ਮਦਦ ਉਹਨਾਂ ਦੇ ਇੱਕ ਬੱਸ ਦਾ ਜਿਹੜਾ ਕਾਫਲਾ ਗੁਜ਼ਰਨਾ ਸੀ ਉਸ ਦੇ ਲੈ ਕੇ ਕੀਤੀ ਸੀ। ਉਹਨਾਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਕਿਸਮ ਦੇ ਨਾਲ ਉਹਨਾਂ ਦੇ ਕਰੇਜ਼ ਜਾਂ ਉਹਨਾਂ ਦੇ ਫੈਨਸ ਜਿਹੜੇ ਸੀ ਉਹ ਮੌਜੂਦ ਸੀ। ਵੈਸੇ ਦੱਸ ਦਈਏ ਕਿ ਅਦਾਰੇ BBC ਨੂੰ ਅਮਰੀਕੀ ਸਾਂਝੇਦਾਰ ਜਿਹੜਾ ਟੈਲੀਵਿਜ਼ਨ ਕੰਪਨੀ ਹੈ CBS ਨੇ ਇੱਕ ਬਿਆਨ ਦੇ ਵਿੱਚ ਡੋਲੀ ਪਾਰਟਨ ਦੀ ਟੀਮ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਕੈਂਸਰ ਦੇ ਨਾਲ ਬਹਾਦਰੀ ਦੇ ਨਾਲ ਲੜਾਈ ਲੜਨ ਤੋਂ ਬਾਅਦ ਡੋਲੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਵੈਂਡਰਬਿਲਟ ਇਨ ਗ੍ਰਾਮ ਕੈਂਸਰ ਸੈਂਟਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਡੋਲੀ ਪਾਰਟਨ 6 ਦਹਾਕਿਆਂ ਦੇ ਲੰਮੇ ਕਰੀਅਰ ਦੇ ਵਿੱਚ ਦੁਨੀਆ ਭਰ ਦੇ ਵਿੱਚ 10 ਕਰੋੜ ਤੋਂ ਜ਼ਿਆਦਾ ਰਿਕਾਰਡ ਵੇਚਣ 'ਚ ਸਫਲ ਰਹੇ ਸੀ। ਉਹਨਾਂ ਨੇ 3000 ਤੋਂ ਜ਼ਿਆਦਾ ਗਾਣੇ ਲਿਖੇ ਅਤੇ ਗਾਏ ਨੇ। ਉਹ ਕੇਵਲ ਇੱਕ ਮਹਾਨ ਗਾਇਕਾ ਅਤੇ ਗੀਤਕਾਰਾ ਹੀ ਨਹੀਂ ਸੀ ਬਲਕਿ ਫਿਲਮਾਂ ਦੇ ਵਿੱਚ ਵੀ ਨਜ਼ਰ ਆਈ ਸੀ। ਆਪਣੀ ਖਾਸ ਸ਼ੈਲੀ ਦੇ ਲਈ ਜਾਣੀ ਜਾਂਦੀ ਸੀ। ਉਹਨਾਂ ਨੇ ਗਲਾਸਟਨਬਰੀ ਵਰਗੇ ਵੱਡੇ ਸੰਗੀਤ ਸਮਾਰੋਹਾਂ ਦੇ ਵਿੱਚ ਲੋਕਾਂ ਦਾ ਦਿਲ ਜਿੱਤਿਆ ਸੀ। ਡੋਲੀ ਦਾ ਜਨਮ ਟੈਨੇਸੀ ਅਮਰੀਕਾ ਦਾ ਇੱਕ ਸ਼ਹਿਰ ਹੈ। ਉੱਥੇ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਦੱਸਿਆ ਗਿਆ। ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਅਤੇ ਸਾਖਰਤਾ ਦੇ ਲਈ ਲੰਮੇ ਸਮੇਂ ਤੱਕ ਕੰਮ ਵੀ ਕੀਤਾ ਸੀ। ਉਹਨਾਂ ਦੇ ਦੇਹਾਂਤ ਦੇ ਉੱਤੇ ਪੌਲ ਮੈਕਾਰਟਨੀ, ਓਪਰਾ ਵਿਨਫ੍ਰੇ, ਐਲਟਨ ਜੌਨਸਨ ਨੇ ਕਈ ਵੱਡੀਆਂ ਸ਼ਖਸੀਅਤਾਂ ਨੇ ਸੋਗ ਦਾ ਇਜ਼ਹਾਰ ਕੀਤਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਹੈ ਕਿ ਮਸ਼ਹੂਰ ਗਾਇਕਾ ਡੋਲੀ ਪਾਰਟਨ ਦੇ ਸਨਮਾਨ ਦੇ ਵਿੱਚ ਉਹਨਾਂ ਦੀ ਇੱਜ਼ਤ ਦੇ ਵਿੱਚ ਔਰ ਉਹਨਾਂ ਦੇ ਸੋਗ ਦੇ ਵਿੱਚ ਅਮਰੀਕਾ ਦੇ ਕੌਮੀ ਝੰਡੇ ਨੂੰ 1 ਹਫ਼ਤੇ ਦੇ ਲਈ ਅੱਧਾ ਝੁਕਾ ਕੇ ਰੱਖਿਆ ਜਾਏਗਾ। ਇਹ ਹੁਕਮ ਅੱਜ ਮੰਗਲਵਾਰ ਸ਼ਾਮ ਤੋਂ ਜਿਹੜੇ ਨੇ ਅਸਲ ਦੇ ਵਿੱਚ ਅਮਰੀਕਾ ਦੇ ਅੰਦਰ ਸਮਾਂ ਮੰਗਲਵਾਰ ਦਾ ਹੀ ਹੈ ਉਦੋਂ ਤੋਂ ਲਾਗੂ ਹੋ ਚੁੱਕੇ ਨੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਡੋਲੀ ਪਾਰਟਨ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਇਜ਼ਹਾਰ ਵੀ ਕੀਤਾ। ਉੱਥੇ ਅਮਰੀਕਾ ਦੀ ਖੁਫੀਆ ਏਜੰਸੀ CIA ਦੇ ਪ੍ਰਮੁੱਖ ਜੌਨ ਰੈਡਕਲਿਫ ਮੰਗਲਵਾਰ ਦੇ ਦਿਨ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ। CBS ਦੀ ਖਬਰ ਦੇ ਮੁਤਾਬਕ ਰੈਡਕਲਿਫ ਦੀ ਯਾਤਰਾ ਦਾ ਪ੍ਰੋਗਰਾਮ ਪਹਿਲਾਂ ਤੋਂ ਐਲਾਨ ਨਹੀਂ ਸੀ ਕੀਤਾ ਗਿਆ। ਅਮਰੀਕਾ ਅਤੇ ਰੂਸ ਨੇ ਵੀ ਇਸ ਯਾਤਰਾ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀ ਨਹੀਂ ਦੱਸਿਆ ਹੈ ਕਿ ਉਹ ਕਿਸ ਨੂੰ ਮਿਲਣ ਵਾਲੇ ਨੇ। ਅਮਰੀਕਾ ਅਤੇ ਰੂਸ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਬਾਰ ਬਾਰ ਗੱਲਬਾਤ ਚੱਲ ਰਹੀ ਹੈ ਪਰ ਇਸ ਦਰਮਿਆਨ ਇਹ ਅਚਾਨਕ ਹੋਇਆ ਦੌਰਾ ਖਾਸੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਯੂਕਰੇਨ ਦੇ ਲਈ ਹੋ ਸਕਦਾ। ਫਲਾਈਟ ਦੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਵੱਡਾ ਅਮਰੀਕੀ ਫੌਜੀ ਜਹਾਜ਼ ਮੰਗਲਵਾਰ ਦੇ ਦਿਨ ਲਾਤਵੀਆ ਦੇ ਰਸਤੇ ਅਮਰੀਕਾ ਤੋਂ ਰੂਸ ਪਹੁੰਚਿਆ ਸੀ। ਜਹਾਜ਼ ਮਾਸਕੋ ਹਵਾਈ ਅੱਡੇ ਦੇ ਉੱਤੇ ਲੈਂਡ ਕਰਨ ਤੋਂ ਬਾਅਦ ਵਾਪਸ ਲਾਤਵੀਆ ਚਲਾ ਗਿਆ। BBC ਨੇ ਇਸ ਮਾਮਲੇ ਦੇ ਵਿੱਚ CIA, ਵਾਈਟ ਹਾਊਸ ਅਤੇ ਪੈਂਟਾਗਨ ਤੋਂ ਟਿੱਪਣੀ ਵੀ ਮੰਗੀ ਹੈ। ਉੱਥੇ ਇਸੇ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਵੀ ਸਾਹਮਣੇ ਆਏ ਨੇ। ਜਹਾਜ਼ ਦੇ ਮਾਸਕੋ ਹਵਾਈ ਅੱਡੇ ਦੇ ਉੱਤੇ ਉਤਰਦਿਆਂ ਦੇਖਿਆ ਗਿਆ। ਦੂਸਰੇ ਵੀਡੀਓ ਦੇ ਵਿੱਚ ਮਾਸਕੋ ਦੇ ਇੱਕ ਜਿਹੜੇ ਕੂਟਨੀਤਕ ਨੇ ਉਹ ਵੀ ਜਹਾਜ਼ ਦੇ ਵੱਲ ਵੱਧਦੇ ਦਿਖਾਈ ਦੇ ਰਹੇ ਨੇ। ਰੈਡਕਲਿਫ ਦੇ ਯਾਤਰਾ ਤੋਂ ਪਹਿਲਾਂ ਅਮਰੀਕਾ ਨੇ ਯੂਕਰੇਨ ਨੂੰ ਦੱਸਿਆ ਸੀ ਕਿ ਇੱਕ ਸੀਨੀਅਰ ਅਮਰੀਕੀ ਵਫਦ ਜਿਹੜਾ ਉਹ ਮਾਸਕੋ ਜ਼ਰੂਰ ਜਾ ਰਿਹਾ। ਬਹਿਰਹਾਲ ਇਸ ਦਰਮਿਆਨ ਯੂਕਰੇਨ ਬਾਰ ਬਾਰ ਆਪਣੇ ਪੱਛਮੀ ਮਿੱਤਰ ਦੇਸ਼ਾਂ ਤੋਂ ਇਹ ਅਪੀਲ ਕਰ ਚੁੱਕਿਆ ਕਿ ਉਹਨਾਂ ਨੂੰ ਰੂਸ ਦੇ ਖਿਲਾਫ ਖੜ੍ਹੇ ਹੋਣ ਦੇ ਲਈ ਵਧੇਰੇ ਹਥਿਆਰਾਂ ਦੀ ਲੋੜ ਹੈ। ਵੈਸੇ ਯੂਕਰੇਨ ਦੇ ਰਾਸ਼ਟਰਪਤੀ ਵਾਲਦਮੀਰ ਜ਼ੇਲੈਂਸਕੀ ਨੇ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਯੂਕਰੇਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਭੇਜੇ ਗਏ ਸੁਨੇਹੇ ਦੇ ਲਈ ਧੰਨਵਾਦ ਵੀ ਕੀਤਾ। ਜ਼ੇਲੈਂਸਕੀ ਨੇ ਕਿਹਾ ਹੈ ਕਿ ਅਸੀਂ ਸੁਤੰਤਰਤਾ ਦੀ ਬਹਾਲੀ ਦੀ 35ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਰੂਸ ਦੇ ਨਾਲ ਇਸ ਜੰਗ ਦੇ ਵਿੱਚ ਯੂਕਰੇਨ ਦੇ ਲੱਖਾਂ ਲੋਕਾਂ ਦੇ ਸਾਹਮਣੇ ਇੱਕ ਵੱਡਾ ਸੁਪਨਾ ਹੈ। ਪੂਰੀ ਦੁਨੀਆ ਮਿਲ ਕੇ ਇਸ ਦਿਸ਼ਾ ਦੇ ਵਿੱਚ ਅੱਗੇ ਵਧਣ ਦੇ ਲਈ ਯੂਕਰੇਨ ਦਾ ਸਾਥ ਦੇ ਰਹੀ ਹੈ ਅਤੇ ਭਾਰਤ ਦੀ ਤਰਫ ਤੋਂ ਵੀ ਜਿਹੜਾ ਇਹ ਵਧਾਈ ਸੁਨੇਹਾ ਦਿੱਤਾ ਗਿਆ ਉਸਦਾ ਧੰਨਵਾਦ। ਵੈਸੇ ਉੱਧਰ ਈਰਾਨ ਤੋਂ ਵੀ ਖਬਰਾਂ ਸਾਂਝੀਆਂ ਕਰ ਲਈਏ ਜਿੱਥੇ ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਹੌਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਪੂਰੀ ਤਰ੍ਹਾਂ ਦੇ ਨਾਲ ਹਟਾ ਦਿੱਤੀਆਂ ਗਈਆਂ ਨੇ। ਉਹਨਾਂ ਕਿਹਾ ਕਿ ਇਹ ਕੇਵਲ ਪ੍ਰਚਾਰ ਦੇ ਲਈ ਕੀਤਾ ਗਿਆ ਝੂਠਾ ਦਾਅਵਾ। ਦਰਅਸਲ ਮੰਗਲਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਕਰਕੇ ਹੌਰਮੁਜ਼ ਸਟ੍ਰੇਟ ਦੇ ਵਿੱਚ ਵਿਛਾਈ ਗਈ ਮਾਈਨਸ ਨੂੰ ਹਟਾਉਣ ਦਾ ਦਾਅਵਾ ਕੀਤਾ ਸੀ। ਖਬਰ ਦੇ ਮੁਤਾਬਕ ਗਰੀਬਾਬਾਦੀ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਅਸਲ ਦੇ ਵਿੱਚ ਮਾਈਨਸ ਹਟਾ ਲਈਆਂ ਨੇ ਤਾਂ ਹਾਲੇ ਵੀ ਕੋਈ ਜਹਾਜ਼ ਹੌਰਮੁਜ਼ ਸਟ੍ਰੇਟ ਦੇ ਵਿੱਚ ਕਿਉਂ ਨਹੀਂ ਗੁਜ਼ਰ ਪਾ ਰਿਹਾ।
ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਅਮਰੀਕੀ ਮਾਈਨ ਸਵੀਪਰ ਜਹਾਜ਼ ਇਸ ਇਲਾਕੇ ਦੇ ਵਿੱਚ ਆਉਂਦੇ ਤਾਂ ਜ਼ਰੂਰ ਨੇ ਪਰ ਉਹ ਇਰਾਨ ਨੂੰ ਨਿਸ਼ਾਨਾ ਬਣਾਉਣ ਦੇ ਲਈ ਆਉਂਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਅਗਲੀ ਖਬਰ ਦੀ ਸਾਂਝ ਜਿਹੜੀ ਇਹ ਵੱਡੀ ਖਬਰ ਪਾਕਿਸਤਾਨ ਤੋਂ ਵੀ ਸਾਹਮਣੇ ਆ ਰਹੀ ਹੈ ਜਿੱਥੇ ਇਸਲਾਮਾਬਾਦ ਰਾਜਧਾਨੀ ਸ਼ਹਿਰ ਹੈ ਜਿਹੜਾ ਉੱਥੋਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਯਾਨੀ PIMS ਦੇ ਚਿਲਡਰਨ ਵਾਰਡ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 14 ਨਵਜਾਤ ਬੱਚਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਦਰਮਿਆਨ ਹਸਪਤਾਲ ਦੇ ਕਾਰਜਕਾਰੀ ਨਿਦੇਸ਼ਕ ਇਮਰਾਨ ਸਿਕੰਦਰ ਨੇ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਸਲਾਮਾਬਾਦ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ ਅੱਗ ਹਸਪਤਾਲ ਦੇ MCH ਵਾਰਡ ਦੀ ਤੀਸਰੀ ਮੰਜ਼ਿਲ ਦੇ ਉੱਤੇ ਲੱਗੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਰਾਹਤ ਤੇ ਬਚਾਅ ਦਲ ਮੌਕੇ ਦੇ ਉੱਤੇ ਪਹੁੰਚ ਗਏ। ਖਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅੱਗ ਦੇ ਉੱਤੇ ਤੁਰੰਤ ਕਾਬੂ ਤਾਂ ਪਾ ਲਿਆ ਗਿਆ, ਬੱਚਿਆਂ ਨੂੰ ICU ਲਿਜਾਇਆ ਗਿਆ। ਘਟਨਾ ਦੀ ਜਾਂਚ ਦੇ ਲਈ ਪੁਲਿਸ ਦੀ ਤਰਫ ਤੋਂ ਇੱਕ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਹਸਪਤਾਲ ਦੇ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਸੀ ਕਿ ਕਿਸੇ ਵੀ ਬੱਚੇ ਦੀ ਮੌਤ ਨਹੀਂ ਹੋਈ ਹੈ, ਪਰ ਬਾਅਦ ਦੇ ਵਿੱਚ ਇਹ ਦੱਸ ਦਿੱਤਾ ਗਿਆ ਕਿ ਇਸ ਵਾਰਡ ਦੇ ਵਿੱਚ ਹਾਦਸੇ ਦੇ ਸਮੇਂ 15 ਨਵਜਾਤ ਬੱਚੇ ਮੌਜੂਦ ਸੀ। ਇਹ ਏਅਰ ਕੰਡੀਸ਼ਨਿੰਗ ਯੂਨਿਟ ਸੀ ਜਿੱਥੇ ਆਕਸੀਜਨ ਦੇ ਕਨੈਕਸ਼ਨ ਦੀ ਵਜ੍ਹਾ ਦੇ ਨਾਲ ਇਹ ਅੱਗ ਤੇਜ਼ੀ ਦੇ ਨਾਲ ਫੈਲ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸਲਾਮਾਬਾਦ ਦੇ PIMS ਹਸਪਤਾਲ ਦੇ ਵਿੱਚ ਬੱਚਿਆਂ ਦੇ ਵਾਰਡ ਦੇ ਵਿੱਚ ਅੱਗ ਲੱਗਣ ਦੀ ਘਟਨਾ ਦੇ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾ ਲਈ ਹੈ, ਹਸਪਤਾਲ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਰਾਜਸਥਾਨ ਦੇ ਖੇਤੀਬਾੜੀ ਮੰਤਰੀ ਕਰੋੜੀ ਲਾਲ ਮੀਨਾ ਨੂੰ ਸਵਾਈਨ ਫਲੂ ਦੇ ਨਾਲ ਸੰਕਰਾਮਤ ਪਾਇਆ ਗਿਆ। ਮੰਤਰੀ ਦੇ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਤੋਂ ਹੀ ਉਹਨਾਂ ਦੀ ਸਿਹਤ ਖਰਾਬ ਚੱਲ ਰਹੀ ਸੀ। ਮੰਗਲਵਾਰ ਸਵੇਰ ਵੇਲੇ ਉਹਨਾਂ ਦੀ ਜਾਂਚ ਕਰਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਦੇ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਉਹਨਾਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਵਿੱਚ ਦੇਰ ਰਾਤ 10 ਵਜੇ ਭਰਤੀ ਕੀਤਾ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਖੇਤੀਬਾੜੀ ਮੰਤਰੀ ਕਰੋੜੀ ਲਾਲ ਮੀਨਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਦੱਸਿਆ ਹੈ ਕਿ ਫਿਲਹਾਲ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ। ਹਸਪਤਾਲ ਦੇ ICU ਦੇ ਵਿੱਚ ਫਿਰ ਵੀ ਉਹਨਾਂ ਨੂੰ ਭਰਤੀ ਕਰਕੇ ਰੱਖਿਆ ਗਿਆ। ਡਾਕਟਰਾਂ ਨੇ ਸੰਕਰਮਣ ਨੂੰ ਦੇਖਦਿਆਂ ਹੋਇਆਂ ਖੇਤੀਬਾੜੀ ਮੰਤਰੀ ਨੂੰ ਕਿਸੇ ਵੀ ਹੋਰ ਵਿਅਕਤੀ ਜਾਂ ਪਰਿਵਾਰਕ ਮੈਂਬਰਾਂ ਨੂੰ ਨਾ ਮਿਲਣ ਦੀ ਸਲਾਹ ਦਿੱਤੀ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਅੱਗੇ ਸਾਂਝ ਪਾਈਏ ਅਤੇ ਅਗਲੀ ਖਬਰ ਭਾਰਤ ਦੇ ਵਿੱਚ ਚੀਨੀ ਦੇ ਨਾਲ ਜੁੜੀ ਹੋਈ। ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਨੇ, ਠੀਕ ਉਸੇ ਤਰੀਕੇ ਦੇ ਨਾਲ ਚੀਨੀ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਨੇ। ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਅਤੇ ਫੈਸਲਿਆਂ ਤੋਂ ਬਾਅਦ ਚੀਨੀ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਵੀ ਆਈ ਹੈ, ਪਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਦੋ ਵੱਡੇ ਫੈਸਲੇ ਲਏ ਸੀ। ਕਿਹਾ ਗਿਆ ਸੀ ਕਿ ਸਰਕਾਰ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਅਤੇ ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਇਹਨਾਂ ਦੀਆਂ ਕੀਮਤਾਂ 18% ਘੱਟ ਹੁੰਦੀਆਂ ਦੇਖ ਰਹੇ ਨੇ ਭਾਰਤ ਦੇ ਵਿੱਚ, ਔਰ 55 ਰੁਪਏ ਪ੍ਰਤੀ ਕਿਲੋਗ੍ਰਾਮ ਹੁਣੇ ਕੀਮਤਾਂ ਹੋ ਗਈਆਂ ਨੇ। ਖਪਤਕਾਰ ਮੰਤਰਾਲੇ ਦੇ ਮੁਤਾਬਕ 24 ਅਗਸਤ ਨੂੰ ਦੇਸ਼ ਦੇ ਵਿੱਚ ਖੰਡ ਦੀ ਔਸਤ ਕੀਮਤ ਥੋਕ ਕੀਮਤ ਜਿਹੜੀ ਸੀ ਉਹ 58.29 ਰੁਪਏ ਚੱਲ ਰਹੀ ਸੀ, ਜਦਕਿ ਪ੍ਰਚੂਨ ਕੀਮਤ 63 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ ਪਾਸ ਸੀ। ਪਿਛਲੇ ਹਫ਼ਤੇ ਮਿੱਲ ਪੱਧਰ ਦੇ ਉੱਤੇ ਖੰਡ ਦੀਆਂ ਕੀਮਤਾਂ ਰਿਕਾਰਡ 67 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ। ਐਸੇ ਦਰਮਿਆਨ ਸਰਕਾਰ ਦੀ ਤਰਫ ਤੋਂ ਵੱਡੇ ਫੈਸਲੇ ਲਏ ਗਏ ਅਤੇ ਹੁਣ ਚੀਨੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਉਹ ਭਾਰਤ ਦੇ ਵਿੱਚ ਦੇਖੀ ਗਈ। ਹਾਲਾਂਕਿ ਤੁਰੰਤ ਪ੍ਰਭਾਵ ਦੇ ਨਾਲ ਆਮ ਗ੍ਰਾਹਕਾਂ ਤੱਕ ਇਹ ਜਿਹੜਾ ਇਹਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਰੱਖੜੀ ਦਾ ਤਿਉਹਾਰ ਇਸ ਸ਼ੁੱਕਰਵਾਰ ਦੇ ਦਿਨ ਭਾਰਤ ਭਰ ਦੇ ਵਿੱਚ ਮਨਾਇਆ ਜਾਣਾ, ਦੁਨੀਆ ਭਰ ਦੇ ਵਿੱਚ ਮਨਾਇਆ ਜਾਣਾ। ਇਸ ਦਰਮਿਆਨ ਰੱਖੜੀ ਤੋਂ ਪਹਿਲਾਂ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਤੇਜ਼ ਹੋ ਗਈ ਹੈ। ਇਸ ਸਾਲ ਰੱਖੜੀ ਦੇ ਤਿਉਹਾਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਕੁੱਲ 30,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਕੈਟ ਦੇ ਮੁਤਾਬਕ ਇਕੱਲੇ ਰੱਖੜੀ ਦੇ ਕਾਰੋਬਾਰ ਦੇ ਨਾਲ ਲਗਭਗ 25,000 ਕਰੋੜ ਰੁਪਏ ਦਾ ਕਾਰੋਬਾਰ ਜਿਹੜਾ ਉਹ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲੇਗਾ। ਉਸ ਤੋਂ ਇਲਾਵਾ ਅਸਿੱਧਾ ਵਪਾਰ ਵੀ ਇਸ ਦੇ ਨਾਲ ਵਾਧਾ ਹੈ। 28 ਅਗਸਤ ਨੂੰ ਰੱਖੜੀ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ, ਸਦਰ ਬਾਜ਼ਾਰ, ਕਰੋਲ ਬਾਗ, ਕਮਲਾ ਨਗਰ, ਲਾਜਪਤ ਨਗਰ, ਰਾਜੌਰੀ ਗਾਰਡਨ, ਖਾਰੀ ਬਾਵਲੀ, ਲਕਸ਼ਮੀ ਨਗਰ ਵਰਗੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਦੀਆਂ ਭੀੜਾਂ ਵਧਦੀਆਂ ਦੇਖੀਆਂ ਗਈਆਂ। ਰੱਖੜੀ ਦੇ ਨਾਲ ਮਿਠਾਈ, ਸੁੱਕੇ ਮੇਵੇ, ਕੱਪੜੇ, ਉਪਹਾਰ, ਇਲੈਕਟ੍ਰੋਨਿਕ ਸਮਾਨ ਦੀ ਵਿਕਰੀ ਵੀ ਵੱਧ ਰਹੀ ਹੈ। ਦੱਸਿਆ ਗਿਆ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕਾਰੀਗਰ ਆਪਣੀਆਂ ਸਥਾਨਕ ਕਲਾ ਅਤੇ ਰਵਾਇਤਾਂ ਦੇ ਨਾਲ ਰੱਖੜੀ ਦੇ ਡਿਜ਼ਾਈਨ ਨੂੰ
ਤਿਆਰ ਕਰ ਰਹੇ ਨੇ ਔਰ ਭਾਰਤ ਦੇ ਵਿੱਚ ਇਸ ਵਕਤ ਵੋਕਲ ਫਾਰ ਲੋਕਲ ਜਾਂ ਲੋਕਲ ਫਾਰ ਗਲੋਬਲ ਵਰਗੇ ਜਿਹੜੇ ਨਾਰੇ ਨੇ ਉਹ ਅਸਰ ਵੀ ਕਰ ਰਹੇ ਨੇ ਅਤੇ ਚਾਈਨੀਜ਼ ਰੱਖੜੀਆਂ ਦਾ ਰੁਝਾਨ ਘੱਟ ਰਿਹਾ। ਉਹਦਾ ਜਵੈਲਰੀ ਬ੍ਰਾਂਡ ਜੀਵਾ ਨੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਰਾਖੀ ਵਾਲੀ ਇਸ਼ਤਿਹਾਰਬਾਜ਼ੀ ਨੂੰ ਹੁਣ ਹਟਾ ਲਿਆ। ਭਾਰਤ ਦੇ ਵਿੱਚੋਂ ਅਲੱਗ ਅਲੱਗ ਪਲੈਟਫਾਰਮਸ ਇਸ ਨੂੰ ਹਟਾ ਲਿਆ ਗਿਆ, ਹਾਲਾਂਕਿ ਵਿਦੇਸ਼ਾਂ ਦੇ ਵਿੱਚ ਯੂਟਿਊਬ ਆਦਿ ਦੇ ਉੱਤੇ ਤੁਸੀਂ ਹਾਲੇ ਵੀ ਇਸ ਇਸ਼ਤਿਹਾਰ ਨੂੰ ਦੇਖ ਸਕਦੇ ਹੋਵੋਗੇ। ਐਕਟਰੈਸ ਕ੍ਰਿਤੀ ਸੈਨਨ ਦੇ ਰੱਖੜੀ ਵਾਲੇ ਇਸ ਇਸ਼ਤਿਹਾਰ ਨੂੰ ਵਾਪਸ ਲੈਂਦਿਆਂ ਹੀ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਆ ਕਿ ਅਸੀਂ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਹਾਂ। ਇੱਕ ਬ੍ਰਾਂਡ ਦੇ ਤੌਰ 'ਤੇ ਅਸੀਂ ਆਪਣੇ ਆਪ ਨੂੰ ਇੱਕ ਪੂਰੇ ਪਰਿਵਾਰ ਦੀ ਤਰ੍ਹਾਂ ਦੇਖਦੇ ਹਾਂ ਔਰ ਪਰਿਵਾਰ ਦੇ ਵਿੱਚ ਅਕਸਰ ਅਜਿਹੇ ਤਿਉਹਾਰਾਂ ਨੂੰ ਲੈ ਕੇ ਉਤਸ਼ਾਹ ਹੁੰਦਾ। ਸਾਡੇ ਇਸ਼ਤਿਹਾਰਬਾਜ਼ੀ ਦੇ ਨਾਲ ਸਮਾਜ ਦੇ ਵਿੱਚ ਜੇਕਰ ਕਿਸੇ ਵਰਗ ਦੀ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ ਤਾਂ ਸਾਡਾ ਮਕਸਦ ਇਹ ਨਹੀਂ ਸੀ। ਇਸੇ ਨੂੰ ਧਿਆਨ 'ਚ ਰੱਖਦਿਆਂ ਹੋਇਆ ਅਸੀਂ ਅਲੱਗ ਅਲੱਗ ਮੀਡੀਆ ਪਲੈਟਫਾਰਮਸ ਤੋਂ ਇਸ ਇਸ਼ਤਿਹਾਰਬਾਜ਼ੀ ਨੂੰ ਹਟਾ ਲਿਆ। ਇਸ ਐਡ ਦੇ ਵਿੱਚ ਕ੍ਰਿਤੀ ਸੈਨਨ ਦੇ ਪਹਿਨੇ ਹੋਏ ਕੱਪੜਿਆਂ ਦੇ ਉੱਤੇ ਇਤਰਾਜ਼ ਚੁੱਕੇ ਜਾ ਰਹੇ ਸੀ। ਬੀਜੇਪੀ ਅਦਾਕਾਰਾ ਬੀਜੇਪੀ ਦੀ ਅਸਲ ਦੇ ਵਿੱਚ MP ਅਤੇ ਅਦਾਕਾਰਾ ਕੰਗਨਾ ਰਣੌਤ ਦੀ ਤਰਫ ਤੋਂ ਵੀ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਸੀ। ਉੱਥੇ ਕ੍ਰਿਤੀ ਨੇ ਆਪਣੇ ਜਵਾਬ ਦੇ ਵਿੱਚ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਸੀ ਕਿ ਕਿਸੇ ਮਹਿਲਾ ਦੇ ਕੱਪੜੇ ਉਸ ਦੀ ਸੱਭਿਆਚਾਰ ਨੂੰ ਲੈ ਕੇ ਉਸ ਦੀ ਸਥਿਤੀ ਨਹੀਂ ਦੱਸਦੇ। ਉਹਨਾਂ ਲਿਖਿਆ ਸੀ ਕਿ ਤਿਉਹਾਰਾਂ ਦੀ ਸਹੀ ਭਾਵਨਾ ਕੱਪੜਿਆਂ ਦੇ ਵਿੱਚ ਨਹੀਂ ਬਲਕਿ ਭਾਵਨਾਵਾਂ ਅਤੇ ਪਰੰਪਰਾਵਾਂ ਦੇ ਵਿੱਚ ਹੁੰਦੀ ਹੈ। ਰੱਖੜੀ ਦਾ ਤਿਉਹਾਰ ਸੁਰੱਖਿਆ ਅਤੇ ਪਿਆਰ ਦਾ ਪ੍ਰਤੀਕ ਹੈ। ਮੈਂ ਆਪਣੀ ਭੈਣ ਨੂੰ ਵੀ ਰੱਖੜੀ ਬੰਨ੍ਹਦੀ ਹਾਂ। ਅਸੀਂ ਇੱਕ ਦੂਸਰੇ ਦੀ ਹਿਫਾਜ਼ਤ ਦੇ ਲਈ ਵਾਅਦਾ ਰੱਖਦੇ ਹਾਂ, ਵਾਅਦਾ ਕਰਦੇ ਹਾਂ ਅਤੇ ਇੱਕ ਦੂਸਰੇ ਦੀ ਸਿਹਤ, ਖੁਸ਼ੀ ਅਤੇ ਲੰਬੀ ਉਮਰ ਦੀ ਪ੍ਰਾਰਥਨਾ ਕਰਦੇ ਹਾਂ। ਅਜਿਹੇ ਦੇ ਵਿੱਚ ਦੱਸ ਦਈਏ ਕਿ ਇਸ ਰੱਖੜੀ ਦੇ ਤਿਉਹਾਰ 'ਚ ਸਿਰਫ ਕ੍ਰਿਤੀ ਸੈਨਨ ਦੇ ਕੱਪੜੇ ਹੀ ਨਹੀਂ, ਇਸ ਇਸ਼ਤਿਹਾਰ ਦੇ ਵਿੱਚ ਉਹਨਾਂ ਨੂੰ ਕੁੱਤੇ ਦੇ ਰੱਖੜੀ ਬੰਨ੍ਹਦਿਆਂ ਹੋਇਆਂ ਵੀ ਦਿਖਾਇਆ ਗਿਆ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਚੰਗੀ ਖਬਰ ਨਹੀਂ ਹੈ ਇਹ। ਇਨਫਲੇਸ਼ਨ ਦੇ ਵਿੱਚ ਮਾਮੂਲੀ ਇਜ਼ਾਫਾ ਹੋਇਆ ਦੱਸਿਆ ਗਿਆ, ਪਰ ਇਹ ਮਾਮੂਲੀ ਇਜ਼ਾਫਾ ਵੀ ਕਾਫੀ ਭਾਰੀ ਪੈ ਸਕਦਾ ਕਰਜ਼ਦਾਰਾਂ ਦੇ ਲਈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਮਹਿੰਗਾਈ ਹੈ ਉਹ 3.5% ਦੇ ਉੱਤੇ ਇਸ ਸਾਲ ਜੁਲਾਈ ਮਹੀਨੇ ਦੇ ਵਿੱਚ ਦੇਖੀ ਗਈ ਹੈ। ਯਾਨੀ ਕਿ ਈਰਾਨ ਜੰਗ ਤੋਂ ਬਾਅਦ, ਜਦੋਂ ਫਰਵਰੀ ਦੇ ਵਿੱਚ ਈਰਾਨ ਦੇ ਨਾਲ ਅਮਰੀਕਾ ਅਤੇ ਇਜ਼ਰਾਈਲ ਦੀ ਜੰਗ ਲੱਗੀ ਸੀ, ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਇਜ਼ਾਫਾ ਮਹਿੰਗਾਈ ਦੇ ਵਿੱਚ ਦੱਸਿਆ ਗਿਆ। ਆਰਥਿਕ ਮਾਹਰਾਂ ਦੀ ਤਰਫ ਤੋਂ ਇਹ ਵੀ ਸੰਕੇਤ ਦਿੱਤੇ ਗਏ ਨੇ ਕਿ ਬੇਸ਼ੱਕ ਇਹ ਇਜ਼ਾਫਾ ਜਿਹੜਾ ਇਹ ABS ਦੀ ਤਰਫ ਤੋਂ ਸਾਂਝਾ ਕੀਤਾ ਗਿਆ, ਪਰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕਰ ਸਕਦਾ ਹੈ ਜੇਕਰ ਮਹਿੰਗਾਈ ਦਰ ਦੇ ਵਿੱਚ ਇਜ਼ਾਫਾ ਹੋਇਆ। ਵਿਆਜ ਦਰਾਂ 'ਚ ਇਜ਼ਾਫਾ ਅਕਸਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਇੱਕ ਨਿਯਮ ਦੇ ਤੌਰ ਦੇ ਉੱਤੇ ਕੀਤਾ ਜਾਂਦਾ ਹੈ। ਉਧਰ ਪ੍ਰੋਡਕਟੀਵਿਟੀ ਕਮਿਸ਼ਨ ਦੀ ਤਰਫ ਤੋਂ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਦੇ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਅਸਲ 'ਚ ਜਦੋਂ ਪ੍ਰੋਡਕਟੀਵਿਟੀ ਕਮਿਸ਼ਨ ਨੇ ਪਿਛਲੇ ਹਫ਼ਤੇ ਜਾਣਕਾਰੀ ਦਿੱਤੀ ਕਿ GST ਦੀ ਵੰਡ ਨੂੰ ਲੈ ਕੇ ਵੈਸਟਰਨ ਆਸਟ੍ਰੇਲੀਆ ਨੂੰ ਵਾਧੂ ਰਕਮ ਮਿਲਦੀ ਹੈ GST ਦੀ ਵੰਡ ਦੇ ਵਿੱਚੋਂ ਅਤੇ ਵੱਡੇ ਸੂਬਿਆਂ ਦਾ ਨੁਕਸਾਨ ਹੁੰਦਾ। ਇਸ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਇਹ ਗੱਲ ਕਹੀ ਸੀ ਕਿ ਕੁਝ ਕਲਾਊਨ ਇਸ ਗੱਲ ਦਾ ਮਜ਼ਾਕ ਬਣਾ ਰਹੇ ਨੇ। ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਲਿਆ ਜਾ ਰਿਹਾ ਹੈ ਕਿ ਵੈਸਟਰਨ ਆਸਟ੍ਰੇਲੀਆ ਨੇ ਜਿਵੇਂ ਕੋਈ ਲੁੱਟ ਕਰ ਲਈ ਹੋਵੇ। ਅਜਿਹੇ ਦੇ ਵਿੱਚ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਦੀ ਪ੍ਰਮੁੱਖ ਜਿਹੜੇ ਨੇ ਐਂਜਲਾ ਜੈਕਸਨ, ਉਹਨਾਂ ਨੇ ਅਦਾਰੇ ABC ਨੂੰ ਦੱਸਿਆ ਕਿ ਪ੍ਰੋਡਕਟੀਵਿਟੀ ਕਮਿਸ਼ਨ ਵਰਗੇ ਅਦਾਰੇ ਨੂੰ ਕਲਾਊਨ ਦੱਸਣਾ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਦੇ ਦੁਆਰਾ ਇੱਕ ਰੇਖਾ ਨੂੰ ਟੱਪਣਾ ਹੈ। ਅਜਿਹੇ ਦੇ ਵਿੱਚ ਜਿਹੜੇ ਸਿਆਸਤਦਾਨ ਨੇ ਉਹ ਇੱਕ ਦੂਸਰੇ ਦੇ ਉੱਤੇ ਤਾਂ ਕੋਈ ਵੀ ਟਿੱਪਣੀਆਂ ਕਰ ਸਕਦੇ ਨੇ। ਫੈਡਰਲ ਮੰਤਰੀ ਵੀ ਅਕਸਰ ਇਸ ਕਿਸਮ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਔਰ ਕਮਿਸ਼ਨ ਤੋਂ ਉਹਨਾਂ ਦੀ ਇੰਟੀਗ੍ਰਿਟੀ 'ਤੇ ਸਵਾਲ ਕਰਦੇ ਰਹਿੰਦੇ ਨੇ, ਪਰ ਜਿਹੜੇ ਅੰਕੜੇ ਨੇ ਜੋ ਜਿਸ ਤਰੀਕੇ ਦੇ ਨਾਲ ਇਹ ਗੱਲ ਪੇਸ਼ ਕੀਤੀ ਜਾ ਰਹੀ ਹੈ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਦੀ ਤਰਫ ਤੋਂ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਉਹ ਇੱਕ ਕਿਸਮ ਦੇ ਨਾਲ ਪ੍ਰੋਡਕਟੀਵਿਟੀ ਕਮਿਸ਼ਨ ਦੀ ਕਾਬਲੀਅਤ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ। ਉੱਥੇ ਹੀ ਐਂਟੀ ਸੈਮੀਟਿਜ਼ਮ ਨੂੰ ਲੈ ਕੇ ਜਿਹੜਾ ਇੱਕ ਰੋਇਲ ਕਮਿਸ਼ਨ ਬਿਠਾਇਆ ਗਿਆ ਸੀ ਉਸ ਦੇ ਵਿੱਚ 340 ਗਵਾਹ ਅਤੇ 62 ਦਿਨਾਂ ਦੀ ਚੱਲੀ ਕਾਰਵਾਈ ਤੋਂ ਬਾਅਦ ਹੁਣ ਇਸ ਰੋਇਲ ਕਮਿਸ਼ਨ ਨੂੰ ਅਧਿਕਾਰਕ ਤੌਰ ਦੇ ਉੱਤੇ ਇਸ ਦਾ ਆਖਰੀ ਦਿਨ
ਦੱਸਿਆ ਗਿਆ ਸੀ। ਦੱਸ ਦਈਏ ਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਜਦੋਂ ਹਨੁੱਕਾ ਫੈਸਟੀਵਲ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਯਹੂਦੀ ਭਾਈਚਾਰਾ ਮਨਾ ਰਿਹਾ ਸੀ, ਸਾਜਿਦ ਅਕਰਮ ਨਾਵਿਦ ਅਕਰਮ ਰਾਮ ਨਾਮ ਦੇ ਪਿਓ ਪੁੱਤ ਦੀ ਤਰਫ ਤੋਂ ਉਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ, ਹਮਲੇ ਕੀਤੇ ਗਏ। ਔਰ ਅਜਿਹੇ ਦੇ ਵਿੱਚ ਹੀ ਇਸ ਹਮਲੇ ਤੋਂ ਬਾਅਦ ਜਿਹੜਾ ਇੱਕ ਐਂਟੀ ਸੈਮੇਟਿਜ਼ਮ ਦੇ ਉੱਤੇ ਰੋਇਲ ਕਮਿਸ਼ਨ ਜਿਹੜਾ ਸਰਕਾਰ ਦੀ ਤਰਫ ਤੋਂ ਬਿਠਾਇਆ ਗਿਆ ਸੀ। ਹੁਣ ਅੱਗੇ ਕੀ ਹੋਏਗਾ ਇਸ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇੱਕ ਫਾਈਨਲ ਰਿਪੋਰਟ ਜਿਹੜੀ ਉਹ ਪ੍ਰਪੇਅਰ ਕੀਤੀ ਜਾ ਰਹੀ ਹੈ ਰੋਇਲ ਕਮਿਸ਼ਨ ਦੇ ਪ੍ਰਮੁੱਖ ਵਰਜੀਨੀਆ ਬੈਲ ਦੀ ਤਰਫ ਤੋਂ, ਜਿਹਨੇ ਵੀ ਹੁਣ ਤੱਕ ਸਬੂਤ ਆਧਾਰ 'ਤੇ ਇਕੱਠੇ ਕੀਤੇ ਗਏ ਨੇ, ਜਿੰਨੇ ਵੀ ਗਵਾਹਾਂ ਦੀ ਤਰਫ ਤੋਂ ਬਿਆਨ ਦਿੱਤੇ ਗਏ ਨੇ, ਉਸ ਦੇ ਉੱਤੇ ਸਰਕਾਰ ਇੱਕ ਰਿਪੋਰਟ ਬਣਾ ਕੇ ਅਗਲੇ ਸਾਲ ਯਾਨੀ 2027 ਦੇ ਅਪ੍ਰੈਲ ਮਹੀਨੇ ਤੱਕ ਜਾਰੀ ਕਰ ਦੇਵੇਗੀ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਐਜ ਅਰਲੀ ਲਰਨਿੰਗ ਨਾਮ ਦਾ ਇੱਕ ਚਾਈਲਡ ਕੇਅਰ ਅਦਾਰਾ ਇਸ ਵਕਤ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਚੁੱਕਿਆ ਹੈ। ਦੱਸ ਦਈਏ ਕਿ ਚਾਈਲਡ ਕੇਅਰ ਪ੍ਰੋਵਾਈਡਰ ਦੀ ਤਰਫ ਤੋਂ ਕੌੜਾ ਮਹਿਤਾ ਨੂੰ ਆਪਣਾ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਗਿਆ। ਐਜ ਦੀ ਤਰਫ ਤੋਂ ਦਰਜਨਾਂ ਦੇ ਕਰੀਬ ਜਿਹੜੇ ਚਾਈਲਡ ਕੇਅਰ ਸੈਂਟਰ ਸਾਊਥ ਆਸਟ੍ਰੇਲੀਆ, ਕੁਇਨਜ਼ਲੈਂਡ ਅਤੇ ACT ਕੈਨਬਰਾ ਦੇ ਵਿੱਚ ਚਲਾਏ ਜਾ ਰਹੇ ਸੀ। ਅਜਿਹੇ ਦੇ ਵਿੱਚ ਇਹ ਚਾਈਲਡ ਕੇਅਰ ਸੈਂਟਰ ਵੀ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗਏ ਨੇ। ਕੱਲ੍ਹ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਸਿਡਨੀ ਦੇ ਵਿੱਚ ਬਾਠਲਾ ਗਰੁੱਪ ਜਿਹੜਾ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਖੁਦ ਨੂੰ ਜਾਣ ਦਾ ਜਿਹੜਾ ਐਲਾਨ ਕਰ ਚੁੱਕਿਆ ਹੈ। ਅਪਰਾਧ ਜਗਤ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ, ਜਿੱਥੇ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਮੈਲਬਰਨ ਦੇ ਨੌਰਥ ਈਸਟ ਦੇ ਵਿੱਚ ਜਿਹੜੀ ਇੱਕ ਨਿਸ਼ਾਨਾ ਬੰਨ ਕੇ ਗੋਲੀਬਾਰੀ ਕੀਤੀ ਗਈ ਸੀ, ਯਾਨੀ ਕਿ ਟਾਰਗੇਟ ਅਟੈਕ ਕੀਤਾ ਗਿਆ ਸੀ। ਫਿਲਹਾਲ ਬੰਦੂਕਧਾਰੀ ਜਿਹੜਾ ਉਸ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਦੱਸ ਦਈਏ ਕਿ 37 ਸਾਲਾ ਇੱਕ ਵਿਅਕਤੀ ਜਿਹੜਾ ਕਿ ਮੈਲਬਰਨ ਦੇ ਇਹ ਨੌਰਥ ਈਸਟ ਇਲਾਕੇ ਹੈਡਲਬਰਗ ਦੇ ਵਿੱਚ, ਹੈਡਲਬਰਗ ਵੈਸਟ ਦੇ ਵਿੱਚ ਮੌਜੂਦ ਸੀ ਮਲੱਕਾ ਸਟਰੀਟ ਦੇ ਉੱਤੇ, ਜਦੋਂ ਉਸ ਦੇ ਉੱਤੇ ਇਹ ਗੋਲੀਆਂ ਦੇ ਨਾਲ ਅਨੇਵਾਹ ਹਮਲਾ ਕੀਤਾ ਗਿਆ। ਫਿਲਹਾਲ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਇਸ ਹਮਲੇ ਦੇ ਵਿੱਚ ਉਸ ਅਣਜਾਣ ਹਮਲਾਵਰ ਦੀ ਤਰਫ ਤੋਂ ਜਿਹੜੀ ਵਰਤੀ ਗਈ ਕਾਰ ਸੀ ਉਸ ਨੂੰ ਪੁਲਿਸ ਦੀ ਤਰਫ ਤੋਂ ਭਾਲ ਲਿਆ ਗਿਆ, ਪਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਟਾਰਗੇਟਿਡ ਅਟੈਕ ਯਾਨੀ ਕਿ ਮਿਥ ਕੇ ਕੀਤਾ ਗਿਆ ਹਮਲਾ ਹੋ ਸਕਦਾ ਹੈ। ਉੱਥੇ ਪੁਲਿਸ ਦੀ ਤਰਫ ਤੋਂ ਸਿਡਨੀ ਦੇ ਨੌਰਦਰਨ ਬੀਚਿਸ ਇਲਾਕੇ ਦੇ ਵਿੱਚ ਘਰ ਦੇ ਅੰਦਰੋਂ ਮ੍ਰਿਤਕ ਪਾਈ ਗਈ ਇੱਕ ਟੀਨੇਜ ਲੜਕੀ ਦੇ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। ਪੈਰਾਮੈਡਿਕਸ ਇਸ ਪ੍ਰੋਪਰ ਐਲਮੋਰਾ ਹਾਈਟਸ ਨਾਮ ਦੇ ਇਲਾਕੇ ਦੇ ਵਿੱਚ ਪਹੁੰਚਦੇ ਨੇ ਐਤਵਾਰ ਦੀ ਸ਼ਾਮ 6:45 ਜਦੋਂ ਇਸ 16 ਸਾਲਾ ਲੜਕੀ ਨੂੰ ਘਰ ਦੇ ਵਿੱਚ ਬੇਹੋਸ਼ ਅਵਸਥਾ ਵਿੱਚ ਬੇਸੁੱਧ ਅਵਸਥਾ ਦੇ ਵਿੱਚ ਪਾਇਆ ਜਾਂਦਾ। ਪੁਲਿਸ ਦੀ ਤਰਫ ਤੋਂ ਫਿਲਹਾਲ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਅਲੱਗ ਤੋਂ ਕੀਤੀ ਜਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ, 1674।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਪੈਂਟ ਰੋੜਕਾ ਗਲਾ ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ ਉੱਥੇ ਮੇਰੇ ਵਰਗਾ ਦੇਸੀ ਬਲੈਤਨ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ

0: ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
4: Bale bale bale.
3: Bale bale bale.
4: Thank you.

0: imagination is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ। 186-190-482-491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਜੀ ਹਾਂ ਜੀ ਓਏ ਹਾਂ ਜੀ ਹਾਂ ਜੀ ਹਾਂ ਜੀ ਰੇਡੀਓ
1: ਹੇ ਹੀ ਵੀ ਗੋ।

0: ਅਸੀਂ ਤਾਂ ਜਿਉਂਦੇ ਹੀ ਆ, ਅਸੀਂ ਦੇਖਿਆ ਸੀਗਾ ਸਾਨੂੰ ਵਧੀਆ ਨੀ ਲੱਗੀ
1: ਤੇ ਮੈਂ ਕਹਿ ਲੱਗਾ ਠਰ ਗਏ ਇਹ ਠੰਡ ਵੇਖ ਕੇ ਜੀ, ਅਸੀਂ ਠਰ ਗਏ
0: ਹੁਣ ਹੁਣ ਜਾਂਦੀ ਠੰਡ ਤੁਹਾਨੂੰ ਠੰਡ ਜਾਂਦੀ ਵੀ ਹੁਣ ਤਾਂ ਮੁੱਕ ਵੀ ਗਈ ਭਾਜੀ
1: ਯਾਰ ਭਾਜੀ
0: ਹੁਣ ਕਿਹੜੀ ਠੰਡ
1: ਅੱਜ ਸਵੇਰੇ ਸਵੇਰੇ ਠੰਡ ਸੀ ਵੈਸੇ
0: ਹਾਂ
1: ਮੈਨੂੰ ਤੇ ਪੂਰੀ ਠੰਡ ਲੱਗਣ ਡਈ ਸਵੇਰੇ ਮੀਂਹ ਵੀ ਪਿਆ ਸੀ
0: ਮੀਂਹ ਤਾਂ ਪੈ ਰਹੇ ਨੇ
1: ਹਾਂ ਮੀਂਹ ਮੂੰਹ ਕਰਕੇ
0: ਠੰਡ ਵਾਲਾ ਤਾਂ ਕੋਈ ਰਿਹਾ ਨਹੀਂ ਹੁਣ ਮਤਲਬ
1: ਕੋਈ ਨਹੀਂ ਆਪਣਾ ਪ੍ਰੋਗਰਾਮ ਤੇ ਠੰਡਾ ਚੱਲੂਗਾ ਨਾ
0: ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ
1: ਨਹੀਂ ਨਹੀਂ ਤੁਸੀਂ ਆਓ ਇੱਦਾਂ ਨਹੀਂ ਆਪਾਂ ਪ੍ਰੋਗਰਾਮ ਠੰਡਾ ਨਹੀਂ ਕਰਦਾ ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਫੇਰ ਆ ਗਏ ਹਾਂ ਮਤਲਬ ਇੰਨੀਆਂ ਬੇਕਾਰ ਖਬਰਾਂ ਲੈ ਕੇ ਜਿਹੜਾ ਕਿ ਆਪਾਂ ਮਤਲਬ ਤੁਸੀਂ ਸੁਣਨੀਆਂ ਚਾਹੋਗੇ ਔਰ ਤੁਹਾਨੂੰ ਕਦੀ ਕਦੀ ਵਧੀਆ ਵੀ ਲੱਗਦੀ ਹੈ ਤੇ ਮਾਇਆ ਜੀ ਮਨਤੇਜ ਤੇ ਮੇਰੇ ਨਾਲ ਹੈਗੇ ਨੇ ਗੌਤਮ ਕਪਿਲ ਭਾਜੀ ਗੌਤਮ ਕਪਿਲ
0: ਪਰ
1: ਤੁਸੀਂ ਲੜਾਈ ਵੀ ਪਵਾ ਕੇ ਜਾਂਦੇ ਹੋ ਤੁਸੀਂ ਏਦਾਂ
0: ਲੜਾਈ ਪੈਂਦੀ
1: ਤੁਸੀਂ ਲੜਾਈ ਲੜੀ ਨੀ ਪਵਾਉਣੀ
0: ਆਪਾਂ ਰੱਖੜੀ ਆ ਰਹੀ ਹੈ ਤੁਹਾਡੀ ਭੈਣਾਂ ਵਰਗੀਆਂ
1: ਸਾਰਿਆਂ ਨੇ ਆ ਜਾਣਾ ਵਾ ਰੱਖੜੀ ਆ ਗਈ ਰੱਖੜੀ ਆ ਗਈ ਰੱਖੜੀ ਕਦੋਂ ਹੈਗੀ ਵੈਸੇ ਫਰਾਈਡੇ
0: ਅੱਗੇ ਹੋਇਆ ਨੀ ਸੀਗਾ ਏਦਾਂ
1: ਪਹਿਲਾਂ ਸਿੱਧਾ ਹੁੰਦਾ
0: ਜਦੋਂ ਮਤਲਬ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਕਦੇ ਨੀ ਸੀ ਹੋਇਆ
1: ਹਾਂ
0: ਫੇਰ ਜਦੋਂ ਥੋੜੇ ਜੇ ਜਵਾਨ ਕ ਜੇ ਹੋਏ ਉਦੋਂ ਇੰਡੀਆ ਚ ਫਿਰ ਆਹ ਥੋੜਾ ਜਿਹਾ ਟ੍ਰੈਂਡ ਜਿਹਾ ਆ ਗਿਆ
1: ਸਹੀ ਗੱਲ
0: ਮਹੂਰਤ ਕੱਢ ਲੋ ਇਹ ਕੱਢ ਲੋਕਾਂ ਦੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਲੋਕ ਹਨਾ ਇਹ ਬਿਜ਼ਨਸ ਬਣ ਗਿਆ
1: ਹੋਰ ਤੇ ਪਹਿਲਾਂ ਤੇ ਕੀ ਸਿੰਪਲ ਜਿਹਾ ਹੁੰਦਾ ਸੀ ਰੱਖੜੀ ਬੰਨਦੇ ਸੀ ਅੱਧੇ ਇੱਕ ਘੰਟੇ ਬਾਅਦ ਕਟਾਈ ਮਾਰ ਕਟਾਈ ਵੀ ਹੋ ਜਾਂਦੀ ਸੀ ਭੈਣ ਭਰਾ ਹੋ ਗਈ ਰੱਖੜੀ ਖਤਮ ਹੋਇਆ ਬਸ ਘੰਟਾ ਹੋ ਗਿਆ ਉਹ ਬਸ ਠੀਕ ਹੈ
0: ਰੱਖੜੀ ਮੈਨੂੰ ਲੱਗਦਾ ਸਾਡੇ ਮਤਲਬ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਸਭ ਤੋਂ ਛੋਟਾ ਤਿਉਹਾਰ ਹੁੰਦਾ ਸੀ ਦੁਸ਼ਹਿਰੇ ਨਰਾਤੇ ਗੁਰੂਪੁਰਬ ਸਾਰੇ ਕਿੰਨੇ ਕਿੰਨੇ ਦਿਨ ਤੱਕ ਚੱਲਦੇ ਨੇ
1: ਸਹੀ ਗੱਲ ਸਹੀ ਗੱਲ
0: ਮਤਲਬ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਦਿਨ ਪਹਿਲਾਂ ਤੇ ਰੱਖੜੀ ਆਂਦਾ
1: ਜਿਨ੍ਹਾਂ ਨੂੰ ਹੁੰਦਾ ਨਾ ਵੀ ਇਹ ਗਲੀ ਦੇ ਸਾਡੇ ਉਹ ਬਦਮਾਸ਼ ਆ ਉਧਰ ਉਹਨਾਂ ਨੇ ਪੂਰੀਆਂ ਰੱਖੜੀਆਂ ਰੱਖੜੀਆਂ ਦਾ ਵੀ ਨਾ ਚੇਂਜ ਹੋ ਗਿਆ ਸੁਭਾਅ ਮਤਲਬ ਪਹਿਲਾਂ ਕੀ ਸੀ ਪਹਿਲਾਂ ਬੜੀਆਂ
0: ਮੌਲੀਆਂ ਸੀ ਅੱਗੇ ਹੁੰਦੇ ਸੀ
1: ਤੇ ਹੁਣ ਕੀ ਆ ਹੁਣ ਤੇ ਵੱਲ ਸਵਾਲੇ ਹੁਣ ਤਾਂ ਮੇਰੇ ਖਿਆਲ
0: ਨਹੀਂ ਅੱਗੇ ਉਹ ਆਉਣ ਲੱਗ ਗਏ ਸੀਗੇ ਵਿੱਚ ਜੇ ਨਾ ਮੇਰੇ ਖਿਆਲ ਦੇ ਨਾਲ ਅਸੀਂ ਉਦੋਂ ਛੋਟੇ ਜਿਹੇ ਹੀ ਹੁੰਦੇ ਸੀਗੇ ਉਦੋਂ ਆਉਂਦੇ ਹੁੰਦੇ ਸੀਗੇ ਕਿ ਜਿਨ੍ਹਾਂ ਚ ਮਤਲਬ ਰਿਮੋਟ ਲੱਗਿਆ ਹੋਇਆ ਹੈ ਕਿਸੇ ਚ ਘੜੀ ਬਣੀ ਹੋਈ ਹੈ ਕਿਸੇ ਤੇ ਬਟਨ ਨੇ ਕਿਸੇ ਤੇ ਐਂ ਬਟਨ ਦੱਬੋ ਅੱਜ ਕੱਲ ਤਾਂ ਚਲੋ ਆਉਂਦੀ ਨੇ ਪਰ ਅੱਜ ਕੱਲ ਉਹ ਤਾਂ ਐਡਵਾਂਸ ਵਰਜ਼ਨ ਹੈ
1: ਸਹੀ ਗੱਲ
0: ਪਰ ਉਹ ਐਂ ਬਟਨ ਦੱਬੋ ਉਹ ਰਾਖੀ ਕੀ ਮੁਬਾਰਕ ਕਰਕੇ ਗਾਣੇ ਜਿਹੇ ਚੱਲਣ ਲੱਗ ਜਾਂਦੇ ਹੁੰਦੇ ਸੀ
1: ਨਾ ਚਾਈਨਾ ਵਾਲੇ ਨੇ ਬਹੁਤ ਕੱਢੀਆਂ ਹੋਣੀਆਂ ਇਹੋ ਜਿਹੀਆਂ
0: ਚੀਜ਼ਾਂ ਬਹੁਤ ਆਗੀਆਂ ਸੀ
1: ਚਾਈਨਾ ਵਾਲੇ ਵੀ ਕਰਦੇ ਹੋਣੇ
0: ਤਸਵੀਰਾਂ ਵਾਲੀਆਂ ਭਗਵਾਨਾਂ ਦੀਆਂ ਤਸਵੀਰਾਂ ਦੇ ਨਾਲ ਬਣੀਆਂ ਹੋਈਆਂ ਰੱਖੀਆਂ ਉਹ ਬਹੁਤ ਚੱਲਣ ਲੱਗ ਪਈਆਂ
1: ਔਰ ਬਾਅਦ ਵਿੱਚ ਸੰਭਾਲ ਸੰਭਾਲ ਕੇ ਵੀ ਰੱਖੀਆਂ ਪੈਂਦੀ ਹਾਏ ਇੱਧਰ ਉੱਧਰ ਨਾ ਚੱਲ ਜੇ
0: ਲੜਾਈਆਂ ਬਹੁਤ ਹੁੰਦੀਆਂ ਛੋਟੇ ਹੁੰਦੇ ਰੱਖੜੀ ਨੂੰ ਹੱਥ ਕਿੱਦਾਂ ਲਾਇਆ ਹੋਈ
1: ਉਹ ਜਦੋਂ ਸਹੀ ਗੱਲ ਆ ਤੇ ਅਸੀਂ ਜਦੋਂ ਛੋਟੇ ਹੁੰਦੇ ਆ ਨਾ ਤੁਸੀਂ ਵੀ ਮਤਲਬ ਚਲੋ ਮਤਲਬ ਸਾਡੀ ਤੇ ਭੈਣ ਨੀ ਹੈਗੀ ਨਾ ਅਸੀਂ ਬਹੁਤ ਘੱਟ ਰੱਖੜੀਆਂ ਬੰਨੀਆਂ ਤੇ ਜਿਹੜੇ ਆਉਂਦੇ ਹੁੰਦੇ ਸਾਡੇ ਗਲੀ ਮੁਹੱਲੇ ਵਾਲੇ ਨਾ ਉਹ ਦੇਖ ਮੈਨੂੰ ਤਿੰਨ ਰੱਖੜੀਆਂ ਬੰਨੀਆਂ ਆ ਦੇਖ ਮੈਂ ਪੰਜ ਬੰਨੀਆਂ
0: ਤੁਸੀਂ ਕਿਵੇਂ ਫਿਰ ਫੀਲ ਕਰਦੇ ਹੁੰਦੇ ਸੀਗੇ
1: ਉਹ ਫਿਰ ਆਪਾਂ ਤੇ ਆਪਾਂ ਆਪਣਾ ਗਵਾਂਢੀ ਕੋਲ ਨਹੀਂ ਬੁਲਾਉਂਦੇ ਹੁੰਦੇ
0: ਨਹੀਂ ਬਣਾਉਂਦੇ ਸੀ
1: ਵਾਹ ਲਾ ਲਾ ਇਹ ਮੈਂ ਨੀ ਭੈਣ ਬਣਾਉਣਾ ਤੇ ਪਰ ਆ ਨਹੀਂ ਫਿਰ ਚਾਚੇ ਤਾਏ
0: ਦੇ ਕਜ਼ਨ ਕੁਜ਼ਨ ਆ ਜਾਂਦੇ ਹੁੰਦੇ ਸੀ
1: ਤੇ ਉਹ ਹੋ ਜਾਂਦਾ ਸੀ ਤੇ ਉਹ ਆ ਕੇ ਉਹ ਬੰਦ ਬੋ ਦਿੰਦੇ ਹੁੰਦੇ ਸੀ ਤੇ ਪਰ ਉਹ
0: ਸਾਡੇ ਵੀ ਹੁੰਦੀ ਸੀਗੀ ਸਾਡੇ ਮਤਲਬ ਮੇਰੇ ਤਾਂ ਚਲੋ ਰੱਖੜੀਆਂ ਬੰਨਣ ਵਾਲੀਆਂ ਭੈਣਾਂ ਹੈਗੀਆਂ ਸੋਚਦੇ ਨਾਲ ਪਰ ਮੇਰੇ ਫਾਦਰ ਦੇ ਨਹੀਂ ਸੀਗੀ ਭੈਣ
1: ਕੋਈ
0: ਰੀਅਲ ਸਿਸਟਰ ਨਹੀਂ ਉਹਨਾਂ ਦੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਆਉਂਦੀ ਹੁੰਦੀ ਸੀਗੀ ਕਹਿਣਾ ਅਸੀਂ ਭੂਆ
1: ਭੂਆ ਜੀ
0: ਉਹਨੇ ਜਦੋਂ ਵੀ ਆਉਣਾ ਉਹਨੇ ਕਲੇਸ਼ ਕਰਕੇ ਜਾਣਾ ਸਾਨੂੰ ਇਹ ਲੱਗਦਾ ਹੁੰਦਾ ਸੀ ਰੱਖੜੀ ਦਾ ਤਿਉਹਾਰ ਕਲੇਸ਼ ਦਾ ਤਿਉਹਾਰ ਤੇ ਸਾਨੂੰ ਇਹ ਹੁੰਦਾ ਹੁੰਦਾ ਸੀ ਕਿ ਮਤਲਬ ਨਾ ਇੱਕ ਟਾਈਮ ਤੇ ਜਦੋਂ ਫਿਰ ਕੁੜੀਆਂ ਤੁਹਾਡੇ ਘਰ ਚ ਡਿਸੀਜਨ ਲੈਣ ਲੱਗ ਜਾਂਦੀਆਂ ਨੇ ਮੈਚੋਰ ਹੋ ਜਾਂਦੀਆਂ ਸਨ ਮੇਰੀਆਂ ਭੈਣਾਂ ਵੱਡੀਆਂ ਨਾ
1: ਸਹੀ ਗੱਲ
0: ਉਹ ਕਹਿੰਦੇ ਨੇ ਪਹਿਲੇ ਭੂਆ ਨੂੰ ਆ ਲੈਣ ਦੋ ਉਹ ਜਿਹੜਾ ਕਲੇਸ਼ ਕਲੂਸ਼ ਕਰਕੇ ਜਾਊਗੀ ਫੇਰ ਉਸ ਤੋਂ ਬਾਅਦ ਬੰਨਾ ਕਿ ਨਹੀਂ ਤਾਂ ਸਾਡਾ ਮੂਡ ਖਰਾਬ ਰਹਿਣਾ
1: ਕਲੇਸ਼ ਤੋਂ ਬਾਅਦ ਮੂਡ ਸਹੀ ਰਹੂਗਾ ਮੂਡ ਸਹੀ ਤੋਂ ਬਾਅਦ ਨਾ ਹੋਵੇਗਾ
0: ਫੇਰ ਕਰਾਂਗੇ ਵੀ ਨਹੀਂ ਉਹਨੇ ਸਾਰਾ ਹੀ ਤਿਉਹਾਰ ਸਾਡਾ ਵੀ ਖਰਾਬ ਕਰ ਦੇਣਾ ਵੀ ਨਾਲ ਨਹੀਂ ਬੰਨਣੀ ਅਸੀਂ ਉਹ ਅੱਡ ਅੱਡ ਪਲੇਟਾਂ ਬੰਨਦੀਆਂ ਹੁੰਦੀਆਂ ਸੀਗੀਆਂ
1: ਨਹੀਂ ਨਹੀਂ ਸਹੀ ਗੱਲ ਸਾਡਾ ਮੈਂ ਵੀ ਏਦਾਂ ਹੀ ਮਤਲਬ ਮੇਰੇ ਵੀ ਮਤਲਬ ਪਾਪਾ ਮਤਲਬ ਡੈਡੀ ਦੀ ਨਾ ਸਕੀ ਭੈਣ ਦੀ ਕੋਈ ਹੈਗੀ ਤੇ ਸਾਡੀ ਭੂਆ ਦੂਰ ਦੀ ਆ,
0: ਉਹ ਵੀ ਕਲੇਸ਼ੀ,
1: ਉਹ ਕਲੇ ਨਹੀਂ ਉਹ ਨਹੀਂ ਤੇ ਉਹ ਤੇ ਨਹੀਂ ਕਲੇਸ਼ੀ, ਪਰ ਹਾਂ ਉਹ ਵੀ ਉਹ ਪਿੰਡੋਂ ਆਉਂਦੇ ਹੁੰਦੇ ਸੀ ਤੇ ਉਹ ਕੀ ਹੁੰਦਾ ਸੀ ਵੀ ਉਦੋਂ ਜਦੋਂ ਉਹਨਾਂ ਨੇ ਆਉਣਾ ਨਾ ਉਦੋਂ ਉਹਨਾਂ ਨੇ ਸਾਨੂੰ ਵੀ ਬੰਨ ਦੇਣੀ ਆ, ਮਤਲਬ ਜਿੱਦਾਂ ਹੁੰਦਾ ਨਾ ਵੀ ਲੈ ਮੰਤੇਜ ਜਾਂ ਤੁਹਾਡੇ ਵੀ ਨੀ ਹੈਗੀ ਆ, ਚੱਲ ਤੇਰੇ ਪਾਪਾ ਦੇ
0: ਤੁਹਾਨੂੰ ਵੀ
1: ਥੋੜਾ ਮਤਲਬ ਕਰ ਲਈਏ ਆਪਾਂ, ਤੇ ਉਦੋਂ ਨਾ ਮਤਲਬ ਕੋਈ ਹੁੰਦਾ ਹੀ ਨੀ ਸੀ ਰੱਖੜੀ, ਇੱਕ ਹੀ ਰੱਖੜੀ ਟਾਈਪ ਹੁੰਦੀ ਸੀ ਸਾਰਿਆਂ ਨੂੰ ਇੱਕ ਇੱਕ ਬੰਨਤੀ, ਵੀ ਇਹ ਨੀ ਕਹਿਣਾ ਆਹ ਤੇਰੀ ਆ ਆਹ ਮੇਰੀ ਆ, ਅੱਜ ਕੱਲ੍ਹ ਤੇ ਲੜਾਈ ਹੋਣ ਲੱਗ ਪੈਂਦੀ ਆ ਵੀ ਇਹ ਰੱਖੜੀ ਜੇ ਤਿੰਨ ਭਰਾ ਅੱਗੇ ਆ ਤੇ ਤਿੰਨ ਰੱਖੜੀ ਅਲੱਗ ਅਲੱਗ ਦੀ ਆ, ਉਹ ਕਨਫਿਊਜ਼ ਹੋ ਜਾਂਦੀ ਭੈਣ ਵੀ ਯਾਰ ਆਹ ਕਿਹਨੂੰ ਬੰਨੀਏ ਆਹ ਕਿਹਨੂੰ ਬੰਨੀਏ, ਉਹ ਹੁਣ ਉਹੀ ਵੀ ਜਿਹੜਾ ਜੇ ਇਹਦੇ ਭਰਾ ਵਧੀਆ ਹੈਗੇ ਉਹ ਕਹਿਣਗੇ ਠੀਕ ਹੈ ਭੈਣ ਰੱਖ
0: ਦੇਣੀ ਮਰਜ਼ੀ,
1: ਜੇ ਉਹ ਵੀ ਕਲੇਸ਼ੀ ਹੈਗੇ ਉਹ ਕਹਿੰਦੇ ਮੈਂ ਉਹ ਲੈਣੀ ਆ ਮੈਂ ਉਹ ਲੈਣੀ ਆ, ਉਸੇ ਹਿਸਾਬ ਨਾਲ ਫਿਰ ਪੈਸੇ ਵੀ ਦਿੱਤੇ ਜਾਂਦੇ ਆ,
0: ਪੈਸੇ ਵੀ ਦਿੱਤੇ ਇਹ ਚੀਜ਼ ਮੇਨ ਮੇਨ ਰੱਖੜੀ ਦਾ ਤਿਉਹਾਰ ਇਹ ਨਾ ਗਿਫਟਾਂ ਨੂੰ ਪੈਸਿਆਂ ਨੂੰ। ਅੱਛਾ ਇੱਧਰ ਉਲਟਾ ਸੀ ਮੇਰੇ ਮਦਰ ਵੱਲ, ਮੇਰੇ ਮਦਰ ਦੇ ਤਿੰਨ ਬ੍ਰਦਰ ਸੀਗੇ।
1: ਅੱਛਾ ਜੀ,
0: ਚੌਥੇ ਦੀ ਕਹਾਣੀ ਮੈਂ ਬੜੀ ਵਾਰ ਕੀਤੀ ਹੋਈ ਹੈ ਗੱਲ, ਸੋ ਇਹਦਾ ਚਾਰ ਬ੍ਰਦਰ ਸੀ ਪਰ ਤਿੰਨ ਬ੍ਰਦਰ ਆਉਂਦੇ ਹੁੰਦੇ ਸੀਗੇ ਤੇ ਉਹ ਮਤਲਬ ਜਿਵੇਂ ਇੱਕ ਕਦੇ ਕਿਸੇ ਮਾਮੇ ਨੇ ਆਉਣਾ ਕਦੇ ਕਿਸੇ ਮਾਮੇ ਨੇ ਆਉਣਾ ਹਨਾ ਕਦੇ ਕਿਸੇ, ਤੇ ਫਿਰ ਐਂ ਵੀ ਹੁੰਦਾ ਹੁੰਦਾ ਸੀਗਾ ਵੀ ਹੌਲੀ ਹੌਲੀ ਟਾਈਮ ਪੈਣ ਲੱਗ ਗਿਆ ਤੇ ਫਿਰ ਦੋ ਮਾਮੇ ਕਹਿ ਦਿੰਦੇ ਸੀਗੇ ਵੀ ਇੱਕ ਛੋਟੇ ਮਾਮੇ ਨੂੰ ਵੀ ਤੂੰ ਹੀ ਜਾਇਆ ਅੱਜ। ਜਿਹੜੇ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀਗੇ ਉਹ ਫਿਰ ਮਤਲਬ ਮੰਮੀ ਦੇ ਲਈ ਥੋੜੇ ਲੈ ਕੇ ਆਉਂਦੇ ਹੁੰਦੇ ਸੀ, ਉਹਦਾ ਬੱਚਿਆਂ ਦੇ ਲਈ ਲੈ ਕੇ ਆਉਂਦੇ ਹੁੰਦੇ
1: ਸੀ,
0: ਬੱਚਿਆਂ ਨੂੰ ਕੀ ਲੱਗਿਆ ਸਾਨੂੰ ਫਿਰ ਉਹਦਾ ਚਾਹ। ਅੱਛਾ ਸਕੂਲ ਵੀ ਲੱਗਦੇ ਹੁੰਦੇ ਸੀਗੇ ਉਹਨਾਂ ਦੇ,
1: ਹਾਂ ਛੁੱਟੀ ਨਹੀਂ ਹੁੰਦੀ ਨਾ ਰੱਖੜੀ ਦੀ,
0: ਮੇਰੇ ਖਿਆਲ ਨਾਲ ਅੱਧੀ ਛੁੱਟੀ ਹੁੰਦੀ ਮੇਰੇ ਯਾਦ ਨਹੀਂ, ਉਹ
1: ਸਵੇਰੇ ਸਵੇਰੇ ਹੁੰਦੀ ਆ, ਮਤਲਬ ਸਵੇਰੇ ਸਵੇਰੇ
0: ਛੁੱਟੀਆਂ ਰੱਖੜੀਆਂ 2 ਘੰਟੇ ਲੇਟ ਸਕੂਲ ਸ਼ੁਰੂ ਹੁੰਦਾ ਸੀ,
1: ਸਹੀ ਗੱਲ ਕਿਉਂਕਿ ਇਹ ਸਵੇਰੇ ਸਵੇਰੇ ਹੀ ਹੁੰਦਾ ਜ਼ਿਆਦਾ ਨਾ ਹੁੰਦੀ ਆ।
0: ਅੱਛਾ ਸਕੂਲ ਦੇ ਵਿੱਚ ਫਿਰ ਜਿਨ੍ਹਾਂ ਨੇ ਰੱਖੜੀਆਂ ਬੰਨੀਆਂ ਹੋਣੀਆਂ ਹਨਾ ਉਹਨਾਂ ਨੇ ਤੇ ਫਿਰ ਮੁੰਡਿਆਂ ਨੇ
1: ਪੂਰਾ
0: ਏਦਾਂ ਸਲੀਵ ਜੇ ਚੱਕ ਕੇ ਦਿਖਾਣਾ,
1: ਅੱਜ ਸਾਡਾ ਤਿਉਹਾਰ ਆ ਜੀ
0: ਮੇਰੇ ਬੰਨੀ ਹੋਈ। ਫਿਰ ਜਿਹੜੀਆਂ ਤੁਹਾਡੇ ਸਕੂਲ ਦੇ ਵਿੱਚ ਫੇਵਰੇਟ ਹੁੰਦੀਆਂ ਸੀ ਉਹਨਾਂ ਤੋਂ ਦੂਰ ਦੂਰ ਜਾਣਾ ਵੀ ਕਿਤੇ ਆਹ ਕੰਮ ਨਾ ਹੋ ਜਾਵੇ, ਆਜਾ ਫੇਰੇ ਫੇਰੇ ਲੱਕੜੀ ਬਣਾ
1: ਕਿਤੇ ਆਓ। ਅੱਜ ਕੱਲ੍ਹ ਤਾਂ ਮਤਲਬ ਉਹੀ ਹੈ ਨਾ ਜਿੱਦਾਂ ਮਤਲਬ ਟਾਈਮ ਹੀ ਏਦਾਂ ਦਾ ਆ ਗਿਆ, ਕੁੜੀਆਂ ਫਿਰ ਰੱਖੜੀ ਲਾਉਂਦੇ ਰੱਖੜੀਆਂ ਲੈ ਕੇ ਫਿਰਦੀਆਂ
0: ਵਾ, ਜੇ
1: ਕਹਿੰਦਾ ਆਜਾ ਤੈਨੂੰ ਰੱਖੜੀ ਬੰਨ ਦੇਣੀ ਆ ਵਾ,
0: ਉਹਨਾਂ ਦਿਨਾਂ ਚੋਂ ਹਥਿਆਰ ਲੱਗਦਾ ਹੁੰਦਾ।
1: ਹਾਂ
0: ਦੇਖੋ ਕਿੰਨੀ ਮੋਰਲ ਵੈਲਿਊਜ਼ ਕਿੰਨੀਆਂ ਸੀਗੀਆਂ ਹਨਾ, ਇੱਕ ਧਾਗਾ ਡਰਾ ਦਿੰਦਾ ਹੁੰਦਾ ਸੀਗਾ ਬੱਚਿਆਂ ਨੂੰ ਮੁੰਡਿਆਂ ਨੂੰ।
1: ਮੈਂ ਵੈਸੇ ਜਦੋਂ ਆਉਣ ਤੋਂ ਪਹਿਲਾਂ ਮੈਂ ਦੇਖਦਾ ਪਿਆ ਸੀ, ਮੇਰੇ ਖਿਆਲ ਨਾਲ ਦਰੋਪਦੀ ਜੀ ਨੇ ਵੀ ਰੱਖੜੀ ਬੰਨੀ ਸੀ ਕ੍ਰਿਸ਼ਨ ਜੀ,
0: ਕ੍ਰਿਸ਼ਨ
1: ਮਤਲਬ ਉਸ ਤੋਂ ਬਾਅਦ ਦੇਖੋ ਨਾ ਕਿੱਦਾਂ ਉਹਨਾਂ ਨੇ ਰੱਖਿਆ ਕੀਤੀ,
0: ਰੱਖਿਆ ਕੀਤੀ
1: ਮਤਲਬ ਉਹੀ ਆ ਵੀ ਅੱਜ ਕੱਲ ਮਾਡਰਨ ਇੰਨਾ ਹੋ ਗਿਆ,
0: ਵੈਲਿਊ ਨਹੀਂ ਰਹੀ ਹੈਗੀ,
1: ਸਿਰਫ ਉਹੀ ਰਹਿ ਗਿਆ ਵੀ ਪੈਸੇ ਦਾ
0: ਦੇਣਾ ਕੀ ਹੈ ਲੈਣਾ ਕੀ ਹੈ, ਗਿਫਟ ਕਾਰਡ ਲੈ ਕੇ ਆ ਲੈ ਕੇ ਜਾਣਾ,
1: ਅੱਜ ਕੱਲ ਗਿਫਟ ਕਾਰਡ ਕੇ ਅੱਜ ਕੱਲ ਤੇ ਗੂਗਲ ਪੇ ਉੱਥੇ ਚੱਲਦੀ ਹੈ ਜੀ, ਵੀਰ ਗੂਗਲ ਪੇ ਕਰਦੇ ਬਸ, ਹਾਂ ਉਹ ਨਹੀਂ ਆ ਗੂਗਲ ਪੇ ਹੋ ਗਿਆ ਜਾਂ ਇਹੋ ਜਿਹੀ ਚੀਜ਼ਾਂ ਹੋ ਗਈਆਂ, ਤੇ ਪਰ ਜਿਹੜੀ ਮੇਨ ਚੀਜ਼ ਹੈਗੀ ਆ ਉਹ ਅੱਜ ਕੱਲ ਰਹੀ ਰਹੀ ਆ, ਜਿੱਦਾਂ ਮਤਲਬ ਭੈਣ ਨੇ ਕਿਹਾ ਵੀ ਹਾਂ ਮੇਰਾ ਵੀਰ ਮੇਰੀ ਸੁਰੱਖਿਆ ਕਰੂਗਾ ਜਾਂ ਮੇਰੇ ਵੀਰ ਨੂੰ ਕੁਛ ਨਾ ਹੋਵੇ, ਮਤਲਬ ਇੱਕ ਤਰ੍ਹਾਂ ਦਾ ਇਹ ਜਿਹੜਾ ਰੱਖਿਆ ਬੰਧਨ ਆ ਨਾ ਇਹ ਪਰਿਵਾਰਾਂ ਨੂੰ ਇਕੱਠੇ ਕਰਦਾ,
0: ਇਕੱਠੇ ਕਰਨ ਦਾ।
1: ਪਰ ਹੁਣ ਜਿੱਦਾਂ ਕੀ ਆ ਵੀ ਆਪਾਂ ਹੁਣ ਟਾਈਮ ਦੇ ਨਾਲ ਨਾਲ ਕਿੰਨੀ ਦੂਰ ਆ ਗਏ ਆ, ਉਹੀ ਆ ਵੀ ਅੱਜ ਦੇ ਦਿਨ ਜੇ ਆਪਣਾ ਭਰਾ ਜਾਂ ਭੈਣ ਇੱਕ ਦੂਜੇ ਨੂੰ ਕਾਲ ਕੂਲ ਵੀ ਕਰ ਲੈ ਨਾ ਉਹ ਵੀ ਰੱਖੜੀ ਤੋਂ ਵੱਧ, ਮਤਲਬ ਅੱਜ ਕੱਲ ਤਾਂ ਇਹ ਆ ਵੀ ਜੇ ਤੁਸੀਂ ਕਾਲ ਹੀ ਅੱਜ ਕੱਲ
0: ਪੁੱਛ ਲਓ ਬਸ
1: ਤੇ ਬਈ ਹਾਂ ਵੀਰ ਕਿੱਦਾਂ ਵਾ, ਪਰ ਐਕਚੁਅਲੀ ਕੀ ਹੁੰਦਾ ਨਾ ਭਾਜੀ ਆਪਾਂ ਨੂੰ ਵੇਟ ਕਰਦੇ ਆ, ਵੇਟ ਵੇਟ ਕਰਦੇ ਤਾਂ ਕੋਈ ਕਾਲ ਆਉਂਦੀ ਨਹੀਂ ਆ, ਮਤਲਬ ਭੈਣ ਕਹਿੰਦੀ ਆ ਵੀ ਮੇਰੇ ਭਰਾ ਦੀ ਕਾਲ ਆਊਗੀ ਤੇ ਭਰਾ ਕਹਿੰਦਾ ਨਹੀਂ ਮੇਰੇ ਭੈਣ ਦੀ ਮਤਲਬ ਕਾਲ ਆਏਗੀ ਜਾਂ ਉਹ ਬਿਜ਼ੀ ਨਾ ਹੋਵੇ ਮੈਂ ਕਦੋਂ ਕਰਾਂ, ਤੇ ਇਸ ਚੱਕਰ ਚ ਰੱਖੜੀ ਟਾਈਮ ਨਿਕਲ ਜਾਂਦਾ, ਫਿਰ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ, ਫਿਰ ਅਸੀਂ ਆਪਣੇ ਟਾਈਮ ਤੇ ਆ ਜਾਂਦੇ ਆ, ਇਹ ਚੀਜ਼ਾਂ ਭੁੱਲ ਆ ਪਈ ਆ। ਤੇ ਪਰ ਲਈ ਆਪ ਚ ਇਹੀ ਆ ਵੀ ਅੱਜ ਆਪਾਂ ਥੋੜੀਆਂ ਚੰਗੀਆਂ ਗੱਲਾਂ ਵੀ ਇਸ ਕਰਕੇ ਕਰ ਰਹੇ ਹਾਂ ਵੀ ਰੱਖੜੀ ਆ ਰਹੀ ਆ ਫਰਾਈਡੇ ਨੂੰ, ਤੇ ਜੇ ਤੁਸੀਂ ਹਲੇ ਆਪਣੀਆਂ ਸਿਸਟਰ ਨੂੰ ਜਾਂ ਬ੍ਰਦਰਸ ਨੂੰ ਕੋਈ ਕਾਲ ਨਹੀਂ ਕੀਤੀ ਨਾ ਤੇ ਇੱਕ ਵਾਰੀ ਚਾਹੇ ਮੈਸੇਜ ਹੀ ਕਰ ਦੋ ਭਾਜੀ, ਅੱਜ ਕੱਲ੍ਹ ਤਾਂ ਮੈਸੇਜ ਹੀ ਬਹੁਤ ਵਧੀਆ ਆਉਣਾ, ਇੱਕ ਵਾਰੀ ਮੈਸੇਜ ਕਰ ਦੋ, ਚੱਲ ਉਹਨਾਂ ਨੂੰ ਲੱਗਦਾ
0: ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਆਪਸ ਚ ਲੜੇ ਹੋਏ ਨੇ,
1: ਨਹੀਂ ਲੜੇ ਨਹੀਂ ਲੜੇ ਨਹੀਂ, ਕਈ ਵਾਰੀ
0: ਜਿਹੜੇ ਆਪਸ ਚ ਬੋਲਦੇ ਨੇ ਉਹ ਤਾਂ ਕਰੀ ਹੋ ਜਾਂਦੇ ਨੇ,
1: ਨਹੀਂ ਨਹੀਂ ਉਹਨਾਂ ਨੇ ਤੇ ਕਰ ਉਹ ਕਈ ਵਾਰੀ ਭਾਜੀ ਜਿਹੜੇ ਬੋਲਦੇ ਵੀ ਆ ਨਾ, ਅੱਜ ਕੱਲ ਉਹ ਵੀ ਤੇ ਟਾਈਪ ਹੈਗਾ ਤੁਹਾਨੂੰ ਪਤਾ ਸਰ, ਮਤਲਬ ਜੇ ਤੁਸੀਂ ਬੋਲਦੇ ਹੋ
0: ਐਡਾ ਤਾਂ ਜਮਾ ਹੀ ਕੋਈ ਅਥਰਾ ਨਹੀਂ ਹੋਣਾ ਹੈਗਾ ਵੀ ਬੋਲਦੇ ਵੀ ਨੇ ਤੇ ਆਪਸ ਚ,
1: ਪਰ ਇਹ ਵੀ ਜੇ ਤੁਸੀਂ ਥੋੜੀ ਬਹੁਤ ਜਿੱਦਾਂ ਵਿਆਹ ਤੋਂ ਬਾਅਦ ਕਈ ਵਾਰੀ ਹੋ ਜਾਂਦੀ ਆ, ਹੁਣ ਜਿੱਦਾਂ ਹੁਣ ਪਾਪਾ ਛੋਟੇ ਆ ਹੁੰਦੇ ਦੀਆਂ ਗੱਲਾਂ ਕਰਦੇ ਪਏ, ਹੁਣ ਆਪਾਂ ਹੋ ਗਏ ਵੱਡੇ, ਠੀਕ ਹੈ ਸਾਡੀ ਕਹਾਣੀ ਹੋਰ ਆ, ਪਰ ਜਿਹੜੇ ਹਾਲੇ ਤੱਕ ਛੋਟੇ ਬ੍ਰਦਰ ਭੈਣ ਉਹਨਾਂ ਦੀ ਸੋਚ ਹੋਰ ਹੈ, ਠੀਕ ਹੈ ਨਾ। ਹੁਣ ਮਤਲਬ ਜਿੱਦਾਂ ਆਪਾਂ ਛੋਟੇ ਹੁੰਦੇ ਆ ਸਾਰੇ ਮਲਾਈਆਂ ਸੀ, ਸਾਰੇ ਇੱਕ ਦੂਜੇ ਨੂੰ ਇਕੱਠੇ ਹੁੰਦੇ ਆ, ਜੇ ਹੁਣ ਤੁਸੀਂ ਵੱਡੇ ਹੋ ਗਏ ਥੋੜਾ ਬਹੁਤ ਗਿੱਲਾਂ ਸ਼ੁਕਾ ਹੁੰਦਾ, ਘਟਾ ਦੋ ਕੋਈ ਨੀ ਆ, ਇੱਕ ਵਾਰੀ ਕਾਲ ਕਰ ਲਓ ਤੇ ਹੈਪੀ ਰੱਖਿਆ ਬੰਦਨ ਹੀ ਬੋਲ ਦੋ ਵੀ ਹੋਰ ਸਭ ਠੀਕ ਹੈ ਵਧੀਆ, ਤੇ ਕਿੰਨੀ ਜਾਂਚ ਜਾਣ ਆ ਜਾਂਦੀ ਹੈ ਨਾ। ਤੇ ਇਸ ਕਰਕੇ ਮੈਂ ਕਹਿੰਦਾ ਚਲੋ ਥੋੜੀ ਬਹੁਤ ਜੇ ਗਿਲੇ ਸ਼ਿਕਵੇ ਕੋਈ ਹੈਗੇ ਆ ਤੇ ਤੁਸੀਂ ਫਰਾਈਡੇ ਨੂੰ ਕਾਲ ਕਰਨੀ ਆਪਣੀਆਂ ਆ ਤੇ ਉਹ ਚ ਪਾਣੀ ਪਾ ਕੇ ਥੋੜਾ ਗਿੱਲਾ ਕਰ ਲਓ,
0: ਫਿਰ ਉਹਨਾਂ ਨੂੰ ਗਿੱਲੇ ਕਰ ਲਓ।
1: ਹਾਂ ਫਿਰ ਉਹ ਲੋਕ
0: ਰਹਿਣ ਕੇ ਗਿੱਲੇ ਹੀ ਸਿੱਖਦੇ,
1: ਮਤਲਬ ਉਹਨਾਂ ਨੂੰ
0: ਸੁੱਕੇ ਸ਼ਿਕਵੇ ਹੋ ਨਹੀਂ
1: ਜਾਂਦੇ, ਗਿੱਲੇ ਤੇ ਸੁੱਕੇ ਸੁੱਕੇ ਵੀ ਕਰ ਸਕਦੇ ਆ, ਗਿੱਲੇ ਤੇ ਸ਼ਿਕਵੇ
0: ਇਕੱਠੇ
1: ਡਰਾਮੇ ਕਰਦੇ ਰਹੇ ਆ। ਕਿੱਦਾਂ ਕਿੱਦਾਂ ਫੇਰ
0: ਨਾਮ ਕਿਆ ਤੁਹਾਰਾ? ਵਿਜੇ ਨਾਥ
1: ਚੌਹਾਨ। ਹਾਂ ਤੇ ਉਹ ਕਿਹੜਾ ਬਾਬਕਾ ਨਾਮ ਕੀ ਹੈ? ਉਹ ਵੀ ਕੋਈ ਵੀ ਚੌਹਾਨ ਫਿਲਮ ਕਾ ਨਾਮ ਰਖੜੀ।
0: ਅਬ ਹੋ ਰਹੇ ਹੈ
1: ਚਾਰ ਘੰਟੇ
0: 16 ਮਿੰਟ ਔਰ 32 ਸੈਕਿੰਡ।
1: ਉਹ ਤੇਰੀ ਉਹ ਸੈਕਿੰਡ ਵੀ ਔਰ ਮਿਲੀ ਸੈਕਿੰਡ ਕੋਈ ਸੂਈ ਨਹੀਂ ਥੀ, ਲੇਕਿਨ ਹਾਂ ਮਿਲੀ ਸੈਕਿੰਡ ਵੀ ਬਤਾ ਦਿੱਤੇ। ਹਾਂ ਅੱਛਾ, ਮੈਂ ਕੀ ਕਹਿ ਰਿਹਾ ਸੀ, ਉਹ ਨਾ ਭਾਜੀ ਫਿਲਮ ਲੈ ਕੇ ਆਇਆ ਨਾ ਰੱਖੜੀ,
0: ਅੱਛਾ
1: ਉਹਦੇ ਵਿੱਚ ਇਹੋ ਹੀ ਉਹਨਾਂ ਨੇ ਦੱਸਿਆ ਗਿਆ ਵਾ ਵੀ ਕਿੱਦਾਂ ਰੱਖੜੀ ਦਾ ਏਰੀਆ ਵੀ ਸਿਰਫ ਪੈਸੇ ਹੀ ਹੈ, ਮਤਲਬ ਉਹਨਾਂ ਨੇ ਵਧੀਆ ਮਤਲਬ ਬਹੁਤ ਵਧੀਆ ਬਣਾਈ ਆ ਤੇ ਚੌਪਾਲ ਤੇ ਆ ਰਹੀ ਉਹਨਾਂ ਦੀ।
0: ਅੱਛਾ
1: ਹਾਂ, ਤੇ ਮਤਲਬ ਵਧੀਆ ਉਹ ਨਾ ਮੈਂ ਉਹਨਾਂ ਨੂੰ ਅੱਜ ਭਾਜੀ ਨੂੰ ਸਵੇਰੇ ਕਾਲ ਕੀਤੀ, ਮੈਂ ਕਿਹਾ ਯਾਰ ਭਾਜੀ ਮਤਲਬ ਤੁਸੀਂ ਕੋਈ ਕੰਮ ਕੁੰਮ ਵੀ ਕਰਦੇ ਹੋ ਜਾਂ ਇੱਧਰ ਹੀ ਸਾਰਾ ਕਰਦੇ? ਉਹ ਨਾ ਪਹਿਲਾਂ
0: ਦੋ ਆਪਣਾ ਰੱਖੜੀ ਤੇ ਤੁਸੀਂ ਰੱਖੜੀ ਬਣਾਈ ਹੈ, 2 ਅਕਤੂਬਰ ਨੂੰ ਬਣਾਓ ਚਰਖੜੀ ਗਾਂਧੀ ਜੀ ਨੂੰ।
1: ਅੱਛਾ ਚੜਖੜੀ,
0: ਉਹ ਬਸੰਤ ਤੇ ਵੀ ਬਣ ਸਕਦੀ ਹੈ ਚਰਖੜੀ।
1: ਹਾਂ ਬਸੰਤ ਤੇ ਚੜਖੜੀ। ਹਾਂ ਭਾਜੀ,
0: ਸਾਰੀਆਂ ਤੁਹਾਡੀਆਂ ਉਹੋ ਜਿਹੀਆਂ ਹੋ ਜਾਣਗੀਆਂ, ਰੱਖੜੀ ਚਰਖੜੀ ਖੱਖੜੀ ਖੱਖੜੀ
1: ਤੇ ਲੈ ਲਈ ਤੁਹਾਨੂੰ ਦੇਤਾ ਵਾ ਹਿੰਟ, ਤੇ ਹੁਣ ਬਸੰਤ ਤੇ ਚੜਖੜੀ ਲੈ ਕੇ ਆਇਓ। ਹਾਂ ਤੇ ਲੈ ਲਈ ਉਹਨਾਂ ਨੇ ਵਧੀਆ ਮਤਲਬ
0: ਦੀਵਾਲੀ ਤੇ ਫੁਲਝੜੀ
1: ਲੈ ਭਾਜੀ ਦੇਖ ਲਓ, ਅਸੀਂ ਤੁਹਾਨੂੰ ਫਿਲਮਾਂ ਵੀ ਦੱਸਦੀ ਆ ਤੁਹਾਡੇ ਲਈ ਅੱਗੇ ਸਾਲ ਦਾ ਤੁਹਾਨੂੰ ਪ੍ਰੋਜੈਕਟ ਹੀ ਦੇਤਾ ਵੀ ਤੁਸੀਂ ਹੋ ਜੇ ਰੱਖੜੀ ਕੱਢੀ ਆ, ਉਸ ਤੋਂ ਬਾਅਦ ਫੁਲਝੜੀ ਤੇ ਚੜਖੜੀ
0: ਸੌਣ ਦੇ ਮਹੀਨੇ ਚ ਸੁਰਸੁਰੀ
1: ਸੋਨ ਪਾਪੜੀ। ਹਾਂ ਸੋਨ ਪਾਪੜੀ, ਸੋਨ ਪਾਪੜੀ ਖਾਈਦੀ ਨੀ ਹੈ ਉਹ ਵਾਲੀ। ਹਾਂ ਤੇ ਲੈ ਲਈ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਿਜੇ ਭਾਜੀ, ਤੇ ਤੁਸੀਂ ਏਦਾਂ ਹੀ ਕੰਮ ਕੁੰਮ ਕਰਦੇ ਰਹੋ ਤੇ ਏਦਾਂ ਹੀ ਸਾਡਾ ਰੇਡੀਓ ਵੀ ਸੁਣਦੇ ਰਹੋ। ਇਹਦਾ ਭਾਜੀ ਬੜਾ ਵਧੀਆ, ਸਾਡਾ ਰੇਡੀਓ ਵੀ ਸੁਣਦੇ ਆ ਸਾਡੇ, ਕਹਿੰਦੇ ਵੀ ਨਹੀਂ
0: ਬੜਾ ਵਧੀਆ, ਕਿਵੇਂ ਕੋਈ ਸੁਣਦਾ ਹੁੰਦਾ?
1: ਬੜਾ ਵਧੀਆ ਮਤਲਬ
0: ਕੋਈ ਮਾੜਾ ਵੀ ਸੁਣਦਾ ਨਹੀਂ, ਐਂ ਸੁਣਿਆ ਕੰਨ ਨੂੰ ਲਗਾਇਆ ਫਿਰ ਦੂਰ ਕਰ ਲਿਆ, ਸੁਣਿਆ ਫਿਰ ਦੂਰ ਕਰ ਲਿਆ,
1: ਵਧੀਆ ਜਿੱਦਾਂ
0: ਲਗਾਇਆ ਫਿਰ ਦੂਰ।
1: ਕਈ ਵਾਰੀ ਸਾਡੀ ਆਵਾਜ਼ ਸਾਨੂੰ ਘੱਟ ਸੁਣਾਈ ਦਿੰਦੀ ਆ, ਇਹ ਹੋ ਗਿਆ ਵੀ ਥੋੜਾ ਥੋੜਾ ਸੁਣਦੇ ਆ, ਜਦੋਂ ਪੂਰੀ ਕਲੀਅਰ ਆਵੇ ਉਦੋਂ ਬੜਾ ਵਧੀਆ ਸੁਣਦੇ ਆ।
0: ਅਸੀਂ ਰੇਡੀਓ ਉਦੋਂ ਹੀ ਸੁਣਦੇ ਹਾਂ ਜਦੋਂ ਅਸੀਂ ਆਪਣਾ ਸ਼ੋਅ ਕਰਨਾ ਹੁੰਦਾ, ਉਦੋਂ ਵੀ ਸੁਣਦੇ ਹਾਂ ਜਦੋਂ ਸਾਡਾ ਨਹੀਂ ਵੀ ਹੁੰਦਾ।
1: ਹਾਂ
0: ਬਲਕਿ ਉਦੋਂ ਹੀ ਸੁਣਦੇ ਹਾਂ ਜਦੋਂ ਸਾਡਾ ਨਹੀਂ ਹੁੰਦਾ, ਅੱਗੇ ਪਿੱਛੇ ਠੀਕ ਹੈ ਰੇਡੀਓ।
1: ਹਾਂ ਇਹ ਹੁਣ ਤੁਸੀਂ ਦੱਸਣਾ ਵਾ, ਹੈ ਠੀਕ ਹੈ ਵਿਜੇ ਭਾਈ ਵੀ ਸਾਡਾ ਸ਼ੋਅ ਤੁਸੀਂ ਸਾਡਾ ਨਹੀਂ ਸੁਣਦੇ, ਇਹ ਵੀ ਨਾ ਦੇ ਲਓ, ਨਹੀਂ ਤੇ ਅਸੀਂ ਵਿੱਚ ਕੱਟ ਦੇਣਾ ਸਾਰਾ ਕੁਝ ਸਾਰਾ। ਹਾਂ ਬਾਅਦ ਚੋਂ ਰਿਕਾਰਡ ਵੀ
0: ਹੋਣਾ, ਮੈਂ ਗਾਣੇ ਤਾਂ ਹੋਰ ਚਲਾਣੇ ਸੀਗੇ।
1: ਉਹ ਸੱਚ
0: ਹੁਣ ਤੁਸੀਂ ਰੱਖੜੀ ਦੀ ਗੱਲ ਕੀ ਸੱਚ?
1: ਨਹੀਂ ਰੱਖੜੀ ਨੀ ਸੱਚ, ਉਹ ਆਪਣੇ ਕੋਈ ਨਿਊਜ਼ ਵੀ ਹੈਗੀ ਸੀ ਰੱਖੜੀ ਦੀ।
0: ਰੱਖੜੀ ਦੀ ਕਿਹੜੀ ਨਿਊਜ਼
1: ਯਾਰ? ਰੱਖੜੀ ਉਹ ਜਿਹੜਾ
0: ਉਹਦਾ ਬੜਾ ਰੌਲਾ ਪਾਇਆ ਯਾਰ, ਉਹਦਾ ਕੁੜੀ ਦਾ
1: ਕੀ ਚੱਲਣ ਡਿਆ?
0: ਉਹਦਾ ਪਹਿਲਾਂ ਚਲੋ ਸੁਣ ਲਓ।
1: ਅੱਛਾ ਪਹਿਲਾਂ ਗਾਣਾ ਗਾਣੇ ਸੁਣਾ ਲਿਆ ਪਹਿਲਾਂ, ਚਲੋ।

0: ਇਹ ਗਾਣੇ ਚ ਨਾ ਉਹ ਹੈ ਕੁੜੀ ਲਵ ਗਿੱਲ ਜਿਹਨੇ ਉਹ ਗੁਰਪ੍ਰੀਤ ਘੁੱਗੀ ਦੇ ਨਾਲ ਰੌਲਾ ਪਾ ਲਿਆ ਸੀਗਾ ਘੁੱਗੀ ਦੇ ਰੱਖੜੀ ਬੰਦ ਹੋਏ ਤੇ ਫਿਰ ਗੱਲ ਹੀ ਮੁੱਕ ਜੂਗੀ
1: ਆਟੋਮੇਟਿਡ
0: ਹੈ ਮਤਲਬ ਉਹ ਐਂ ਤਾਂ ਹੁਣ ਬਿਗ ਬੋਸ ਸਾਰੀ ਦਿਹਾੜੀ ਤਾਂ ਨੀ ਜਾਗਦਾ ਰਹਿੰਦਾ ਸਵੇਰੇ ਵੀ ਬਿਗ ਬੋਸ ਚਾਹਤੇ ਦੁਪਹਿਰ ਨੂੰ ਵੀ ਚਾਹਤੇ ਰਾਤ ਨੂੰ ਵੀ ਚਾਹਤੇ ਇੰਨਾ ਤਾਂ ਕਿੱਥੇ ਚਾਹਤੇ ਹੋਣੇ ਉਹ
2: ਪਰ ਮੇਰੇ ਖਿਆਲ ਸਭ
0: ਆਟੋਮੇਟਿਡ ਹੈ ਉਹ ਸਾਰਾ ਜਿਵੇਂ ਟ੍ਰੇਨਾਂ 'ਚ ਨਹੀਂ ਹੁੰਦਾ ਹੈਗਾ ਵੀ ਇੱਕ ਵਾਰ ਆਡੀਓ ਰਿਕਾਰਡ ਕਰ ਲਈ ਉਹ ਤੋਂ ਬਾਅਦ ਫਿਰ ਉਹ ਆਪਣੇ ਆਪ ਚਲਾਈ ਜਾਂਦੇ ਨੇ
2: ਪਰ ਉਹੀ ਤਾਂ ਮੈਂ ਕਹਿ ਲੈਣਾ ਕਿ ਜਿਹੜਾ ਬੰਦਾ ਆਉਂਦਾ ਵਾ ਉਹੀ ਬਿਗ ਬੋਸ ਦੀ ਆਵਾਜ਼ ਆ ਤੁਸੀਂ ਦੇਖ ਲਿਆ
0: ਉਹ 'ਚ ਮਤਲਬ ਕੀ ਹੈ ਉਹ ਕਹਿੰਦੇ ਕਿ ਕੰਪਿਊਟਰਾਈਜ਼ਡ ਸਿਸਟਮ ਹੀ ਇੱਦਾਂ ਦਾ ਹੈ ਬਈ ਮਤਲਬ ਜਿਹੜਾ ਮਰਜ਼ੀ ਉੱਥੇ ਬੰਦਾ ਬੈਠ ਕੇ ਬੋਲ ਰਿਹਾ ਹੋਊਗਾ ਉਹ ਆਵਾਜ਼ ਉਦਾਂ ਦੀ ਹੋ ਜਾਊਗੀ
2: ਓ ਅੱਛਾ ਬਸ ਠੀਕ ਹੈ
0: ਜਿਵੇਂ ਜੇ ਤੁਸੀਂ ਵੀ ਗੱਲ ਕਰੋਗੇ
2: ਤੇ ਆਵਾਜ਼ ਉਸ ਟੋਨ ਦੇ ਵਿੱਚ ਹੋ ਜਾਏਗੀ ਹਾਂ ਤੇ
0: ਮਤੇਜ ਕਿਆ ਪ੍ਰੋਬਲਮ ਹੈ ਤੇ ਉਹ ਇਦਾਂ ਦੀ ਹੋ ਜਾਊਗੀ ਕਿ ਚਾਹੇ ਤੁਸੀਂ ਸਵੇਰੇ ਬਿਠਾ ਲਓ ਦੁਪਹਿਰ ਨੂੰ ਬਿਠਾ ਲਓ ਸ਼ਾਮ ਨੂੰ ਬਿਠਾ ਲਓ ਉਹੀ ਆਵਾਜ਼
2: ਸਾਰੇ ਡਰਦੇ ਆ ਬਿਗ ਬੋਸ ਤੋਂ ਨਾ ਬਿਗ ਬੋਸ ਦਾ ਆ ਗਿਆ ਆਰਡਰ ਚਲੋ ਚੱਲੀ
0: ਐਨੀਵੇਜ਼ ਉਹਦੇ ਤੋਂ ਗੱਲ ਇਹ ਯਾਦ ਆਈ ਚਲੋ ਹੁਣ ਫਿਲਮਾਂ ਦੀ ਗੱਲ ਤੁਰੀ ਹੋ ਹੈ ਤੇ ਇੱਕ ਸਵੇਰੇ ਵੀ ਆਪਾਂ ਖਬਰਾਂ ਦੇ ਵਿੱਚ ਵੀ ਪਾਈ ਸੀਗੀ ਰੱਖੜੀ ਦੀ ਇੱਕ ਐਡ ਆਈ ਹੈ ਕ੍ਰਿਤੀ ਸੈਨਨ ਜਿਹੜੀ ਐਕਟਰੈਸ ਹੈਗੀ ਹੈ ਤੇ ਉਹ ਤੁਸੀਂ ਦੇਖੀ ਉਹ ਐਡ
2: ਜਿਹੜੀ ਆਪਾਂ ਹਾਂ ਸਹੀ ਹੈ
0: ਤੇ ਉਹ ਐਡ ਦੇ ਵਿੱਚ ਅੱਛਾ ਤੁਹਾਡਾ ਮਤਲਬ ਮੋਟੇ ਤੌਰ ਤੇ ਉਹਦੇ ਤੇ ਵਿਚਾਰ ਇਹ ਨੇ ਕਿ ਇੱਕ ਤਾਂ ਉਹਦੇ 'ਚ ਕੱਪੜੇ ਰੱਖੜੀ ਵਾਲੇ ਨਹੀਂ ਹੈਗੇ ਹੁਣ ਰੱਖੜੀ ਵਾਲੇ ਪਤਾ ਨਹੀਂ ਕਿਹੜੇ ਹੁੰਦੇ
2: ਠੀਕ ਹੈ
0: ਤੇ ਦੂਜਾ ਇਹ ਹੈਗਾ ਹੈ ਕਿ ਕੁੱਤੇ ਨੂੰ ਰੱਖੜੀ ਕਿਉਂ ਬੰਨਦੀ
2: ਹਾਂ ਸਹੀ
0: ਹੁਣ ਉਹ ਦੱਸੋ ਉਹਨੇ ਫਿਰ ਬਾਅਦ ਦੇ ਵਿੱਚ ਪੋਸਟ ਦੇ ਵਿੱਚ ਫਿਰ ਆਪਣੀ ਸਫਾਈ ਵੀ ਲਿਖੀ ਵੀ ਮੈਂ ਸਾਡੇ ਤਾਂ ਅਸਲ ਦੇ ਵਿੱਚ ਤਾਂ ਅਸੀਂ ਦੋ ਭੈਣਾਂ ਹੀ ਹਾਂ
2: ਠੀਕ ਹੈ
0: ਬਚਪਨ ਤੋਂ ਰੀਅਲ ਰਿਐਲਿਟੀ ਦੇ ਵਿੱਚ ਤੇ ਅਸੀਂ ਤਾਂ ਇੱਕ ਦੂਜੇ ਨੂੰ ਹੀ ਰੱਖੜੀ ਬੰਨਦੀ
2: ਆ ਰਹੀ
0: ਨਹੀਂ ਕਿਉਂਕਿ ਹੈ ਹੀ ਨਹੀਂ ਭਰਾ ਫਿਰ ਅਸੀਂ ਤਾਂ ਮਤਲਬ ਰੱਖਿਆ ਕਰਨ ਦੀ ਗੱਲ ਹੁੰਦੀ ਹੈ ਨਾ
2: ਸਹੀ ਗੱਲ
0: ਰੱਖਿਆ ਜਿਹੜੀ ਤੁਹਾਡੀ ਕਰਦਾ ਹੁਣ ਜੇ ਡੋਗ ਤੁਹਾਡੇ ਘਰ ਦੇ ਵਿੱਚ ਕੋਈ ਹੈ ਹੀ ਨਹੀਂ ਭੈਣ ਨਹੀਂ ਭਰਾ ਨਹੀਂ
2: ਸਹੀ ਗੱਲ ਸਹੀ
0: ਬਹੁਤ ਸਾਰੇ ਲੋਕ ਸਿਰਫ ਕੁੱਤਾ ਹੀ ਪਾਲ ਕੇ ਰੱਖਦੇ ਹੈਗੇ ਨੇ
2: ਬਿਲਕੁਲ ਬਿਲਕੁਲ
0: ਤੇ ਉਹਨੂੰ ਬੰਨਤੀ ਬੇਸਿਕਲੀ ਮਕਸਦ ਤਾਂ ਇਹੀ ਹੈਗਾ ਤੇ ਦੂਜਾ ਉਹ ਕਹਿੰਦੀ ਵੀ ਕੱਪੜਿਆਂ ਦੇ ਵਿੱਚ ਤਾਂ ਮਤਲਬ ਇਹ ਹੁਣ ਇਹ ਹਰ ਵਾਰ ਦਾ ਹੀ ਰੌਲਾ ਹੈਗਾ ਤੁਹਾਡਾ ਵੀ ਆਹ ਕੱਪੜੇ ਕਿਉਂ ਪਾਲੇ ਉਹ ਕਿਉਂ ਪਾਲੇ ਕੱਪੜੇ ਤਾਂ ਇੱਦਾਂ ਹੀ ਅੱਜ ਕੱਲ੍ਹ ਚੱਲਦੇ ਨੇ ਉੱਥੇ ਮਾਡਰਨ ਸਿਟੀਜ਼ ਦੇ ਵਿੱਚ
2: ਤੁਹਾਡਾ
0: ਕੀ ਮਤਲਬ ਇਹਦੇ ਤੇ ਟੇਕ ਹੈਗਾ
2: ਭਾਈ ਮੇਰਾ ਮੇਰਾ ਤੇ ਇਹੋ ਹੀ ਹੈ
0: ਕੰਗਨਾ ਰਣੌਤ ਨੂੰ ਚੰਗੀ ਨਹੀਂ ਲੱਗੀ ਐਡ
2: ਅੱਛਾ
0: ਤੁਹਾਨੂੰ ਕੰਗਨਾ ਰਣੌਤ ਨਹੀਂ ਚੰਗੀ ਲੱਗਦੀ ਉਹਨੂੰ ਐਡ ਨਹੀਂ ਚੰਗੀ
2: ਹਾਂ ਨਹੀਂ ਨਹੀਂ ਜੇ ਤਾਂ ਤੁਸੀਂ ਮੇਰਾ ਪੁੱਛਦੇ ਹੋ ਨਾ ਇਹਦਾ ਕੀ ਨਜ਼ਰੀਏ ਨਾਲ ਭਾਈ ਕੱਪੜੇ ਕਰਕੇ ਚਲੋ ਫਿਰ ਵੀ ਥੋੜਾ ਹੋ ਸਕਦਾ ਪਰ ਜੇ ਕਿਸੇ ਨੂੰ ਬੰਨਤੀ ਹੈ ਨਾ ਆਪਾਂ ਕੁੱਤੇ ਨੂੰ ਬੰਨਤੀ ਹੈ ਨਾ ਤੇ ਯਾਰ ਉਹ ਵੀ ਤਾਂ ਹੁਣ ਦੇਖੋ ਅੱਜ ਕੱਲ੍ਹ
0: ਉਹ ਚ ਵੀ ਤਾਂ ਜਾਣ
2: ਉਹ ਚ ਵੀ ਤਾਂ ਜਾਣ ਵੀ ਹੈ ਪਰ ਉਹ ਵੀ ਰੱਖਿਆ ਕਰਦਾ
0: ਹਾਂ ਰੱਖਿਆ
2: ਮਤਲਬ ਦੇਖੋ ਬੰਦਾ ਉਹੀ ਆ ਵੀ ਜਿਹੜਾ ਰਕਸ਼ਾ ਕਰਦੇ ਜਿਹਦੇ ਤੁਹਾਨੂੰ ਭਰੋਸਾ ਵਾ ਅੱਜ ਕੱਲ੍ਹ ਤੇ ਭਾਈ ਅੱਜ ਕੱਲ੍ਹ ਮੌਸਮ ਕਹਿ ਰਿਹਾ ਮਾਹੌਲ ਹੀ ਏਦਾਂ ਦਾ ਹੋ ਗਿਆ ਵੀ ਅੱਜ ਕੱਲ੍ਹ ਭਰਾਵਾਂ ਦਾ ਵੀ ਨੀ ਕੋਈ ਟੈਨਸ਼ਨ ਮਤਲਬ ਕਿਸੇ ਨੂੰ ਹੈਗੀ ਜਾਂ ਕਿੱਦਾਂ ਨਾ ਅੱਜ ਕੱਲ੍ਹ ਦਾ ਮਾਹੌਲ ਹੀ ਏਦਾਂ ਦਾ ਚੱਲਣ ਡਿਆ ਤੇ ਜੇ ਉਹਨਾਂ ਨੇ ਬੰਨਤੀ ਹੈ ਤੇ ਮੈਨੂੰ ਤੇ ਲੱਗਦਾ ਵੀ ਕੋਈ
0: ਤੁਹਾਡਾ ਇਹ ਸਾਰੀ ਐਡ ਛੱਡੋ ਕੰਗਨਾ ਰਣੌਤ ਬਾਰੇ ਕੀ ਵਿਚਾਰ
2: ਉਹਦਾ ਤਾਂ
0: ਆਪਾਂ ਨੂੰ ਫੰਡਰੇਜ਼ਰ ਪੇਜ ਸ਼ੁਰੂ ਕਰਨਾ ਚਾਹੀਦਾ ਕਿ
2: ਹਾਂ
0: ਮੈਨੂੰ ਲੱਗਦਾ ਕੋਈ ਤਾਂ ਟੀਕਾ ਬਣਿਆ ਹੋਊਗਾ ਦੁਨੀਆ 'ਚ ਇਲਾਜ ਕਰ ਸਕੇ
2: ਹਾਂ ਬਲੇ ਉਹਦੇ ਲਈ ਕੋਈ ਇਲਾਜ ਨਹੀਂ ਹੈਗਾ
0: ਹਨਾ ਕਿਉਂਕਿ ਉਹਦੇ ਤੋਂ ਬੀਜੇਪੀ ਹਾਲੇ ਵੀ ਤੰਗ ਨੇ
2: ਤੁਸੀਂ ਦੱਸੋ ਜੇ ਇੱਕ ਟੀਕਾ ਬਣਾ ਦੋਗੇ ਨਾ
0: ਉਹਲੇ ਕੋਈ ਮੁਰਦਾ ਬੁਰਦਾ ਬੋਲੇ ਕਫਾ
2: ਬਾਰੇ
0: ਹਰ ਵਾਰ ਉਹ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੀ ਹੈ ਮੋਦੀ ਸਾਹਿਬ ਨੂੰ ਡਰੇ ਲੱਗਿਆ ਰਹਿੰਦਾ ਵੀ ਯਾਰ ਐਤਕੀ ਕੋਈ ਪੱਠਾ ਪੰਗਾਣਾ ਇਹ ਲੈ ਲਵੇ
2: ਐਕਚੁਅਲੀ ਮੈਂ ਤਾਂ ਸਹੀ
0: ਗੱਲ ਪਿਆ ਹੋਇਆ ਸਾਡਾ ਇੱਕ
2: ਬ੍ਰਹਸਪਤੀ
0: ਤੇ ਭੇਜ ਦੇਣਾ ਚਾਹੀਦਾ
2: ਤੂੰ ਜਾ
0: ਹੁਣ ਧਰਤੀ ਤੇ ਟਾਈਮ ਮੁੱਕ ਗਿਆ ਤੂੰ ਹੁਣ ਉੱਥੇ ਯੂਰੇਨਸ ਤੇ ਨੈਪਚੂਨ
2: ਮੰਗਲ ਗ੍ਰਹਿ ਹਾਂ ਕੋਈ ਇੰਨੇ ਗ੍ਰਹਿ ਜੇ ਸਾਰੇ ਦੁਨੀਆਂ ਧਰਤੀ ਲੈ ਰਹੀ ਹੈ ਜਗ੍ਹਾ ਲੈ ਰਹੀ ਹੈ
0: ਆਖਰੀ ਅਵਾਰਡ ਸੀਗਾ ਇਸ ਤੋਂ ਬਾਅਦ ਨੀ ਹੁਣ ਕੋਈ ਗੱਲ
2: ਉਹ ਕਿਹੜਾ ਜ਼ਿਲ੍ਹੇ ਲਈ ਆ ਆਪਣੀ ਚੰਦਰਮਾ ਤੇ ਜਿਹੜੀ ਜਗ੍ਹਾ ਲੈ ਲਈ ਜਿਹੜਾ ਤੁਸੀਂ ਲਾ
0: ਐਲਨ ਮਸਕ
2: ਹਾਂ ਐਲਨ ਮਸਕ ਨਾਲ ਉਹਦਾ ਕਰਵਾ ਦਿਓ ਕੰਟੈਕਟ ਕਰਵਾ ਦਿਓ
0: ਆਹੋ ਉਹ ਵੀ ਛੜਾ ਜਿਹਾ ਹੀ ਹੈ ਇੱਕ ਤਰ੍ਹਾਂ
2: ਦਾ ਹਾਂ ਉਹਨੂੰ ਕਹੋ ਵੀ ਨਾਲੇ ਤੁਸੀਂ ਇੱਕ ਗਿਫਟ ਕਰ ਦਿਓ ਥੋੜੀ ਜਿਹੀ ਜਗ੍ਹਾ ਤੇ ਹਾਂ ਭਈ ਉੱਥੇ
0: ਰਹੋ ਇੱਕ ਰਾਕੇਟ ਦੇ ਵਿੱਚ ਇਹਨੂੰ ਭੇਜ ਦੇ ਹਨਾ ਇੰਨੇ ਰਾਕੇਟ ਛੱਡਦੇ ਤਾਂ ਉਹਨੂੰ
2: ਉਹ ਰਾਕੇਟ ਨੇ ਕਹਿੰਦਾ ਬੈਰੀਅਰ ਨੂੰ ਲੈ ਕੇ ਜਾਣਾ
0: ਇੱਕ ਰਾਕੇਟ ਚ ਭੇਜ ਦੇ ਯਾਰ ਐਡੀ ਕਿਹੜੀ ਗੱਲ
2: ਰੋਕੇਟ ਦੇ ਭਾਈ ਰੋਕੇਟ ਕਿਹੜਾ ਹੋਰ ਕੋਈ ਜੋ ਮਰਜ਼ੀ ਬਹਿ ਜੇ ਪਰ ਇਹ ਨੀ ਬਹਿਣੀ ਚਾਹੀਦੀ ਆ ਭਾਈ ਕੀ ਉਸ ਮਤਲਬ ਮੈਂ ਤੇ ਵੈਸੇ ਚਲੋ ਘੱਟ ਸੁਣਦਾ ਵਾ ਪਰ ਮੈਂ ਜਦੋਂ ਵੀ ਸੁਣਦਾ ਨਾ ਸਾਰੇ ਜਣੇ ਕਹਿੰਦੇ ਵੀ ਉਹ ਬਵਾਲ ਹੀ ਕਰਦੀ ਆ ਜਾਂ ਕਿੱਦਾਂ ਉਹ ਐਕਚੁਅਲੀ ਮੈਂ ਨਾ ਇਹਦੀਆਂ ਨਾ ਕੰਗਨਾ ਰਾਵਤ ਦੀਆਂ ਦੋ ਤਿੰਨ ਫਿਲਮਾਂ ਵੀ ਵੇਖੀਆਂ ਸੀ
0: ਉਹਦੇ ਵਿੱਚ ਵੀ
2: ਨਹੀਂ ਉਹਦੇ ਵਿੱਚ ਵੀ ਥੋੜੀ ਜਿਹੀ ਸਾਈਕੋ ਜਿਹੀ ਐਕਟਿੰਗ ਕਰਦੀ ਸੀ ਮਤਲਬ ਕੋਈ
0: ਸਾਈਕੋ ਦੀਆਂ ਕੀਤੀਆਂ ਨੇ
2: ਮਤਲਬ ਪਤਾ ਨੀ ਕੀ ਚੱਕਰ ਸੀ ਜਾਂ ਜਿੱਦਾਂ ਹੁੰਦਾ ਨਾ ਵੀ ਬੁੱਢੀ ਬੁੱਢੀ ਵਾਲੀ ਐਕਟਿੰਗ
0: ਟਾਈਮ ਤੇ ਦਵਾਈ ਨੀ ਮਿਲੀ ਹੈਗੀ ਮੈਨੂੰ ਲੱਗਦਾ
2: ਯਾਰ ਇਹ ਵੀ ਨੀ
0: ਕਈ ਵਾਰ ਕਮੀ ਰਹਿ ਜਾਂਦੀ
2: ਜਾਂ ਇਹ ਵੀ ਹੋ ਸਕਦਾ
0: ਆਇਰਨ ਦੀ ਕਮੀ ਨਹੀਂ ਰਹਿ ਜਾਂਦੀ ਜਿਵੇਂ ਉਹ ਕਿਹੜਾ ਹੁੰਦਾ ਸੀ ਦੇਸ਼ ਕਾ ਨਮਕ
2: ਟਾਟਾ ਨਮਕ
0: ਰਾਮਦੇਵ ਤੋਂ ਲੈ ਕੇ ਬਾਬਾ ਜੀ ਆਪਸ ਚ ਬਣਦੀ ਹੈ
2: ਹਾਂ ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ ਦੇਖ ਲੋ ਅਸੀਂ ਤਲ ਵੀ ਨਾਲ ਰੇਡੀਓ ਤੇ ਯਾਦ ਕਰਦੇ ਰਹਿੰਦੇ ਹਾਂ ਤੁਸੀਂ ਸਾਨੂੰ ਇਹ ਲੱਗੋ ਅਸੀਂ ਤੈਨੂੰ ਭੁਲਾ ਬੈਠੇ ਹਾਂ ਠੀਕ ਹੈ ਨਾ ਤੇ ਲਈ ਨੀ ਚਲੋ
0: ਰਾਮਦੇਵ ਤਾਂ ਸਾਰੇ ਯਾਦ ਰੱਖ
2: ਤੇ ਪਰ ਤੁਹਾਡਾ ਤੁਹਾਡਾ ਰੱਖੜੀ ਕਿੱਦਾਂ ਤੁਸੀਂ ਮਨਾ ਰਹੇ ਹੋ ਫਿਰ ਤੁਹਾਡਾ ਹੈਗਾ
0: ਜਿੱਦਾਂ ਸਾਰੇ ਮਨਾਉਂਦੇ ਭਾਜੀ
2: ਆਪਾਂ ਇੱਕ ਦੂਜੇ ਨੂੰ ਬੰਨੀਏ
0: ਬੰਨੀ ਦੇਈ ਨਾ ਦਈਏ ਆਪਾਂ ਨੂੰ ਲੋਕ ਆ ਕੇ ਬੰਨਣਗੇ ਵੀ ਪਹਿਲਾਂ ਇਹਨਾਂ ਨੂੰ ਬੰਨੋ
2: ਇਹਨਾਂ ਦਾ ਪਹਿਲਾਂ ਬੂਹ ਬੰਨੋ ਆ ਇਹ ਆ ਜਿਹੜੇ
0: ਇਹਨਾਂ ਨੂੰ ਬੰਨੋ ਰੱਖੜੀ ਦੇ ਉੱਤੇ
2: ਹਾਂ ਸਹੀ
0: ਇਹਨਾਂ ਨੇ ਅੱਜ ਤੰਗ ਕੀਤਾ ਆਪਣੇ ਉੱਥੇ ਬਾਬੇ ਬਕਾਲੇ ਮੇਲਾ ਲੱਗਦਾ ਉੱਥੇ ਗਏ ਹੋ ਤੁਸੀਂ
2: ਬਾਬੇ ਬਕਾਲੇ ਇੱਥੇ ਰੱਖੜੀ ਦਾ
0: ਹਾਂ
2: ਅੱਛਾ
0: ਹਾਂ ਰੱਖੜ ਪੁੰਨਿਆ ਦਾ ਮੇਲਾ ਲੱਗਦਾ
2: ਅੱਛਾ ਜੀ ਬਾਬੇ ਬਕਾਲੇ ਲਾਲਾ ਮੈਂ ਨਹੀਂ ਗਿਆ
0: ਅੱਛਾ ਜੀ ਕੋਈ ਵੀ ਮੇਲਾ ਗਏ
2: ਯਾਰ ਅਸੀਂ ਗਏ
0: ਭਾਜੀ ਬਹੁਤ ਮਤਲਬ ਤਗੜਾ ਐਨ ਚੜਾਈ ਵਾਲਾ ਮੇਲਾ
2: ਯਾਰ ਅਸੀਂ ਨਾ ਛੋਟੇ
0: ਛੋਟੇ ਤੁਸੀਂ ਤਾਂ ਜਲੰਧਰ ਨਹੀਂ ਤੁਸੀਂ ਜਲੰਧਰ ਤੋਂ ਨੇ ਅੰਮ੍ਰਿਤਸਰ
2: ਅਸੀਂ ਨਾ ਜਾਂਦੇ ਹੁੰਦੇ ਸੀ ਉੱਥੇ ਬਾਬੇ ਬੁੱਢਾ ਸਾਹਿਬ ਗੁਰਦੁਆਰਾ ਹੈ ਨਾ
0: ਹਾਂਜੀ
2: ਉੱਥੇ ਬੜਾ ਤਗੜਾ ਮੇਲਾ ਲੱਗ ਜਾਂਦਾ ਜਦੋਂ ਛੋਟੇ ਹੁੰਦੇ ਆ ਬਸ ਉਦੋਂ
0: ਦੀਵਾਲੀ ਵਾਲੇ ਮੇਲੇ ਤੇ ਜਿਹੜਾ ਅੰਮ੍ਰਿਤਸਰ
2: ਦੀਵਾਲੀ ਵਾਲੇ ਨਹੀਂ ਦੀਵਾਲੀ ਵਾਲਾ ਮੇਲਾ ਤਾਂ ਨਹੀਂ ਆਪਾਂ ਇੱਦਾਂ ਕੋਈ ਦੇਖਿਆ ਆਪਾਂ ਉਹ ਦੇਖਿਆ ਹੈ ਕੀ ਦੀਵਾਲੀ ਤੋਂ ਪਹਿਲਾਂ ਦੁਸਹਿਰਾ
0: ਦੁਸਹਿਰੇ
2: ਦੇ ਜਿਹੜੇ ਰਾਤ ਨੂੰ ਜਦੋਂ ਰਾਵਣ ਸਾੜ ਉਹ ਮੇਲਾ ਹੀ ਇੱਕ ਤਰ੍ਹਾਂ ਦਾ ਹੁੰਦਾ ਹੈ
0: ਸਾਰੇ ਸਾਰੇ ਵੱਡਾ ਮਤਲਬ ਜਿਹਦੀ ਗੱਲ ਹੋਵੇ ਵੀ ਹਾਂ ਯਾਰ ਜਗਰਾਵਾਂ ਦੀ ਰੋਸ਼ਨੀ
2: ਅੱਛਾ
0: ਅਨੰਦਪੁਰ ਦਾ ਮੇਲਾ
2: ਹੋਲਾ ਬੱਲਾ ਵਿਸਾਖੀ ਮੇਲੇ ਤੇ ਜਦੋਂ ਅਸੀਂ ਕੀ ਕਰਦੇ ਹੁੰਦੇ ਹਾਂ ਪਤਾ ਨੀ ਤੁਸੀਂ ਕੀਤਾ ਕਿ ਨਹੀਂ ਪੂਰੀਆਂ ਨਾ ਟਰਾਲੀਆਂ ਭਰ ਕੇ
0: ਸਾਰੇ
2: ਥੱਲੇ ਉਹ ਕਰਕੇ
0: ਡਬਲ ਡੈਕਰ ਜਾਂਦੀਆਂ ਹੁੰਦੀਆਂ ਸੀ ਅਸੀਂ ਟਰੱਕ ਚ ਜਾਂਦੇ ਹੁੰਦੇ ਸੀ ਡਬਲ ਡੈਕਰ
2: ਟਰੱਕ ਦੇ ਬਾਅਦ ਪਹਿਲਾਂ ਤਾਂ ਸਾਰੇ ਟਰਾਲੀਆਂ ਦੇ ਹੀ ਫਿਰ ਟਰੱਕ ਹੁਣ ਜਿਆਦਾ ਜਿਆਦਾ ਟਰੱਕ ਹੁਣ ਆ ਲਾ ਪਏ ਉਦੋਂ ਹਾਂ ਆਪਾਂ ਜਾਲੇ ਹੋ ਲਿਆ ਸਾਰੇ ਟਰਾਲੀ
0: ਸਾਨੂੰ ਜਿਆਦਾ ਦੂਰ ਨੀ ਨਾ ਪੈਂਦਾ
2: ਅੱਛਾ ਤਾਲੋ
0: ਅਨੰਦਪੁਰ ਅਨੰਦਪੁਰ ਸਾਹਿਬ ਵੀ ਦੂਰ ਨੀ ਪੈਂਦਾ ਹੈਗਾ ਫਤਿਹਗੜ੍ਹ ਸਾਹਿਬ ਤਾਂ ਚੱਲ ਲੋਕਲ ਹੀ ਹੈ
2: ਹਾਂ ਸਹੀ ਗੱਲ ਸਹੀ ਗੱਲ
0: ਸਾਡੇ ਤਾਂ ਇੱਥੋਂ ਐਦਾਂ ਹੀ ਮਤਲਬ ਚਲੇ ਜਾਂਦੇ ਸੀਗੇ ਪਹਿਲਾਂ ਹੀ ਕਿਉਂਕਿ ਸੈਟਅਪ ਵਗੈਰਾ ਕਰਨੇ ਹੁੰਦੇ ਸੀਗੇ ਸਾਡੇ ਮਹੱਲੇ ਵਾਲਿਆਂ ਨੇ
2: ਹਾਂ ਸਹੀ ਗੱਲ
0: ਲੰਗਰ ਦੇ ਫਿਰ ਜਦੋਂ ਪੈਕਅਪ ਕਰਨ ਜਾਣਾ ਫਿਰ ਉਦੋਂ ਹੀ ਖੁੱਲਾ ਡੁੱਲਾ ਕੰਮ ਸਾਡੇ
2: ਪਰ ਆਪਾਂ ਨੂੰ ਯਾਦ ਆ ਆਪਾਂ ਉਦੋਂ ਛੋਟੇ ਹੁੰਦੇ ਹਾਂ ਉਦੋਂ ਮਤਲਬ
0: ਜਦੋਂ
2: ਦਸਵੀਂ ਕਲਾਸ ਤੱਕ ਹੀ ਅਸੀਂ ਗਏ ਮੇਲਿਆਂ ਤੇ ਕਿਉਂਕਿ ਦਸਵੀਂ ਤੋਂ ਬਾਅਦ ਦੂਰ ਚੱਲ ਗਏ ਪੜ੍ਹਾਈਆਂ ਪੜ੍ਹੀਆਂ ਤੇ ਦਸਵੀਂ ਚ ਆਪਾਂ ਸਿਰਫ ਆਹੀ ਹੋਲੇ ਮਹੱਲੇ ਤੇ ਜਾਂਦੇ ਹੁੰਦੇ
0: ਹਾਂ
2: ਪਰ ਅੱਜ ਕੱਲ ਵੀ ਬੜੇ
0: ਇੱਥੇ ਆਪਣੇ ਭੈਣੀ ਸਾਹਿਬ ਸਾਡੇ ਲੱਗਦਾ ਹੁੰਦਾ ਸੀ ਹਨਾ ਉਹ ਆਪਣਾ ਕੂਕਿਆਂ ਦਾ ਉਹ ਬੜਾ ਵੱਡਾ ਮੇਲਾ ਹਨਾ ਤੇ ਉਹ ਮੇਰੇ ਖਿਆਲ ਦੇ ਨਾਲ ਹੁੰਦਾ ਹੁੰਦਾ ਸੀਗਾ ਉਹ ਕਦੋਂ ਉਹ ਰੱਖੜੀ ਦੇ ਦਿਨਾਂ ਚ ਹੀ ਹੁੰਦਾ ਸੀ ਸ਼ਾਇਦ
2: ਅੱਛਾ ਇਹਦੇ ਦਿਨਾਂ ਚ ਹੀ
0: ਹੁੰਦਾ
2: ਹਾਂ ਓਕੇ
0: ਤੇ ਫਿਰ ਇੱਕ ਆਪਣਾ ਜਗਰਾਵਾਂ ਦਾ ਰੋਸ਼ਨੀ
2: ਅੱਛਾ
0: ਤੇ ਫਿਰ
2: ਰੋਸ਼ਨੀ ਕੀ ਮਤਲਬ ਰੋਸ਼ਨੀ ਵਾਲਾ ਮੇਲਾ ਹੋਇਆ ਕੀ ਹੁੰਦਾ
0: ਉਹਦਾ ਨਾਮ ਹੈ ਜਗਰਾਵਾਂ ਦੀ ਰੋਸ਼ਨੀ ਜਗਰਾਵਾਂ ਮੇਲਾ
2: ਲੱਗਦਾ ਸਪੈਸ਼ਲ ਆਪਣੇ ਲਈ ਕੱਢਿਆ
0: ਮਤਲਬ ਪੁਰਾਣੇ ਟਾਈਮਾਂ ਦੇ ਉੱਤੇ ਹੁੰਦਾ ਸੀਗਾ ਉਹ
2: ਠੀਕ ਹੈ ਠੀਕ
0: ਵਧੀਆ ਹੁੰਦਾ ਸੀ ਉਹਦੇ ਬਾਰੇ ਆਪਾਂ ਗੱਲ ਵੀ ਕੀਤੀ ਇਨਸਾਈਟ ਰਿਪੋਰਟ ਉਹਦੇ ਚ ਆਪਣਾ ਇੱਕ ਦੇਸ਼ ਪੰਜਾਬ ਕੀ ਗੱਲ ਕੀਤੀ
2: ਅੱਛਾ ਅੱਛਾ ਅੱਛਾ
0: ਉਹ ਹੋ ਗਿਆ ਫਿਰ ਚੱਲ ਚੱਲੀਏ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲੂੰ
2: ਉਹ ਹਾਂ
0: ਉਹ ਜਰਗ ਉਹ ਵੀ ਸਾਨੂੰ ਉਹ ਤਾਂ ਚਲੋ ਸਾਨੂੰ 5-7 ਕਿਲੋਮੀਟਰ ਹੀ ਹੈ
2: ਠੀਕ ਹੈ ਤੁਹਾਡੇ ਉਧਰ ਜ਼ਿਆਦਾ ਹੁੰਦੇ ਆ ਮੇਲੇ ਹਨਾ
0: ਸਾਡੇ ਹਾਂ
2: ਖੱਲੇ ਗੁੱਲੇ ਵਾਲੇ
0: ਬੜੇ ਨੇ ਆਲੇ ਤਾਲੇ ਪਟਿਆਲੇ ਬੜੇ ਮੇਲੇ ਲੱਗਦੇ ਨੇ ਉੱਥੇ ਹਨਾ ਤੇ ਲੁਧਿਆਣੇ ਕੋਈ ਮੇਲਾ ਲੁਧਿਆਣੇ ਵੀ ਲੱਗਦੇ ਹੋਣਗੇ
2: ਯਾਰ ਸਾਡੇ ਮੈਂ ਬਹੁਤ ਘੱਟ ਮੇਲੇ ਵੇਖੇ ਤੁਸੀਂ ਫਿਰ ਕਾਫੀ ਅਲੱਗ ਅਲੱਗ ਸਾਰੇ ਮੇਲੇ ਵੇਖੇ
0: ਤਰ੍ਹਾਂ ਤਰ੍ਹਾਂ ਦੇ ਮੇਲੇ ਦੇਖੇ ਨੇ
2: ਹਾਂ
0: ਫਿਰ ਉਹ ਸਾਡੇ ਹਾਂ ਛਪਾਰ ਦਾ ਮੇਲਾ
2: ਉਹ ਚ ਕੀ ਹੁੰਦਾ
0: ਛਪਾਰ ਦਾ ਮੇਲਾ ਨੀ
2: ਸੁਣਿਆ
0: ਮੇਲਿਆਂ ਦੇ ਵਿੱਚ ਹੁੰਦਾ ਕੀ ਹੈ ਮਤਲਬ ਮੇਲੇ ਆਲਮੋਸਟ ਸੇਮ ਹੀ ਹੁੰਦੀਆਂ ਨੇ ਚੀਜ਼ਾਂ ਬਸ ਉਹਨਾਂ ਦੀ ਇੱਕ ਕੋਈ ਇੱਕ ਰੈਲੇਵੈਂਸ ਡਿਫਰੈਂਟ ਹੁੰਦੀ ਹੈ।
2: ਸਹੀ ਗੱਲ
0: ਹੈ ਨਾ, ਵੀ ਕਿਸੇ ਮੇਲੇ ਦੇ ਉੱਤੇ ਉਹ ਬੇਸਿਕਲੀ ਗੁੱਗੇ ਦਾ ਮੇਲਾ ਹੁੰਦਾ ਮੇਰੇ ਖਿਆਲ ਦੇ ਨਾਲ।
2: ਓਕੇ, ਅੱਛਾ ਅੱਛਾ,
0: ਗੁੱਗਾ ਮਾੜੀ ਦੇ ਉੱਤੇ ਜਿਹੜੇ ਹੁੰਦੇ ਨੇ।
2: ਸਹੀ ਗੱਲ ਹੈ ਯਾਰ, ਮੈਂ ਉਹੀ ਨਾ ਅੱਜ ਹੀ ਥੋੜਾ ਜਿਹਾ ਰੈਲੀ ਕੀਤੀ ਸੀ, ਮੈਂ ਕਿਹਾ ਯਾਰ ਦੌੜਾਂ ਚ ਮੈਂ ਲੈ ਲਿਆ ਵਾ ਪਾਰਟ ਤੇ ਸਟੈਮਿਨਾ ਆਪਣਾ ਬਣਿਆ ਲਈ।
0: ਲੈ ਕੇ ਜਾਓਗੇ ਕੁਛ ਨਾ ਕੁਛ,
2: ਜਾਂ ਤੁਸੀਂ ਕਹੋਗੇ ਤੇ ਮੈਂ ਲੈ ਜਾਗਾ। ਤੁਸੀਂ ਅੱਜ ਕਿਉਂ
0: ਵੈਸੇ ਮੈਡਲ ਨਾ ਸਹੀ ਤਾਂ ਕੁਛ ਹੋਰ
2: ਲੈ ਕੇ ਜਾਵਾਂਗਾ, ਹੋਰ ਕੀ ਆ,
0: ਕੋਈ ਝੰਡਾ ਤਾਂ ਉੱਥੋਂ ਚੱਕ ਕੇ ਲੈ ਹੀ ਜਾਊਂਗਾ।
2: ਲੈ ਲਈ, ਪਰ ਇਹ ਜਿਹੜਾ ਗਲੈਨਵੁੱਡ ਚ ਹੋ ਰਿਹਾ ਨਾ, ਇਹਦੇ ਵਿੱਚ ਸਾਰੀਆਂ ਮਤਲਬ ਐਥਲੈਟਿਕਸ
0: ਵੀ ਹੈ ਐਤਕੀ।
2: ਅੱਛਾ, ਖੋਖੋ ਵੀ ਹੈ,
0: ਖੋਖੋ ਵੀ ਹੈ, ਬਾਸਕਟਬਾਲ ਨਹੀਂ, ਬਾਸਕਟਬਾਲ ਕੀ ਹੁੰਦੀ ਹੈ ਉਹ
2: ਕਿਹੜੀ ਵਾਲਾ, ਇੱਕ ਤਾਂ ਕਬੱਡੀ ਹੈਗੀ ਆ,
0: ਖੋ ਖੋ ਇਹ ਸਾਰੀਆਂ ਹੈਗੀਆਂ ਨੇ, ਤੇ ਨਾਲੇ $7,500 ਦੇ ਨਗਦੀ ਪੁਰਸਕਾਰ, $7,500 ਦੇ ਨਗਦੀ ਪੁਰਸਕਾਰ ਜਿੱਤਣ ਦਾ ਤੁਹਾਨੂੰ ਮੌਕਾ ਮਿਲੇਗਾ।
2: ਚਲੋ
0: ਅੱਛਾ, ਆਪਣਾ ਅੱਜ ਦਾ ਸ਼ੋਅ ਅੱਗੇ ਤੁਰੀ ਬ੍ਰੇਕ ਵੀ ਲੈਣੀ ਹੈਗੀ ਹਾਫ ਦੀ ਟਾਈਮ ਹੋ ਚੱਲਿਆ ਹੀ ਭਾਜੀ,
2: ਚੱਕ ਦੋ ਫਿਰ
0: ਖਬਰ ਅੱਜ ਦੇ ਦਿਨ ਆਪਾਂ ਕੋਈ ਹਲੇ ਸ਼ੇਅਰ ਹੀ ਨੀ ਕੀਤੀ।
2: ਤੁਸੀਂ ਜਿਹੜੀ ਪਹਿਲੀ ਖਬਰ ਸੁਣਾਈ ਰੱਖੜੀ ਵਾਰੀ, ਉਹ ਚ ਟੂ ਕੀਤਾ ਹੀ ਨੀ,
0: ਸਿੰਗਾਪੁਰ ਦੀ ਸੁਣਾਉਂਦੇ
2: ਆ, ਸਿੰਗਾਪੁਰ ਦੀ ਲੈ ਆਪਾਂ ਲਾਗੇ ਲਾਗੇ ਤੇ ਜਾਣਾ ਹੀ ਨੀ, ਸਿੱਧਾ ਹੀ ਜਾਣਾ ਸਿੰਗਾਪੁਰ।

0: ਅੱਜ ਤੁਸੀਂ ਧਿਆਨ ਦਿੱਤਾ ਆਪਾਂ 90s ਦੇ ਪੰਜਾਬੀ ਗਾਣੇ ਚਲਾ ਰਹੇ ਅੱਜ।
1: ਮੈਂ ਕਿਹਾ ਗੱਲਾਂ ਗੋਰੀ ਵਾਲੇ ਚਲਾ ਰਹੇ ਹੋ ਤੁਸੀਂ?
0: ਤੁਹਾਡੀ ਰੱਖੜੀ ਵਾਲੀ ਤੁਸੀਂ ਗੱਲ ਵਿੱਚ ਲਿਆ, ਨਹੀਂ ਤੇ ਮੈਨੂੰ
1: ਲਈ ਤਾਂ ਦੂਜੇ ਹੋਣੇ
0: ਅੱਜ ਸਾਰੇ ਪੁਰਾਣੇ ਹੀ ਚੱਲਣੇ ਸੀ।
1: ਅੱਛਾ ਤਾਂ ਆਏ ਤੇ ਹਰਭਜਨ ਮਾਨ ਸਾਹਿਬ ਵੀ ਤੇ ਆਏ ਨਾ ਇੱਥੇ, ਮਤਲਬ ਟੂਰ ਕਰਕੇ
0: ਚਲੇ ਵੀ ਗਏ ਮੈਨੂੰ ਲੱਗਦਾ।
1: ਮਤਲਬ ਕਾਫੀ ਕਹਿੰਦੇ ਵਧੀਆ ਵੀ ਗਿਆ ਸੀ, ਕਹਿੰਦੇ ਚਲੋ ਭਲੇ ਆ ਵੀ ਚਲੋ ਆਉਂਦੇ ਰਹਿਣ ਸਿੰਗਰ ਤੇ ਸਾਡੀ ਆ ਜਿਹੜੇ
0: ਆਉਂਦੇ ਰਹਿਣ ਤੇ ਜਾਂਦੇ ਰਹਿਣ, ਸਾਨੂੰ ਨਾ ਤੰਗ ਕਰ
1: ਖਬਰਾਂ ਸ਼ੁਰੂ ਕਰਦੇ ਆਪਾਂ ਤੇ ਉਹ ਮੈਂ ਤੁਹਾਨੂੰ ਇੱਕ ਖਬਰ ਦੱਸਦਾ ਚਲੋ, ਰੋਬੋਟ ਵਾਲੀ ਜਿਹੜੀ ਅੱਜ ਕੱਲ ਚੱਲਣ ਦੀ
0: ਖਬਰਾਂ
1: ਸਿਕਿਉਰਿਟੀ ਵਾਲੀ ਉੱਥੇ ਜੋਬ ਆ ਗਏ ਆ ਅੱਜ ਕੱਲ ਤੇ ਉਹ ਰੋਬੋਟ ਦੀਆਂ ਗੇਮ ਮਤਲਬ ਇਹੋ ਜਿਹੇ ਇਵੈਂਟ ਹੋ ਲਾ ਪਏ ਆ ਵਰਲਡ ਹਿਊਮਨੋਇਡ ਰੋਬੋਟ ਗੇਮਸ ਇਹ ਚਾਈਨਾ ਚ ਹੋਇਆ ਵਾ ਉਹਦੇ ਵਿੱਚ ਕੀ ਹੋਇਆ ਬਈ ਦੇਖੋ ਰੋਬੋਟ ਤੇ ਰੋਬੋਟ ਹੀ
0: ਪਹਿਲਾਂ ਇਹਨਾਂ ਮਤਲਬ ਸਮਝਾਓ ਕੀ ਹੁੰਦਾ
1: ਯਾਰ ਰੋਬੋਟ ਦੀਆਂ ਗੇਮ ਹੋ ਰਹੀ ਹੈ ਸਮਝੋ ਠੀਕ ਹੈ ਤੇ ਰੋਬੋਟ ਵੀ ਅੱਗੋਂ ਚਲਾਕ ਹੈ ਠੀਕ ਹੈ ਉਹ ਨਾ ਏਦਾਂ ਬਲੈਕ ਫਲਿੱਕਾਂ ਮਾਰਦੇ ਸੀ ਠੀਕ ਹੈ ਠੀਕ ਹੈ ਤੇ ਇੱਕ ਕੀ ਹੈ ਰੋਬੋਟ ਉਦੋਂ ਡਿੱਗ ਪਿਆ ਤੇ ਦੇਖੋ ਬਹੁਤ ਵਧੀਆ ਕੀਤਾ ਉਹਦੀ ਜਿਹੜੀ ਗਲਤੀ ਸੀ ਨਾ ਛੁਪਾ ਲਈ ਉਹਨੇ ਤੇ ਉਸੇ ਮਤਲਬ ਜਿਹੜੀ ਈਵੈਂਟ ਤੇ ਨਾ ਤੇ ਇੱਕ ਰੋਬੋਟ ਹੋਰ ਸੀ ਜਿਹੜਾ ਵਿਚਾਰਾ ਉਹ ਤੇ ਆਪਣਾ ਵੇਟ ਲਿਫਟਿੰਗ ਕਰਦਾ ਪਿਆ ਸੀ ਵੇਟ ਲਿਫਟਿੰਗ ਕਰ ਰਿਹਾ ਤੇ ਜੱਜ ਲਾਗੇ ਬੈਠੇ ਆ ਉਹਨੇ ਸਾਰਾ ਉਹਨਾਂ ਨੇ ਛੁੱਟਤਾ ਵੇਟ ਲਿਫਟ
0: ਰੋਬੋਟ ਸੀਗੇ ਕਿ ਜੱਜ ਬੰਦੇ
1: ਨਹੀਂ ਜੱਜ ਤੇ ਬੰਦੇ ਸੀ ਯਾਰ ਬੰਦੇ ਨਾ ਜੇ ਰੋਬੋਟ ਜੱਜ ਵੀ ਰੋਬੋਟ ਹੋ ਜਾਣਾ ਫਿਰ ਤੇ ਸਮਝੋ ਆਡੀਅੰਸ ਵੀ ਰੋਬੋਟ ਹੀ ਆਇਆ ਕਰੇਗੀ
0: ਭਾਜੀ ਦੇਖਣ ਵੀ ਰੋਬੋਟ
1: ਮੈਨੂੰ ਲੱਗਦਾ ਉਹ ਫਿਲਮ ਸੱਚੀ ਹੋ ਜਾਣੀ ਆ ਉਹ ਜਿਹੜੀ ਰਜਨੀਕਾਂਤ ਦੀ ਆਈ ਸੀ ਉਹ ਜਿਹੜੀ ਜਿਹ ਚ ਐਸ਼ਵਰਿਆ ਰਾਏ ਸੀ
0: ਮੈਨੂੰ ਪਤਾ ਵੀ ਏਦਾਂ ਕੋਈ ਗੇਮਸ ਹੋਈਆਂ ਹੋਣ ਬਟ ਹਾਂ ਵਾਕਈ ਉਹਨਾਂ ਨੇ ਮਤਲਬ ਜਿਹੜੀਆਂ ਮੈਂ ਰੀਲਾਂ ਦੇਖੀਆਂ ਨੇ ਉਹ ਓਲੰਪਿਕ ਨੂੰ ਮਾਤ ਪਾ ਰਹੇ ਨੇ ਰੋਬੋਟਸ ਕੰਪੀਟੀਸ਼ਨ ਕਰ ਰਹੇ ਨੇ ਆਪਸ ਦੇ ਵਿੱਚ ਤੇ ਉਹ ਮੈਨੂੰ ਉਹ ਤਾਂ ਨੀ ਪਤਾ ਜਿਹੜੀ ਤੁਸੀਂ ਖਬਰ ਕਹਿ ਰਹੇ ਹੋ ਬਟ ਹਾਂ ਉੱਥੇ ਰੋਬੋਟਸ ਆਪਸ ਦੇ ਵਿੱਚ ਭਿੜ ਜ਼ਰੂਰ ਰਹੇ ਹੈਗੇ ਨੇ ਤੇ ਹਾਸੇ ਮਜ਼ਾਕ ਬੜੇ ਹੋ ਰਹੇ ਹੈਗੇ
1: ਨੇ
0: ਹਿਊਮਨਾਇਡ ਰੋਬੋਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੈਸੇ ਤੁਸੀਂ ਆਈਟੀ ਦੇ ਬੰਦੇ ਹੋ ਤੁਹਾਨੂੰ ਪਤਾ ਨਾ ਹਿਊਮਨਾਇਡ ਰੋਬੋਟ ਦਾ ਮਤਲਬ ਹੁੰਦਾ ਹੁੰਦਾ ਜਿਹੜੇ ਹਿਊਮਨਸ ਵਰਗੇ ਦਿਖਣ
1: ਠੀਕ ਹੈ
0: ਹਿਊਮਨਾਇਡ ਉਹਦੇ ਵਰਗੇ ਮਤਲਬ ਜਿਵੇਂ ਹੀ ਦੋ ਹੱਥ ਦੋ ਪੈਰ ਹੋਣੇ ਚਾਹੀਦੇ
1: ਅੱਜ ਕੱਲ ਦੇ ਸਾਰਿਆਂ ਦੇ ਇਹੋ ਰੋਬੋਟ ਜਿੰਨੇ ਵੀ ਮੈਂ ਦੇਖੇ ਵੈਸੇ ਤੇ ਉਹੀ ਸਾਰੇ ਪੂਰੇ ਬੰਦੇ ਹੀ ਲੱਗਦੇ ਆ
0: ਰੋਬੋਟ ਹੁਣ ਉਹ ਆ ਜਾਣਾ ਆ ਤਾਂ ਚਲੋ ਬਦਮਾਗ ਰੋਬੋਟ ਸੀ ਨਾ ਵੀ ਜਿਹੜਾ ਇੱਕ ਡਿੱਗ ਪਿਆ ਦੂ ਆਸ ਪਿਆ ਕਹਿੰਦੇ ਦਿਮਾਗ ਵਾਲੇ ਰੋਬੋਟਸ ਵੀ ਆ ਰਹੇ ਨੇ
1: ਇਹ ਕੋਈ ਛੋਟੀ ਗੱਲ ਨੀ ਆ ਜਾਣਗੇ ਛੇਤੀ
0: ਇਹ ਚੈਟ ਜੀਪੀਟੀ ਦੀ ਤਰਫ ਤੋਂ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ ਚੈਟ ਜੀਪੀਟੀ ਜਿਹੜੇ
1: ਹਾਂਜੀ
0: ਓਪਨ ਚੈਟ ਪਲੈਟਫਾਰਮ ਹੈਗਾ ਉਹਨਾਂ ਨੇ ਕਿਹਾ ਐਮਬੋਡਿਡ AI ਮਾਡਲ ਰੋਬੋਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਐਮਬੋਡਿਡ ਦਾ ਮਤਲਬ ਇਹ ਹੈ ਕਿ ਉਹਦੇ 'ਚ ਇਮੋਸ਼ਨਸ ਤਾਂ ਨਹੀਂ ਪਰ ਹਾਂ ਉਹਦੇ 'ਚ ਉਸੇ ਕਿਸਮ ਦੇ ਨਾਲ ਵੀ ਮੈਂਟਲ
1: ਸੋਚਣ
0: ਜਿਵੇਂ ਮੰਨ ਲਓ ਕੋਈ ਬੰਦਾ ਡਿੱਗਣ ਲੱਗਿਆ ਤਾਂ ਉਹਨੇ ਤੁਰੰਤ ਉਹਨੂੰ
1: ਚੱਕ ਲੈਣਾ
0: ਹੈ ਨਾ ਤਾਂ ਉਹਨੇ ਉਹ ਥ੍ਰੈਟ ਆਈਡੈਂਟੀਫਾਈ ਕਰਨੇ, ਤੇ ਫਿਰ ਉਸ ਵਕਤ ਆਪਣੇ ਮਤਲਬ ਜੋ ਵੀ ਉਹਦਾ ਨਕਲੀ ਅਸਲੀ ਬ੍ਰੇਨ ਹੈਗਾ ਉਹਨੂੰ ਯੂਜ਼ ਕਰਨਾ, ਉਹਦਾ ਯੂਟੀਲਾਈਜ਼ ਕਰਨਾ. ਹੁਣ ਉਹ ਕਿੰਨਾ ਕੁ ਫਾਇਦੇਮੰਦ ਜਾਂ ਨੁਕਸਾਨਮੰਦ ਹੋ ਸਕਦਾ, ਉਹ ਤਾਂ ਚਲੋ ਟੈਸਟਿੰਗ ਤੋਂ ਬਾਅਦ ਹੀ, ਟੈਸਟਿੰਗ ਵੀ ਨਹੀਂ ਬਲਕਿ ਰੀਅਲ ਵਰਲਡ ਚ ਆਉਣ ਤੋਂ ਬਾਅਦ ਪਤਾ ਚੱਲੇਗਾ. ਪਰ ਹਾਂ ਇਹ ਚੀਜ਼ ਹੈਗੀ ਹੈ.
1: ਅੱਛਾ ਰੋਬਰਟ ਤੋਂ ਇੱਕ ਹੋਰ ਗੱਲ ਯਾਦ ਆਈ, ਮੇਰੇ ਖਿਆਲ ਹਫ਼ਤਾ ਹੋ ਗਿਆ ਜਾਂ ਮਹੀਨਾ ਵੀ ਹੋ ਗਿਆ ਸ਼ਾਇਦ, ਇਹ ਕਿਤੇ ਐਪ ਫੋਰ ਤੇ ਨਾ ਜਿੱਦਾਂ ਅੱਜ ਕੱਲ੍ਹ ਗੱਡੀਆਂ ਆ ਗਈਆਂ ਆਟੋ ਵਾਲੀ ਵਾਲਾ, ਉਹ ਕਿਸੇ ਨੇ ਵੀਡੀਓ ਬਣਾਈ, ਉਹ ਅੰਦਰ ਬੰਦਾ ਸੁੱਤਾ ਹੈ ਤੇ ਗੱਡੀ ਚੱਲਣ ਡਈ, ਉਹ ਮਤਲਬ ਉਹ ਤੀ
0: ਵਿੱਚ ਚੱਲ ਪਏ ਨੇ
1: ਉਹ. ਹਾਂ ਹੁਣ ਇਹ ਨੀ ਪਤਾ ਵੀ ਉਹ ਕਿਹੜੀ ਗੱਡੀ ਸੀ, ਮੈਂ ਇਹੋ ਹੀ ਮੈਨੂੰ ਹੁਣ ਯਾਦ ਆਇਆ ਕਿਸੇ ਨੇ ਬਾਹਰੋਂ ਬੰਦਿਆਂ ਨੇ ਵੀਡੀਓ ਬਣਾਈ ਆ ਵੀ ਦੇਖੋ ਅੰਦਰ
0: ਸੈਲਫ ਕੰਟਰੋਲਡ ਗੱਡੀਆਂ ਹੈਗੀਆਂ ਨੇ.
1: ਪਰ ਉਹ ਵੀ ਕਿੰਨੀਆਂ ਰਿਸਕ ਹੈਗੀਆਂ ਨਾ ਵੀ ਏਦਾਂ ਅੰਦਰ ਕੋਈ ਸੌ ਗਿਆ ਤੇ ਇੱਕਦਮ ਇਹਦੀਆਂ ਵੀ ਸੈਲਫ ਕੰਟਰੋਲ ਦੀ ਨਾ ਹੁਣ ਗਈਆਂ ਵੀ ਤੁਸੀਂ ਹਲੇ ਮਤਲਬ
0: ਹੈਗੀ ਚੱਲਦੀਆਂ ਨੇ ਉੱਥੇ ਜਿੱਥੇ ਲੇਨ ਸਿਸਟਮ ਹੈਗਾ, ਕਿਉਂਕਿ ਉਹਨਾਂ ਨੇ ਲੇਨਸ ਨੂੰ ਫੋਲੋ ਕਰਨਾ, ਬਸ ਇੱਕ ਲੇਨ ਦੇ ਵਿੱਚ ਚੱਲੀ ਜਾਣਾ ਹੈਗਾ.
1: M4 ਜਿਹੜਾ ਇਹ ਸਿਸਟਮ ਹੈ, M4 ਜਿਹੜਾ
0: M4 ਦੇ ਉੱਤੇ ਲੇਨ ਸਿਸਟਮ ਹੈਗਾ,
1: ਪਰ ਉਹ ਵਿੱਚ ਤਾਂ ਜੇ ਵਿੱਚ ਲਾ ਲਾਈਨ ਹੋਵੇ ਜਾਂ ਕਿੱਦਾਂ ਹੋਵੇ.
0: ਨਹੀਂ ਇਦਾਂ ਤਾਂ ਹੈ ਨਹੀਂ, M4 ਸਾਰਾ ਹੀ ਬੜਾ ਵਧੀਆ ਲੇਨ ਸਿਸਟਮ ਬਣਿਆ.
1: ਅੱਛਾ ਉੱਥੇ ਉੱਥੇ ਚਲਾ ਸਕਦੇ ਆ.
0: ਅੱਛਾ ਜਿਹੜੇ ਨਵੇਂ ਮੋਟਰਵੇ ਬਣ, ਹੁਣ ਉਹ ਦੇਖਿਆ ਤੁਸੀਂ ਉਹ
1: M12?
0: M12 ਉਹ
1: ਮੇਰੇ ਖਿਆਲ ਨਾਲ ਨਵਾਂ ਜਿਹੜਾ
0: ਏਅਰਪੋਰਟ ਵੱਲ ਬਣਿਆ,
1: M12 ਵੀ
0: ਹਾਂ ਕਿੱਡਾ ਘੈਂਟ ਬਣਾਇਆ ਭਾਈ.
1: ਤੁਸੀਂ ਗਏ ਉੱਥੇ ਡਰਾਈਵ ਕੀਤੀ?
0: ਮੈਂ ਹੁਣ ਮੇਰੇ ਖਿਆਲ ਨਾਲ ਇਸੇ ਵੀਕਐਂਡ ਤੇ ਉਧਰੋਂ ਹੀ ਆਏ ਅਸੀਂ. ਪੈਨਰਿਥ ਪਹੁੰਚ ਗਏ, ਪੈਨਰਿਥ ਤੋਂ ਬਾਅਦ ਫਿਰ ਏਅਰਪੋਰਟ ਵੱਲ ਨੂੰ ਜਾਈ ਜਾਓ, ਕੈਂਬਲਟਨ ਵੱਲ ਨੂੰ, ਤੇ ਸਾਰੇ ਹੀ ਬੜੇ ਵਧੀਆ ਹਾਈਵੇਜ਼ ਉਧਰ ਨੂੰ ਘੜਤੇ ਨੇ.
1: ਜਾਣਾ ਹੀ ਪੈਣਾ ਕਿਤੇ, ਬਾਅਦ ਚ ਟੋਲ ਉਹਨਾਂ ਨੇ ਲਾ ਤੇ, ਫਿਰ ਬਾਅਦ ਚ ਸੋਚਾਂਗੇ.
0: ਹਲੇ ਨੀ ਟੋਲ ਹੈਗਾ, ਹਲੇ ਟੋਲ ਨੀ ਹੈਗਾ ਉਹਦੇ ਤੇ. ਹਾਂ
1: ਟੋਲ ਲੱਗ ਜਾਣਾ ਇਹਦੇ ਤੇ ਛੇਤੀ,
0: ਟੋਲ ਲੱਗ ਜਾਣਾ. ਇਨਫੈਕਟ ਉਹ ਜਿਹੜਾ ਆਪਣਾ ਨਾਰਦਰਨ ਰੋਡ ਵੀ ਹੈਗੀ ਹੈ,
1: ਹਲਕਾ
0: ਜਿਹਾ ਟਵਿਸਟ ਲੈ ਲਓ ਫਿਰ ਕੈਨਬਰਾ ਨੂੰ ਮੁੜ ਜਾਂਦੀ ਹੈ, ਨਹੀਂ ਤੇ ਉਹ ਸਿੱਧੀ ਹੋ ਜਾਈ ਜਾਂਦੀ ਹੈ ਅੰਦਰਲੇ ਸਭ.

0: ਹਾਂ,
1: ਤੇ ਜਿਹੜੇ ਕਾਰਗੋ ਜਹਾਜ਼ ਨੇ ਉਹ ਵੀ ਜਾ ਰਹੇ ਨੇ, ਜਿਹੜੇ ਸਮਾਨ ਢੋਆ ਢੋਆਈ ਕਰਦੇ ਨੇ ਉਹ ਵੀ ਜਾ ਰਹੇ ਨੇ, ਤੇ ਕਮਰਸ਼ੀਅਲ ਜਹਾਜ਼ ਅਕਤੂਬਰ ਤੋਂ ਸ਼ੁਰੂ ਹੋ ਜਾਣੇ ਨੇ.
0: ਅੱਛਾ, ਮਤਲਬ ਜਿੱਦਾਂ ਆਪਾਂ ਟਰੈਵਲ ਕਰਦਾ
1: ਜਾਂ ਹਾਂ, ਤੁਸੀਂ ਇੱਥੋਂ ਸਿੰਗਾਪੁਰ ਜਾਓ, ਸਿੰਗਾਪੁਰ ਤੋਂ ਗਾਂ ਇੰਡੀਆ ਜਾਓ.
0: ਅੰਮ੍ਰਿਤਸਰ ਦਾ ਹੈਗਾ ਉਹਦਾ ਤਾਂ ਸਿੱਧਾ,
1: ਅੰਮ੍ਰਿਤਸਰ ਵਾਲਿਆਂ ਨੇ ਹਲੇ, ਅੰਮ੍ਰਿਤਸਰ ਜਿਹੜੀ ਅੰਮ੍ਰਿਤਸਰ ਏਅਰਲਾਈਨ ਹੈ ਉਹਨਾਂ ਨੇ ਹਲੇ ਸ਼ੁਰੂ ਨਹੀਂ ਕੀਤੀ ਗੱਲਬਾਤ.
0: ਉਹਨਾਂ ਨੇ ਸ਼ੁਰੂ ਨਹੀਂ ਕੀਤੀ, ਉਹਨਾਂ ਨੂੰ ਅੱਜ ਹੀ ਮੈਂ ਕਹਿਲਾ
1: ਅੰਮ੍ਰਿਤਸਰ ਏਅਰਲਾਈਨ ਸ਼ੁਰੂ ਕਰੋ ਤੁਸੀਂ.
0: ਆਪਾਂ ਦੋਵੇਂ ਆਪ ਹੀ ਕਰ ਲਈ,
1: ਉਹਦੇ ਚ ਨਾ ਫਿਰ ਤੁਹਾਡੀ ਮਰਜ਼ੀ ਹੋਊਗੀ ਵੀ ਅਸੀਂ ਅੰਮ੍ਰਿਤਸਰ ਲੈ ਕੇ ਜਾਣਾ ਕਿ ਨਹੀਂ, ਹੋ ਸਕਦਾ ਸਾਡਾ ਮੂਡ ਰਾਹ ਚ
0: ਆਪਾਂ ਚੇਂਜ ਕਰ ਲਾਂਗੇ. ਹੋਰ ਕੀ,
1: ਉਹ ਚ ਇਹ ਹੈ ਕਿ ਜਿਵੇਂ ਉਹ ਪੇ ਐਜ਼ ਯੂ ਗੋ ਹੁੰਦੀ ਹੈ ਨਾ,
0: ਬਾ ਜਿੱਥੇ
1: ਮੂਡ ਐਜ਼ ਯੂ ਗੋ ਹੈ ਵੀ ਜਿੱਦਣ ਪਾਇਲਟ ਦਾ ਮੂਡ ਕਰ ਗਿਆ
0: ਜਿੱਦਣ
1: ਅੱਜ ਅੰਮ੍ਰਿਤਸਰ ਚੱਲ ਛੱਡ ਯਾਰ, ਜਿੱਦਣ ਨੂੰ ਐਮਸਟਰਡਮ ਨੂੰ ਪਾ ਲਓ,
0: ਅੱਜ ਯੁਗਾਂਡਾ ਪਾ ਲੈ,
1: ਉਹ ਚ ਫਿਰ ਉਹ ਲੋਕੀ ਟਰੈਵਲ ਕਰਨਗੇ ਜਿਹਨਾਂ ਨੂੰ ਇਹੀ ਨੀ ਪਤਾ ਵੀ ਜਿਵੇਂ ਰੇਡੀਓ ਤੇ ਕਿਹੜਾ ਗਾਣਾ ਅਸੀਂ ਵਜਾ ਦੇਣਾ, ਉਹਨਾਂ ਨੂੰ ਇਹੀ ਨੀ ਪਤਾ ਵੀ ਪਾਇਲਟ ਜਹਾਜ਼ ਕਿੱਦਣ ਨੂੰ ਮੋੜ ਲੈਣਾ.
0: ਉਹਨਾਂ ਨੂੰ ਕਹੋ ਕਿ ਤੁਸੀਂ ਨਾ ਛੁੱਟੀਆਂ ਕੱਟੜੀਆਂ ਵਿੱਚ ਜਿੱਥੇ ਮਰਜ਼ੀ ਜਾ ਸਕਦੇ,
1: ਬਸ ਬਸ ਬਸ
0: ਉਹਨਾਂ ਨੂੰ ਫਿਰ ਫੈਸਿਲਿਟੀ
1: ਵੀ ਦੇ ਦੋ ਤੇ ਉਹ ਆਪ ਹੀ ਲੈ ਕੇ ਜਾਊਗਾ.
0: ਹਾਂ, ਉਹਨਾਂ ਨੂੰ
1: ਚਾਹੇ ਤੁਹਾਨੂੰ ਹੋਨੋਲੂ ਲੈ ਕੇ ਜਾਵੇ, ਉਹ ਚਾਹੇ ਤੁਹਾਨੂੰ ਯੁਗਾਂਡਾ ਲੈ ਕੇ ਜਾਵੇ,
0: ਸਹੀ ਗੱਲ,
1: ਚਾਹੇ ਕੀਨੀਆ ਲੈ ਜਾਵੇ, ਚਾਹੇ ਨੇਪਾਲ ਲੈ ਜਾਵੇ.
0: ਪਰ ਉਹਨਾਂ ਨੂੰ ਫਿਰ ਇਹ ਵੀ ਦਵਾਂਗੇ ਨਾ ਥੋੜੀ ਛੂਟ ਪਈ, ਤੁਹਾਨੂੰ ਹਫਤੇ ਦਾ ਉੱਥੇ ਰਹਿਣ ਸਹਿਣ ਸਾਡੇ ਵੱਲੋਂ ਹੋਏਗਾ, ਤਾਂ ਕਿ ਬੰਦਾ ਜਿੱਥੇ ਵੀ ਆਪਾਂ ਛੱਡਾਂਗੇ,
1: ਜਿੱਥੇ ਵੀ
0: ਛੱਡਾਂਗੇ
1: ਹਫਤੇ ਦਾ ਰਹਿਣ ਸਹਿਣ,
0: ਹਫਤੇ ਦਾ ਸਾਡਾ,
1: ਉਸ ਤੋਂ ਬਾਅਦ ਚੱਲ ਗਈ ਆਪਣੀ ਏਅਰਲਾਈਨ ਭਾਜੀ.
0: ਉਹ ਲਈ ਨਹੀਂ ਫਿਰ ਆਪਾਂ ਛੱਡਾਂਗੇ ਉਹਨੂੰ ਯੁਗਾਂਡਾ ਨਾ, ਜਿੱਥੇ ਕੋਈ ਹੈ
1: ਆਪਣੀ ਏਅਰਲਾਈਨ ਡੁੱਬ ਜਾਣੀ ਹੈ ਦੇਖਿਓ ਤੁਸੀਂ.
0: ਹਾਂ, ਅੱਗੇ ਕਿਹੜੀ ਚੱਲਣ ਦੀ ਆ, ਅੱਗੇ ਦੇ ਡੇਡੇ ਵੱਡੇ
1: ਸਾਰੇ ਤੁਹਾਡੇ ਬੜੇ ਜਹਾਜ਼ ਚੱਲਦੇ ਨੇਗੇ. ਅਰੇ ਦੇਖੋ ਗੱਲ ਇਹ ਹੈ ਕਿ ਖਿਆਲਾਂ ਚ ਤਾਂ ਵਧੀਆ ਹੋਣੀ
0: ਚਾਹੀਦੀ ਹੈ, ਸੋਚੇ ਚ ਕੀ ਹੈ,
1: ਹਫਤਾ ਨਹੀਂ ਹਫਤਾ ਨਹੀਂ, ਆਪਾਂ ਰਿਹਾਇਸ਼ ਨਹੀਂ ਦੇ ਸਕਦੇ, ਫਿਰ ਤਾਂ ਆਪਾਂ ਨੂੰ ਹੋਟਲ ਵੀ ਬਣਾਉਣੇ ਪੈਣਗੇ. ਪੰਜਾਬ ਰੋਡਵੇਜ਼ ਵਾਲੇ ਵੀ ਦਿੱਲੀ ਤੱਕ ਜਿਹੜੀ ਬੱਸ ਜਾਂਦੀ ਹੁੰਦੀ ਸੀ, ਅਸੀਂ ਦੱਸਾਂਗੇ ਕਿਹੜੇ ਢਾਬੇ ਤੇ ਰੋਕਣੀ ਹੈ, ਜਿਹੜੇ ਢਾਬੇ ਤੇ ਰੋਕਤੀ ਉੱਥੇ ਤੁਹਾਨੂੰ ਖਾਣਾ ਹੈ. ਆ ਮੈਂ ਆਉਂਦੇ ਹੋਏ ਐਤਕੀ ਨਾ ਉਹ ਇੰਡੋ ਕੈਨੇਡੀਅਨ ਵਾਲੀ ਚ ਆ ਗਿਆ ਜੀ.
0: ਅੱਛਾ ਜੀ,
1: ਤੇ ਉਹ ਲਿਟ ਕੇ ਆਉਣ ਵਾਲੀ ਸੀਗੀ ਬਸ. ਪਰ ਉਹ ਫਿਰ ਜੇ ਤੁਸੀਂ ਬੱਸ ਚ ਜਾ ਰਹੇ ਹੋ ਤਾਂ ਬੱਸ ਦੇ ਵਿੱਚ ਇੱਕ ਮਾਹੌਲ ਜਿਹਾ ਹੁੰਦਾ ਹੁੰਦਾ ਨਾ, ਪਰ ਉਹਦੇ ਚ ਤਾਂ ਇਹ ਆ ਵੀ ਸਭ ਨੇ ਆਪਣੇ ਆਪਣੇ ਕੈਬਿਨਸ ਨੂੰ ਪਰਦੇ ਲਗਾਏ ਹੋਏ ਨੇ.
0: ਹੁਣ
1: ਮੈਂ ਆਪਣੇ ਚ ਲਿਟਿਆ ਹੋਇਆ ਤੇ ਮੈਂ ਆਪਣਾ ਪਰਦਾ ਤਾਨ ਲਿਆ ਤੇ ਬਸ ਮੈਨੂੰ ਨਾ ਕੋਈ ਦਿਖ ਰਿਹਾ, ਜੇ ਮੈਂ ਖੋਲ ਵੀ ਲਿਆ ਪਰਦਾ ਤਾਂ ਵੀ ਮੈਨੂੰ ਕੋਈ ਨੀ ਦਿਖ ਰਿਹਾ,
0: ਪਰਦੇ ਲੱਗੇ
1: ਸਭ ਨੇ ਲਗਾਏ ਹੋਏ ਨੇ ਹਨਾ, ਕੱਲੇ ਕੱਲੇ ਹੀ ਜਾ ਰਹੇ ਹੋ. ਅੱਛਾ, ਉਹ ਚ ਟੀਵੀ ਵੀ ਨਹੀਂ ਹੈ?
0: ਹਾਂ,
1: ਟੀਵੀ ਵੀ ਨਹੀਂ ਉਹ ਦੇ ਰਹੇ ਹੈਗੇ, ਵਾਈਫਾਈ ਦੇ ਰਹੇ ਨੇ, ਟੀਵੀ ਨਹੀਂ ਦੇ ਰਹੇ ਹੈਗੇ.
0: ਅੱਛਾ, ਠੀਕ ਹੈ ਠੀਕ ਹੈ.
1: ਤੇ ਫਿਰ ਉਹਨਾਂ ਨੇ ਰੋਕਦੇ ਵੀ ਇਹੋ ਜਿਹੇ ਢਾਬਿਆਂ ਦੇ ਨੇ ਭਾਜੀ, ਜਿਹੜੇ ਮਤਲਬ ਸ਼ਹਿਰਾਂ ਦੇ ਨਾਂ ਤੱਕ ਨੀ, ਮਤਲਬ ਹਰਿਆਣੇ ਚ ਉਹਨਾਂ ਨੇ ਜਿੱਥੇ ਜਾ ਕੇ ਲੋਕੀ, ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਨੀ ਪਤਾ ਹੋਣਾ ਵੀ ਇੱਥੇ ਇੱਕ ਢਾਬਾ ਵੀ ਹੈ. ਉੱਥੇ ਉਹਨਾਂ ਨੇ ਬੀਆਬਾਨ ਉਜਾੜ ਜਗ੍ਹਾ ਦੇ
0: ਉੱਤੇ.
1: ਮੇਰਾ ਮਤਲਬ ਕੋਈ ਕੁੱਲ ਮਿਲਾ ਕੇ ਮੇਰਾ ਵਧੀਆ ਤਜਰਬਾ ਨਹੀਂ ਰਿਹਾ ਇੰਡੋ ਕੈਨੇਡੀਅਨ ਦਾ.
0: ਅੱਛਾ, ਲੈ ਲੈ ਚਲੋ ਵਧੀਆ ਹੈ. ਪਰ ਤੁਸੀਂ ਏਦਾਂ ਕਰਦਾ ਸੀ ਨਾ ਜਦੋਂ ਸਾਰੇ ਕਟਰ ਲੱਗ ਗਏ ਸੀ, ਐ ਕਰਕੇ ਵਿੱਚ ਚੀਕ ਜੀ ਮਾਰ ਕੇ ਫਿਰ ਇੱਧਰ ਆ ਜਾਣੇ ਵੀ ਲੋਕੀ ਕਹਿੰਦੇ ਆਹ ਕਿਹਦੀ ਆਵਾਜ਼ ਰਹੀ ਹੈ.
1: ਮੈਂ ਵੈਸੇ ਇੱਕ ਤਾਂ ਥਕਾਵਟ ਚ ਮੈਨੂੰ ਮੈਂ ਲਈ ਵੀ ਇਸੇ ਕਰਕੇ ਸੀਗੀ ਬਸ ਵੀ ਉਹ ਲੰਬੇ ਲੇਟਾਂ ਨਾਲ ਹੀ ਸੀ.
0: ਤੁਸੀਂ ਆਪਣੇ ਘਰ ਤੋਂ ਕਰਵਾਈ ਸੀ
1: ਕਿਦੋਂ? ਜਦੋਂ ਇੰਡੀਆ ਤੋਂ
0: ਇੱਥੇ ਕਰਵਾਉਣਾ
1: ਸੀ. ਅੱਛਾ,
0: ਲਈ ਆ ਦਿੱਲੀ ਤੋਂ ਤੇ ਬਹੁਤ ਚੱਲਦੀ ਹੈ ਉਹ ਜੀ ਬੱਸਾਂ ਨਾ, ਦਿੱਲੀ ਤੋਂ ਏਅਰਪੋਰਟ ਤੋਂ
1: ਉੱਥੋਂ ਵਾਪਸ ਇੱਧਰ ਨੂੰ ਜਾਂਦੀ ਹੈ ਜਿਹੜੀ. ਹਾਂ,
0: ਦਿੱਲੀ ਤੋਂ ਵੀ ਚੱਲਦੀ ਆ ਵਾ, ਉੱਥੋਂ ਇੱਥੋਂ ਵੀ ਦਿੱਲੀ ਤੋਂ ਆਉਂਦੀ ਆ ਵਾ, ਮਤਲਬ ਇਹੋ ਜਿਹੇ ਇੰਡੋ ਕੈਨੇਡੀਅਨ ਬੱਸਾਂ ਜਿਹੜੀ ਹੈ ਨਾ.
1: ਤੇ ਉਹ ਸਾਰੇ ਸ਼ਹਿਰਾਂ ਚ ਨਹੀਂ ਰੁਕਦੀਆਂ ਕਹਿੰਦੇ?
0: ਉਹ ਤਾਂ ਫਿਰ ਨਹੀਂ,
1: ਐਕਚੁਅਲੀ ਜਿੱਥੇ ਸਵਾਰੀ ਹੈਗੀ ਉੱਥੇ ਤਾਂ ਰੁਕੂਗੀ ਉਹ ਫਿਰ.
0: ਹਾਂ, ਜਦੋਂ ਉਤਾਰਦੀ ਆ ਉਦੋਂ ਉਹਨਾਂ ਨੇ ਮਤਲਬ ਜਿੱਥੇ ਜਿੱਥੇ ਦੀ ਸਵਾਰੀ ਉੱਥੇ ਉਤਾਰ ਦੇਣਗੇ. ਪਰ ਜਦੋਂ
1: ਕਿਉਂਕਿ ਜਿਵੇਂ ਹੁਣ ਸਾਡੇ ਤਾਂ ਚਲੋ ਸ਼ਹਿਰ ਦੇ ਵਿੱਚ ਉਹ ਜਦੋਂ ਨਿਕਲੀ ਤੇ ਸਾਡੇ ਤਾਂ ਜਮਾ ਹੀ ਐਨ ਸ਼ਹਿਰ ਦਾ ਜਿਹੜਾ ਬੱਸ ਅੱਡਾ ਉੱਥੋਂ ਰੁਕਦੀ ਉਹ.
0: ਅੱਛਾ,
1: ਨਾਟ ਬੱਸ ਅੱਡਾ ਪਰ ਬੱਸ ਅੱਡੇ ਦੇ ਅਪੋਜ਼ਿਟ, ਤੇ ਉੱਥੋਂ ਚੱਕਦੀ ਹੈ ਤੇ ਉੱਥੋਂ ਸਾਨੂੰ ਸੌਖਾ. ਪਰ ਜਿਹੜੀ ਰਾਜਪੁਰੇ ਜਦ ਪਹੁੰਚੀ, ਰਾਜਪੁਰੇ ਤਾਂ ਉਹ ਪਤਾ ਨਹੀਂ ਉਹ ਈਗਲ ਮੋਟਲ ਕਿਹੜਾ ਉੱਥੇ, ਉੱਥੋਂ ਸਾਰਾ ਰਾਜਪੁਰਾ ਲੰਘ ਕੇ ਬੰਦਿਆਂ ਨੂੰ ਵਿਚਾਰਿਆਂ ਨੂੰ ਉੱਥੇ ਆਉਣਾ ਪੈਂਦਾ.
0: ਅੱਛਾ,
1: ਉੱਥੇ ਵੇਟ ਕਰਨੀ ਪੈਂਦੀ ਹੈ ਵੀ ਕਦੋਂ ਬੱਸ ਆਊ ਕਦੋਂ ਆਊ ਫੇਰ ਜਾਣਾ, ਹੈ ਨਾ, ਉਹ ਥੋੜ੍ਹਾ ਜਿਹਾ ਫਰਕ ਪੈ ਜਾਂਦਾ. ਐਨੀਵੇ
0: ਚਲੋ ਜੀ, ਕੋਈ
1: ਤੇ ਖਬਰ ਤੁਹਾਨੂੰ ਦੱਸ ਦਈਏ ਫਿਰ. ਹੁਣ ਅੱਜ ਦੀ ਖਬਰ ਜਿਹੜੀ ਹੈਗੀ ਹੈ, ਲੋ ਫਿਰ ਮਿਊਜ਼ਿਕ
0: ਚੱਕ ਦਿਓ.
1: ਖਬਰ ਹੈਗੀ ਹੈ ਭਾਜੀ ਸਿੰਗਾਪੁਰ ਤੋਂ.
0: ਅੱਛਾ,
1: ਸਿੰਗਾਪੁਰ ਦੇ ਵਿੱਚ ਸਰਕਾਰ ਨੇ ਕਿਹਾ ਕਿ ਬੱਚਾ ਪੈਦਾ ਕਰੋ ਤੇ ਸਾਡੇ ਤੋਂ ਪੈਸੇ ਲਓ, ਲੱਖਾਂ ਰੁਪਏ ਲਓ.
0: ਅੱਛਾ,
1: ਐਦਾਂ? ਹਾਂ, ਤੇ ਇਹ ਬੇਸਿਕਲੀ 23 ਅਗਸਤ ਤੋਂ ਇਹਨਾਂ ਨੇ ਇਹ ਪੋਲਿਸੀ ਸ਼ੁਰੂ ਕਰਤੀ ਹੈ. ਐਸ ਜੀ ਚਾਈਲਡ ਸਪੋਰਟ ਪੈਕੇਜ, ਐਸ ਜੀ ਮਤਲਬ ਸਿੰਗਾਪੁਰ ਚਾਈਲਡ ਸਪੋਰਟ ਪੈਕੇਜ. ਤੇ ਬੱਚੇ ਦੇ ਜਨਮ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਲਗਭਗ 70,000 ਸਿੰਗਾਪੁਰੀਅਨ ਡਾਲਰ ਜਿਹੜੇ ਨੇ

0: ਬੱਚੇ ਦੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰੇਗੀ ਸਿੰਗਾਪੁਰ ਸਰਕਾਰ।
1: ਆਬਾਦੀ
0: ਘੱਟ ਰਹੀ ਹੈ ਤੇ ਸਿੰਗਾਪੁਰੀਅਨ ਜਿਹੜੇ ਨੇ ਉਹ ਇੱਕੋ ਹੀ ਬੱਚੇ ਨੂੰ ਪੈਦਾ ਕਰ ਰਹੇ ਨੇ, ਸੋ ਦੂਜਾ ਤੀਜਾ ਬੱਚਾ ਪੈਦਾ ਕਰਨ ਦੇ ਉੱਤੇ ਹੁਣ ਇਹ ਜਿਹੜੀ ਹੈ ਬੇਬੀ ਗਿਫਟ ਮਿਲਣਾ ਹੈਗਾ। ਜਨਮ ਦੇ ਟਾਈਮ ਦੇ ਉੱਤੇ $10,000 ਦਾ ਬੇਬੀ ਗਿਫਟ ਮਿਲਣਾ, ਤੇ ਫਿਰ ਹੌਲੀ ਹੌਲੀ ਇਹ ਜਿਹੜੀ ਟੋਟਲ ਰਕਮ ਹੈ ਉਹਨੂੰ ਕਿਵੇਂ ਉਹਨਾਂ ਨੇ ਡਿਵਾਈਡ ਕਰਦੀ ਹੋ ਜਾਂਦੇ ਹਾਂ, ਤੇ ਫਿਰ ਉਹਨਾਂ ਨੇ CDA ਮਤਲਬ ਚਾਈਲਡ ਡਿਵੈਲਪਮੈਂਟ ਇੱਕ ਅਕਾਊਂਟ ਬਣੂਗਾ ਬੈਂਕਾਂ 'ਚ CDA, ਤੇ ਪਹਿਲਾਂ $5,000 ਦੀ ਕਿਸ਼ਤ ਪਊਗੀ, ਫਿਰ CDA ਦੇ ਵਿੱਚ ਇੱਦਾਂ ਇੱਦਾਂ ਕਰਕੇ $5,000 ਦੀਆਂ ਅਲੱਗ ਅਲੱਗ ਕਿਸ਼ਤਾਂ ਜਿਹੜੀਆਂ ਉਹ ਪੈਂਦੀਆਂ ਰਹਿਣਗੀਆਂ। 17 ਸਾਲ ਹੋਣ ਤੱਕ ਉਹਦੇ ਅਕਾਊਂਟ ਦੇ ਵਿੱਚ $70,000 ਦੀ ਰਕਮ ਬਣ ਜਾਂਦੀ ਹੈ। ਲਾਗੂ ਹੋਣੀ ਹੈ 1 ਅਪ੍ਰੈਲ ਤੋਂ,
1: 1 ਅਪ੍ਰੈਲ
0: ਤੋਂ ਪਹਿਲਾਂ ਜਿਹਨਾਂ ਦੇ ਜਵਾਕ ਹੋ ਗਏ ਹੋਵੇ, ਜਿਵੇਂ ਫਰਜ ਕਰੋ ਮੰਨ ਲਓ ਕਿਸੇ ਦਾ 29 ਅਪ੍ਰੈਲ ਨੂੰ ਜਾਂ 28 ਫਰਵਰੀ ਨੂੰ, ਸੋਰੀ
1: 27-28 ਫਰਵਰੀ
0: ਨੂੰ ਜਿਹਨਾਂ ਦੇ ਹੋਇਆ
1: ਉਹਦੇ ਗਿਆ,
0: ਹਾਂ ਉਹ ਸੋਚਣਗੇ ਵੀ ਯਾਰ
1: ਇੱਕ ਦਿਨ
0: ਰੋਕ ਲਓ ਤੁਸੀਂ,
1: ਇਹੋ ਜਿਹੇ ਬੜੇ ਹੋੜ ਗਏ ਹਨਾ, ਇਹੋ ਜਿਹੇ ਬਹੁਤ ਹੋੜ ਗਏ,
0: ਫਿਰ ਸੀ ਸੈਕਸ਼ਨ ਕਰਾਣਗੇ,
1: ਕਹਿਣਗੇ ਪਲੀਜ਼ 1 ਦਿਨ ਹੋਰ ਰੁਕ ਜਾਓ, ਇਹ ਬਾਅਦ ਚ ਗੱਲ ਆ ਗਈ।
0: ਹਾਂ
1: ਅੱਛਾ, 1 ਅਪ੍ਰੈਲ 2026 ਤੋਂ, 27 ਤੋਂ
0: ਇਹ ਸ਼ੁਰੂ ਹੋ ਜਾਣੀ ਹੈ ਸਕੀਮ ਉੱਥੇ। ਦੁਬਈ ਛੱਡਣ ਦਾ ਫੈਸਲਾ ਤਾਂ ਚੰਗਾ ਕੀਤਾ ਸੀ, ਨਹੀਂ ਤੇ ਬੰਬ ਬੁੰਬ ਵੱਜਣਾ ਸੀ ਉੱਥੇ, ਕੋਈ ਬੁਰਜ ਖਲੀਫਾ ਦੇ ਉੱਤੇ ਉਹਦਾ ਬੁਰਜ ਅੱਡ ਜਾਣਾ ਸੀ ਖਲੀਫਾ, ਹਾਲੇ ਵੀ ਕੋਈ ਭਰੋਸਾ ਨੀ ਹੈਗਾ। ਆਸਟ੍ਰੇਲੀਆ ਆਉਣ ਦਾ ਫੈਸਲਾ ਤੁਸੀਂ ਚੰਗਾ ਲਿਆ, ਪਰ ਹੁਣ ਸਿੰਗਾਪੁਰ ਸਿਰਫ ਜਵਾਕ ਪੈਦਾ ਕਰਨ ਦੇ ਲਈ ਜਾਣ,
1: ਸਿੰਗਾਪੁਰ
0: ਵਾਲਾ ਥੋੜਾ
1: ਜਿਹਾ ਹੈ ਵੀ 1 ਅਪ੍ਰੈਲ ਤੱਕ,
0: 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ।
1: ਅੱਛਾ ਚਲੋ ਛੱਡੋ,
0: ਤੇ ਆਖਰੀ ਖਬਰ ਵੀ ਦੱਸ ਦਈਏ, ਵੈਸੇ ਤਾਂ ਇਹ ਖਬਰ ਵੀ ਖਬਰਾਂ ਦੇ ਵਿੱਚ ਹੀ ਦੱਸਦੀ ਸੀਗੀ, ਪਰ ਇਹ ਖਬਰ ਹੈਗੀ ਇੰਡੀਆ ਦੇ ਵਿੱਚ, ਕਾਂਧਾ ਐਕਸਪ੍ਰੈਸ ਚਲਾਈ, ਕਾਂਧਾ
1: ਪੰਜਾਬੀ ਵਾਲਾ ਕਾਂਧਾ,
0: ਹਾਂਜੀ ਹਾਂਜੀ,
1: ਆ ਜਿਹੜਾ ਕਾਂਧਾ ਮਾਰਿਆ,
0: ਹਾਂਜੀ
1: ਇਹ ਉਹ ਕਾਂਧਾ ਕਿ ਜਿਹੜਾ ਦੂਜਾ ਕਾਂਧਾ,
0: ਉਹ ਕਾਂਧਾ ਖਾਣ ਵਾਲਾ ਕਾਂਧਾ,
1: ਗੰਢਾ
0: ਜਿਵੇਂ ਗੰਢਾ ਐਕਸਪ੍ਰੈਸ ਚਲਾਈ,
1: ਜਦੋਂ ਕਈ ਵਾਰੀ ਆਪਾਂ ਬੋਲੇ ਉਹਦੇ ਗੱਡਾ ਰੱਖ ਕੇ ਜੂੜਾ ਕਰਦੇ ਹੋਲੇ, ਉਹ ਵਾਲਾ ਗੱਡਾ,
0: ਉਹ ਸਿਰ ਦਰਦ ਵੀ ਹੋਣ ਲੱਗ ਜਾਂਦਾ ਸੀ,
1: ਭਾਈ ਤੁਹਾਨੂੰ ਯਾਦ ਹੈ ਗੱਡਾ ਜੇ ਇੱਧਰ ਰੱਖੀਏ
0: ਕਹਿੰਦੇ ਸਿਰ ਦਰਦ ਹੋ ਜਾਂਦਾ, ਧੁੱਪ 'ਚ ਖੜੇ ਹੋ ਜਾਓ,
1: ਇਹ ਨੀ ਮੈਨੂੰ ਅੱਛਾ ਇਹ ਨੀ ਮੈਨੂੰ ਪਤਾ, ਹਾਂ ਪਰ ਅਸੀਂ ਛੋਟੇ ਛੋਟੇ ਹੁੰਦੇ ਨਾ ਕਿਸੇ ਨੇ ਦੱਸਿਆ ਵੀ ਜੇ ਗੱਡਾ ਜੇ ਤੁਸੀਂ ਬਿਮਾਰ ਹੋਣਾ ਨਾ ਗੱਡਾ ਨਾ ਇੱਦਾਂ
0: ਰੱਖੀ, ਉਹੀ
1: ਉਹਦੇ ਵਿੱਚ ਇੱਦਾਂ
0: ਸਿਰ ਦਰਦ ਸ਼ੁਰੂ ਹੋ ਜਾਊਗਾ, ਫੀਵਰ ਹੋ ਜਾਊਗਾ ਤੁਹਾਨੂੰ,
1: ਉਹ ਅਸਲੀ ਹੋ ਜਾਂਦਾ, ਉਹ ਤਾਂ
0: ਮੈਂ ਸੁਣਿਆ ਹੀ ਹੈ
1: ਯਾਰ, ਮੈਂ ਵੀ ਸੁਣਿਆ ਹੀ
0: ਕਰਿਆ ਨੀ, ਐਡਾ ਹੌਸਲਾ ਹੀ ਨੀ ਪਿਆ, ਧੁੱਪ ਚ ਖੜੇ ਹੋਣਾ ਪੈਂਦਾ,
1: ਚਲੋ ਹੁਣ ਗੱਡੇ ਦਾ ਹੋਰ ਵੀ ਇਸਤੇਮਾਲ ਕੀਤਾ ਜਾ ਰਿਹਾ,
0: ਮੈਨੂੰ ਲੱਗਦਾ ਉਦਾਂ ਹੀ ਜੇ ਗਰਮੀ ਦੀ ਧੁੱਪ ਚ ਖੜੇ ਹੋ ਜਾਓ ਤਾਂ ਉਦਾਂ ਹੀ ਸਿਰ ਦਰਦ ਹੋਣ ਲੱਗ ਜਾਂਦਾ ਸੀ, ਬੱਚੇ ਬੁਖਾਰ ਰਹਿੰਦੇ ਹਨ। ਐਨੀਵੇ ਤੇ ਇੰਡੀਆ ਚ ਸਰਕਾਰ ਨੇ ਹੁਣ ਕਾਂਧਾ ਐਕਸਪ੍ਰੈਸ ਚਲਾਈ ਹੈ, ਅਸਲ ਚ ਨਾ ਪਿਆਜ਼ ਦੀਆਂ ਜਿਹੜੀਆਂ ਥੋਕ ਕੀਮਤਾਂ ਸੀ ਪਿਛਲੇ ਸਾਲ 22-23 ਰੁਪਏ ਕਿਲੋ,
1: ਅੱਛਾ ਜੀ,
0: ਥੋਕ ਦਾ ਜਿਹੜਾ ਰੇਟ ਚੱਲ ਰਿਹਾ ਸੀ, ਐਤਕੀ ਉਹ 45-50 ਰੁਪਏ ਪਰ ਕੇਜੀ ਨੂੰ ਚਲਾ ਗਿਆ,
1: ਡਬਲ ਹੋ ਗਿਆ,
0: ਤੇ ਉਹ ਜਦੋਂ ਰਿਟੇਲ ਚ ਆਉਂਦਾ ਤੇ ਹੋਰ 60-65 ਰੁਪਏ ਕਿਲੋ ਤੱਕ ਪਹੁੰਚ ਗਿਆ। ਪਿਆਜ਼ ਇੱਕ ਬੇਸਿਕ ਨੈਸੈਸਿਟੀ ਹੈ, ਬੜੇ ਲੋਕ ਤਾਂ ਇੰਡੀਆ ਦੇ ਵਿੱਚ ਪਿਆਜ਼ ਤੇ ਐਂ ਮੁੱਕੀ ਮਾਰ ਕੇ ਰੋਟੀ ਇਕੱਲੀ ਪਿਆਜ਼ ਦੇ ਨਾਲ ਖਾ ਲੈਂਦੇ,
1: ਪਹਿਲਾਂ ਕਿਹੋ ਦੇ ਪਿਆਜ਼ ਦੀ ਰੋਟੀ,
0: ਇਹ ਬੜਾ ਫਿਰ ਹੁਣ ਉੱਥੇ ਔਖਾ ਹੋ ਗਿਆ ਕੰਮ ਹੁਣ ਇੰਡੀਆ 'ਚ, ਤੇ ਸਰਕਾਰ ਨੂੰ ਇਹ ਹੋ ਰਿਹਾ ਕਿ ਕਿਤੇ ਪਿਆਜ਼ ਦੇ ਕਰਕੇ ਆਮ ਲੋਕ ਵੀ ਸਰਕਾਰ ਦੇ ਅਗੇਂਸਟ ਨਾ ਹੋ ਜਾਣ, ਇਸ ਕਰਕੇ ਉਹਨਾਂ ਨੇ ਨਾਸਿਕ ਚ ਪਿਆਜ਼ ਖਾਸੇ ਨੇ, ਹਨਾ, ਨਾਸਿਕ ਤੋਂ ਟ੍ਰੇਨਾਂ ਚੱਲ ਰਹੀਆਂ ਨੇ ਭਰ ਭਰ ਕੇ, 800 metric tons ਦੀ ਪਹਿਲੀ ਟ੍ਰੇਨ ਗਈ ਹੈ
1: ਪਿਆਜ਼ਾਂ ਨਾਲ ਭਰੀ,
0: ਪਿਆਜ਼ਾਂ ਦੇ ਨਾਲ, ਤੇ ਏਦਾਂ ਕਰਕੇ ਉਹਨਾਂ ਨੇ 4-5 ਟ੍ਰੇਨਾਂ ਚਲਾਤੀਆਂ ਨੇ ਆਲਰੇਡੀ, ਤੇ ਉਹਦੇ ਚ ਉਹਨਾਂ ਨੇ ਰੇਟ ਇੱਕ ਫਿਕਸ ਕਰਕੇ ਭੇਜਿਆ ਵੀ 35 ਰੁਪਏ ਪਰ ਕੇਜੀ ਤੋਂ ਉੱਪਰ ਦਾ ਪਿਆਜ਼ ਵਿਕ ਨਹੀਂ ਸਕਦਾ ਇਹ ਟ੍ਰੇਨ ਚੋਂ ਜਿਹੜਾ ਗਿਆ ਹੈਗਾ, ਰਿਟੇਲ ਮਾਰਕੀਟ ਦੇ ਵਿੱਚ ਇੰਨੇ ਦਾ ਵੀ,
1: ਮਤਲਬ ਜੇ ਅੱਗੇ ਟ੍ਰੇਨ ਤੋਂ ਸਾਰਿਆਂ ਨੇ ਅੱਗੇ ਅੱਗੇ ਲੈ ਲਿਆ ਪਿਆਜ਼ ਤੋਂ ਅੱਗੇ 35 ਤੋਂ ਉੱਤੇ ਨਹੀਂ ਵੇਚ ਸਕਦੇ,
0: ਨਹੀਂ ਮਤਲਬ ਉਹ ਵੇਚਣਗੇ ਫਿਰ,
1: ਪਰ ਫਿਰ ਉਹਨਾਂ ਦੇ ਫਿਰ ਕੋਈ ਨਾ ਕੋਈ ਲੇਬਲ ਲੂਬਲ ਉਹ ਕਹਿਣਗੇ ਨਾ ਵੀ ਇਹ ਕਾਂਧਾ ਐਕਸਪ੍ਰੈਸ ਦਾ ਆਇਆ ਵਾ, ਇਹ ਦੂਜਾ ਆਪਣੇ ਉੱਧਰ,
0: ਦੇਖੋ ਉਹ ਤਾਂ ਹੁਣ ਮਤਲਬ ਇਹ ਹੈ ਵੀ ਉਹਨਾਂ ਨੇ ਸਰਕਾਰ ਨੇ ਭੇਜਤੀ ਹੈ ਤੇ ਸਟਾਕਿੰਗ ਤਾਂ ਕਰਨਗੇ ਜਿਹੜੇ ਵੱਡੇ ਵਪਾਰੀ ਨੇ,
1: ਸਹੀ ਗੱਲ, ਤੇ ਕੁਝ ਨਾ ਕੁਝ ਤੇ ਅਲੱਗ ਕਰ ਦੇਗੇ ਵੀ ਆਹ ਡੱਬੇ ਜਿਹੜੇ ਆ ਕਾਂਧਾ ਐਕਸਪ੍ਰੈਸ ਦੇ ਆ, ਤਾਂ ਕਿ ਇਹ $35
0: ਬਹੁਤ ਤਗੜਾ ਬਿਜ਼ਨਸ ਹੈ ਇੰਡੀਆ ਦੇ ਵਿੱਚ ਜਿਹੜਾ ਆਹ ਸਬਜ਼ੀਆਂ ਦੀ ਸਪਲਾਈ ਦਾ, ਤੁਸੀਂ ਕਦੇ ਤੁਸੀਂ ਦੇਖੀਏ ਆਜ਼ਾਦਪੁਰ ਮੰਡੀ ਦੇਖੀਏ ਦਿੱਲੀ, ਬਹੁਤ ਵੱਡੀ ਮੰਡੀ ਹੈ,
1: ਅੱਛਾ ਜੀ
0: ਸਬਜ਼ੀਆਂ, ਮਤਲਬ ਕਹਿੰਦੇ ਨੇ ਕਿ ਇੱਕ ਟਾਈਮ ਤਾਂ ਇਹ ਸੀਗਾ ਵੀ ਏਸ਼ੀਆ 'ਚ ਸਭ ਤੋਂ ਵੱਡੀ ਮੰਡੀ ਸੀ, ਇੰਡੀਆ 'ਚ ਤਾਂ ਹੋਊਗੀ ਉਹ ਘੱਟੋ ਘੱਟ,
1: ਠੀਕ ਹੈ,
0: ਤੇ ਫਲਾਂ ਸਬਜ਼ੀਆਂ ਸਾਰੇ ਜਿੰਨੇ ਵੀ ਉੱਥੇ ਸਵੇਰੇ ਸਵੇਰੇ ਉੱਥੋਂ ਟਰੱਕ ਨਿਕਲਦੇ ਨੇ ਤੇ ਸਾਰੀ ਰਾਤ ਉੱਥੇ ਕੰਮ ਚੱਲਦਾ, ਉੱਥੋਂ ਹੀ ਨੌਰਥ ਇੰਡੀਆ 'ਚ ਤਾਂ ਘੱਟੋ ਘੱਟ ਜਿੰਨੇ ਵੀ ਹਰਿਆਣਾ, ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਜਿੰਨੇ ਵੀ ਟਰੱਕ ਜਾਂਦੇ ਨੇ ਇੱਥੋਂ ਹੀ ਜਾਂਦੇ ਨੇ ਆਜ਼ਾਦਪੁਰ ਮੰਡੀ 'ਚੋਂ, ਫਲ ਫਰੂਟ ਜਿਹੜੇ ਤੁਹਾਡੇ ਆਉਂਦੇ ਨੇ, ਆਪਾਂ ਕਈ ਵਾਰ ਮੰਡੀ ਨੀ ਜਾਂਦੇ ਹੈਗੇ, ਤੁਸੀਂ ਜੇ ਉੱਥੇ ਜਾ ਕੇ ਮੰਗੋ ਵੀ ਡਰੈਗਨ ਫਰੂਟ ਹੈ ਯਾਰ ਹਨਾ ਜਾਂ ਚੈਰੀਜ਼ ਹੈ, ਉਹ ਦਿੱਲੀ ਮੰਡੀ ਤੋਂ ਹੀ ਨੀ ਆਇਆ ਭਾਜੀ ਅੱਜ ਹਨਾ, ਉਹ ਦਿੱਲੀ ਮੰਡੀ ਕਹਿੰਦੇ ਹਾਂ ਨਾ, ਦਿੱਲੀ ਮਤਲਬ ਉਹ ਆਜ਼ਾਦਪੁਰ ਮੰਡੀ, ਤੇ ਉੱਥੇ ਬੜਾ ਅਸੀਂ ਜਦੋਂ ਦਿੱਲੀ ਰਹਿੰਦੇ ਹੁੰਦੇ ਸੀਗੇ ਤੇ ਬੱਸ ਕਰਕੇ ਆਏ ਉੱਥੋਂ, ਮਤਲਬ ਅਸੀਂ ਸਾਊਥ ਦਿੱਲੀ ਰਹਿੰਦੇ ਸੀ
1: ਉੱਥੋਂ ਬੱਸ ਕਰਕੇ ਵੱਡੀ
0: ਨੌਰਥ ਦਿੱਲੀ ਤੋਂ ਵੀ ਗਾਂ ਉੱਥੇ,
1: ਠੀਕ ਹੈ,
0: ਅਸੀਂ ਗਏ ਤਾਂ ਇਸ ਕਰਕੇ ਸੀ ਕਿ ਚਲ MH1 ਦੇ ਵੀ ਚੈਨਲ ਚ ਜਾਵਾਂਗੇ, ਉਹਨਾਂ ਦਾ ਚੈਨਲ
1: ਨਾਲੇ ਸਬਜ਼ੀਆਂ ਲੈ ਆਵਾਂਗੇ
0: ਤੇ ਨਾਲੇ ਦੇਖ ਕੇ ਆਉਂਦੇ ਹਾਂ ਵੀ ਆਜ਼ਾਦਪੁਰ ਮੰਡੀ ਕੀ ਹੈ, ਤੇ ਉੱਥੇ ਗਏ ਫਿਰ ਅਸੀਂ, ਉਹ ਬੜਾ ਹਿੱਲ ਗਏ ਭਾਜੀ, ਉੱਥੇ ਤਾਂ ਮਤਲਬ ਹੱਥ ਨੀ ਪੈਂਦਾ ਹੈਗਾ, ਉੱਥੇ ਤਾਂ ਬੜੇ ਬੜੇ ਕਿੰਗ ਨੇ, ਜਿਵੇਂ ਤੁਸੀਂ ਆਹ ਸਿਡਨੀ ਫਿਸ਼ ਮਾਰਕੀਟ ਚ ਜਾਂਦੇ
1: ਹੋ
0: ਤੁਹਾਨੂੰ ਨੀ, ਤੁਹਾਨੂੰ ਪਤਾ ਹੀ ਨੀ ਲੱਗਣਾ ਹੈਗਾ ਵੀ ਇੱਥੇ ਜਿਹੜਾ ਉਹ ਸ਼ਾਪ ਲੈਣੀ ਹੈ ਤਾਂ ਕਿਵੇਂ ਲੈ ਸਕਦੇ ਹੋ,
1: ਐਡਾ
0: ਤਗੜੇ ਲੈਵਲ ਤੇ ਕੰਮ
1: ਹੈ, ਪੁਰਾਣੀ ਚੱਲਦੀ ਪਈ ਹੈ ਵਾਲੀ ਵੱਡੀ,
0: ਆਜ਼ਾਦਪੁਰ ਮੰਡੀ ਤਾਂ ਬਹੁਤ ਪੁਰਾਣੀ ਹੈ ਮੇਰੇ ਖਿਆਲ ਦੇ ਨਾਲ, ਆਜ਼ਾਦੀ ਤੋਂ ਵੀ ਪਹਿਲਾਂ ਦੀ,
1: ਪਰ ਜਿਹੜਾ ਕਿਸੇ ਲਈ ਉੱਥੇ ਆਪਣਾ ਬਿਜ਼ਨਸ ਲਾਇਆ ਵਾ ਉਹ ਤਾਂ ਛੱਡਦਾ ਹੀ ਨਹੀਂ ਹੋਣਾ, ਉਹਦੀ
0: ਪੁਰਾਣੇ ਸ਼ਾਹੂਕਾਰ
1: ਪੁਸ਼ਤਾ ਪੁਸ਼ਤਾ ਵੀ ਉਹ ਚੱਲਣੀ ਹੋਣੀ, ਬੇੜਾ ਹੁਣ ਕਿਤੇ ਨਹੀਂ ਜਾਣਾ, ਆਜ਼ਾਦਪੁਰ ਵੱਡੀ ਹੈ ਬਸ, ਇੱਥੇ ਜੀਣਾ ਵਰਦਾ ਵਾ ਬਸ ਆਪਾਂ,
0: ਮਤਲਬ ਔਰ ਉਹਨਾਂ ਦੇ ਕਨੈਕਸ਼ਨ ਤੁਸੀਂ ਦੇਖੋ ਉਹਨਾਂ ਨੇ ਕਿਵੇਂ ਸੈਟਲ ਕੀਤਾ ਹੋਇਆ ਕਿ ਸਾਰੇ ਦੇ ਸਾਰੇ, ਮਤਲਬ ਮੇਰੇ ਕੋਲ ਸਟ੍ਰੋਬੇਰੀ ਆਣੀ ਆ, ਬਲੂ ਬੇਰੀਜ਼ ਸਾਰੀਆਂ ਮੇਰੇ ਕੋਲ ਆ ਰਹੀਆਂ ਨੇ ਹਨਾ, ਐਕਸਕਲੂਸਿਵ ਟ੍ਰੇਡਰ ਹੈਗਾ ਮੈਂ ਉੱਥੇ ਦਾ ਹਨਾ, ਬੜੀ ਖਤਰਨਾਕ ਚੀਜ਼ ਆ, ਮੈਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਚ ਤਾਂ ਚਲੋ ਮੈਂ ਰਹਿਣੀ ਹੈ, ਪਰ ਉਹ ਗ੍ਰੇਨ ਮਾਰਕੀਟ ਆ ਉਹ ਅਸੀਂ ਦੇਖਿਆ ਹਿਸਾਬ ਕਿਤਾਬ ਉੱਥੇ ਦਾ,
1: ਠੀਕ ਆ,
0: ਤੇ ਦਾਣਾ ਮੰਡੀ ਦਾ, ਪਰ ਸਬਜ਼ੀ ਮੰਡੀ ਵਾਲਾ ਤਾਂ ਕ੍ਰੇਜ਼ੀ ਹੈ ਭਾਜੀ,
1: ਦਾਣਾ
0: ਮੰਡੀ ਵਾਲਾ ਸਿਸਟਮ ਇਹ ਹੈ ਕਿ ਸੀਜ਼ਨਲ ਹੁੰਦਾ, ਖਤਰਨਾਕ ਟ੍ਰੇਡਰ ਨੇ ਨਾ,
1: ਤੇ ਉੱਥੇ ਭਾਜੀ ਆਪਾਂ ਆਮ ਲੋਕ ਵੀ ਜਾ ਕੇ ਖਰੀਦ ਸਕਦੇ ਆ, ਸਿਰਫ ਉੱਥੇ ਰਿਟੇਲ
0: ਹੀ ਲੈਣਾ ਤੁਹਾਡਾ, ਤੁਹਾਨੂੰ ਪਤਾ ਹੀ ਨੀ ਲੱਗਣਾ ਹੈਗਾ,
1: ਕੀ ਬਲਾਪਾ ਜੀ ਮੈਂ ਜਾਵਾ ਉੱਥੇ,
0: ਆਮ ਲੋਕਾਂ ਦਾ ਕੀ, ਮਤਲਬ ਉਹਨਾਂ ਨੇ ਵਿੱਚ ਖੁੱਲੀਆਂ ਹੋਈਆਂ ਨੇ ਦੁਕਾਨਾਂ ਹੁਣ,
1: ਅੱਛਾ ਛੋਟੀਆਂ
0: ਰਿਟੇਲ ਵੀ ਕਰ ਰਹੀਆਂ ਨੇ ਉੱਥੇ,
1: ਮੋਂਟੀ
0: ਅੰਮ੍ਰਿਤਸਰ ਦੇ ਲਈ ਚਾਰ ਟਰੱਕ ਭੇਜਦੇ, ਦੋ ਕੇਲੇ ਦੇ ਦੋ ਸੇਬ ਦੇ, ਪਤਾ ਪੁਤਾ ਥੋੜੇ ਲੱਗਦਾ ਉੱਥੇ, ਰਿਟੇਲ ਦੇ ਪ੍ਰਾਈਸ ਨੇ, ਐ ਨੀ ਹੈਗਾ ਵੀ ਤੁਸੀਂ ਆਜ਼ਾਦਪੁਰ ਖੜੇ ਹੋ ਤੇ ਤੁਹਾਨੂੰ
1: ਸਸਤੀ
0: ਥੋਕ ਪ੍ਰਾਈਸ ਮਿਲ ਜੂਗਾ, ਨਾ
1: ਅੱਛਾ ਏਦਾਂ ਵੀ ਨਹੀਂ,
0: ਨਾ ਨਾ ਨਾ,
1: ਮਤਲਬ ਜੋ ਤੁਸੀਂ ਕਿਤੇ ਹੋਰ ਲੈਣਾ ਵਾ ਉਹੀ ਪ੍ਰਾਈਸ ਹੋਏਗਾ,
0: ਜੋ ਨਾਰਮਲ ਮਤਲਬ ਥੋੜਾ ਬਹੁਤ ਫਰਕ
1: ਥੋੜਾ ਹੋਏਗਾ, ਥੋੜਾ ਤੇ ਹੋਏਗਾ,
0: ਐ ਨਹੀਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਸੀਗਾ ਉੱਥੇ,
1: ਪਰ ਇਹ ਆ ਵੀ ਆਜ਼ਾਦ, ਠੀਕ ਹੈ ਚਲੋ ਦਿੱਲੀ ਜਾਣਾ ਹੀ ਪੈਣਾ ਫਿਰ ਤੇ, ਆਜ਼ਾਦਪੁਰ ਵੱਡੀ, ਆਜ਼ਾਦਪੁਰ ਵੱਡੀ ਨਾ,
0: ਆਜ਼ਾਦਪੁਰ ਹਾਂ ਉਹ ਬਾਰ ਬਾਰ ਹੀ ਹੈ, ਮਤਲਬ ਇੱਧਰੋਂ ਜਦੋਂ ਆਪਾਂ ਪੰਜਾਬ ਵਾਲੇ ਪਾਸੇ ਜਾਂਦੇ ਤਾਂ ਪਹਿਲਾਂ ਆਜ਼ਾਦਪੁਰ ਹੀ, ਤੁਸੀਂ ਬਾਈਪਾਸ ਤੋਂ ਨਾ ਮੁੜੋ ਸਿੱਧਾ ਆਜ਼ਾਦਪੁਰ ਨੂੰ ਚਲ ਜਾਓ,
1: ਅੱਛਾ ਅੱਛਾ ਚਲੋ ਵਧੀਆ, ਅੱਜ ਦੇ
0: ਛੋਟੀ ਗੱਡੀ ਲੈ ਕੇ
1: ਜਾਈਏ ਵੀ ਗੱਲ ਕਰਤੀ ਹੈ ਨਾਲ ਨਾਲ,
0: ਹਾਂ ਚਲੋ ਐਨੀਵੇਜ਼ ਆਪਾਂ ਫਿਰ ਲਈਏ ਇਜਾਜ਼ਤ ਹੁਣ,
1: ਹਾਂ ਬਿਲਕੁਲ,
0: ਟਾਈਮ ਆਪਣਾ ਖਾਸਾ ਹੋ ਗਿਆ, ਤੇ ਮੈਂ ਤੁਹਾਨੂੰ ਆਪਸ਼ਨ ਦਿੰਦਾ, ਜਸਬੀਰ ਜੱਸੀ ਸੁਣਨਾ, ਮਲਾਇਕਾ ਅਰੋੜਾ ਦਾ ਗੁੜ ਨਾਲੋ ਇਸ਼ਕ ਮਿੱਠਾ ਸੁਣਨਾ, ਜਾਂ ਬਾਲੀ ਸਾਗੂ ਦਾ ਹੀ ਹੋਰ ਗਾਣਾ ਸੁਣਨਾ ਕੋਈ,
1: ਭਾਜੀ ਤੁਸੀਂ ਜਸਬੀਰ ਜੱਸੀ ਲਾ ਦਿਓ, ਕਿਉਂਕਿ ਕਿੰਨਾ ਚਿਰ ਹੋ ਗਿਆ ਵਾ ਜਸਬੀਰ ਜੱਸੀ, ਭਾਜੀ
0: ਆਪ ਵੀ ਨੀ ਬੋਲਦਾ ਉਹ,
1: ਹਨਾ
0: ਉਹ ਸਿਲੈਕਟਿਵ ਇਸ਼ੂਜ਼ ਦੇ ਉੱਤੇ ਬੋਲਦੇ ਨੇ ਜਸਬੀਰ ਜੱਸੀ
1: ਸਾਹਿਬ,
0: ਉਹਨਾਂ ਨੇ ਥੋੜੇ ਕੁ ਚਿਰ ਬਾਅਦ ਇੱਕ ਪੋਡਕਾਸਟ, ਇੱਕ ਦੋ ਪੋਡਕਾਸਟ ਉਹਨੇ ਪੱਕੇ ਫੜੇ ਹੋਏ ਨੇ, ਉਹਨਾਂ ਕੋਲ ਜਾ ਕੇ ਬਹਿ ਜਾਣਾ, ਫਿਰ ਉਹਨੇ ਸਾਰੇ ਮਸਲੇ ਜੇ ਲਿਆ ਕੇ ਬੈਠ ਕੇ ਫਿਰ ਉਹਨੇ ਚੰਗੀ ਲਾਹ ਪੱਤ ਕੱਢਣੀ ਹੈਗੀ, ਆਹ ਉੱਦਾਂ ਆਹ ਉੱਦਾਂ, ਉਹ ਫਿਰ ਜਿਵੇਂ ਮਹੱਲੇ ਵਾਲੀਆਂ ਜਨਾਨੀਆਂ ਨੀ ਹੁੰਦੀਆਂ ਸ਼ਾਮ ਨੂੰ ਬੈਠ ਕੇ ਚੁਗਲੀਆਂ ਕਰਦੇ, ਫਿਰ ਉਹ ਬੈਠ ਕੇ ਉੱਥੇ ਪੋਡਕਾਸਟਰਾਂ ਦੇ ਨਾਲ ਫਿਰ ਲੱਗਿਆ ਰਹਿੰਦਾ,
1: ਚਲੋ ਜੀ ਫਿਰ ਦਿਓ ਇਜਾਜ਼ਤ ਜੀ, ਮਿਲਦੇ ਆ ਫਿਰ ਅਗਲੇ ਬੁੱਧਵਾਰ, ਏਦਾਂ ਹੀ ਸੁਣਦੇ ਰਹੋ, ਖਬਰ ਬੜੀ ਬੇਕਾਰ ਪਰ ਇਹ ਜਿਹੜਾ ਗਾਣਾ ਹੈ ਬਹੁਤ ਵਧੀਆ, ਮੇਰਾ ਫੇਵਰੇਟ ਭਾਜੀ, ਆਹ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਕਰ ਰਹੇ ਹੋਵੇਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਹ ਖੁਸ਼ੀ ਸਾਰਾ ਦਿਨ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਖੁਸ਼ ਹੋ ਉਹਦੇ ਇਸ ਦਿੱਤੇ ਦਿਨ ਦੇ ਲਈ, ਦਿੱਤੇ ਸਵਾਸਾਂ ਦੇ ਲਈ, ਦਿੱਤੀਆਂ ਦਾਤਾਂ ਦੇ ਲਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉੜਦੀ ਉੜਦੀ ਜੀ ਖਬਰ ਆਈ ਸੀ ਕਿ ਨਾਲ ਦੀ ਕੋਠੀ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਦੇ ਵਿੱਚ ਇੱਕ ਮਜ਼ਦੂਰ, ਉਸ ਤੋਂ ਬਾਅਦ ਦੂਸਰਾ ਅਤੇ ਹੌਲੀ ਹੌਲੀ ਕਈ ਮਜ਼ਦੂਰ ਘੁੰਮਦੇ ਵੇਖੇ ਅਤੇ ਬਸ ਖਬਰ ਦੀ ਪੁਸ਼ਟੀ ਹੋ ਗਈ। ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਕਈਆਂ ਨੇ। ਖਿਲਰੇ ਜੇ ਵਾਲ, ਸਧਾਰਨ ਜੇ ਕੱਪੜੇ ਅਤੇ ਝੋਲਿਆਂ ਦੇ ਵਿੱਚ ਪਿਆ ਥੋੜ੍ਹਾ ਜਿਹਾ ਸਮਾਨ। ਮੈਂ ਕੋਠੇ 'ਤੇ ਖਲੋਤਾ ਵੇਖ ਰਿਹਾ ਸਾਂ। ਪਹਿਲਾਂ ਇੱਕ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਭਾਂਡੇ ਟਿੰਡੇ ਨਿਕਲੇ ਨੇ। ਚਕਲਾ, ਵੇਲਣਾ, ਤਵਾ, ਪਰਾਤ, ਚਿਮਚੇ, ਕੌਲੀਆਂ ਉਹਨਾਂ ਨੇ ਕੱਢੇ ਅਤੇ ਇੱਕ ਪਾਸੇ ਰੱਖ ਦਿੱਤੇ। ਹੁਣ ਦੂਸਰਾ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਚਾਦਰਾਂ, ਕੁਛ ਲੀੜੇ ਲੱਤੇ ਕੱਪੜੇ, ਕੰਘੀ, ਸਾਬਣ, ਸ਼ੀਸ਼ਾ, ਬੁਰਸ਼ ਅਤੇ ਹੋਰ ਨਿੱਕ ਸੁੱਕ ਜਿਹਾ ਦੋ ਕੁ ਪੁਰਾਣੀਆਂ ਗੇਂਦਾਂ ਬੱਚਿਆਂ ਦੇ ਖੇਡਣ ਦੇ ਲਈ, ਨਿੱਕੀ ਜੀ ਇੱਕ ਕਾਰ ਜਿਹਦੇ ਨਾਲ ਬੱਚੇ ਖੇਡਦੇ ਅਤੇ ਦੋ ਨਿੱਕੀਆਂ ਜਿਹੀਆਂ ਗੁੱਡੀਆਂ। ਗੱਲ ਕੀ ਕਿ ਬਹੁਤ ਜ਼ਿਆਦਾ ਕੋਈ ਸਮਾਨ ਨਹੀਂ ਸੀ, ਪੂਰੇ ਪਰਿਵਾਰ ਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਇਹਨਾਂ ਦੋ ਤਿੰਨਾਂ ਝੋਲਿਆਂ ਦੇ ਵਿੱਚ ਬੰਦ। ਗੱਲ ਕਹਦੀ ਕਿ ਪੂਰੀ ਦੀ ਪੂਰੀ ਗ੍ਰਿਸਤੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੋਠੀ ਦੀ ਇੱਕ ਨੁੱਕਰ ਦੇ ਵਿੱਚ ਖਿਲਰ ਗਈ। ਆਥਣ ਵੇਲੇ ਮੇਰੀ ਫਿਰ ਜਗਿਆਸਾ ਜੀ ਜਾਗੀ। ਸੋਚਿਆ ਵੇਖਾਂ ਤਾਂ ਸਹੀ ਇਹ ਨਵੇਂ ਆਏ ਗਵਾਂਢੀ ਇਹਨਾਂ ਦਾ ਆਥਣ ਵੇਲਾ ਕਿੱਦਾਂ ਦਾ। ਸੈਰ ਕਰਨ ਦੇ ਬਹਾਨੇ ਜਾ ਕੋਠੇ 'ਤੇ ਚੜਿਆ। ਕੀ ਵੇਖਦਾ ਕਿ ਇੱਕ ਪਾਸੇ ਤਿੰਨ ਕਿੱਟਾਂ ਜੋੜ ਕੇ ਉਹਨਾਂ ਨੇ ਚੁੱਲ੍ਹਾ ਬਣਾ ਲਿਆ ਅਤੇ ਚੁੱਲ੍ਹੇ 'ਤੇ ਸ਼ਾਇਦ ਦਾਲ ਪੱਕ ਰਹੀ ਸੀ ਅਤੇ ਦੂਸਰੇ ਪਾਸੇ ਰੋਟੀਆਂ ਦਾ ਛਿੱਕੂ। ਘਰ ਦੀ ਸਵਾਣੀ ਰੋਟੀਆਂ ਲਾਈ ਜਾਂਦੀ ਹੈ ਅਤੇ ਇਹ ਛਿੱਕੂ ਲਗਾਤਾਰ ਰੋਟੀਆਂ ਦੇ ਨਾਲ ਭਰਦਾ ਜਾ ਰਿਹਾ। ਥੋੜ੍ਹੀ ਦੇਰ ਬਾਅਦ ਸਾਰਾ ਟੱਬਰ ਚੁੱਲ੍ਹੇ ਦੇ ਦੁਆਲੇ ਆ ਕੇ ਬਹਿ ਗਿਆ, ਨਾਲ ਰੋਟੀ ਖਾ ਰਹੇ ਨੇ। ਬੜਾ ਸਕੂਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਅਤੇ ਨਾਲ ਹਲਕਾ ਹਲਕਾ ਜਿਹਾ ਗਾਣਾ ਵੱਜ ਰਿਹਾ। 10 ਵਜਦੇ ਨੂੰ ਖੁੱਲ੍ਹੇ ਅਸਮਾਨ ਦੇ ਹੇਠ ਸਾਰੇ ਦਾ ਸਾਰਾ ਪਰਿਵਾਰ ਲੰਮਾ ਪਿਆ, ਬੜੀ ਗੂੜੀ ਨੀਂਦੇ ਸੁੱਤਾ। ਉਹਨਾਂ ਨੂੰ ਗੂੜੀ ਨੀਂਦੇ ਸੁੱਤਿਆਂ ਵੇਖ ਕੇ ਹੀ ਆਨੰਦ ਜਿਹਾ ਆਈ ਜਾਂਦਾ, ਜਿਹਨੂੰ ਕਦੀ ਨੀਂਦ ਚੱਜਣਾ ਨਾ ਆਉਂਦੀ ਹੋਵੇ ਉਹ ਸਮਝ ਸਕਦਾ ਨੀਂਦ ਦਾ ਮੁੱਲ ਕੀ ਹੈ। ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਜਿਹਨੂੰ ਹਰ ਰਾਤ ਲੱਭਣਾ ਪੈਂਦਾ ਨਾ, ਉਹਨੂੰ ਪਤਾ ਰਾਤ ਕਿਹੜੇ ਭਾਅ ਪੁੱਗਦੀ ਹੈ। ਮੈਂ ਅੱਜ ਫਿਰ ਪਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰਾ ਦਿਮਾਗ ਘਰ ਦੇ ਵਿੱਚ ਨੱਕੋ ਨੱਕ ਭਰੀਆਂ ਪਈਆਂ ਅਲਮਾਰੀਆਂ ਵੱਲ ਚਲਿਆ ਗਿਆ। ਹੁਣ ਨੀਂਦ ਨਹੀਂ ਆਉਂਦੀ ਅਤੇ ਧਿਆਨ ਕਿਸੇ ਨਾ ਪਾਸੇ 'ਤੇ ਜਾਣਾ ਹੀ ਹੈ। ਕਈ ਇੱਦਾਂ ਦੇ ਕੱਪੜੇ ਨੇ ਘਰ ਜਿਨ੍ਹਾਂ ਦੇ ਉੱਤੋਂ ਹਾਲੇ ਤੱਕ ਸਟਿੱਕਰ ਨਹੀਂ ਲੱਥੇ। ਦੂਜੀ ਅਲਮਾਰੀ ਵੱਲ ਖਿਆਲ ਗਿਆ ਤਾਂ ਕੁੱਲ ਜਹਾਨ ਦੀਆਂ ਰਜਾਈਆਂ, ਤਲਾਈਆਂ, ਨਾਲ ਦੀ ਦੇ ਸੂਟ, ਮੇਰੇ ਸੀਤੇ ਅਣਸੀਤੇ ਕੱਪੜੇ, ਤੇ ਉਹ ਪਰੇ ਪੂਰੇ ਦਾ ਪੂਰਾ ਮੇਕਅਪ ਦਾ ਸਮਾਨ। ਸ਼ਾਇਦ ਇਹਨਾਂ ਇਹਨਾਂ ਕਿਸੇ ਪਾਰਲਰ 'ਚ ਵੀ ਨਾ ਹੋਵੇ। ਤੇ ਹੋਰ ਕਈ ਕੀਮਤੀ ਤੋਹਫੇ ਜਿਹੜੇ ਇਸੇ ਕਰਕੇ ਰੱਖੇ ਨੇ ਕਿ ਕਿਤੇ ਕਿਤੇ ਗਾਂਹ ਦਿੱਤੇ ਜਾਣਗੇ, ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰਾਉਣਾ ਤਾਂ ਹੋਰ ਘੱਟਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੀ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ। ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ। ਅਤੇ ਇਸ ਤੋਂ ਇਲਾਵਾ ਵੀ ਕਈ ਕੁਛ, ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ, ਅਤੇ ਬਹੁਤੀਆਂ ਦੇ ਹਲੇ ਵਰਕੇ ਹੀ ਨਹੀਂ ਥੱਲੇ। ਨਾਲ ਦੀ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ। ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ। ਹਾਲੇ ਤੱਕ ਤਾਂ ਆਈ ਨਹੀਂ, ਸਗੋਂ ਇਕੱਠੇ ਕੀਤੇ ਸਮਾਨ ਦੇ ਕਰਕੇ ਘਰ ਦੇ ਵਿੱਚ ਕਿੰਨੀ ਵਾਰੀ ਕਲੇਸ਼ ਪਿਆ। ਮੈਨੂੰ ਉਹਦਾ ਚੁੱਭਦਾ, ਉਹਨੂੰ ਮੇਰਾ, ਅਤੇ ਕੁੱਲ ਮਿਲਾ ਕੇ ਸਾਨੂੰ ਇਹ ਘਰ ਚੁੱਭੀ ਜਾਂਦਾ। ਨਾਲ ਦੀ ਆਖਦੀ ਆ ਬਾਹਰ ਸੁੱਟੋ ਆਪਣਾ ਕਬਾੜ, ਅਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦਿੰਦਾ। ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇੱਕ ਕਬਾੜ ਇਕੱਠਾ ਕਰ ਰਹੇ ਸਾਂ। ਮੂੰਹ ਕੁਝ ਨਾ ਆਖਦਾ ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ATM ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਇਹ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ, ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸ਼ਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ। ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਹੈ। ਹਾਲੇ ਨੀਂਦ ਨਹੀਂ ਸੀ ਆਈ, ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ। ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ਼ ਤੇ ਸਿਰਫ਼ ਖੁਆਇਸ਼ਾਂ ਨੇ, ਦਿਖਾਵੇ ਨੇ, ਰੀਸਾਂ ਨੇ ਅਤੇ ਇਹਨਾਂ ਰੀਸਾਂ ਦਾ ਬੋਝ ਅਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਅਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ, ਇਹ ਢਿੱਡ ਕਿੱਥੋਂ ਭਰਨੇ। ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿਦਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂਹੀ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ ਚਾਰ ਕਦਮ ਅੱਗੇ ਉਹ ਵੀ ਧੋਣ ਭਰਨੇ ਪਿਆ ਦੇਖਦਾ। ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਅਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫੇ, ਜਿਹੜੇ ਆਏ ਦਿਨ ਆਪਣਾ ਰੰਗ ਰੂਪ ਆਕਾਰ ਬਦਲ ਲੈਂਦੇ ਨੇ, ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ ਅਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ ਅਤੇ ਆਪਾਂ ਸ਼ਾਮਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ। ਆਓ ਕੋਸ਼ਿਸ਼ ਕਰੀਏ ਇਸ ਰਫ਼ਤਾਰ ਨੂੰ ਥੋੜ੍ਹਾ ਆਪਣੇ ਕਾਬੂ ਦੇ ਵਿੱਚ ਲੈ ਕੇ ਆਈਏ। ਦੌੜਨਾ ਤਾਂ ਦੌੜੋ, ਤੁਰਨਾ ਤਾਂ ਤੁਰੋ, ਉੱਡਣਾ ਤਾਂ ਉੱਡੋ, ਪਰ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਪਤਾ ਹੋਵੇ ਤੁਸੀਂ ਕਿੱਧਰ ਜਾ ਰਹੇ ਹੋ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਬਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸ਼ੀ ਤਨੋ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮਹਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਓਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਟੁੱਟਤ ਨਾਹੀ ਕੋ ਲਖਬਾਹੀ ਨਾਮ ਜਪੈਤਾ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲ ਖਜੀਨਾ ਹਰ ਦਨ ਜਨ ਕੋ ਆਪ ਪ੍ਰਭਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸੰਗ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस्ती सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यो जो लावे नेह, ताको हाथ नावे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाय, मेघ बिना ज्यों खेती जाए।
1: गोविंद भजन बिन बिथे सब काम, ज्यों कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन चन पराता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जनावत किसे बुझावत नेरा।
0: उपाव स्यान सगल ते रहत, सब कछ जानै आत्म की रहत।
1: पावै तिसलै लड़ लाए, थान थनंतर रहा समाए।
0: सो सेवक जिस कृपा करी, निमख निमख जप नानक हरी।
1: सुखमनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुड सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेर सगल छिद्र ढाके, मन सनी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबु ना बिसारी।
0: जय प्रसाद बाग मिलक तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: सर्व निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कै कछु न हाथ।
1: सुखमनी सुख अमृत प्रभ नाम, भगत जना कै मन विश्राम। अठ छे श्लोक,
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतारे जो अंतर नाम सर्व मैं पेखै भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन में पीत निरंजन दर्श
0: पर तेरे रूप ना पीख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछा है केवल भक्त कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवान भक्त का रंग सगल त्याग है दुष्ट का संग
0: मनते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मनता नरपै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन कोए
1: कर कृपा अंतर उधारे पशु प्रेत मुक्त पाथर को तारे
0: सर्व रूप औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: रब की आज्ञा तुम्हें तावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्पो पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤੁ ਮੈਂ ਪਾਰ ਬ੍ਰਹਮ ਨਹੰਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ ਸਾਵਨ ਕਰ ਨਿਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨਿਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਪ ਕਰ ਨਿਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਤ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏ ਕਹਿ ਭਗਵਾਨ
0: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕਹਿ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਵਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆ ਕਰ धारी तारी सब सिस्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगलो धारण प्रभु के सेवक दुख बिसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को तुम करमान
0: जो किछ करे सो प्रभु कै रंग सदा सदाब सह हर संग
1: सह सुबह होवे सो होए करने हार पछाणै सोए
0: प्रभु का किया जन्म मीठ लगाना जैसा सत ऐसा दृष्टाना
1: जिस ते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जाकै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस ते बिरथा कोई नाहे
1: प्रे मन मेरे सदा हर जाप अवनाशी प्रभ आपे आप
0: आपन की आकछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोहै प्रभु की जोत सगल घट सो है
1: तनवंता होए क्या को गर्भ जा सब की तिसका दिया दरबै
0: असुरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सो जन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्ता रह
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसे चितार
0: जो कछ करे सोई सुखमान भूला काहे फिर जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पद सेती कर जाहे
1: जिस्व कर को लेन तू आया राम नाम संतन घर पाया
0: ताजब मान ले हो मन मूल राम नाम हृदय महतोल
1: लाद खेप संत संचाल अवर त्या विखिया जंजाल
0: धन धन कह सब कोए मुख उजल हर दर गए सोए
1: हो वापार बिरला वापार है नानकता कै सद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राख है हर गुण गाए अमृत रस चाख है
0: कोट गही संत है दर आया सर्ब सुख नानक तेह पाया
1: मृत को जीवा लनहार भूखे को देवत आधार
0: सर्ब निधान जाकी दृष्टि माहे पुरब लिखे का लहना पाहे
1: सब तिस का करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: कर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस सच आयाकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिसते परै नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तेरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला की मित नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवै से
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एक अंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मांड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा भवन नाम कै संग उदरे सुन सरवन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਸਾਚੀ ਬਾਣੀ ਸਤਪੁਰਖ ਸਮੈ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੈ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ

0: ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ
1: ਉਸ ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣ ਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨਸੇ
0: ਜਿਸਕਾ ਸਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁਕੇ ਬਹੁ ਗਵਨ ਸੁਨ ਨਾਨਕ ਹਰ ਹਾਜਾ ਸਵਨ
0: ਨਿਰਗੁਣ ਅਵਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕਿਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
0: ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਪੁਜੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਚਾਹੇ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣ

0: ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਤੇ ਬੋਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਤੁਸੀਂ ਵੀ ਖਿੱਚ ਲਓ ਤਿਆਰੀਆਂ ਭਾਈ ਆਉਣ ਵਾਲਾ ਇਹ ਅੱਧਾ ਪੌਣਾ ਘੰਟਾ ਆਪਾਂ ਨਾਲ ਮਿਲ ਕੇ ਹੱਸਦੇ ਹਾਂ ਤੇ ਅੱਜ ਦੇ ਦਿਨ ਨੂੰ ਆਪਾਂ ਹੋਰ ਵਧੀਆ ਬਣਾਉਂਦੇ ਹਾਂ ਚਾਰ ਚੰਨ ਆਉਂਦੇ ਹਾਂ ਮੇਰੇ ਨਾਲ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤ ਇੰਦਰ ਗਰੇਵਾ
1: ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਜੋ ਤੁਹਾਨੂੰ ਵੀ ਤੇ ਉਮੀਦ ਕਰਦਾ ਸਾਰੇ ਖੁਸ਼ ਖੈਰ ਖੈਰੀਅਤ ਨਾਲ ਹੋਣਗੇ ਤੇ ਖਾਸ ਤੌਰ ਤੇ ਬੱਚੇ ਜਿਨ੍ਹਾਂ ਨੇ ਰੌਣਕਾਂ ਲਾਉਣੀਆਂ ਨੇ
0: ਬਿਲਕੁਲ ਤੇ ਬੱਚੇ ਰੌਣਕਾਂ ਲਾਉਣ ਦੇ ਲਈ ਆ ਚੁੱਕੇ ਨੇ ਤੇ ਆਓ ਫਿਰ ਆਪਾਂ ਇੱਕ ਇੱਕ ਕਰਕੇ ਤੇ ਬੱਚਿਆਂ ਨੂੰ ਪਹਿਲਾਂ ਸਕੂਲ ਭੇਜਦੇ ਹਾਂ ਤੇ ਬਾਕੀਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਇੰਤਜ਼ਾਰ ਕਰ ਲਿਓ ਹਾਲੇ ਕਾਲ ਤੁਸੀਂ ਨਾ ਕਰੋ ਲਾਈਨਾਂ ਵਿਹਲੀਆਂ ਹੋ ਲੈਣ ਦਿਓ ਤੇ ਫਿਰ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਤੁਹਾਡੀ ਕਾਲ ਪਿੱਕ ਕਰੀ ਜਾਵਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ ਉਸ ਤੋਂ ਬਾਅਦ ਸਾਡੇ ਨਾਲ ਮੰਨਤ ਤੇ ਫਤਿਹ ਹੋਣਗੇ ਸਤਿ ਸ੍ਰੀ ਅਕਾਲ ਅਰਨਵ ਤੁਸੀਂ ਆਉਣੇ ਰਹੋ ਕੀ ਹਾਲ ਹੈ ਤੁਹਾਡਾ
2: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਅਰਨਵ ਕੀ ਹਾਲ ਹੈ
2: ਕੱਲ
0: ਤੇ ਕਾਫੀ ਖਰਾਬ ਹੀ ਕੰਮ ਹੈ ਤੇ ਅੱਜ ਕੀ ਲਿਆਇਓ ਫਿਰ ਧੁੱਪ ਲੱਗੀ ਚ
2: ਬਜਾਰਤ
0: ਓਕੇ
2: ਧੁੱਪ
0: ਚ ਪੈਦਾ ਹੋਇਆ
1: ਪਰ ਕਿਤੇ ਛਾਵਾਂ ਹੀ ਨਾ ਹੋਵੇ
0: ਪਰਛਾਵਾਂ
1: ਹੀ ਨਾ ਹੋਵੇ ਕਿਤੇ
0: ਪਰਛਾਵਾਂ ਜਾਂ ਪਸੀਨਾ ਵੀ ਹੋ ਸਕਦਾ ਮੁੜਕਾ
1: ਅੱਗੇ ਦੁਪਹਿਰਾਂ ਨੂੰ ਬੜੀਆਂ ਆਪਾਂ ਝੰਡੇ ਚੱਕਣੇ
0: ਸਵੇਰੇ ਸਵੇਰੇ ਹਾਰਨ ਦੀ ਆਦਤ ਪਾਵਾਂਗੇ ਫਿਰ ਦੁਪਹਿਰੇ ਵੀ ਹਾਰਾਂਗੇ ਜੋ ਹਾਰਨ ਚ ਆਨੰਦ ਹੈ ਉਹ ਜਿੱਤਣ ਚ ਥੋੜੀ ਹੈ ਚੱਲ ਹਾਰ ਗਏ ਫਿਰ ਆਪਾਂ ਨੂੰ
2: ਆਨਸਰ ਹੈਗਾ ਸਨਫਲਾਵਰ
1: ਸਨਫਲਾਵਰ
0: ਅੱਛਾ
1: ਦੁਪਹਿਰ ਖੜੀ ਵੀ ਹੋ ਸਕਦਾ ਉਸ ਹਾਲ ਤਾਂ
0: ਓਕੇ ਮੈਨੂੰ ਲੱਗਦਾ ਇਹਨੇ ਟ੍ਰਿਕ ਕੀਤਾ ਜੇ ਆਪਾਂ ਉਹ ਕਹਿੰਦੇ ਫਿਰ ਇਹਨੇ ਕਹਿਣਾ ਹਾਂ ਤਾਂ ਆਪਾਂ ਉਹ ਕਹਿਣੇ
1: ਨਹੀਂ ਨਹੀਂ ਪਰ ਵਧੀਆ ਸੀ ਵੀ ਬਜ਼ਾਰ ਤੋਂ
0: ਥੈਂਕ ਯੂ
1: ਵੈਲ ਡਨ
2: ਥੈਂਕ ਯੂ ਸਤਿ
0: ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੈਂਕ ਯੂ ਤੇ ਅਰਨਵ ਤੋਂ ਬਾਅਦ ਸਾਡੇ ਨਾਲ ਨੇ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੀ ਤੇਗ ਸਤਿ ਸ੍ਰੀ ਅਕਾਲ ਤੇਗ ਤੁਸੀਂ ਰੈਡੀ ਰਹੋ ਬਾਅਦ ਚ ਮੰਨਤ ਫਤਿਹ ਤੁਸੀਂ ਆਉਂਦੇ ਰਹੋ
3: ਸਤਿ ਸ੍ਰੀ ਅਕਾਲ ਮਾਮਾ ਜੀ ਨਾਲੇ ਅੰਕਲ ਜੀ
0: ਹੈਲੋ ਚਲੋ ਤੇਗ ਤੁਸੀਂ ਆਉਂਦੇ ਰਹੋ ਪੁੱਤ ਹੈਲੋ
1: ਤੇਗ ਆਵਾਜ਼ ਆ ਰਹੀ ਸਾਡੀ
0: ਕਿੱਥੇ ਚੱਲ ਗਏ ਹੋ ਅਤੇ ਸਾਰੇ ਬਿਜ਼ੀ ਬਿਜ਼ੀ ਬਿਜ਼ੀ ਹੋ ਗਏ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ
3: ਸਤਿ ਸ਼੍ਰੀ ਅਕਾਲ ਤੇਗ ਜੀ
0: ਕੀ ਹਾਲ ਹੈ
4: ਮੈਂ ਬੜੀਆ ਤੁਹਾਡਾ ਕੀ ਹਾਲ ਚਾਲ ਆ
0: ਹਾਂ ਸਾਡਾ ਵੀ ਠੀਕ ਆ ਤਿਆਰ ਹੋ ਗਏ
4: ਹਾਂਜੀ ਅੰਬਰ ਵੀ ਤਿਆਰ ਆ
0: ਓ ਅੱਜ ਤੇ ਦੋਵੇਂ ਦੋਵੇਂ ਚੱਲੇ ਹੋ
4: ਹਾਂਜੀ ਤੇ ਅੱਜ ਮੈਂ ਮੰਮਾ ਨੇ ਮੇਰੇ ਬੰਨ ਕੀਤਾ ਸੀ
0: ਅੱਛਾ ਬੰਨ ਕੀਤਾ
4: ਹਾਂਜੀ
0: ਉਹ ਕੀ ਜੂੜਾ
4: ਹਾਂਜੀ
0: ਅੱਛਾ ਅੱਛਾ ਓਕੇ ਓਕੇ ਗੁੱਡ ਗੁੱਡ
1: ਅੱਗੇ ਦੋ ਗੁੱਤਾਂ ਕਰਦੇ ਹੋ ਕਿੱਕ
4: ਅੱਗੇ ਮੈਂ ਇੱਕ ਗੁੱਤ ਕਰਦੀ ਹੁੰਦੀ ਆ ਜਾਂ ਪੋਨੀ ਤੇ
1: ਨਾਲੇ ਹੁਣ ਕਿੱਥੇ ਦੋ ਗੁੱਤਾਂ ਦੇ ਜ਼ਮਾਨੇ ਰਹਿ ਗਏ ਇੱਕੋ ਜਿਹੀ ਥੋੜੀ ਆ
0: ਤੁਸੀਂ ਕੀ ਪਸੰਦ ਕਰਦੇ
4: ਮੈਨੂੰ ਬੜੀਆ ਲੱਗਦਾ ਚਲੋ ਜੂੜਾ ਖਾਦਾ ਮੰਮੀ ਖਾਦੇ ਆ ਤੇ ਅੰਬਰ ਨੂੰ ਬੜੀਆ ਲੱਗਦਾ ਜਦੋਂ ਮੰਮਾ ਦੋ ਗੁੱਤਾਂ ਖਾਦੇ ਹੁੰਦੇ
1: ਨੇ ਲਾਲ ਲਾਲ ਰੀਬਨ
0: ਅੱਛਾ ਉਹਨੂੰ ਗੁੱਤਾਂ ਸੋਹਣੀਆਂ ਲੱਗਦੀਆਂ ਲਾਲ ਲਾਲ ਰੀਬਨ ਤੁਸੀਂ ਹੁਣ ਸਰਕਾਰੀ ਸਕੂਲ ਚ
4: ਮਮਾ
1: ਨੂੰ ਪਤਾ ਨਹੀਂ ਖਾਦੀ ਗ੍ਰਾਮ ਉਦਯੋਗ ਵਾਲੀ ਗੱਲ
4: ਕਿੱਦਾਂ ਲੋਨੇ ਨੇ
1: ਓਹ ਅਸੀਂ ਪਤ ਪੁਰਾਣੇ ਸਕੂਲਾਂ ਦੇ ਪੜ੍ਹੇ ਹੋਏ ਨਾ, ਸਾਡੀ ਮੈਮਰੀ ਸਿਲੈਕਟਿਵ ਮੈਮਰੀ ਫੀਡ ਹੋਈ ਆ। ਜਦ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ ਜੂੜਾ ਕਰਕੇ ਉੱਤੇ ਚਿੱਟਾ ਰੁਮਾਲ ਤੇ ਕੁੜੀਆਂ ਦੇ
0: ਸੈਂਟੇ ਬਣ ਗਏ, ਸਾਨੂੰ ਪਤਾ ਨਹੀਂ ਸੈਂਟੇ ਬਣ ਕੇ ਜਾਈਦਾ,
1: ਦੋ ਦੋ ਗੁੱਤਾਂ ਤੇ ਨਾਲ ਤੇ ਰੀਬਨ ਬੰਨੇ ਹੁੰਦੇ ਸੀ,
0: ਕੁੜੀਆਂ ਜਿੰਗਲ ਬੈਲ ਬਣ ਕੇ ਜਾਂਦੀਆਂ ਸੀ ਤੇ ਮੁੰਡੇ ਸੈਂਟੇ ਬਣ ਕੇ,
1: ਮੁੰਡੇ ਦਾ ਨਾਮ ਵੀ ਸੰਤਾ ਸੁੰਤਾ ਹੀ ਹੁੰਦਾ ਸੀ, ਸੰਤਾ ਸਿੰਘ।
0: ਹਾਂ ਉਦੋਂ ਕਿੱਥੇ ਪਤਾ ਹੁੰਦਾ ਸੀ ਵੀ ਆਹ ਕਲਰ ਇਹ ਕਮਲੀ ਹੁੰਦੇ ਆ। ਕੀ ਸੁਣਾਓਗੇ ਤੇ?
4: ਅੱਜ ਮੈਂ ਸੁਣਾਉਂਗੀ ਇੱਕ ਬੁਝਾਰਤ।
0: ਹਾਂਜੀ।
4: ਸਰਾ ਉੱਤੇ ਸਰਾ ਉੱਤੇ ਲਾਲ ਕਬੂਤਰ ਕਰਾ।
0: ਅੱਛਾ, ਥੜੇ ਉੱਤੇ ਥੜਾ
1: ਉੱਤੇ ਲਾਲ ਕਬੂਤਰ ਖੜਾ।
0: ਓਕੇ, ਤੇ ਲਾਲ ਕਬੂਤਰ ਖੜਾ। ਓਕੇ,
1: ਬੈਠਾ ਵੀ ਹੋ ਸਕਦਾ, ਸੇਮ ਹੀ ਆਨਸਰ,
0: ਬੈਠਾ ਵੀ ਹੋ ਸਕਦਾ। ਓਕੇ, ਲਾਲ ਕਬੂਤਰ ਕੀ ਆ ਤੇ ਫਿਰ ਉਹ ਜੂੜਾ ਤੇ ਨਹੀਂ ਆ?
1: ਕੁਦਰਤੀ ਤੌਰ ਤੇ ਦੇਖੋ ਹੈ ਨਾ, ਕਹਿੰਦਾ ਜੇ ਹੋਰ ਕਿਸੇ ਦਾ ਆਨਸਰ ਮੋਮਬੱਤੀ ਨਹੀਂ ਆਉਣਾ ਤਾਂ ਇਹਦਾ ਤਾਂ ਮੋਮਬੱਤੀ ਜ਼ਰੂਰ ਆ।
0: ਨਹੀਂ ਇਹਦਾ ਦੀਵਾ ਲੱਗਦਾ ਮੈਨੂੰ,
1: ਜਿੱਦਾਂ ਕਿੱਦਾਂ ਸੇਮ ਹੀ ਆ
0: ਦੋਵੇਂ।
4: ਹਾਂਜੀ ਸੇਮ ਹੀ ਆ।
0: ਓਕੇ ਓਕੇ, ਅੱਛਾ ਦੋਵੇਂ ਸੇਮ ਹੀ ਆ। ਓਕੇ ਓਕੇ, ਚਲੋ ਫਿਰ ਗੁੱਡ ਹੋ ਗਿਆ ਹਨਾ। ਥੈਂਕ ਯੂ। ਤੇ ਅੰਬਰ,
4: ਥੈਂਕ ਯੂ, ਅੰਬਰ ਨਾਲ ਵੀ ਗੱਲ ਕਰ ਲਓ।
0: ਹਾਂਜੀ
4: ਹਾਂ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
0: ਸਤਿ ਸ਼੍ਰੀ ਅਕਾਲ
1: ਅੰਬਰ, ਕੀ ਹਾਲ ਆ?
4: ਬਸ ਵਧੀਆ, ਤੁਹਾਡਾ ਕੀ ਹਾਲ ਚਾਲ ਆ?
1: ਠੀਕ ਆ
0: ਜੀ, ਸਾਡਾ ਬੜਾ ਵਧੀਆ। ਅੰਬਰ ਤੇ ਬਹੁਤ ਇੰਟੈਲੀਜੈਂਟ ਹੈ, ਉਹਨੇ ਅੰਕਲ ਤੇ ਆਂਟੀ ਇਕੱਠੇ ਕਰਤੇ, ਉਹਨੂੰ ਵੇਖਿਆ ਵੀ ਨਹੀਂ ਜੇ ਗੱਲ ਜੀ ਬਣਦੀ ਦੋਵੇਂ ਇਕੱਠੇ ਮੈਂ ਕਰ ਦਿੰਦੀ ਹਾਂ, ਹੈ ਨਾ ਅੰਬਰ?
1: ਅੰਕਲ ਜੀ, ਅੰਕਲ ਜੀ ਕਿਹਾ ਵੈਸੇ ਉਹਨੇ?
0: ਨਹੀਂ ਨਹੀਂ, ਥੋੜੀ ਮਾਰਿਆ ਉਹਨੇ ਪਿੱਛੇ ਜੇ ਕਢਾਈ ਜੀ ਮਾਰੀ ਸੱਜੇ ਖੱਬੇ ਨੂੰ ਕਰਕੇ, ਹੈ ਅੰਬਰ?
4: ਹਾਂਜੀ।
0: ਕੀ ਕਿਹਾ ਸੀ
4: ਆਂਟੀ ਜੀ?
0: ਬੜੇ ਬੀਬੀ ਹੋ ਤੁਸੀਂ, ਤੁਸੀਂ ਤੇ ਕੋਈ ਗੁੰਜਾਇਸ਼ ਛੱਡੀ ਨੀ ਆਂਦੇ। ਤਿਆਰ ਹੋ ਗਏ ਹੋ? ਕੀ ਖਾਦਾ? ਓਏ, ਤੁਸੀਂ ਲਾਈਕ ਕਰਦੇ ਹੋ ਰਾਈਸ ਬਬਲ?
4: ਹਾਂਜੀ।
0: ਓਕੇ, ਇਹ ਤੁਸੀਂ ਕਿੱਥੋਂ ਵੇਖੇ ਸੀ, ਕਾਰਟੂਨਾਂ ਚੋਂ?
4: ਨਹੀਂ।
0: ਹਾਂ, ਕਿਹਨੇ ਦੱਸਿਆ?
4: ਸਕੂਲ ਤੋਂ।
1: ਅੱਛਾ, ਸਕੂਲ ਚੋਂ ਪਤਾ ਲੱਗਿਆ ਸੀ?
0: ਸਕੂਲ ਚੋਂ। ਓਕੇ, ਸਕੂਲ ਜਦੋਂ ਬ੍ਰੇਕਫਾਸਟ ਕਰਾਉਂਦੇ ਉੱਥੇ ਵੇਖੇ ਸੀ?
4: ਸ਼ਾਪਿੰਗ ਸੈਂਟਰ ਦੇ ਵਿੱਚ।
0: ਅੱਛਾ, ਸ਼ਾਪਿੰਗ ਸੈਂਟਰ ਦੇ ਵਿੱਚ। ਓਕੇ, ਗੁੱਡ, ਤੇ ਫਿਰ ਤੁਹਾਨੂੰ ਯੰਮੀ ਲੱਗੇ ਹੈ?
1: ਸਕੂਲ ਤਾਂ ਦਲੀਏ ਵਾਲਾ।
0: ਗੁੱਡ, ਤੇ ਕੀ ਸੁਣਾਓਗੇ ਅੱਜ?
4: ਪਾਠ।
0: ਓਕੇ, ਹਾਂਜੀ।
4: ਉਹਦਾ ਬੋਲ ਮੇਰੇ ਚਿੱਚੇ ਤੇ ਬੈ ਗਿਆ, ਛੂਸ਼ਾ ਕਰਕੇ ਰਾਦਨੀਆ, ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਦੀਆਂ,
0: ਤੈਨੂੰ ਗਿੱਧੇ ਵਿੱਚ ਨੱਚਣਾ ਵੈਰੀ ਨਾਈਸ। ਤੇ ਅੰਬਰ ਨੂੰ ਕਿੱਦਾਂ ਆਉਂਦਾ?
4: ਕਿਹਦੇ ਵਿੱਚ ਨੱਚ
0: ਗਿੱਧਾ ਪਾਉਣਾ ਆਉਂਦਾ ਅੰਬਰ? ਗਿੱਧਾ ਪਾਉਣਾ ਆਉਂਦਾ ਤੁਹਾਨੂੰ? ਓਹੀ, ਕਿੱਦਾਂ ਪਾਈਦਾ? ਤੁਸੀਂ ਕਿੱਦਾਂ ਸਿਖਾਓਗੇ ਫਿਰ?
1: ਤੁਸੀਂ ਬੋਲੀ ਵਿੱਚ ਕਿਹਾ ਨਾ ਵੀ ਮੈਂ ਤੁਹਾਨੂੰ ਵੀ ਸਿਖਾ ਦਿੰਦੀ ਹਾਂ, ਵੀ ਮੈਨੂੰ ਤਾਂ ਆਉਂਦਾ ਹੀ ਆ।
0: ਕਿੱਦਾਂ ਕਿੱਦਾਂ ਪਾਈਦਾ? ਕਲੈਪਿੰਗ ਕਲੈਪਿੰਗ ਕਰਕੇ,
1: ਕਲੈਪਿੰਗ ਕਰਕੇ ਆਲੇ ਦੁਆਲੇ ਘੁੰਮ ਕੇ ਆਉਂਦਾ ਮੈਨੂੰ ਲੱਗਦਾ।
0: ਅੰਬਰ
1: ਫੜ ਕੇ ਪਾਉਣਾ ਹੁੰਦਾ ਜਾਂ ਘੁੰਮ ਘੁੰਮ ਕੇ ਪਾਉਣਾ ਹੁੰਦਾ?
0: ਘੁੰਮ ਘੁੰਮ ਕੇ ਸੋਹਣਾ ਸੂਟ ਪਾ ਕੇ ਤੇ ਕਲੈਪਿੰਗ ਕਲੈਪਿੰਗ ਕਰਕੇ ਹੈਨਾ
1: ਸਹੀ ਆ
0: ਓਏ ਥੈਂਕ ਯੂ ਅੰਬਰ ਫਿਰ ਇਹ ਤੁਹਾਡੇ ਕੋਲ ਸਿੱਖਾਂਗੇ ਕਿੱਦਾਂ ਕਿਸੇ ਦਿਨ ਠੀਕ ਆ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਸ਼੍ਰੇਆ ਆ ਕਿ ਵੀਰਾ ਆ
1: ਰੋਜ ਆਂਟੀਆਂ ਹੀ ਆਉਂਦੀਆਂ
0: ਹਾਏ ਕੰਫਿਊਜ਼ ਹੋ ਗਈ ਮੈਂ ਕੋਈ ਗੱਲ ਨੀ ਕੰਫਿਊਜ਼ ਕਿਉਂ ਨਾ ਕੀ ਕਰ ਰਹੇ ਸੀ
5: ਬੋਤਲ ਲੈ ਕੇ ਆਂਦੀ ਪਈ ਸੀ ਬਾਹਰ
0: ਪਾਣੀ ਭਰ ਲਾ ਸ਼੍ਰੇਆ ਏਦਾਂ
1: ਥੋੜਾ ਉੱਚੀ
0: ਆਪਣੀ ਬੋਤਲ ਰੈਡੀ
1: ਕਰਨਾ ਪਊਗਾ ਤੁਹਾਨੂੰ ਹਰ ਰੋਜ਼ ਕਹਿੰਦੇ ਆ ਰਿਮਾਈਂਡ ਕਰਾਉਂਦੇ ਆ
0: ਚੱਲ ਬੋਤਲ ਰੈਡੀ ਕਰ ਬੈਗ ਫੜ ਆਪਣਾ ਬੁਕਸ ਚੈੱਕ ਕਰ ਆਪਣੀ
1: ਸ਼ੂਜ਼ ਪਾ ਲੈ
0: ਏਦਾਂ ਕਹਿੰਦੇ ਆ ਚੱਲ ਅਸੀਸ ਦੀ ਵੀ ਬੋਤਲ ਭਰ ਚੱਲ
1: ਨਹੀਂ ਅਸੀਸ ਤਾਂ ਆਪਣੀ ਭਾਪ ਭਰ ਹੋ ਗਈ
0: ਹਾਂ ਉਹ ਸੱਚ ਵੱਡਾ ਆ ਨਾ ਉਹਨੂੰ ਇੰਨੀ ਲੋੜ ਨਹੀਂ ਪੈਂਦੀ ਪੜ੍ਹਨ ਦੀ ਉਹ ਥੋੜਾ ਜਿਹਾ ਪੜ੍ਹ ਕੇ ਤੇ ਜ਼ਿਆਦਾ ਪੜ੍ਹ ਲੈਂਦਾ ਹੈਨਾ ਬਿਗ ਬੋਏ ਆ ਤੇ ਤੁਸੀਂ ਕੀ ਸੁਣਾਓਗੇ ਅੱਜ ਹਾਂਜੀ ਹਾਂਜੀ ਚਾਹ ਚੂ ਪੀ ਲਈ ਜੀ ਥੈਂਕ ਯੂ
5: ਕੀ ਖਾਦਾ ਸੀ ਨਾਲ ਚਾਹ ਨਾਲ
0: ਓਏ ਮੈਂ ਕੀ ਖਾਦਾ ਮੈਂ ਤੇ ਪਿੰਨੀ ਖਾਦੀ
5: ਨਹੀਂ ਖਾਣੀ ਪਿੰਨੀ
0: ਨਹੀਂ ਖਾਣੀ ਓਹੋ ਤੁਸੀਂ ਦੱਸੋ ਫਿਰ ਕੀ ਖਾਵਾਂ
5: ਜਦੋਂ ਠੰਡ ਹੁੰਦੀ
0: ਅੱਛਾ ਅੱਛਾ
5: ਉਦੋਂ ਪਿੰਨੀ ਖਾਣੀ
0: ਅੱਛਾ ਉਦੋਂ ਖਾਣੀ ਆ ਤੇ ਜਦੋਂ ਨਹੀਂ ਠੰਡ ਹੁੰਦੀ ਉਦੋਂ ਕੀ ਖਾਣਾ
5: ਅੱਗੇ
0: ਪਿੰਨੀਆਂ ਤੇ ਤੁਸੀਂ ਸਾਰਾ ਸਿਆਲ ਲੰਘਾ ਤਾ ਮੇਰਾ ਤੇ ਹੁਣ ਮਟਰੀ ਚ ਗਰਮੀਆਂ ਲੰਘਾਉਣੀਆਂ
1: ਸ਼੍ਰੇਆ
0: ਨੋਟ ਗੁੱਡ
1: ਪਿੰਨੀਆਂ ਤਾਂ ਆਲਰੇਡੀ ਚਲੋ ਖਾਂਦੇ ਹੀ ਤੁਸੀਂ
0: ਕਹਿੰਦੀ ਥੈਂਕ ਯੂ
1: ਫਿਰ ਮਟਰੀ ਦਾ ਥੈਂਕ ਯੂ ਤਾਂ ਕਰਨਾ ਹੀ ਆ ਹੁਣ
0: ਕੀ ਸੁਣਾਓਗੇ ਫਿਰ
5: ਬੋਲੇ
0: ਚੂੜੀਆਂ ਓਕੇ
5: ਬੋਲੇ ਚੂੜੀਆਂ ਬੋਲੇ ਖੰਗਰ ਹਾਂ ਮੈਂ ਹੋ ਗਈ ਤੇਰੇ ਸਾਜਨ ਤੇਰੇ ਬਿਨ ਜਿੰਨੇ ਇਧਰ ਲੱਗਦਾ ਮੈਟ ਮਗੀਆ ਸੋਨੀਆ ਲੈ ਜਾ ਲੈ ਜਾ
1: ਮਟਰੀ ਲੈ ਜਾ ਲੈ ਜਾ
5: ਲੈ ਜਾ ਲੈ ਜਾ
1: ਤੁਸੀਂ ਚੂੜੀਆਂ ਦੀ ਜਗ੍ਹਾ ਜੋ ਅੰਕਲ ਮਟਰੀ ਵੀ ਲਿਖ ਸਕਦੇ ਹੋ
0: ਮਟਰੀ ਲੈ ਜਾ ਲੈ ਜਾ ਇਦਾਂ
1: ਸ਼ਾਬਾ ਸ਼ਾਬਾ
0: ਹੈ ਸ਼੍ਰੇਆ ਬਣਾਈ ਤੁਸੀਂ ਬਣਾਈ ਆ ਮਟਰੀ ਕੱਲ ਬਣਾਓਗੇ ਓਕੇ ਓਕੇ ਓਕੇ ਚਲੋ ਗੁੱਡ ਆ ਫਿਰ
5: ਹਾਂਜੀ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਹੈਲੋ ਮਾਨੂ ਬਿੱਲੀ ਮਿਓ ਮਿਓ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਠੀਕ ਹਾਂ ਤੁਹਾਡਾ ਕੀ ਹਾਲ ਆ ਅਸੀਂ ਕੀ ਕਰਦੇ ਤੁਹਾਡੇ ਨਾਲ ਗੱਲਾਂ ਕਰਦੇ
1: ਤੁਹਾਨੂੰ ਯਾਦ ਕਰਦੇ
0: ਐਕਸਕਰਸ਼ਨ ਤੇ ਗਿਆ ਸੀ
1: ਅੱਛਾ
0: ਤੁਹਾਡੀ ਏਡੇ ਔਖੇ ਔਖੇ ਤੁਸੀਂ ਗੱਲਾਂ ਬੋਲ ਲੈਂਦੇ ਹੋ ਯਾਰ ਅਸੀਂ ਤੇ ਹੁਣ ਮਰ ਕੇ ਸਿੱਖੀਆਂ
1: ਬੱਸ ਤੇ
0: ਬੱਸ ਤੇ ਓਏ ਓਏ ਓਏ
1: ਬੱਸ ਵਾਲਿਆਂ ਦੀ ਵੀ ਬੱਸ ਹੋ ਗਈ ਹੋਣੀ ਨਿਆਣੇ ਸਾਂਭਦਿਆਂ ਦੀ
0: ਹੋਰ ਇਹ ਉਹ ਵਾਲੀ ਬੱਸ ਹੀ ਭਲਾ ਵੀਲਸ ਔਨ ਦਾ ਬੱਸ ਗੋ ਰਾਉਂਡ ਰਾਉਂਡ ਰਾਉਂਡ ਉਹ ਵਾਲਾ
1: ਸੀਸ ਔਨ ਦਾ ਬੱਸ ਸੇ ਵਾ ਵਾ
0: ਵਾ ਵਾ ਵਾ ਉਹ ਵਾਲੀ ਬੱਸ ਹੀ
4: ਹਾਂਜੀ
0: ਓ ਉਹ
4: ਬਿਗ ਵਾਲੀ ਹੈਗੀ ਬਿਗ ਵਾਲੀ
0: ਅੱਛਾ ਬਿਗ ਵਾਲੀ
4: ਹਾਂਜੀ
0: ਓਕੇ ਤੇ ਬੱਸ ਨੇ ਫਿਰ ਉਹ ਕੀਤਾ ਸੀ ਪੌਂ ਪੌਂ ਪੌਂ
1: ਲੋੜ ਨਹੀਂ ਪਈ
0: ਲੈ ਹੋਰ ਨਹੀਂ ਕੀਤਾ
4: ਨਹੀਂ
1: ਕਿੱਥੇ ਲੈ ਕੇ ਕਿੱਥੇ ਗਏ ਸੀ ਫਾਰਮ ਤੇ
4: ਨਹੀਂ ਚਾਈਂਸ ਦੇ
0: ਕਿੱਥੇ
4: ਚਾਈਂਸ ਦੇ
1: ਕੋਈ ਐਕਸਕਰਜਨ ਨਾਲ ਕੋਈ ਕੋਈ ਔਖਾ ਜਿਹਾ ਸ਼ਬਦ ਹੈ ਜਦ
0: ਨਹੀਂ ਉਹ ਦੱਸ ਤੇ ਰਿਹਾ
1: ਪਰ ਕੀ ਅੱਛਾ ਉੱਥੇ
4: ਬਾਈ ਸੀ ਬਬਲ
0: ਬਬਲ
4: ਹਾਂਜੀ
0: ਅੱਛਾ ਤੇ ਉੱਥੇ ਕੀ ਕੀਤਾ ਤੁਸੀਂ
4: ਬਬਲ ਬਣਾਇਆ ਸੀ
0: ਅੱਛਾ ਬਬਲ ਬਣਾਇਆ ਸੀ ਹੋਰ
4: ਪਲੇ
0: ਪਲੇ ਕੀਤਾ
4: ਪਲੇ ਕੀਤਾ
0: ਅੱਛਾ
1: ਅੱਛਾ ਬਬਲਸ ਨਾਲ
0: ਬਬਲਸ ਨਾਲ
4: ਹਾਂਜੀ
0: ਓਕੇ ਓਕੇ ਗੁੱਡ ਗੁੱਡ ਫਨ ਹੋਇਆ
4: ਯੈਸ
0: ਓਕੇ
1: ਸੌਰਟ ਆਫ
0: ਗੁੱਡ ਗੁੱਡ ਗੁੱਡ ਨਾਈਸ ਨਾਈਸ ਨਹੀਂ ਯਾਰੇ ਭਾ ਤੁਹਾਡੇ ਹੈ
4: ਹਾਂਜੀ
0: ਗੁੱਡ ਕੀ ਸੁਣਾਓਗੇ ਫਿਰ
1: ਆਈਸਕ੍ਰੀਮ ਵਗੈਰਾ ਵੀ ਖਾਧੀ ਸੀ
4: ਨਹੀਂ
0: ਨਹੀਂ ਨਹੀਂ
1: ਯਾਰ ਫਿਰ ਕਾਹਦੀ ਐਕਸਕਰਜਨ
0: ਆਈਸਕ੍ਰੀਮ ਅੱਜ ਖਾਊਗਾ ਨਾ ਕੱਲ ਕੱਲ ਮੀਂਹ ਪੈਂਦਾ ਹੈ
1: ਉਹ ਠੈਨੀ ਵਾਲੀ
0: ਹੈ ਅਸੀਸ ਪਰ ਇਹ ਆਈਸਕ੍ਰੀਮ ਲਾਈਕ ਨਹੀਂ ਕਰਦਾ ਹਾਂ ਇਹ ਅਸੀਸ ਲਾਈਕ ਨਹੀਂ ਕਰਦਾ ਆਈਸਕ੍ਰੀਮ
1: ਅੱਛਾ ਓਕੇ
4: ਨਹੀਂ
1: ਕਰਦੇ ਗੰਮੀ ਦੀ ਲਾਈਕ ਕਰਦਾ ਮੇਰਾ ਨਾਮ ਸਿਗਾਰਦੇ ਹੋ ਕਿਤੇ ਦਿਲ ਦੀ ਡਿਆਰੀ ਤੇ ਲਿਖ ਲੈਣ ਕਰਦੇ ਕਿਤੇ
0: ਮਾਮਾ ਕਹਿੰਦੇ ਜਦੋਂ ਗਰਮੀ ਹੁੰਦੀ ਹੈ ਨਾ ਉਦੋਂ ਖਾਇਆ ਕਰੋ ਹੈ ਨਾ ਗੁੱਡ
1: 26 ਤਰੀਕ ਨੂੰ 8:18 ਤੇ ਗਿਆ ਸੀ ਮੈਂ ਲਾਈਕ ਨਹੀਂ ਕਰਦਾ
0: ਕੀ ਸੁਣਾਓਗੇ ਫਿਰ ਹੈਲੋ ਮਾਨੂ ਬਿੱਲੀ ਕੀ ਸੁਣਾਓ
1: ਮਿਆਓ ਮਿਆਓ
4: ਬੋਲੀ
0: ਓਕੇ ਓਕੇ
4: ਕਦੀ ਹੂ ਕਾਕੇ ਕਦੀ ਜਾ ਕਾਕੇ ਤੇ ਕਿਦਾ ਦੇਲ ਮੂਟੀ ਲੰਬੀ ਬਾ
0: ਕਰਕੇ ਜੋ ਮਰਜ਼ੀ ਆਵੇ ਲੋ ਹਰ ਇੱਕ ਚੀਜ਼ ਦੀ ਕੋਸ਼ਿਸ਼ ਕਰਦੇ ਆ
1: ਪੂਰੀ ਪੂਰੀ
0: ਭਾਵੇਂ ਜਿੰਨਾ ਕੁ ਵੀ ਆਉਂਦਾ ਵਾ ਸਮਝਾ ਜਾਂਦਾ ਨੈਕਸਟ ਸਾਡੇ ਨਾਲ ਮੰਨਤ ਫਤਿਹ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
1: ਉੱਠਦੇ ਆ ਸਕੂਲ ਨੇੜੇ ਹੋਣ ਦਾ ਕੋਈ ਵੀ ਨੁਕਸਾਨ ਹੈ ਨਾ
4: ਸਾਡਾ ਤਾਂ 9:45 ਸ਼ੁਰੂ ਹੁੰਦਾ
1: ਨਾਣੇ ਪਾਉ
0: ਅੱਛਾ ਅੱਛਾ ਤੇ ਇੰਨੀ ਇਸ ਵਕਤ ਤੇ ਜਾ ਕੇ ਕੀ ਕਰਦੇ ਹੋ ਫਿਰ
4: ਅਸੀਂ
1: ਇਹਨੇ ਅਟੈਂਡੈਂਸ ਲੈਣੀ ਹੁੰਦੀ ਟੀਚਰਸ ਦੀ
0: ਹੈ
4: ਨਹੀਂ
0: ਹੈ ਫਤਿਹ ਕੀ ਕਹਿੰਦਾ
4: ਉਹ ਫਤਿਹ ਕਹਿੰਦਾ ਸੀ ਖੇਡਦੇ ਆ ਬਸ ਉਹੀ
1: ਮੈਨੂੰ ਲੱਗਦਾ ਟੀਚਰਸ ਪਹਿਲਾਂ ਆ ਜਾਂਦੇ ਆ ਮੰਨਤ ਵਰਗੇ ਸਾਡੇ ਆ
4: ਮੈਜੋਰਟੀ ਵਰ ਦੱਸ ਗਈ ਸੀ ਮੈਂ ਤਾਂ
0: ਅੱਛਾ ਤੁਸੀਂ ਨਹੀਂ ਖੇਡਦੇ ਹਾਂ
4: ਮਿਲ
0: ਪਈ ਅੱਗੇ ਕਿਹੜੀ ਗੱਲ ਕਰੋਗੇ ਉਹਨਾਂ ਇੱਕ ਮਿੰਟ ਮੈਂ ਇੱਕ ਫੋਨ ਚੁੱਕ ਲਾਂ ਤੇ ਫਿਰ ਤੁਸੀਂ ਉਹਨਾਂ ਚਿਰ ਗੱਲ ਯਾਦ ਕਰ ਲਓ ਹੈ
1: ਕਿਹੜੀਆਂ ਕਿਹੜੀਆਂ ਗੱਲਾਂ
0: ਹੈ ਮਨਤ?
6: ਬਸ ਤਾਂ ਬ੍ਰਿੰਦਲ ਦੀਆਂ ਗੱਲਾਂ ਕਰਾਂਗੀ ਕਿਉਂਕਿ ਅਸੀਂ ਦੋਵਾਂ ਨੇ ਅਗਲੇ ਸਾਲ ਜਾਣਾ ਨਾ ਬ੍ਰਿੰਦਲ।
0: ਬ੍ਰਿੰਦਲ ਕੀ ਹੁੰਦਾ?
6: ਸਕੂਲ ਆ, ਹਾਈ ਸਕੂਲ।
1: ਵਧੀਆ ਛੋਣਾ ਫਿਰ।
0: ਅੱਛਾ ਅੱਛਾ,
1: ਜਿਹੜਾ ਇੰਨੇ ਕੌਨਫੀਡੈਂਸ ਨਾਲ ਕਿਹਾ।
0: ਅੱਛਾ, ਸਕੂਲ ਦਾ ਨਾਂ ਆ ਬ੍ਰਿੰਦਲ।
1: ਪ੍ਰਾਈਵੇਟ ਆ ਜਾਂ ਸਰਕਾਰੀ ਆ ਜਾਂ ਸੈਮੀ ਪ੍ਰਾਈਵੇਟ ਆ?
6: ਸਰਕਾਰੀ ਆ ਮੈਨੂੰ ਲੱਗਦਾ।
0: ਓਕੇ
1: ਠੀਕ ਹੈ,
0: ਚਲੋ ਗੁੱਡ ਹੈ। ਕੀ ਸੁਣਾਓਗੇ ਫਿਰ ਅੱਜ?
6: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
6: ਕੁੱਤਾ ਰਾਤ 2:30 ਵਜੇ ਮੇਰੇ ਮਾਲਕ ਨੇ ਨਾ ਇੱਕ ਚੋਰ ਫੜਿਆ। ਦੂਜਾ ਕੁੱਤਾ, ਤਾਂ ਫਿਰ ਤੂੰ ਕਿੱਥੇ ਸੀਗਾ? ਪਹਿਲਾ ਕੁੱਤਾ, ਮੈਂ ਕੁੱਤਾ ਵਾਂ, ਮੈਂ ਬੰਦਾ ਨਹੀਂ ਜਿਹੜਾ ਅੱਧੀ ਰਾਤ ਨੂੰ ਫੋਨ ਦੇਖੀ ਫੋਨ ਹੀ ਦੇਖੀ ਜਾਵੇ।
1: ਸੋਹਣਾ ਵੀ ਹੁੰਦਾ।
6: ਮੈਂ ਸੁੱਤਾ ਪਿਆ ਸੀ।
1: ਸਹੀ ਆ, ਮੇਰਾ ਕਿਹੜਾ ਨੈਟਫਲਿਕਸ ਤੇ ਅਕਾਊਂਟ ਆ।
0: ਏਦਾਂ ਥੋੜੀ ਕੁੱਤਾ, ਕੁੱਤਾ ਏਦਾਂ ਥੋੜੀ ਸੌਂਦਾ ਮਨਤ।
6: ਉਹਨੇ ਆਪ ਕਿਹਾ ਸੀਗਾ।
0: ਅੱਛਾ, ਉਹਨੇ ਏਦਾਂ ਕਿਹਾ ਸੀ? ਕੁੱਤਾ ਤੇ ਸੌਂਦਾ।

0: ਇਹ ਕਈ ਹੁੰਦੀ ਨਾ ਘਰਾੜੇ ਦੀਆਂ ਕਿਸਮਾਂ ਹੁੰਦੀਆਂ, ਕੁੱਤਾ ਘਰਾੜਾ ਜਿਵੇਂ ਮਰੀਜ਼ ਘਰਾੜਾ ਦਾ ਹਾਏ ਡਾਕਟਰ ਸਾਹਿਬ ਹਾਏ ਮਰ ਗਿਆ ਡਾਕਟਰ
1: ਮਰ ਗਿਆ ਡਾਕਟਰ ਥੈਂਕ ਯੂ ਮੰਨ।
0: ਕਈ ਬਜ਼ੁਰਗ ਹੁੰਦੇ ਆ ਨਾ ਹੁਣ ਘਰਾੜਾ ਮਾਰ ਕੇ ਵਾਹਿਗੁਰੂ
2: ਅੰਕਲ ਜੀ ਨਾਲੇ ਮਾਮਾ ਜੀ
1: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਅਸੀਂ ਠੀਕ ਹਾਂ ਜੀ। ਪਹੁੰਚ ਗਏ ਫਿਰ ਸਕੂਲ ਦੇ ਨੇੜੇ ਹੈ? ਸੌਕਰ ਖੇਡਦੇ ਹੋ? ਕੀ ਖੇਡਦੇ ਹੋ ਉੱਥੇ ਜਾ ਕੇ?
2: ਪਾਰਕਿੰਗ ਆ ਤੇ ਫਿਰ ਮੈਂ ਸਕੂਲੇ ਆ ਕੇ ਨੀਅਰਲੀ ਮੈਂ ਦੇ ਦੋਸਤਾਂ ਨਾਲ ਬਾਸਕਟਬਾਲ ਖੇਡਣਾ ਕਿਉਂਕਿ ਉਹਨਾਂ ਕੋਲ ਬਾਲ ਹੁੰਦੀ ਆ।
0: ਓਕੇ ਦੈਟਸ ਗੁੱਡ।
1: ਅੱਛਾ
0: ਸੌਕਰ ਤੇ ਬਾਸਕਟਬਾਲ, ਕ੍ਰਿਕਟ ਘੱਟ ਖੇਡਦੇ ਬੱਚੇ ਸਵੇਰੇ ਸਵੇਰੇ ਨਾ, ਸੌਕਰ ਤੇ ਬਾਸਕਟਬਾਲ ਖੇਡਦੇ ਬੜੇ ਦੇਖੇ ਮੈਂ।
2: ਯਾ
1: ਓਕੇ
2: ਕ੍ਰਿਕਟ ਤਾਂ ਮੈਂ ਪਹਿਲਾਂ ਬਹੁਤ ਬਹੁਤ ਖੇਡਦਾ ਹੀ ਹੁਣ ਵੀ।
1: ਓਕੇ ਤੇ ਬਾਸਕਟਬਾਲ ਤੁਹਾਨੂੰ ਲੱਗਦਾ?
2: ਅੱਜ ਮੈਂ ਸੁਣਾਉਂਗਾ ਇੱਕ ਪ੍ਰੋਜੈਕਟ।
1: ਹਾਂਜੀ।
2: ਜਿੰਨਾ ਜਿੰਨਾ ਭਰੋ ਉਨਾ ਜਿੰਨਾ ਘੱਟ ਭਰਾ ਹੋਵੇ।
1: ਜਿੰਨਾ ਭਰੋ ਨਹੀਂ, ਜਿੰਨਾ ਰਾਈਨਹਾਰਟ
2: ਨਹੀਂ,
0: ਉਹ ਹੋਰ ਚੀਜ਼ ਆ।
1: ਹੋਰ ਚੀਜ਼ ਆ
2: ਜਿੰਨਾ,
0: ਇਹਦਾ ਜਵਾਬ ਮੋਮਤੀ ਨਹੀਂ ਆ।
2: ਉਨਾ ਵੱਧ ਹਲਕਾ ਹੁੰਦਾ। ਜਿੰਨਾ ਭਰੋ ਉਨਾ ਵੱਧ ਹਲਕਾ ਹੁੰਦਾ।
1: ਜਿੰਨਾ ਭਰੋ ਉਨਾ ਵੱਧ ਹਲਕਾ ਹੁੰਦਾ।
0: ਕੋਈ ਅਕਲ ਉਕਲ ਟਾਈਪ ਗੱਲ ਹੋਣੀ
1: ਇਹ ਪਕਾਨਾ ਜਿਹਾ ਲੱਗਦਾ ਮੈਨੂੰ ਕੋਈ। ਦੋ ਛੱਡਾਂ
0: ਪੰਜਾਬੀ ਮਾਂ ਪੰਜਾਬੀ ਮਾਂ। ਪਹਿਲਾਂ ਅੰਕਲ ਨੇ ਪਕਾਨਾ ਕਹਿਤਾ ਸੀ ਨਾ, ਗੈਂਸੀ ਪਕਾਨਾ ਕਹਿਤਾ ਸੀਗਾ।
1: ਅੱਜ ਇਹਨੂੰ ਫਾਈਨ ਹੋਊਗਾ, ਅੱਜ ਇਹਨੂੰ ਫਾਈਨ ਹੋਊਗਾ।
0: ਲੰਡੀਆਂ ਚੂਹੀਆਂ,
1: ਲੰਡੀਆਂ ਚੂਹੀਆਂ ਅੱਜ ਗਜ਼ੀਲੀਅਨ ਤੇ ਗਜ਼ੀਲੀਅਨ ਤੇ ਗਜ਼ੀਲੀਅਨ ਤੇ ਰੀਨਾ ਹਾਈਟ ਦਾ ਫਾਈਨ।
0: ਹਾਂ ਨਾਲੇ ਤੁਸੀਂ ਪੰਜਾਬੀ ਚ ਪੁੱਛਿਆ, ਮੈਂ ਅੰਗਰੇਜ਼ੀ ਚ ਪੁੱਛਿਆ ਸੀ।
1: ਓਹੋ ਯਾ ਫਤਿਹ, ਅੱਜ ਤੇ ਫਾਈਨ ਬਣਦਾ ਯਾਰ ਤੇਰਾ।
0: ਦੋ
1: ਦੋ ਤਿੰਨ ਤਿੰਨ ਆਂਸਰ ਰੱਖੇ ਹੁੰਦੇ ਇੱਕ ਚੀਜ਼,
0: ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦਵਾਨੀ ਖੋਟੀ।
1: ਤੇ ਨੈਕਸਟ ਸਾਡੇ ਨਾਲ ਅਸੀਂ, ਉਸ ਤੋਂ ਬਾਅਦ ਤਾਂ ਨਹੀਂ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਅਸੀਸ।
2: ਮੰਮਾ
1: ਮੈਨੂੰ ਕਹਿੰਦੇ ਚੱਜ ਨਾਲ ਖਾਂਦੀ ਨੀ ਆ ਰੋਟੀ ਪਾਣੀ। ਇਹ
0: ਨਹੀਂ, ਇਹਦਾ ਹੀ ਤਾਂ ਕੋਈ ਗੱਲ,
2: ਮੈਂ ਬ੍ਰੈਕਫਾਸਟ ਲਈ ਤਾਂ ਇਹੀ ਖਾਂਦੀ
1: ਮੈਨੂੰ ਤਾਂ ਪਤਾ ਲੱਗਾ ਸੀ ਵੀ ਜਦੋਂ ਕੋਈ ਚੀਜ਼ ਸਬਜ਼ੀ ਬਣਦੀ ਘਰ ਚ ਕਹਿੰਦੀ ਆ
2: ਜੋ ਬਾਲੀਆ ਦਿੰਦੇ ਫਿਰ ਮੈਂ ਇੱਕ ਰੀਡ ਪਿਕ ਕਰਕੇ ਉਹ ਕਹਿੰਦੇ ਦੂਜੀ ਚੀਜ਼ ਖਾ ਲਾ।
1: ਓ ਤਾਂ ਬੜੀਆਂ ਆਪਸ਼ਨਾਂ ਮਿਲਦੀਆਂ। ਮੰਮਾ ਕਹਿੰਦੇ ਸੀ ਵੀ ਜਦੋਂ ਸਬਜ਼ੀ ਬਣਾਈਦੀ ਕੋਈ ਇਹ ਕਹਿ ਦਿੰਦੀ ਮੈਂ ਨਹੀਂ ਆ ਸਬਜ਼ੀ ਲਾਈਕ ਕਰਦੀ।
2: ਆਲੂ ਪਰੌਂਠੇ ਬਿਨੇ ਪਿਆਜ ਤੋਂ।
1: ਬਿਨੇ ਪਿਆਜ ਤੋਂ ਆਲੂ ਪਰੌਂਠੇ ਤੇ ਪਨੀਰ?
2: ਪਨੀਰ
1: ਨਹੀਂ ਲਾਈਕ,
0: ਕੀ
1: ਸੁਣਾਓਗੇ ਫਿਰ ਅੱਜ?
2: ਅੱਜ ਸੁਣਾਉਂਗੀ ਮੈਂ ਗਾਣਾ।
1: ਓਕੇ।
2: ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ। ਉਹ ਗਲੀ ਵਿੱਚ ਗੇੜੇ ਮਾਰਦਾ, ਉਹ ਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੀ ਚੜਕਦੀ ਹੈ ਦੀ। ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ।
0: ਉਹ ਬੱਲੇ ਬੱਲੇ
1: ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਨਾ ਨਾ ਨਾ ਨਾ
1: ਨਾਰੇ ਨਾਰੇ
0: ਨਾ
1: ਨਾਰੇ ਨਾਰੇ ਨਾ ਬੱਲੇ ਬੱਲੇ ਬੱਲੇ ਬੱਲੇ ਸ਼ਵਾ ਸ਼ਵਾ ਚੱਕਦੇ ਚੱਕਦੇ ਚੱਕਦੇ
2: ਚੱਕਦੇ
0: ਬਣਾਤੀ ਗੱਲ
1: ਬੋਲੇ ਚੂੜੀਆਂ ਤੁਣਕ ਤੁਣਕ ਤੁਣ ਤੁਣਕ ਤੁਣਕ ਤੁਣ ਤਾਣਾ ਨਾ ਤੁਣਕ ਤੁਣਕ ਤੁਣ ਤਾਣਾ ਨਾ
0: ਗੱਡੇ ਤੇ ਨਾ ਚੜਦੀ ਗੱਡੀ ਰੇਤੇ ਨਾ ਚੜਦੀ
1: ਉਹ ਬੋਲੋ ਤਾਰਾ ਰਾਰਾ ਉਹ ਨੀ ਸੁਣਿਆ ਲੈ ਸੀ
0: ਬੱਲੇ ਹੋ ਗਈ ਹੈ
1: ਹੈ ਅਸੀਂ ਸੇ ਨੀ ਸੁਣਿਆ ਗਾਣਾ ਹਲੇ
2: ਨਹੀਂ
1: ਲੈ ਹਲੇ ਨੀ ਸੁਣਿਆ ਓਕੇ ਓਕੇ ਓਕੇ ਚਲੋ ਥੈਂਕ ਯੂ
2: ਬਾਏ ਬਾਏ ਨੈਕਸਟ ਪਰਸਨ
1: ਓ ਬਾਏ ਬਾਏ ਥੈਂਕ ਯੂ ਪਰਸਨ ਥੈਂਕ ਯੂ ਥੈਂਕ ਯੂ ਥੈਂਕ ਯੂ
2: ਫੋਨ ਕੱਟ ਰਹੀ
1: ਓਕੇ ਓਕੇ ਹਾਂਜੀ ਹਾਂਜੀ ਫੋਨ ਕੱਟੋ ਥੈਂਕ ਯੂ
2: ਬੱਚਿਆਂ
1: ਦਾ ਕੀ ਹਾਲ ਕੀ ਕਰਦੇ ਗੱਲ ਨੀ ਸੁਣਦੇ ਦੋ ਛੱਡਣੀਆਂ ਕੰਨਾਂ ਦੇ ਪਹਿਲਾਂ ਵੱਡੀ ਦੇ ਛੱਡੋ ਦੋ ਮੁੜ ਕੇ ਨਿੱਕੀ ਦੇ ਛੱਡੋ ਦੋ
0: ਮੁੜ ਕੇ ਜੇ ਉਹਨਾਂ ਨੇ ਛੱਡੀਆਂ
1: ਫਿਰ ਪਰ ਇਹਦਾ ਭਾਜੀ ਫਾਇਦਾ ਬੜਾਉਣਾ ਫਿਰ ਤੀਸਰੇ ਨੇ ਆਪੇ ਤੁਹਾਡੇ ਨਾਲ ਗੱਲ ਸੁਣ ਲੈਣੀ ਤੁਹਾਡੀ
0: ਬਹੁਤ ਸੋਹਣੀਆਂ ਸਿੱਖਿਆਵਾਂ ਸਵੇਰੇ ਸਵੇਰੇ
2: ਬੈਠ ਕੇ ਸਟਾਰਟ ਕਰਨਾ ਫਿਰ ਮੈਂ ਆਪਣਾ ਟਰੱਕ ਉੱਡਣਾ
1: ਅੱਛਾ ਟਰੱਕ ਉੱਡਣਾ
0: ਗੇਅਰ ਪਾ ਦੇਣਾ ਫਿਰ
1: ਉੱਡਣਾ ਗੇਅਰ
2: ਨਿਕਲੇ
1: ਜੇਬ ਚੋ ਨਿਕਲੇ ਕਿੰਨੇ ਕ
2: ਟੋਟਲ
0: ਪੰਜ ਪਹਿਲਾਂ ਨਿਕਲੇ
1: ਓਕੇ ਗੁੱਡ ਗੁੱਡ ਗੁੱਡ
0: ਕੰਮ ਨੀ ਬੜਾ ਟਰੱਕਾਂ ਦਾ
2: ਚੱਲਾ
1: ਸਿਡਨੀ ਚੱਲੇ ਓਕੇ ਓਕੇ ਭਾਈ ਸਿਡਨੀ ਜ਼ਿਆਦਾ ਪੈਸੇ ਬਣਦੇ ਕਿ ਬ੍ਰਿਸਬੇਨ
2: ਬ੍ਰਿਸਬੇਨ
1: ਅੱਛਾ ਤੇ ਫਿਰ ਸਿਡਨੀ ਕਿਉਂ ਚੱਲੇ ਹੋ
2: ਮੰਮਾ ਅਮਰ ਛੋਟੀ ਦੀ ਵੱਡੀ ਦੀਦੀ ਅਮਰ ਤੇ ਵੀਰ ਜੀ ਮੈਨੂੰ ਛੱਡਣਗੇ
1: ਅੱਛਾ ਸਾਰੇ
0: ਜਣੇ ਇਹਨਾਂ ਦੇ ਛੱਡਣਗੇ ਪਹਿਲਾਂ
2: ਤੇ ਹੋਰ ਮੈਂ ਟਰੱਕ ਚਲਾ ਲੇ
1: ਅੱਛਾ ਤੁਸੀਂ ਟਰੱਕ ਚਲਾ ਕੇ ਜਾਓਗੇ ਤੁਹਾਨੂੰ ਛੱਡ ਕੇ ਆਉਣਗੇ ਹਾਂ
0: ਓਕੇ
2: ਹਾਂਜੀ ਮੈਂ ਰੈੱਡ ਲਾਈਟ ਤੇ ਸਟਾਪ ਹੋਈ ਤੇ ਪੁਲਿਸ ਬੇਲੀ ਪਿੱਛੇ ਹੈਗੀ
1: ਅੱਛਾ ਅੱਛਾ
2: ਮੈਨੂੰ ਲੈ ਲੱਗੀ ਬਿਕੋਜ਼ ਮੈਂ ਪੁਲਿਸ ਬਿਕੋਜ਼ ਟਰੱਕ ਉਲਟਾ ਪਾਰਕ ਹੋਈ ਹੈ
1: ਅੱਛਾ ਉਲਟਾ ਪਾਰਕ ਹੋਈ ਹੈ ਓਹੋ
0: ਕਿਉਂਕਿ ਜਿਹੜੇ $6 ਬਚੇ ਮੈਨੂੰ ਲੱਗਦਾ ਅਸੀਂ ਫਾਈਨ ਚ ਹੀ ਲੱਗ ਜਾਣੇ
2: ਮੈਂ ਬਾਲ ਨਹੀਂ ਮੈਂ ਟਰੱਕ ਦੋ ਬਾਲ ਨਹੀਂ ਨਿਕ ਸਕਦੇ
1: ਅੱਛਾ ਕੀ ਗੱਲ
2: ਟਰੱਕ ਉਲਟਾ ਹੈ
1: ਅੱਛਾ ਉਲਟਾ ਟਰੱਕ ਹੈ ਤਾਂ
0: ਤੇ ਪੁਲਿਸ ਆਪ ਅਪਰੋਚ ਕਰੂਗੀ ਨਾ ਇੱਦਾਂ ਨਿਕਲ ਨਹੀਂ ਸਕਦੇ ਵਿੱਚ ਉਹ ਪੁੱਛਣਗੇ ਲਾਇਸੈਂਸ ਪਲੀਜ਼ ਖਿੜਕੀ ਤੋਂ ਝਾਕ
2: ਕੇ ਜਿੰਨੀ ਦੋ ਗੱਡੀਆਂ ਕ੍ਰੈਸ਼ ਹੋਏ
1: ਅੱਛਾ ਸਿਡਨੀ ਕਰੇ
0: ਓਹੋ
2: ਲਿਵਰਪੂਲ
1: ਅੱਛਾ ਲਿਵਰਪੂਲ ਚ ਓਏ ਹੋਏ
0: ਕੀ ਬਾਤ ਹੈ ਨਾ ਹੀ ਬੜੇ ਚੇਤੇ ਕੀਤੇ
1: ਯਾ ਤੁਹਾਨੂੰ ਤੁਹਾਨੂੰ ਤਾਂ ਭਾਜੀ ਤੁਹਾਨੂੰ ਤਾਂ ਸਿਡਨੀ ਬਾਰੇ ਭਾਜੀ ਸਾਰਾ ਪਤਾ
0: ਬਰਫੀ ਹੋਈ ਯਾਦ ਆ
1: ਭਾਜੀ ਤੁਹਾਨੂੰ ਦੱਸ ਭਾਜੀ ਬ੍ਰਿਸਬੇਨ ਦਾ ਕਿਹੜਾ ਸ਼ਹਿਰ ਸਬਰਬ ਤੁਹਾਨੂੰ ਯਾਦ ਹੈ ਗੋਲਡ ਕੋਸਟ ਬੱਲੇ
0: ਬੱਲੇ ਸਾਊਥ ਬੈਂਕ ਵੱਲ ਦੀ ਹੋ ਕੇ ਗਏ ਸੀ
1: ਤੁਸੀਂ ਤੇ ਭਾਜੀ ਕਮਾਲ ਹੀ ਕਰੀ ਜਾਂਦੇ ਤੇ ਟਰੱਕ ਉਲਟਾ ਕਿਉਂ ਖਿਲਾ ਰਿਹਾ ਤੁਸੀਂ
2: ਨਹੀਂ
1: ਤੁਸੀਂ ਕਹਿੰਦੇ ਟਰੱਕ ਉਲਟਾ ਖਿਲਾ ਰਿਹਾ ਉਹ ਕਿਉਂ ਉਲਟਾ ਕਿਉਂ ਖਿਲਾ ਰਿਹਾ
2: ਟਰਾਲੀ
1: ਵੀ ਉਲਟ ਗਈ ਉਹ ਸਾਰਾ ਕੁਛ ਉਲਟ ਗਿਆ
0: ਉਲਟਾ ਪੁਲਟਾ ਹੋ ਗਿਆ
2: ਹਾਂਜੀ ਵਿੱਚ ਟਰਾਲੀ ਜਿਹੜੇ ਸਮਾਨ ਹੈਗੇ ਲਾਈਕ ਐਨ
1: ਚੂਹੇ ਟਰਾਲੀ ਚ ਨੀ ਹੁੰਦੇ ਪੁੱਤ ਨਾਸਾਂ ਚ ਹੁੰਦੇ ਆ
0: ਯਾਰ ਨੱਕ ਕਹਿ ਰਹੇ ਤੂੰ ਸਵੇਰੇ ਸਵੇਰੇ ਕਿੰਨੀਆਂ ਗੰਦੀਆਂ ਗੱਲਾਂ
2: ਬਾਕਸ ਦੇ ਬਾਲ ਦਿਲ ਗਿਲ ਗਏ ਤੇ ਉਲਟੇ ਹੋ ਗਏ
1: ਅੱਛਾ ਬਾਕਸ ਬਾਰ ਇਹ ਤੁਸੀਂ ਫਿਰ ਮੈਲਬਨ ਤੋਂ ਸਿਡਨੀ ਚੂਹੇ ਲੈ ਕੇ ਚੱਲੇ ਹੋ
2: ਹਾਂਜੀ
1: ਓਹੋ
2: ਉਹਨਾਂ ਚੂਹੇ ਨੂੰ
1: ਆਸਟ੍ਰੇਲੀਆ ਦੇ ਚੂਹੇ ਇੰਡੀਆ ਘੱਲਣੇ ਹਾਂ
0: ਕਿਤੇ ਵਿੱਚ ਵਿੱਚ ਟੌਮ ਐਂਡ ਜੈਰੀ ਤਾਂ ਨਹੀਂ ਸੁਣਾਈ ਜਾਂਦਾ
1: ਗੁੱਡ ਲੁਧਿਆਣੇ ਘੱਲਣੇ ਆ
0: ਆਪਣਾ ਇਲਾਕਾ
1: ਚੱਕੋ ਫਿਰ ਤੁਸੀਂ ਚੂਹੇ ਚੱਕੋ ਦਾਦੀ ਕੋਲੇ ਆਓ ਏਦਾਂ ਕਰੋ ਤੁਸੀਂ ਨਾ ਚੂਹੇ ਲੰਡੇ ਕਰਕੇ ਭੇਜੋ
0: ਤਾਂ ਕਿ ਅੱਗੇ ਦਾਦੀ ਤੋਂ ਅੱਗੇ ਨਾ ਕਿਤੇ ਲੰਘ ਜਾਣ
1: ਉੱਥੇ ਪੂਛਾਂ ਵਾਲੇ ਚੂਹੇ ਨਹੀਂ ਭੇਜਣੇ ਹਾਂ ਨਹੀਂ ਤਾਂ ਉਹਨਾਂ ਨੇ ਜਾ ਕੇ ਨਾ
0: ਤੇ ਚੂਹੇ ਦਾ ਨਾ ਹੀ ਮੈਂ ਤਾਂ ਕਹਿੰਦਾ ਲੰਡੂ ਰੱਖੋ ਤੁਸੀਂ
1: ਹਾਂ ਲੰਡੇ ਚੂਹੇ ਭੇਜਣੇ ਉੱਥੇ ਠੀਕ ਆ
0: ਕੀ
1: ਸੁਣਾਓਗੇ ਫਿਰ ਭਾਜੀ
2: ਇੱਕ ਬੁਜਾਲਤ
1: ਹਾਂਜੀ
2: ਨਹੀਂ ਉਹ ਹੈਗਾ ਇੱਕ ਮੁੰਡਾ ਕੱਲ ਵਿੱਚ ਆਇਆ ਡੱਬਾ ਚ ਡੱਬਾ ਅਸੀਂ ਨਹੀਂ ਉਹ ਕਿਹੜੀ ਚੀਜ਼ ਦੇਖੋ ਦਿਲ ਨਹੀਂ ਹੈਗਾ ਪਰ ਗਲਾ ਹੈਗਾ
1: ਅੱਛਾ ਦਿਲ ਨਹੀਂ ਹੈਗਾ ਪਰ ਗਲਾ ਹੈਗਾ
2: ਸਿਲ
1: ਅੱਛਾ ਸਿਰ ਨਹੀਂ ਹੈਗਾ
0: ਪਰ ਗਲਾ ਹੈਗਾ
1: ਪਰ ਗਲਾ ਹੈਗਾ
2: ਗਲਾ ਹੈਗਾ
1: ਹਾਂ ਸੋਹਣੀ ਗੱਲ ਆ ਇਹ ਆਪਾਂ ਕੱਲ ਦੱਸੀਏ ਪਤਾ ਕਰਕੇ
2: ਤੁਸੀਂ
1: ਟ੍ਰਿਕ ਕੋ ਕਰਦੇ ਸਾਨੂੰ ਹੈਲੋ ਸ਼ੈਤਾਨੀਆਂ ਕਰਦਾ ਨਿਕਾ ਜਾ ਇਹ ਕਿਥੋਂ ਸਿੱਖਦਾ ਵਾ ਮੈਨੂੰ ਲੱਗਦਾ ਤੁਹਾਡੇ ਕੋਲ ਸਿੱਖਦਾ ਵਾ
0: ਆਲੇ ਦੁਆਲੇ
1: ਨਹੀਂ ਇਹ ਤੇ ਨਿਸ਼ਤਾ
2: ਵੇਲਾ
1: ਕੀ ਵੇਲਾ ਥੋੜੀ ਉਹ ਇੰਨੇ ਚੂਹੇ ਛੱਡ ਕੇ ਆਇਆ ਸਿਡਨੀ ਲੈ ਕੇ ਚੱਲਿਆ ਸਾਨੂੰ ਤੇ ਕੋਈ ਚੂਹੇ ਦਾ ਪਤਾ ਸੀ ਸ਼ਾਰਪਨਰ ਨੂੰ ਚੂਹੇ ਕਹਿ ਛੱਡਿਆ ਸਾਰੀ ਕੀ ਸੁਣਾਓਗੇ ਫਿਰ ਤੁਸੀਂ
2: ਭੇਡਾਂ ਨੇ ਸਿੱਟੀ ਜਾਣਾ
1: ਅੱਛਾ ਭੇਡਾਂ ਨੇ ਸਿੱਟੀ ਜਾਣਾ ਓਕੇ ਓਕੇ ਓਕੇ
2: ਨਹੀਂ ਦਾਦਾ ਨੇ ਸਿੱਟੀ ਨਹੀਂ ਐਵੇਂ ਸਿੱਟੀ ਜਾਣਾ।
1: ਅਜਾ ਡੈਡਾ ਨੇ ਸਿੱਟੀ ਜਾਣਾ। ਓਕੇ ਓਕੇ ਓਕੇ, ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਡੈਡਾ ਕੌਣ ਹੈ।
2: ਬੋਲੀ ਸੁਣਾਣੀ।
1: ਹਾਂਜੀ
2: ਢੋਲ ਵਾਲੇ ਨੇ ਢੋਲ ਵਜਾਇਆ,
0: ਢੋਲ ਵਾਲੇ
2: ਮੈਂ ਵੀ ਪਾਰਟੀ ਬੋਲੀ, ਢੋਲ ਵਜਾਇਆ ਨੇ ਢੋਲ ਵਜਾਇਆ, ਮੈਂ ਵੀ ਪਾਰਟੀ ਬੋਲੀ ਵੀ
1: ਚਾਂਬਲੀ ਆਉਂਦੀ ਆ ਨਾਨਕਿਆਂ ਦੀ ਟੋਲੀ
0: ਵਿੱਚ ਹੀ ਦਾਦਕਿਆਂ ਦੀ ਵੀ, ਉਹ ਵੀ ਇਹੋ ਜਿਹੇ ਹੁੰਦੇ।
1: ਥੈਂਕ ਯੂ,
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
2: ਅੰਕਲ ਜੀ ਨਾਲ ਗੱਲ ਕਰ ਲੋ।
1: ਹਾਂਜੀ ਅੰਕਲ ਜੀ ਨਾਲ ਕਰਾ ਦੋ। ਸਤਿ ਸ਼੍ਰੀ ਅਕਾਲ, ਮਗਰ ਚਲ ਗਈ ਕਿਦਾਂ ਹੋ ਗਿਆ?
2: ਮੈਂ ਰੈਡੀ ਹੋ ਰਹੀ ਸੀ, ਮੈਂ ਬੈਗ ਰੈਡੀ ਕਰ ਰਹੀ ਸੀ, ਫਿਰ ਵੀਜੀ ਦੇ ਵਾਰੀ ਲੈ ਲਈ, ਫਿਰ ਮੈਂ ਕਿਹਾ ਵੀਜੀ ਮੈਂ ਉਸ ਪਾਰਟੀ ਤੋਂ ਬਾਅਦ, ਫਿਰ ਮੰਮਾ ਨੇ ਫੋਨ ਫੜਿਆ ਵੀਜੀ ਨੂੰ ਕੰਨ ਚੋਂ, ਫਿਰ ਐਸ਼ ਨੂੰ ਦੇਤਾ।
0: ਮੈਂ ਕਿਤੇ ਕਿਹਾ ਮੰਮਾ ਨੇ ਉਹਦੇ ਕੰਨ ਤੇ ਛੱਡੀ ਦੋ, ਫਿਰ
2: ਬਿਲਕੁਲ ਵੀਜੀ ਦਿੰਦਾ ਨਹੀਂ ਸੀ ਫੋਨ।
0: ਬਸ ਸੇਮ ਚੀਜ਼ ਹੀ ਹੋ
1: ਗਈ, ਇਹ ਖਰਾਬੀਆਂ ਕਰਦਾ ਹੈ ਨਾ।
0: ਵੀਰ ਜੀ ਵਾਲੀ ਬਾਜ਼ਾਰ ਤੁਹਾਨੂੰ ਆਉਂਦੀ, ਉਹਦਾ ਕੀ ਆਨਸਰ ਆ? ਕੱਲ ਨੂੰ ਉਹਨੇ ਫੇਰ ਪਾਉਣੀ, ਮੈਂ ਕਿਹਾ ਪਹਿਲੇ ਪੁੱਛ ਕੇ ਰੱਖੀ
1: ਹੈ।
0: ਸਿਰ ਹੈ ਨੀ ਗਾ ਕੁਛ, ਹੈ ਨਾ ਗਲਾ ਹੈਗਾ ਵਾ ਕੁਛ,
1: ਬੋਤਲ।
0: ਕੋਈ ਨੀ, ਹੁਣ ਕੱਲ ਨੂੰ ਪਾਉਣ ਦੇ, ਕੱਲ ਨੂੰ ਦੱਸਾਂਗੇ।
1: ਹੋਰ ਕੱਲ ਫਿਰ ਬੁੱਝ ਲੈਣੀ ਆਪਾਂ ਹੁਣ।
2: ਹਾਂਜੀ
0: ਹਾਂ, ਆਪਾਂ ਪਹਿਲਾਂ ਪੁੱਛ ਲਿਆ ਕਰਨਾ ਇਹਨਾਂ ਤੋਂ।
2: ਹਾਂ ਵੀ ਜੀ ਤਿਆਰੀ ਕੁਛ ਕਰਦਾ ਨਹੀਂ ਰਾਈਡ ਦੀ, ਅਸੀਂ ਕੱਲ ਰਾਤੀ ਵੀ ਜਦੋਂ ਕੋਈ ਬੁਜ਼ਾਰਟ ਸੁਣਾਈ ਸੀ, ਵੀ ਜੀ ਡਿਫਰੈਂਟ ਬੁਜ਼ਾਰਟ ਹੋਰ ਸੁਣਾਤੀ।
1: ਓਹ
0: ਮਿਕਸ ਕਰ ਦਿੰਦਾ
1: ਉਹ, ਜੋਬ ਦੀ ਤਿਆਰੀ ਕਰਦਾ ਰਹਿੰਦਾ ਨਾ। ਉਹਨੇ ਲੋਡ ਲੈ ਕੇ ਜਾਣਾ ਸੀ,
0: ਉਹਦਾ ਬਿਜ਼ਨਸ ਪ੍ਰੋਫਾਈਲ।
1: ਉਹ ਸਵੇਰੇ ਉੱਠ ਕੇ ਟ੍ਰੈਫਿਕ ਦੀ ਤਿਆਰੀ ਕਰ ਲੈਂਦਾ ਨਾ।
0: ਟਰੱਕ ਤਾਂ ਪੁੱਠਾ ਖੜਾ।
2: ਟਰੱਕ ਨਹੀਂ, ਜਬਲੀਆਂ ਮਾਰਿਆ।
1: ਹਾਂ ਐਵੇਂ ਜਬਲੀਆਂ ਮਰੀ ਜਾਂਦਾ।
2: ਹਾਂਜੀ
1: ਕੀ ਸੁਣਾਓਗੇ ਫਿਰ ਤੁਸੀਂ?
2: ਇੱਕ ਬੋਲੀਬੋ, ਉਸ ਤੋਂ ਪਹਿਲਾਂ ਮੰਮਾ ਨੇ ਤੁਹਾਨੂੰ ਕੱਲ ਫੋਨ ਕੀਤਾ।
1: ਹਾਂ ਮੰਮਾ ਨੇ ਫੋਨ, ਮੰਮਾ ਨੇ ਪਤਾ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ।
2: ਮੈਂ ਸੋਹਣੀ ਸੁਣਾਦੇ ਮੰਮਾ ਤੋਂ।
1: ਅੱਛਾ ਸਟੋਰੀ ਸੁਣੀ?
2: ਨਹੀਂ ਮੈਂ ਗੱਲਾਂ ਸੋਹਣੀ ਸੁਣਾਉਂਦੇ ਮੰਮਾ ਤੋਂ।
1: ਅੱਛਾ ਸੋਹਣੀ ਸੁਣਾਉਂਦੇ?
2: ਵਧੀਆ। ਹਾਂਜੀ ਮੈਂ ਵਧੀਆ ਸੁਣਾਉਂਦੇ।
1: ਅੱਛਾ ਤੁਸੀਂ ਵਧੀਆ ਸੁਣਾਉਂਦੇ,
0: ਮੰਮਾ ਤੋਂ ਵੀ ਵਧੀਆ ਸੋਹਣੀਆਂ ਸੁਣਾਉਂਦੇ ਹੋ।
2: ਬਿਕੋਜ਼ ਮੈਂ ਪਹਿਲਾਂ ਦੀ ਗੱਲ ਕੀਤੀ ਹੋਈ ਤੇ ਮੰਮਾ ਨੇ ਕੱਲ ਹੀ ਸ਼ੁਰੂ ਕੀਤਾ, ਤੇ ਮੰਮਾ ਅੱਜ ਵੀ ਕਰੋਗੇ।
1: ਹਾਂ
0: ਠੀਕ ਹੋ ਗਿਆ।
1: ਤੁਸੀਂ ਪਹਿਲਾਂ ਬੋਲਣਾ ਸਿੱਖ ਲਓ।
2: ਅੱਜ ਨਹੀਂ ਫੋਨ ਕੀਤਾ, ਤੇ ਮੰਮਾ ਨੂੰ $67 ਦਾ ਫਾਈਨ ਮਿਲੂਗਾ।
1: ਓਕੇ ਟਰੋਫੀ ਰਹੂਗੀ ਹੈ ਨਾ, ਨਹੀਂ ਤਾਂ ਫਿਰ ਤਵਨੀਤ ਨੂੰ ਮਿਲ ਜਾਣੀ। ਠੀਕ ਆ, ਤੁਹਾਨੂੰ ਮੰਮਾ ਦੀਆਂ ਗੱਲਾਂ ਕੋਈ ਏਡੀ ਵਧੀਆ ਨੀ ਲੱਗਦੀਆਂ ਹੈ?
2: ਨਹੀਂ ਟੋਪਿਕ ਵਾਲੀ ਗੱਲਾਂ ਹੁੰਦੀ, ਜਾਲੀ ਟੋਪਿਕ।
1: ਅੱਛਾ ਜਾਲੀ ਟੋਪਿਕ, ਓਕੇ ਓਕੇ। ਤੁਸੀਂ ਕੋਈ ਵਧੀਆ
2: ਫਨੀ, ਤੁਸੀਂ ਫਨੀ ਜਾਂ ਟੋਪਿਕ ਰੱਖੋ।
1: ਅੱਛਾ ਫਨੀ ਜਾ,
0: ਫੇਰ ਉਹ ਜੀਆਂ ਗੱਲਾਂ ਨਿਕਲਣਗੀਆਂ।
1: ਤੁਸੀਂ ਸੁਜੈਸਟ ਕਰਿਆ ਕਰੋ ਨਾ ਸਵੇਰੇ।
2: ਮੈਂ ਬੈਟਰ ਟੋਪਿਕ ਦੇ ਰਹਾ।
1: ਹਾਂਜੀ ਹਾਂਜੀ,
2: ਨਿੱਕੇ ਦੀ ਜੋ ਨਿੱਕੇ ਹੁੰਦੇ ਕਿਵੇਂ ਕੋਠੀ ਤੋਂ ਛਾਲ ਮਾਰੀ ਦੀ,
0: ਜਾਂ ਨਿੱਕੇ ਹੁੰਦੇ ਕਿਹੋ ਜਿਹੇ ਪੰਗੇ ਲਈ ਦੇ, ਸ਼ਰਾਰਤਾਂ ਕਿਹੋ ਜਿਹੀਆਂ ਕਰੀ ਦੀਆਂ, ਕਹਿਣ ਦਾ ਮਤਲਬ ਇਹ ਆ।
1: ਚਲੋ ਕੀ ਸੁਣਾਓਗੇ ਫਿਰ?

0: ਮੇਰੇ ਪਿੱਛੇ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ
1: ਲੜਦਾ ਪੱਟੂ ਮੇਰੇ ਪਿੱਛੇ ਮੇਰੀ
0: ਸੱਸ ਨਾਲ ਲੜਦਾ ਬਲ ਬਲ ਬਲ ਬਲ ਬੱਲੇ
2: ਗਲਤ ਗੱਲ
1: ਆਪਣੀ ਮੰਮਾ ਨਾਲ ਨਹੀਂ
0: ਰਕੇਸ਼ ਕੁਮਾਰ ਜੀ ਕਹਿੰਦੇ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਚ ਰਹੋ, ਸਰਬੱਤ ਤੇ ਭਲੀ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਕਰਨ ਜੀ ਕਹਿੰਦੇ ਨੇ ਕਿ ਸਰਦਾਰ ਜੀ ਪਾਉਂਦੇ ਫੁੱਲ ਪਟਾਕੇ, ਰੋਡ ਟ੍ਰੇਨ ਡਰਾਈਵ ਕਰਨਗੇ ਫਿਊਚਰ ਦੇ ਵਿੱਚ,
2: ਬੀ ਡਬਲ ਚੱਲੂ ਦੇਖਿਓ ਤੁਸੀਂ।
0: ਤੇ ਫਤਿਹ ਸਿੰਘ ਜੀ ਨੂੰ ਕਹਿੰਦੇ ਕਿ F1 ਰੇਸਰ ਵੱਲ ਫੋਕਸਡ ਕਰਵਾ ਦੇ ਰੱਬ ਫਿਊਚਰ 'ਚ ਹੈ। ਅਤੇ ਛੋਟੇ ਭਰਾ ਵੈਲੀ ਨੇ ਕਹਿੰਦੇ ਪੂਰੇ ਨਜ਼ਾਰੇ ਲੈਣੇ ਆਸਟ੍ਰੇਲੀਆ ਬੋਰਨ ਨੇ, ਫਰਕ ਤਾਂ ਫਿਰ ਹੋਊ ਹੀ, ਰੱਬ ਕਹਿੰਦੇ ਤਰੱਕੀਆਂ ਬਖਸ਼ੇ ਬੱਚਿਆਂ ਨੂੰ। ਧੰਨਵਾਦ ਜੀ ਤੁਹਾਡਾ। ਅਤੇ ਮਨਿੰਦਰ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਪਰਮਜੋਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੁਖਵਿੰਦਰ ਭੈਣ ਜੀ ਧੰਨਵਾਦ, ਦੇਸ਼ਮੰਦ ਭਾਰਦਵਾਜ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ। ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਅਤੇ ਹੈਪੀ ਹੰਪ ਡੇ ਅਤੇ ਗੁਣਗੁਣ ਅਤੇ ਡੀਬੀ ਦੇ ਵੱਲੋਂ। ਸ਼ੇਖੂ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਮਿਹਰਬਾਨੀ। ਜਤਿੰਦਰ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ੁਭ ਦਿਨ ਦੀਆਂ ਕਾਮਨਾਵਾਂ ਭੇਜਦੇ ਨੇ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ। ਅਤੇ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ, ਹਾਂਜੀ ਪਰਿਵਾਰ ਦੇ ਲਈ ਬਹੁਤ ਮਿਹਰਬਾਨੀ ਜੀ। ਜਸਕਿਰੇ ਜੀ ਕਹਿੰਦੇ ਕਿ ਹੈਪੀ ਹੰਪੜੇ ਸਾਰੇ ਪਰਿਵਾਰ ਦੇ ਲਈ। ਮਨਦੀਪ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਦਿੱਲੀ ਵਾਲੇ ਦਿੱਲੀ ਜੂਲਰ ਵਾਲੇ ਕਹਿੰਦੇ 199 ਰੇਟ ਹੋ ਗਿਆ 22 ਗ੍ਰਾਮ ਦਾ। ਧੰਨਵਾਦ ਜੀ ਤੁਹਾਡਾ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ। ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਕੈਨੇਡਾ ਵਾਲੇ ਪਾਉਂਦੇ ਨੇ। ਕਹਿੰਦੇ ਇੱਕ ਵਧੀਆ ਕਹਾਣੀ, ਇੱਕ ਮਾਂ ਦੇ ਜਾਇਆਂ ਦੀ, ਅਤੇ ਧੰਨਵਾਦ ਕਰਦੇ ਨੇ ਬਿੱਟੂ ਬਗਿਆਣਾ ਜੀ, ਬਹੁਤ ਮਿਹਰਬਾਨੀ ਜੀ। ਸਿਮਰਨ ਜੀ ਕਹਿੰਦੇ ਕਹਾਣੀ ਬੜੀ ਵਧੀਆ ਲੱਗੀ, ਅਤੇ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ। ਸਾਰਿਆਂ ਦੇ ਲਈ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅੱਜ ਦੇ ਦਿਨ ਦਾ ਖੂਬ ਤੁਸੀਂ ਆਨੰਦ ਮਾਣੋ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਨਦੀ ਵੱਲ ਨੂੰ ਭੱਜਿਆ ਜਾਵੇ, ਕਾਲੀ ਕਾਲੀ ਦੇ ਵਿੱਚ ਭੱਜੇ ਜਾਂਦੇ ਨੇ ਨਦੀ 'ਚ ਛਾਲ ਮਾਰਦੀ, ਜਿਹੜੀ ਥਾਂ 'ਤੇ ਛਾਲ ਮਾਰੀ ਪਾਣੀ ਵੀ ਬਹੁਤ ਡੂੰਘਾ। ਪਿੱਛੇ ਇੱਕ ਭਲਾ ਬੰਦਾ ਤੁਰਿਆ ਆਉਂਦਾ ਸੀ, ਕੰਢੇ 'ਤੇ ਖਲੋ ਕੇ ਵੇਖਣ ਲੱਗ ਪਿਆ। ਲੱਗਦੇ ਰਿਹਾ ਹੀ ਕਿ ਇਹਨੇ ਆਪਣੀ ਜਾਨ ਦੇਣ ਦੇ ਲਈ ਛਾਲ ਮਾਰੀ। ਕੁਛ ਪਲ ਇੰਤਜ਼ਾਰ ਕੀਤਾ ਪਰ ਹੁਣ ਉਹ ਮਦਦ ਦੇ ਲਈ ਆਵਾਜ਼ਾਂ ਮਾਰਨ ਲੱਗਾ। ਉਹਦਾ ਹੱਥ ਦੱਸ ਰਿਹਾ, ਉਹਦਾ ਚਿਹਰਾ ਦੱਸ ਰਿਹਾ ਕਿ ਹੁਣ ਉਹਦਾ ਦਮ ਘੁੱਟ ਰਿਹਾ। ਇਸ ਭਲੇ ਬੰਦੇ ਨੇ ਛਾਲ ਮਾਰੀ, ਤੈਰਨਾ ਆਉਂਦਾ ਸੀ, ਕੱਢ ਕੇ ਬਾਹਰ ਕਿਨਾਰੇ 'ਤੇ ਲੈ ਆਇਆ, ਉਹਦੀ ਮਦਦ ਕੀਤੀ। ਥੋੜ੍ਹੀ ਦੇਰ ਬਾਅਦ ਥੋੜ੍ਹਾ ਜਿਹਾ ਪੈਰਾਂ ਸਿਰ ਹੋਇਆ ਅਤੇ ਪੁੱਛਿਆ, ਭਲਿਆ ਤੂੰ ਆਪਣੀ ਜਾਨ ਕਿਉਂ ਗਵਾਉਣ ਦੇ ਉੱਤੇ ਤੁਲਿਆ? ਕੁਛ ਦੇਰ ਦੇ ਲਈ ਚੁੱਪ ਰਹਿਣ ਤੋਂ ਬਾਅਦ ਕਹਿੰਦਾ, ਵੈਸੇ ਤੁਹਾਨੂੰ ਮੈਨੂੰ ਬਚਾਉਣਾ ਨਹੀਂ ਸੀ ਚਾਹੀਦਾ। ਅਤੇ ਉਸ ਬੰਦੇ ਨੇ ਹੱਸ ਕੇ ਕਿਹਾ, ਮੈਂ ਨਹੀਂ ਸੀ ਬਚਾ ਰਿਹਾ, ਮੈਂ ਉਨੀ ਦੇਰ ਤੱਕ ਤੈਨੂੰ ਨਹੀਂ ਬਚਾਇਆ ਜਿੰਨੀ ਦੇਰ ਤੱਕ ਤੂੰ ਮੈਨੂੰ ਮਦਦ ਦੇ ਲਈ ਪੁਕਾਰਿਆ ਨਹੀਂ। ਤੂੰ ਪੁਕਾਰਿਆ ਅਤੇ ਮੈਂ ਨਾ ਜਾਂਦਾ, ਫਿਰ ਇਹ ਮੇਰੇ ਧਰਮ ਦੇ ਖਿਲਾਫ ਸੀ, ਮੇਰਾ ਇਨਸਾਨੀਅਤ ਦਾ ਧਰਮ ਇਹ ਕਹਿੰਦਾ ਸੀ ਕੋਈ ਮਦਦ ਕਰ ਰਿਹਾ, ਮਦਦ ਦੇ ਲਈ ਪੁਕਾਰ ਰਿਹਾ ਤਾਂ ਮੈਂ ਮਦਦ ਜ਼ਰੂਰ ਕਰਾਂ। ਵੈਸੇ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ, ਕਿਉਂ ਮਰ ਰਿਹਾ ਸੀ, ਕਿਉਂ ਜ਼ਿੰਦਗੀ ਗਵਾਉਣੀ ਚਾਹੁੰਦਾ, ਇਸ ਜ਼ਿੰਦਗੀ ਦੇ ਵਿੱਚ ਰੱਖਿਆ ਕੀ ਆ? ਕਹਿਣ ਲੱਗਾ, ਘਰ ਦੇ ਵਿੱਚ ਬਹੁਤ ਝਗੜਾ ਰਹਿੰਦਾ, ਇਹ ਅੱਜ ਤੋਂ ਨਹੀਂ ਆ, ਪਿਛਲੇ 2 ਸਾਲਾਂ ਤੋਂ ਮੈਂ ਇਹੋ ਕੁਛ ਘਰ ਦੇ ਵਿੱਚ ਵੇਂਹਦਾ ਆਇਆ, ਬਾਹਰੋਂ ਮੈਂ ਕਮਾਈ ਕਰਕੇ ਜਾਂਦਾ, ਘਰ ਪਹੁੰਚਦਿਆਂ ਹੀ ਕਦੇ ਵਹੁਟੀ ਦਾ ਮੂੰਹ ਬਣਿਆ ਹੁੰਦਾ, ਕਦੀ ਮਾਂ ਦਾ, ਜੇ ਸਿਰਫ ਇੱਕ ਕੋਈ ਹੱਸ ਕੇ ਬੁਲਾਉਂਦਾ ਤਾਂ ਉਹ ਮੇਰੇ ਬੱਚੇ। ਮੈਨੂੰ ਇੱਦਾਂ ਲੱਗਦਾ ਕਿ ਮੇਰੀ ਉਸ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ। ਵਹੁਟੀ ਕਹਿੰਦੀ ਮਾਂ ਦੇ ਨਾਲ ਨਾ ਬੋਲ, ਮਾਂ ਕਹਿੰਦੀ ਆ ਵਹੁਟੀ ਕਲਹਿਣੀ ਆ, ਵਹੁਟੀ ਕਹਿੰਦੀ ਆ ਮਾਂ ਦੇ ਨਾਲੋਂ ਅੱਡ ਰਹਿ ਲਈਏ, ਮਾਂ ਕਹਿੰਦੀ ਇਹਨੂੰ ਤਲਾਕ ਦੇ ਦੇ। ਦੋਵੇਂ ਆਪਸ ਵਿੱਚ ਦਿਨ ਰਾਤ ਇੰਨਾ ਕੁ ਜ਼ਿਆਦਾ ਝਗੜਦੀਆਂ ਕਿ ਮੈਂ ਦੋਵਾਂ ਦੇ ਵਿੱਚ ਪਿਸ ਕੇ ਰਹਿ ਗਿਆ। ਬੜੀ ਵਾਰੀ ਮੈਂ ਕਹਿ ਚੁੱਕਾ ਕਿ ਮੈਂ ਇਸ ਕੰਮ ਦੇ ਨਾਲੋਂ ਆਪਣੀ ਜਾਨ ਹੀ ਦੇ ਦੇਣੀ। ਪਹਿਲਾਂ ਤਾਂ ਥੋੜ੍ਹਾ ਜਿਹਾ ਉਹ ਇਸ ਚੀਜ਼ ਤੋਂ ਝੱਕਦੀਆਂ ਸੀ, ਥੋੜ੍ਹਾ ਜਿਹਾ ਮੱਠੀਆਂ ਪੈ ਜਾਂਦੀਆਂ ਸੀ, ਪਰ ਹੁਣ ਤਾਂ ਇਸ ਗੱਲ ਦੇ ਉੱਤੇ ਵੀ ਨਹੀਂ ਉਹ ਝੱਕਦੀਆਂ, ਹੁਣ ਤਾਂ ਸਾਫ਼ ਕਹਿ ਦਿੰਦੀਆਂ ਬੜੇ ਚਿਰ ਦਾ ਤੂੰ ਇੱਦਾਂ ਹੀ ਕਹਿੰਦਾ, ਮਰਨਾ ਕੋਈ ਸੌਖਾ ਨਹੀਂ ਹੁੰਦਾ। ਵਹੁਟੀ ਨੇ ਤਾਂ ਇੱਥੋਂ ਤੱਕ ਕਹਿਤਾ, ਅਗਲੀ ਵਾਰੀ ਆ ਧਮਕੀਆਂ ਨਾ ਦਈ, ਮਰਨਾ ਹੋਊਗਾ ਤਾਂ ਜਾ ਕੇ ਮਰ ਜਾਈ, ਮੈਂ ਤਾਂ ਆਲਰੇਡੀ ਮਰਿਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੀ। ਇੱਕ ਵਾਰੀ ਸੁਣ, 2 ਵਾਰੀ, ਆਖਿਰਕਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਦਾਂ ਕੋਈ ਰਵੇ? ਮੇਰਾ ਸੱਚੀ ਜੀਣ ਨੂੰ ਜੀ ਨਹੀਂ ਕਰਦਾ। ਉੱਠ ਕੇ ਫਿਰ ਨਦੀ ਵੱਲ ਨੂੰ ਭੱਜਾ। ਭਲੇ ਬੰਦੇ ਨੇ ਫਿਰ ਪਿੱਛੋਂ ਫੜ ਕੇ ਰੋਕਿਆ, ਵੇਖਿਆ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਹ ਵਾਰ ਵਾਰ ਨਹੀਂ ਮਿਲਦੀ ਜ਼ਿੰਦਗੀ, ਅਤੇ ਜ਼ਿੰਦਗੀ ਦੇ ਵਿੱਚ ਝੁੰਬੇਲੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਭਲਾ ਤੁਸੀਂ ਮੈਨੂੰ ਦੱਸੋ, ਸਾਰੇ ਘਰਾਂ ਦੇ ਵਿੱਚ ਇੱਦਾਂ ਲੜਾਈ ਝਗੜਾ ਚੱਲਦਾ ਰਹਿੰਦਾ? ਹਾਂ, ਥੋੜ੍ਹਾ ਬਹੁਤ ਤਾਂ ਸਾਰਿਆਂ ਦੇ ਵਿੱਚ ਹੀ ਚੱਲਦਾ ਰਹਿੰਦਾ, ਥੋੜ੍ਹੇ ਬਹੁਤ ਦੀ ਕੋਈ ਗੱਲ ਨਹੀਂ, ਤੁਸੀਂ ਮੇਰੇ ਘਰ ਜਾਓ ਨਾ ਅਤੇ ਤੁਹਾਨੂੰ ਪਤਾ ਲੱਗ ਜੇ। ਮੈਨੂੰ ਲੱਗਦਾ ਮਰਨ ਤੋਂ ਬਾਅਦ ਭਾਵੇਂ ਮੈਂ ਨਰਕਾਂ 'ਚ ਜਾਵਾਂ, ਪਰ ਉਹ ਨਰਕ ਵੀ ਇੰਨੇ ਭੈੜੇ ਨਹੀਂ ਹੋਣੇ ਜਿੰਨੇ ਸਾਡੇ ਘਰ ਦੇ ਹਾਲਾਤ ਨੇ। ਰਾਤ ਦਿਨ ਚੀਕ ਝਿਆੜਾ, ਕਿਸੇ ਵੀ ਪਲ ਚੈਨ ਨਹੀਂ, ਮੈਂ ਤਾਂ ਜਿਉਂਦੇ ਜੀ ਨਰਕ ਭੋਗ ਰਿਹਾ। पर फिर भी मैं तो यो ही कहूँगा कि मर के किसी चीज़ का हल नहीं हुंदा। जिउंदे जी तू बहुत कुछ कर सकदा, मरन तो बाद की करेंगा। श्रीमान जी जदों मैं मरी गया मैनू की मगरों जो ये मर्जी करन, मैनू की लेना देना। जिन्होंने जींदे जी मैनू कोई चैन नहीं दिता, सुख का सह नहीं लैन दिता, कदी कदर नहीं पाई कि मैं सारा टब्बर चलाना घरों, सवेर का निकलदा रात नू आना, कमाई करके लैके आना, बच्चे पाल रहा, वहुटी पाल रहा, अपने माँ प्यो नू पालिया, होर दसो मैं की करा। पर इस सारे कुछ दे लई किसी नू भी कोई कदर नहीं, किसी नू इस चीज़ का एहसास नहीं कि मैं बाहरों किन्ना कौखा आया, किहदे नाल लड़के आया, कितों किदां कमाई करके लैके आया, अज कमाई होई भी है जां नहीं होई, किसी नू कोई लेना देना नहीं। उन्हां नू सिर्फ एक दूसरे नाल लड़न तो वेल नहीं। आखिरकार मैनू भी कदी आसरा चाहिदा हुंदा, मैनू भी कोई प्यार दे दो बोल चाहिए हुंदे, पर फिर भी मैं तां तैनू इहो ही कहूँगा कि जिउंदे जी तू इन्हां सारियां मुश्किलां दे हल कर सकदा, मरन तो बाद नहीं। तो इन्नी देर नू थोड़ा जा रौला रप्पा जा दूरों सुनदा नजर आया, उठ के वेख्या तो भला पुरश कहन लगा, काफ़ी लोग नदी वल नू तुरे आउंदे ने, मैनू लगदा तेरे घरदिआं नू पता लग गया। इन्नी देर नू ओह होर लागे आ गए, एक बंदा अगे भज्ज आउंदा, मैं इधर नू आउंदा वेख्या सी, ओह नदी वल नू गया। एक ने कहा हाँ मैं वेख्या सी उहनू छाल मारदिआं, पता नहीं वेख्या भी जां नहीं। नदी दे किनारे पहुँच के वेखदे ने उहदी जुत्ती पई है, समझ गए कि वह नदी विच छाल मार के मर गया। सारा टब्बर चीक झाड़ा पाउण लगा, रोण धोण लगा, बुरे हाल ने, मां रोंदी वेखी नहीं जाती, वोटी उहदे तों अगे हो के रोंदी है, बच्चों का बुरा हाल है, बच्चे रोंदे वेखे नहीं गए, तो उठ के भज्जन लगा। मैं उन्होंने दसदा कि मैं मरिया नहीं, तो भले बंदे ने बाहों फड़ लिया, थोड़ा देर रोकते सही वेखते सही, तो नाले तू ही तो कहिंदा सी मेरे मरन तो बाद किसी नू की फर्क पैण लगा, तू सोच के तू मर गया, तू सोच ला कि मैं तेनू बचाया ही नहीं, मरन तो बाद पता नहीं तू इन्हां नू वेख सकना सी जां नहीं सी वेख सकना, हुण जिउंदे जी मरिया वांगू वेख, तेरे जाण तो बाद की करदे ने तेनू पता तां होवे। इन्हें नू चीक झाड़ा थोड़ा जा रुख बदल गया, नौ सस फिर आपस में लड़न लग पईआं ने, जिहड़े कुछ नौ दे सपोर्टर सी ओह सस नू बुरा भला कहण लग पए, तेरे दुखों मर गया, सस नौ ते दोष लाउण लग पई ओह तेरे दुखों मरिया, दोवें जणियां आपस दे विच चीक झाड़ा पाउण लगियां, ते इह फिर उठ के भज्जण लगा, मैं दसदा मैं किहदे दुखों मरिया, ते भले बंदे ने फिर बाहों फड़ लिया, नहीं हाले तू वेख ते सही, तू समझ क्यों नहीं लैंदा तू मर गया, एक पासे तू मरन नू भज्जा ही, हुण तू जीन नू काला है, भज भज के जाना, मैं दसदा मैं जीना, मैं दसदा मैं जीना, एक पासे तू वाकई मरन लगा है, दूसरे पासे तू हुण मरिया रह भी नहीं सकदा, वेख तां सही है की करदे ने। चीक झाड़ा वधदा रहा, कुछ लोग वाकई जिन्हां नू दुख सी, जिन्हां दे विच बच्चे भी शामिल, चुप चाप रो रहे ने, नदी वल वेख रहे ने, बच्चे चप्पलां फड़ फड़ के मूँह ना लाउंदे ने, धी ने फड़ के एक चप्पल अपनी हिक दे नाल ला ली है, उस बच्चे नू नहीं पता कि मैं किदां अपना दुख प्रगट करा। पर इन्हां सारिआं दे विच्चों जेकर वाकई को दिलों दुखी लग रहा ते वो बच्चे जिहड़े चप्पलां दे उत्ते अथरू सुट्टी जांदे ने, शायद उन्हां नू पता तां नहीं आपां बोल के की कहना, पर दुख उन्हां नू सब तों वधेरे, इहदे कोलों फेर नहीं वेख्या गया। वह मैनू अपने बच्चों नू ते मिल लैंदे, ਤੇ ਹੁਣ ਉਸ ਭਲੇ ਬੰਦੇ ਨੇ ਬਾਂਹ ਛੱਡ ਦਿੱਤੀ, ਜਾ। ਪਰ ਇੱਕ ਗੱਲ ਮੇਰੀ ਸੁਣ ਜਾ, ਇਹ ਸਾਰਾ ਕੁਛ ਤੂੰ ਤਾਂ ਕਰ ਪਾ ਰਿਹਾ, ਆਪਣੇ ਬੱਚਿਆਂ ਨੂੰ ਦੱਸਣ ਤੂੰ ਤਾਂ ਚੱਲਿਆ ਕਿਉਂਕਿ ਤੂੰ ਜਿਉਂਦਾ। ਜਿਉਂਦੇ ਜੀ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਬੜੇ ਬੜੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜਾ ਕੁਛ ਇੱਦਾਂ ਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਹੁਣ ਨਾ ਹੀ ਵੇਖਾਂ ਚੰਗਾ, ਮੈਂ ਇਸ ਦੁਨੀਆਂ ਤੋਂ ਚਲੇ ਜਾਵਾਂ ਚੰਗਾ। ਸ਼ਾਇਦ ਇਹ ਸਾਨੂੰ ਇੱਕ ਆਸਾਨ ਰਾਹ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਦੁੱਖਾਂ ਦਾ ਕੁਛ ਨਹੀਂ ਕਰ ਸਕਦੇ ਅਤੇ ਤੁਹਾਨੂੰ ਇੱਕ ਚੀਜ਼ ਅੰਦਰੋਂ ਅੰਦਰੀ ਬੜੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਆ ਮੌਤ। ਸ਼ਾਇਦ ਲੱਗਦਾ ਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੋਊਗੀ। ਉੱਧਰਲੇ ਪਾਸੇ ਤੁਹਾਨੂੰ ਇੱਕ ਸਕੂਨ ਦੀ, ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਪੈਂਦੀ ਹੈ। ਉਹ ਹੈ ਜਾਂ ਨਹੀਂ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ, ਪਰ ਮੈਂ ਤੈਨੂੰ ਇੰਨਾ ਕੀ ਦੱਸ ਸਕਦਾ ਕਿ ਜਿਉਂਦੀ ਜਾਣੇ ਤੂੰ ਬੜਾ ਕੁਛ ਠੀਕ ਕਰ ਸਕਦਾ। ਹੁਣ ਤੂੰ ਜਾ ਕੇ ਬੱਚਿਆਂ ਨੂੰ ਗੱਲ ਨਾਲ ਲਾ ਸਕਦਾ, ਜਾ ਕੇ ਤੂੰ ਆਪਣੀ ਵਹੁਟੀ ਨੂੰ ਸਮਝਾ ਸਕਦਾ, ਮਾਂ ਨੂੰ ਸਮਝਾ ਸਕਦਾ। ਕਿਤੇ ਨਾ ਕਿਤੇ ਤੇਰੇ 'ਚ ਵੀ ਕਮੀ ਪੇਸ਼ੀ ਰਹੀ ਹੋਊਗੀ, ਤੂੰ ਵੀ ਕਿਤੇ ਨਾ ਕਿਤੇ ਦੋਵਾਂ ਦੇ ਵਿੱਚ ਸੁਲਾਹ ਕਰਾਉਣ 'ਚ ਨਾ ਕਾਮਯਾਬ ਤੇ ਰਿਹਾ ਹੈ। ਕਰ ਸਕਦਾ ਹੱਲ ਜਾਂ ਨਹੀਂ ਕਰ ਸਕਦਾ, ਜੋ ਵੀ ਆ ਜਿੱਦਾਂ ਵੀ ਆ, ਪਰ ਜਿੰਦੀ ਜਾਣੇ ਤੂੰ ਬਹੁਤ ਕੁਛ ਕਰ ਸਕਦਾ। ਪਰ ਜੇ ਤੂੰ ਚਲਾ ਗਿਆ ਤਾਂ ਯਾਦ ਰੱਖੀ, ਇਹ ਵੀ ਨਹੀਂ ਪਤਾ ਤੂੰ ਇਹਨਾਂ ਨੂੰ ਵੇਖ ਸਕਦਾ ਕਿ ਨਹੀਂ ਵੇਖ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: Hi, this is Imran Hashmi and you're listening to me on Radio Haji.

0: ਜੋਹਾਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਅਸੀਂ ਤਾਂ ਜਿਉਂਦੇ ਹੀ ਆ, ਅਸੀਂ ਦੇਖਿਆ ਸੀਗਾ ਸਾਨੂੰ ਵਧੀਆ ਨੀ ਲੱਗਿਆ
1: ਤੇ ਮੈਂ ਕਹਿ ਲੱਗਾ ਠਰ ਗਏ ਇਹ ਠੰਡ ਵੇਖ ਕੇ ਜੀ, ਅਸੀਂ ਠਰ ਗਏ
0: ਹੁਣ ਹੁਣ ਜਾਂਦੀ ਠੰਡ ਤੁਹਾਨੂੰ ਠੰਡ ਜਾਂਦੀ ਵੀ ਹੁਣ ਤਾਂ ਮੁੱਕ ਵੀ ਗਈ ਭਾਜੀ
1: ਯਾਰ ਭਾਜੀ
0: ਹੁਣ ਕਿਹੜੀ ਠੰਡ
1: ਅੱਜ ਸਵੇਰੇ ਸਵੇਰੇ ਠੰਡ ਸੀ ਵੈਸੇ ਬੇਕਾਰ ਖਬਰਾਂ ਲੈ ਕੇ ਜਿਹੜਾ ਕਿ ਆਪਾਂ ਮਤਲਬ ਤੁਸੀਂ ਸੁਣਨੀਆਂ ਚਾਹੋਗੇ ਔਰ ਤੁਹਾਨੂੰ ਕਦੀ ਕਦੀ ਵਧੀਆ ਵੀ ਲੱਗਦੀ ਹੈ। ਤੇ ਮਾਇਆ ਜੀ ਮਨਤੇਜ ਤੇ ਮੇਰੇ ਨਾਲ ਹੈਗੇ ਨੇ ਗੌਤਮ ਕਪਿਲ ਭਾਜੀ, ਗੌਤਮ ਕਪਿਲ
0: ਪਰ
1: ਤੁਸੀਂ ਲੜਾਈ ਵੀ ਪਵਾ ਕੇ ਜਾਂਦੇ ਹੋ, ਤੁਸੀਂ
0: ਲੜਾਈ ਪੈਂਦੀ,
1: ਤੁਸੀਂ ਲੜਾਈ ਲੜੀ ਨੀ ਪਵਾਉਣੀ
0: ਆਪਾਂ, ਰੱਖੜੀ ਆ ਰਹੀ ਹੈ ਤੁਹਾਡੀ ਭੈਣਾਂ ਵਰਗੀਆਂ।
1: ਸਾਰੇ ਨੇ ਆ ਜਾਣਾ ਵਾ, ਰੱਖੜੀ ਆ ਗਈ, ਰੱਖੜੀ ਆ ਗਈ। ਰੱਖੜੀ ਕਦੋਂ ਹੈਗੀ ਵੈਸੇ? ਫਰਾਈਡੇ
0: ਅੱਗੇ ਕਦੇ ਹੋਇਆ ਨੀ ਸੀਗਾ ਏਦਾਂ,
1: ਪਹਿਲਾਂ ਸਿੱਧਾ ਹੁੰਦਾ ਸੀ ਇੱਕ ਦਿਨ
0: ਜਦੋਂ ਮਤਲਬ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਕਦੇ ਨੀ ਸੀ ਹੋਇਆ। ਹਾਂ ਫੇਰ ਜਦੋਂ ਥੋੜੇ ਜੇ ਜਵਾਨ ਕੇ ਜੇ ਹੋਏ ਉਦੋਂ ਇੰਡੀਆ ਚ ਫਿਰ ਆਹ ਥੋੜਾ ਜਿਹਾ ਟ੍ਰੈਂਡ ਜਿਹਾ ਆ ਗਿਆ,
1: ਸਹੀ ਗੱਲ,
0: ਮਹੂਰਤ ਕੱਢ ਲੋ, ਇਹ ਕਰ ਲੋ, ਲੋਕਾਂ ਦੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਲੋਕ, ਹਨਾ, ਇਹ ਬਿਜ਼ਨਸ ਬਣ ਗਿਆ।
1: ਹੋਰ ਤੇ ਪਹਿਲਾਂ ਤੇ ਕੀ ਸਿੰਪਲ ਜਿਹਾ ਹੁੰਦਾ ਸੀ, ਰੱਖੜੀ ਬੰਨਦੇ ਸੀ, ਅੱਧੇ ਇੱਕ ਘੰਟੇ ਬਾਅਦ ਕਟਾਈ, ਮਾਰ ਕਟਾਈ ਵੀ ਹੋ ਜਾਂਦੀ ਸੀ ਭੈਣ ਭਰਾ, ਹੋ ਗਈ ਰੱਖੜੀ ਖਤਮ ਹੋਇਆ ਨਾ ਬਸ, ਕਿੱਦਾਂ ਹੋ ਗਿਆ ਉਹ, ਬਸ ਠੀਕ ਹੈ।
0: ਰੱਖੜੀ ਮੈਨੂੰ ਲੱਗਦਾ ਸਾਡੇ ਮਤਲਬ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਸਭ ਤੋਂ ਛੋਟਾ ਤਿਉਹਾਰ ਹੁੰਦਾ ਸੀ। ਦੀਵਾਲੀ ਆਪਣੇ ਕਿੱਡਾ ਲੰਬਾ ਚੱਲਦਾ, ਕਈ ਦਿਨ ਤੱਕ ਚੱਲਦਾ, ਦੁਸ਼ਹਿਰੇ, ਨਰਾਤੇ, ਗੁਰੂਪੁਰਬ, ਸਾਰੇ ਕਿੰਨੇ ਕਿੰਨੇ ਦਿਨ ਤੱਕ ਚੱਲਦੇ ਨੇ।
1: ਸਹੀ ਗੱਲ, ਸਹੀ ਗੱਲ,
0: ਮਤਲਬ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਦਿਨ ਪਹਿਲਾਂ, ਤੇ ਰੱਖੜੀ ਆਉਂਦਾ
1: ਜਿਨ੍ਹਾਂ ਨੂੰ ਹੁੰਦਾ ਨਾ ਵੀ ਇਹ ਗਲੀ ਦੇ ਸਾਡੇ ਉਹ ਬਦਮਾਸ਼ ਆ, ਉਦੋਂ ਉਹਨਾਂ ਨੇ ਵੀ ਪੂਰੀਆਂ ਰੱਖੜੀਆਂ
0: ਬੰਨੀਆਂ ਹੁੰਦੀਆਂ।
1: ਰੱਖੜੀਆਂ ਦਾ ਵੀ ਨਾ ਚੇਂਜ ਹੋ ਗਿਆ ਸੁਭਾਅ, ਮਤਲਬ ਪਹਿਲਾਂ ਕੀ ਸੀ, ਪਹਿਲਾਂ ਬੜੀਆਂ
0: ਮੌਲੀਆਂ ਹੀ ਅੱਗੇ ਹੁੰਦੇ ਸੀ,
1: ਤੇ ਹੁਣ ਕੀ ਆ, ਹੁਣ ਤੇ ਵੱਲ ਸਵੰਨੇ, ਹੁਣ ਤਾਂ ਮੇਰੇ ਖਿਆਲ ਨਾਲ
0: ਨਹੀਂ, ਅੱਗੇ ਉਹ ਆਉਣ ਲੱਗ ਗਏ ਸੀਗੇ ਵਿੱਚ ਜੇ ਨਾ, ਮੇਰੇ ਖਿਆਲ ਦੇ ਨਾਲ ਅਸੀਂ ਉਦੋਂ ਛੋਟੇ ਜਿਹੇ ਹੁੰਦੇ ਸੀਗੇ, ਉਦੋਂ ਆਉਂਦੇ ਹੁੰਦੇ ਸੀਗੇ ਕਿ ਜਿਨ੍ਹਾਂ ਚ ਮਤਲਬ ਰਿਮੋਟ ਲੱਗਿਆ ਹੋਇਆ ਹੈ, ਕਿਸੇ ਚ ਘੜੀ ਬਣੀ ਹੋਈ ਹੈ, ਕਿਸੇ ਤੇ ਬਟਨ ਨੇ, ਕਿਸੇ ਤੇ ਐ ਬਟਨ ਦਬੋ, ਅੱਜ ਕੱਲ ਤਾਂ ਚਲੋ ਆਉਂਦੀ ਨੇ ਪਰ ਅੱਜ ਕੱਲ ਉਹ ਤਾਂ ਐਡਵਾਂਸ ਵਰਜ਼ਨ ਹੈ,
1: ਸਹੀ ਗੱਲ,
0: ਪਰ ਉਹ ਐ ਬਟਨ ਦਬੋ ਉਹ ਰਾਖੀ ਕੀ ਮੁਬਾਰਕ ਏਦਾਂ ਕਰਕੇ ਗਾਣੇ ਜਿਹੇ ਚੱਲਣ ਲੱਗ ਜਾਂਦੇ ਹੁੰਦੇ ਸੀ ਨਾ,
1: ਚਾਈਨਾ ਵਾਲਿਆਂ ਨੇ ਬਹੁਤ ਕੱਢੀਆਂ ਹੋਣੀਆਂ ਇਹੋ ਜਿਹੀਆਂ
0: ਚੀਜ਼ਾਂ, ਬਹੁਤ ਤੰਗੀਆਂ ਸੀਗੀਆਂ, ਆ
1: ਜਿਹੜਾ ਸ਼ਾ ਬੰਦਲ ਆਇਆ ਹੈ, ਉਹ ਚਾਈਨਾ ਵਾਲੇ ਵੀ ਕਰਦੇ ਹੋਣੇ ਵੀ
0: ਆ ਗਏ, ਤਸਵੀਰਾਂ ਵਾਲੀਆਂ,
1: ਹਾਂ,
0: ਭਗਵਾਨਾਂ ਦੀਆਂ ਤਸਵੀਰਾਂ ਦੇ ਨਾਲ ਬਣੀਆਂ ਹੋਈਆਂ ਰੱਖੀਆਂ, ਉਹ ਬਹੁਤ ਚੱਲਣ ਲੱਗ ਪਈਆਂ,
1: ਔਰ ਬਾਅਦ ਵਿੱਚ ਸੰਭਾਲ ਸੰਭਾਲ ਕੇ ਵੀ ਰੱਖੀਆਂ ਪੈਂਦੀਆਂ, ਹਾਏ ਰੱਖੀਆਂ ਲਾਲਾ, ਇੱਕ ਦੇ ਇਧਰ ਉਧਰ ਨਾ ਚੱਲ ਜੇ, ਹਾਂ,
0: ਲੜਾਈਆਂ ਬਹੁਤ ਹੁੰਦੀਆਂ ਛੋਟੇ ਹੁੰਦੇ,
2: ਤੂੰ ਮੇਰੀ ਰੱਖੜੀ ਨੂੰ ਹੱਥ ਕਿੱਦਾਂ ਲਾਇਆ ਓਏ,
1: ਉਹ ਜਦੋਂ ਆ, ਸਹੀ ਗੱਲ ਆ, ਤੇ ਉਹ ਅਸੀਂ ਜਦੋਂ ਛੋਟੇ ਹੁੰਦੇ ਆ ਨਾ, ਤੁਸੀਂ ਵੀ ਮਤਲਬ ਚਲੋ ਮਤਲਬ ਸਾਡੀ ਤੇ ਭੈਣ ਨੀ ਹੈਗੀ ਨਾ, ਅਸੀਂ ਬਹੁਤ ਘੱਟ ਰੱਖੜੀਆਂ ਬੰਨੀਆਂ, ਤੇ ਜਿਹੜੇ ਆਉਂਦੇ ਹੁੰਦੇ ਸਾਡੇ ਗਲੀ ਮੁਹੱਲੇ ਵਾਲੇ ਨਾ, ਉਹ ਦੇਖ ਮੈਨੂੰ ਤਿੰਨ ਰੱਖੜੀਆਂ ਬੰਨੀਆਂ, ਆ ਦੇਖ ਮੈਂ ਪੰਜ ਬੰਨੀਆਂ,
0: ਤੁਸੀਂ ਕਿਵੇਂ ਫਿਰ ਫੀਲ ਕਰਦੇ ਹੁੰਦੇ ਸੀਗੇ?
1: ਉਹ ਫਿਰ ਆਪਾਂ ਤੇ ਆਪਾਂ ਆਪਣਾ ਗਵਾਂਢੀਆਂ ਕੋਲੋਂ ਨਹੀਂ ਬੁਲਾਉਂਦੇ ਹੁੰਦੇ,
0: ਨਹੀਂ ਬਣਾਉਂਦੇ ਸੀ,
1: ਵਾਹ ਲਾ ਲਾ, ਇਹ ਨਹੀਂ ਮੈਂ ਨੀ ਭੈਣ ਬਣਾਉਣਾ, ਤੇ ਪਰ ਆ ਨਹੀਂ, ਫਿਰ ਉਹ ਚਾਚੇ ਤਾਏ
0: ਦੇ ਕਜ਼ਨ ਕੁਜ਼ਨ ਆ ਜਾਂਦੇ ਹੁੰਦੇ ਸੀ,
1: ਤੇ ਉਹ ਹੋ ਜਾਂਦਾ ਸੀ, ਤੇ ਉਹ ਆ ਕੇ ਉਹ ਬੰਦ ਬੋ ਦਿੰਦੇ ਹੁੰਦੇ ਸੀ, ਤੇ ਪਰ ਉਹ
0: ਸਾਡੇ ਵੀ ਹੁੰਦੀ ਸੀਗੀ, ਸਾਡੇ ਮਤਲਬ ਮੇਰੇ ਤਾਂ ਚਲੋ ਰੱਖੜੀਆਂ ਬੰਨਣ ਵਾਲੀਆਂ ਭੈਣਾਂ ਹੈਗੀਆਂ ਸੁੱਖੇ ਨਾਲ, ਪਰ ਮੇਰੇ ਫਾਦਰ ਦੇ ਨਹੀਂ ਸੀਗੀ ਭੈਣ
1: ਕੋਈ,
0: ਰੀਅਲ ਸਿਸਟਰ ਨਹੀਂ ਉਹਨਾਂ ਦੀ, ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਆਉਂਦੀ ਹੁੰਦੀ ਸੀਗੀ, ਕਹਿਣਾ ਅਸੀਂ ਭੂਆ
1: ਭੂਆ ਜੀ,
0: ਉਹਨੇ ਜਦੋਂ ਵੀ ਆਉਣਾ ਉਹਨੇ ਕਲੇਸ਼ ਕਰਕੇ ਜਾਣਾ, ਸਾਨੂੰ ਇਹ ਲੱਗਦਾ ਹੁੰਦਾ ਸੀ ਰੱਖੜੀ ਦਾ ਤਿਉਹਾਰ ਕਲੇਸ਼ ਦਾ ਤਿਉਹਾਰ, ਤੇ ਸਾਨੂੰ ਇਹ ਹੁੰਦਾ ਹੁੰਦਾ ਸੀ ਕਿ ਮਤਲਬ ਨਾ ਇੱਕ ਟਾਈਮ ਤੇ ਜਦੋਂ ਫਿਰ ਕੁੜੀਆਂ ਤੁਹਾਡੇ ਘਰ ਚ ਡਿਸੀਜਨ ਲੈਣ ਲੱਗ ਜਾਂਦੀਆਂ ਨੇ, ਮੈਚੋਰ ਹੋ ਜਾਂਦੀਆਂ ਸਾਰੀ ਮੇਰੀਆਂ ਭੈਣਾਂ ਵੱਡੀਆਂ ਨਾ,
1: ਸਹੀ ਗੱਲ,
0: ਉਹ ਕਹਿੰਦੇ ਆ ਪਹਿਲੇ ਭੂਆ ਨੂੰ ਆ ਲੈਣ ਦੋ, ਉਹ ਜਿਹੜਾ ਕਲੇਸ਼ ਕਲੂਸ਼ ਕਰਕੇ ਜਾਊਗੀ, ਫੇਰ ਉਸ ਤੋਂ ਬਾਅਦ ਬੰਨਾਂਗੇ, ਨਹੀਂ ਤਾਂ ਸਾਡਾ ਮੂਡ ਖਰਾਬ ਰਹਿਣਾ,
1: ਕਲੇਸ਼ ਤੋਂ ਬਾਅਦ ਮੂਡ ਸਹੀ ਰਹੂਗਾ, ਮੂਡ ਸਹੀ ਤੋਂ ਬਾਅਦ ਨਾ ਹੋਵੇ ਕਰੀ,
0: ਫੇਰ ਕਰਾਂਗੇ ਵੀ ਨਹੀਂ, ਉਹਨੇ ਸਾਰਾ ਹੀ ਤਿਉਹਾਰ ਸਾਡਾ ਵੀ ਖਰਾਬ ਕਰ ਦੇਣਾ, ਵੀ ਨਾਲ ਨਹੀਂ ਬੰਨਣੀ ਅਸੀਂ, ਉਹ ਅੱਡ ਅੱਡ ਪਲੇਟਾਂ ਬਣਦੀਆਂ ਹੁੰਦੀਆਂ ਸੀਗੀਆਂ,
1: ਨਹੀਂ ਨਹੀਂ ਸਹੀ ਗੱਲ, ਸਾਡਾ ਵੀ ਏਦਾਂ ਹੀ ਮਤਲਬ ਮੇਰੇ ਵੀ ਮਤਲਬ ਪਾਪਾ ਮਤਲਬ ਡੈਡੀ ਦੀ ਨਾ ਸਕੀ ਭੈਣ ਦੀ ਕੋਈ ਹੈਗੀ ਤੇ ਸਾਡੀ ਭੂਆ ਦੂਰ ਦੀ ਆ
0: ਉਹ ਵੀ ਕਲੇਸ਼ੀ
1: ਉਹ ਕਲੇ ਨਹੀਂ ਉਹ ਨਹੀਂ ਤੇ ਉਹ ਤੇ ਨਹੀਂ ਕਲੇਸ਼ੀ ਪਰ ਹਾਂ ਉਹ ਵੀ ਉਹ ਪਿੰਡੋਂ ਆਉਂਦੇ ਹੁੰਦੇ ਸੀ ਤੇ ਉਹ ਕੀ ਹੁੰਦਾ ਸੀ ਵੀ ਉਦੋਂ ਜਦੋਂ ਉਹਨਾਂ ਨੇ ਆਉਣਾ ਨਾ ਉਦੋਂ ਉਹਨਾਂ ਨੇ ਸਾਨੂੰ ਵੀ ਬੰਨ ਦੇਣੀ ਆ ਮਤਲਬ ਜਿੱਦਾਂ ਹੁੰਦਾ ਨਾ ਵੀ ਲੈ ਮਤਲਬ ਤੇਜ਼ ਯਾਰ ਤੁਹਾਡੇ ਵੀ ਨੀ ਹੈਗੀ ਆ ਚੱਲ ਤੇਰੇ ਪਾਪਾ ਦੇ ਸਾਨੂੰ ਵੀ ਥੋੜਾ ਮਤਲਬ ਕਰ ਲਈਏ ਆਪਾਂ ਤੇ ਉਦੋਂ ਨਾ ਮਤਲਬ ਕੋਈ ਹੁੰਦਾ ਹੀ ਨੀ ਸੀ ਰੱਖੜੀ ਇੱਕ ਹੀ ਰੱਖੜੀ ਟਾਈਪ ਹੁੰਦੀ ਸੀ ਸਾਰਿਆਂ ਨੂੰ ਇੱਕ ਇੱਕ ਬੰਨਤੀ ਵੀ ਇਹ ਨੀ ਕਹਿਣਾ ਆਹ ਤੇਰੀ ਆ ਆਹ ਮੇਰੀ ਆ ਅੱਜ ਕੱਲ੍ਹ ਤੇ ਲੜਾਈਆਂ ਹੋਣ ਲੱਗ ਪੈਂਦੀ ਆ ਵੀ ਇਹ ਰੱਖੜੀ ਜੇ ਤਿੰਨ ਭਰਾ ਅੱਗੇ ਆ ਤਿੰਨ ਰੱਖੜੀ ਅਲੱਗ ਅਲੱਗ ਦੀ ਆ ਉਹ ਕਨਫਿਊਜ਼ ਹੋ ਜਾਂਦੀ ਭੈਣ ਵੀ ਯਾਰ ਆਹ ਕਿਹਨੂੰ ਬੰਨੀਏ ਆਹ ਕਿਹਨੂੰ ਬੰਨੀਏ ਉਹ ਹੁਣ ਉਹੀ ਵੀ ਜਿਹੜਾ ਜੇ ਇਹਦੇ ਭਰਾ ਵਧੀਆ ਹੈਗੇ ਉਹ ਕਹਿਣਗੇ ਠੀਕ ਹੈ ਭੈਣ ਰੱਖ
0: ਜਿਹੜੀ ਮਰਜ਼ੀ
1: ਜੇ ਉਹ ਵੀ ਕਲੇਸ਼ੀ ਹੈਗੇ ਉਹ ਕਹਿੰਦੇ ਮੈਂ ਉਹ ਲੈਣੀ ਆ ਮੈਂ ਉਹ ਲੈਣੀ ਆ ਉਸੇ ਹਿਸਾਬ ਨਾਲ ਫਿਰ ਪੈਸੇ ਵੀ ਦਿੱਤੇ ਜਾਂਦੇ ਆ
0: ਪੈਸੇ ਵੀ ਦਿੱਤੇ ਇਹ ਚੀਜ਼ ਮੇਨ ਮੇਨ ਰੱਖੜੀ ਦਾ ਤਿਉਹਾਰ ਇਹ ਨਾ ਗਿਫਟਾਂ ਨੂੰ ਪੈਸਿਆਂ ਨੂੰ ਅੱਛਾ ਇੱਧਰ ਉਲਟਾ ਸੀ ਮੇਰੇ ਮਦਰ ਵੱਲ ਮੇਰੇ ਮਦਰ ਦੇ ਤਿੰਨ ਬ੍ਰਦਰ ਸੀਗੇ
1: ਅੱਛਾ ਜੀ
0: ਚੌਥੇ ਦੀ ਕਹਾਣੀ ਮੈਂ ਬੜੀ ਵਾਰ ਕੀਤੀ ਹੋਈ ਹੈ ਗੱਲ ਸੋ ਇੱਦਾਂ ਚਾਰ ਬ੍ਰਦਰ ਸੀ ਪਰ ਤਿੰਨ ਬ੍ਰਦਰ ਆਉਂਦੇ ਹੁੰਦੇ ਸੀਗੇ ਤੇ ਉਹ ਮਤਲਬ ਜਿਵੇਂ ਇੱਕ ਕਦੇ ਕਿਸੇ ਮਾਮੇ ਨੇ ਆਉਣਾ ਕਦੇ ਕਿਸੇ ਮਾਮੇ ਨੇ ਆਉਣਾ ਹਨਾ ਕਦੇ ਕਿਸੇ ਤੇ ਫਿਰ ਐਂ ਵੀ ਹੁੰਦਾ ਹੁੰਦਾ ਸੀਗਾ ਵੀ ਹੌਲੀ ਹੌਲੀ ਟਾਈਮ ਪੈਣ ਲੱਗ ਗਿਆ ਤੇ ਫਿਰ ਦੋ ਮਾਮੇ ਕਹਿ ਦਿੰਦੇ ਸੀਗੇ ਵੀ ਇੱਕ ਛੋਟੇ ਮਾਮੇ ਨੂੰ ਵੀ ਤੂੰ ਹੀ ਜਾਇਆ ਅੱਜ ਜਿਹੜੇ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀਗੇ ਉਹ ਫਿਰ ਮਤਲਬ ਮੰਮੀ ਦੇ ਲਈ ਥੋੜੇ ਲੈ ਕੇ ਆਉਂਦੇ ਹੁੰਦੇ ਸੀ ਉਹਦਾ ਬੱਚਿਆਂ ਦੇ ਲਈ ਲੈ ਕੇ ਆਉਂਦੇ ਹੁੰਦੇ
1: ਸੀ
0: ਬੱਚਿਆਂ ਨੂੰ ਕੀ ਲੈ ਗਿਆ ਸਾਨੂੰ ਫਿਰ ਉਹਦਾ ਚਾਹ ਅੱਛਾ ਸਕੂਲ ਵੀ ਲੱਗਦੇ ਹੁੰਦੇ ਸੀਗੇ ਉਹਨਾਂ ਦੇ
1: ਹਾਂ ਛੁੱਟੀ ਨਹੀਂ ਹੁੰਦੀ ਨਾ ਰੱਖੜੀ ਦੀ
0: ਮੇਰੇ ਖਿਆਲ ਨਾਲ ਅੱਧੀ ਛੁੱਟੀ ਹੁੰਦੀ ਸੀ ਮੇਰੇ ਯਾਦ ਨਹੀਂ
1: ਉਹ ਸਵੇਰੇ ਸਵੇਰੇ ਹੁੰਦੀ ਆ ਮਤਲਬ ਸਵੇਰੇ ਸਵੇਰੇ
0: ਸ਼ਾਇਦ ਰੱਖੜੀਆਂ 2 ਘੰਟੇ ਲੇਟ ਸਕੂਲ ਸ਼ੁਰੂ ਹੁੰਦਾ ਸੀ
1: ਸਹੀ ਗੱਲ ਕਿਉਂਕਿ ਇਹ ਸਵੇਰੇ ਸਵੇਰੇ ਹੀ ਹੁੰਦਾ ਜਿਆਦਾ ਹਾਂ
0: ਅੱਛਾ ਸਕੂਲ ਦੇ ਵਿੱਚ ਫਿਰ ਜਿਨ੍ਹਾਂ ਨੇ ਰੱਖੜੀਆਂ ਬੰਨੀਆਂ ਹੋਣੀਆਂ ਹਨਾ ਉਹਨਾਂ ਨੇ ਤੇ ਫਿਰ ਮੁੰਡਿਆਂ ਨੇ
1: ਪੂਰਾ
0: ਇੱਦਾਂ ਸਲੀਵ ਜੇ ਚੱਕ ਕੇ ਦਿਖਾਣਾ
1: ਅੱਜ ਸਾਡਾ ਤਿਉਹਾਰ ਆ ਜੀ
0: ਮੇਰੇ ਬੰਨੀ ਹੋਈ ਤੇ ਫਿਰ ਜਿਹੜੀਆਂ ਤੁਹਾਡੇ ਸਕੂਲ ਦੇ ਵਿੱਚ ਫੇਵਰੇਟ ਹੁੰਦੀਆਂ ਸੀ ਉਹਨਾਂ ਤੋਂ ਦੂਰ ਦੂਰ ਜਾਣਾ ਵੀ ਕਿਤੇ ਆਹ ਕੰਮ ਨਾ ਹੋ ਜਾਵੇ
1: ਆਜਾ
0: ਫੇਰੇ ਫੇਰੇ ਲੱਕੜੀ ਬਣਾ
1: ਕਿਤੇ ਆਹ ਅੱਜ ਕੱਲ੍ਹ ਤਾਂ ਮਤਲਬ ਉਹੀ ਹੈ ਨਾ ਜਿੱਦਾਂ ਮਤਲਬ ਟਾਈਮ ਹੀ ਏਦਾਂ ਦਾ ਆ ਗਿਆ ਕੁੜੀਆਂ ਫਿਰ ਰੱਖੜੀ ਵਾਲੇ ਰੱਖੜੀਆਂ ਲੈ ਕੇ ਫਿਰਦੀਆਂ
0: ਵਾ ਜੇ
1: ਕਹਿੰਦਾ ਆਜਾ ਤੈਨੂੰ ਰੱਖੜੀ ਬੰਨ ਦਿੰਦੀਆਂ ਵਾ
0: ਉਹਨਾਂ ਦਿਨਾਂ ਚ ਹਥਿਆਰ ਲੱਗਦਾ ਹੁੰਦਾ
1: ਬਿਲਕੁਲ
0: ਮਤਲਬ ਦੇਖੋ ਕਿੰਨੀ ਮੋਰਲ ਵੈਲਿਊਸ ਕਿੰਨੀਆਂ ਸੀਗੀਆਂ ਹਨਾ ਇੱਕ ਧਾਗਾ ਡਰਾ ਦਿੰਦਾ ਹੁੰਦਾ ਸੀਗਾ ਬੱਚਿਆਂ ਨੂੰ
1: ਮੈਂ ਵੈਸੇ ਜਦੋਂ ਆਉਣ ਤੋਂ ਪਹਿਲਾਂ ਮੈਂ ਦੇਖਦਾ ਪਿਆ ਸੀ ਮੇਰੇ ਖਿਆਲ ਨਾਲ ਦਰੋਪਦੀ ਜੀ ਨੇ ਵੀ ਰੱਖੜੀ ਬੰਨੀ ਸੀ ਕ੍ਰਿਸ਼ਨ ਜੀ
0: ਕ੍ਰਿਸ਼ਨ
1: ਮਤਲਬ ਉਸ ਤੋਂ ਬਾਅਦ ਦੇਖੋ ਨਾ ਕਿੱਦਾਂ ਉਹਨਾਂ ਨੇ ਰੱਖਿਆ ਕੀਤੀ ਮਤਲਬ ਉਹੀ ਆ ਵੀ ਅੱਜ ਕੱਲ ਮਾਡਰਨ ਇੰਨਾ ਹੋ ਗਿਆ
0: ਵੈਲਿਊ ਨਹੀਂ ਰਹੀ
1: ਸਿਰਫ ਉਹੀ ਰਹਿ ਗਿਆ ਵੀ ਪੈਸੇ ਦਾ
0: ਦੇਣਾ ਕੀ ਹੈ ਲੈਣਾ ਕੀ ਹੈ ਗਿਫਟ ਕਾਰਡ ਲੈ ਕੇ ਆਣਾ ਆ ਲੈ ਕੇ ਜਾਣਾ
1: ਅੱਜ ਕੱਲ ਗਿਫਟ ਕਾਰਡ ਕੇ ਅੱਜ ਪਾਲ ਤੇ ਗੂਗਲ ਪੇ ਉੱਥੇ ਚੱਲਦੀ ਹੈ ਜੀ
0: ਗੂਗਲ ਪੇ ਚੱਲਦਾ
1: ਵੀਰ ਤੇ ਗੂਗਲ ਪੇ ਕਰਦੇ ਬਸ ਹਾਂ ਇਹ ਹੋ ਰਹੀ ਆ ਗੂਗਲ ਪੇ ਹੋ ਗਿਆ ਜਾਂ ਇਹੋ ਜਿਹੀ ਚੀਜ਼ਾਂ ਹੋ ਗਈਆਂ ਤੇ ਪਰ ਜਿਹੜੀ ਮੇਨ ਚੀਜ਼ ਹੈਗੀ ਆ ਉਹ ਅੱਜ ਕੱਲ ਰਹੀ ਰਹੀ ਆ ਜਿੱਦਾਂ ਮਤਲਬ ਭੈਣ ਨੇ ਕਿਹਾ ਵੀ ਹਾਂ ਮੇਰਾ ਵੀਰ ਮੇਰੀ ਸੁਰੱਖਿਆ ਕਰੂਗਾ ਜਾਂ ਮੇਰੇ ਵੀਰ ਨੂੰ ਕੁਝ ਨਾ ਹੋਵੇ ਮਤਲਬ ਇੱਕ ਤਰ੍ਹਾਂ ਦਾ ਇਹ ਜਿਹੜਾ ਰੱਖਿਆ ਬੰਧਨ ਆ ਨਾ ਇਹ ਪਰਿਵਾਰਾਂ ਨੂੰ ਇਕੱਠੇ ਕਰਦਾ
0: ਇਕੱਠੇ ਕਰਨ ਦਾ
1: ਪਰ ਹੁਣ ਜਿੱਦਾਂ ਕੀ ਆ ਵੀ ਆਪਾਂ ਹੁਣ ਟਾਈਮ ਦੇ ਨਾਲ ਨਾਲ ਕਿੰਨੀ ਦੂਰ ਆ ਗਏ ਆ ਉਹੀ ਆ ਵੀ ਅੱਜ ਦੇ ਦਿਨ ਜੇ ਆਪਣਾ ਭਰਾ ਜਾਂ ਭੈਣ ਇੱਕ ਦੂਜੇ ਨੂੰ ਕਾਲ ਕੂਲ ਵੀ ਕਰ ਲੈ ਨਾ ਉਹ ਵੀ ਰੱਖੜੀ ਤੋਂ ਵੱਧ ਮਤਲਬ ਅੱਜ ਕੱਲ ਤਾਂ ਇਹ ਆ ਵੀ ਜੇ ਤੁਸੀਂ ਕਾਲ ਹੀ ਅੱਜ ਕੱਲ
0: ਪੁੱਛ ਲਓ ਬਸ
1: ਤੇ ਬਈ ਹਾਂ ਵੀਰ ਕਿੱਦਾਂ ਵਾ ਪਰ ਐਕਚੁਅਲੀ ਕੀ ਹੁੰਦਾ ਨਾ ਭਾਜੀ ਆਪਾਂ ਨੂੰ ਵੇਟ ਕਰਦੇ ਆ ਵੇਟ ਵੇਟ ਕਰਦੇ ਤਾਂ ਕੋਈ ਕਾਲ ਆਉਂਦੀ ਨਹੀਂ ਆ ਮਤਲਬ ਭੈਣ ਕਹਿੰਦੀ ਆ ਵੀ ਮੇਰੇ ਭਰਾ ਦੀ ਕਾਲ ਆਊਗੀ ਤੇ ਭਰਾ ਕਹਿੰਦਾ ਨਹੀਂ ਮੇਰੇ ਭੈਣ ਦੀ ਮਤਲਬ ਕਾਲ ਆਏਗੀ ਜਾਂ ਉਹ ਬਿਜ਼ੀ ਨਾ ਹੋਵੇ ਮੈਂ ਕਦੋਂ ਕਰਾਂ ਤੇ ਇਸ ਚੱਕਰ ਚ ਰੱਖੜੀ ਟਾਈਮ ਨਿਕਲ ਜਾਂਦਾ ਫਿਰ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਫਿਰ ਅਸੀਂ ਆਪਣੇ ਟਾਈਮ ਤੇ ਆ ਜਾਂਦੇ ਆ ਇਹ ਚੀਜ਼ਾਂ ਭੁੱਲ ਆਪੀ ਆ ਤੇ ਪਾ ਲਈ ਆਪ ਚ ਇਹੀ ਆ ਵੀ ਅੱਜ ਆਪਾਂ ਥੋੜੀਆਂ ਚੰਗੀਆਂ ਗੱਲਾਂ ਵੀ ਇਸ ਕਰਕੇ ਕਰ ਰਹੇ ਹਾਂ ਵੀ ਰੱਖੜੀ ਆ ਰਹੀ ਆ ਫਰਾਈਡੇ ਨੂੰ ਤੇ ਜੇ ਤੁਸੀਂ ਹਲੇ ਆਪਣੀ ਸਿਸਟਰ ਨੂੰ ਜਾਂ ਬ੍ਰਦਰਸ ਨੂੰ ਕੋਈ ਕਾਲ ਨਹੀਂ ਕੀਤੀ ਨਾ ਤੇ ਇੱਕ ਵਾਰੀ ਚਾਹੇ ਮੈਸੇਜ ਹੀ ਕਰ ਦੋ ਭਾਜੀ ਅੱਜ ਕੱਲ ਤਾਂ ਮੈਸੇਜ ਬਹੁਤ ਵਧੀਆ ਆਉਣਾ ਵੀ ਇੱਕ ਵਾਰੀ ਮੈਸੇਜ ਕਰ ਦੋ ਚਲ ਉਹਨਾਂ ਨੂੰ ਲੱਗਦਾ
0: ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਆਪਸ ਚ ਲੜੇ ਹੋਏ ਨੇ
1: ਨਹੀਂ ਲੜੇ ਨਹੀਂ ਕਈ ਵਾਰੀ
0: ਜਿਹੜੇ ਆਪਸ ਚ ਬੋਲਦੇ ਨੇ ਉਹ ਤਾਂ ਕਰੀ ਹੋ ਜਾਂਦੇ ਨੇ
1: ਨਹੀਂ ਨਹੀਂ ਉਹਨਾਂ ਨੇ ਤੇ ਕਰ ਉਹ ਕਈ ਵਾਰੀ ਭਾਜੀ ਜਿਹੜੇ ਬੋਲਦੇ ਵੀ ਆ ਨਾ ਅੱਜ ਕੱਲ ਉਹ ਵੀ ਨਹੀਂ ਟਾਈਮ ਹੈਗਾ ਤੁਹਾਨੂੰ ਪਤਾ ਸਰ
0: ਮਤਲਬ ਜੇ ਤੁਸੀਂ ਬੋਲਦੇ ਹੋ ਐਡਾ ਤਾਂ ਜਮਾ ਹੀ ਕੋਈ ਅਥਰਾ ਨਹੀਂ ਹੋਣਾ ਹੈਗਾ ਵੀ ਬੋਲਦੇ ਵੀ ਨੇ ਤੇ ਆਪਸ ਚ
1: ਪਰ ਇਹ ਵੀ ਜੇ ਤੁਸੀਂ ਥੋੜੀ ਬਹੁਤ ਜਿੱਦਾਂ ਵਿਆਹ ਤੋਂ ਬਾਅਦ ਕਈ ਵਾਰੀ ਹੋ ਜਾਂਦੀ ਆ ਹੁਣ ਜਿੱਦਾਂ ਹੁਣ ਪਾਪਾ ਛੋਟੇ ਆ ਹੁੰਦੇ ਦੀਆਂ ਗੱਲਾਂ ਕਰਦੇ ਪਏ ਹੁਣ ਆਪਾਂ ਹੋ ਗਏ ਵੱਡੇ ਠੀਕ ਹੈ ਸਾਡੀ ਕਹਾਣੀ ਹੋਰ ਆ ਪਰ ਜਿਹੜੇ ਹਲੇ ਤੱਕ ਛੋਟੇ ਬ੍ਰਦਰ ਭੈਣ ਉਹਨਾਂ ਦੀ ਸੋਚ ਹੋਰ ਹੈ ਠੀਕ ਹੈ ਨਾ ਹੁਣ ਮਤਲਬ ਜਿੱਦਾਂ ਆਪਾਂ ਛੋਟੇ ਹੁੰਦੇ ਆ ਸਾਰੇ ਮਲਾਈਆਂ ਸੀ ਸਾਰੇ ਇੱਕ ਦੂਜੇ ਨੂੰ ਇਕੱਠੇ ਹੁੰਦੇ ਆ ਜੇ ਹੁਣ ਤੁਸੀਂ ਵੱਡੇ ਹੋ ਗਏ ਥੋੜਾ ਬਹੁਤ ਗਿੱਲਾ ਸ਼ਿਕਾ ਹੁੰਦਾ ਘਟਾ ਦੋ ਕੋਈ ਨੀ ਆ ਇੱਕ ਵਾਰੀ ਕਾਲ ਕਰ ਲਓ ਤੇ ਹੈਪੀ ਰੱਖਿਆ ਬੰਦਨ ਹੀ ਬੋਲ ਦੋ ਵੀ ਹੋਰ ਸਭ ਠੀਕ ਹੈ ਵਧੀਆ ਤੇ ਕਿੰਨੀ ਜਾਨ ਚ ਜਾਨ ਆ ਜਾਂਦੀ ਹੈ ਨਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਮਤਲਬ ਚਲੋ ਥੋੜੀ ਬਹੁਤ ਜੇ ਗਿਲੇ ਸ਼ਿਕਵੇ ਕੋਈ ਹੈਗੇ ਆ ਤੇ ਤੁਸੀਂ ਫਰਾਈਡੇ ਨੂੰ ਕਾਲ ਕਰਨੀ ਆਪਣੀਆਂ ਭੈਣਾਂ ਨੂੰ ਜਾਂ ਭੈਣਾਂ ਨੇ ਭਰਾਵਾਂ ਨੂੰ
0: ਸੁੱਕੇ ਸ਼ਿਕਵੇ ਹੈ
1: ਗਿਆ ਤੇ ਉਹ ਚ ਪਾਣੀ ਪਾ ਕੇ ਥੋੜਾ ਗਿੱਲਾ ਕਰ ਲਓ,
0: ਫਿਰ ਉਹਨਾਂ ਨੂੰ ਗਿੱਲੇ ਕਰ ਲਓ।
1: ਹਾਂ ਫਿਰ ਉਹਨੂੰ
0: ਮਤਲਬ ਰਹਿਣ ਕੇ ਗਿੱਲੇ ਹੀ ਸ਼ਿਕਵੇ,
1: ਮਤਲਬ ਉਹਦੋਂ
0: ਸੁੱਕੇ ਸ਼ਿਕਵੇ ਹੋ ਨਹੀਂ ਜਾਂਦੇ,
1: ਗਿੱਲੇ ਤੇ ਸੁੱਕੇ ਸੁੱਕਵੇ ਵੀ ਕਰ ਸਕਦੇ ਆ। ਹਾਂ ਗਿੱਲੇ ਤੇ ਸ਼ਿਕਵੇ ਉਹਨੂੰ ਸੁੱਕੇ ਸੁੱਕੇ ਕਰ ਲਓ, ਗਾਂ ਛੱਡੋ ਗਿਆ ਯਾਰ ਭਾਜੀ, ਕੋਈ ਮਿੱਠੀ ਮੁੱਠੀ ਚੀਜ਼ ਬਲਾਓ ਤੇ ਕਰ ਲਓ ਤੁਸੀਂ, ਕੋਈ
0: ਸ਼ਬਦ ਜਾਲ ਚ ਫਸ ਗਏ। ਆਇਆ ਤੁਸੀਂ ਰੱਖੜੀ ਦਾ ਕੋਈ ਦੱਸ ਰਹੇ ਸੀਗੇ, ਕੋਈ ਫਿਲਮ ਫਿਲਮ ਮਾਰੀ ਹੈ?
1: ਉਹ ਨਹੀਂ ਨਹੀਂ, ਹਾਂ ਇੱਕ ਮੇਰਾ ਦੋਸਤ ਹੈ ਵਿਜੇ, ਉਹ ਨਾ ਅਸੀਂ ਇਕੱਠੇ ਡਰਾਮੇ ਕਰਦੇ ਰਹੇ ਆ।
0: ਆਈ
1: ਵਿਜੇ ਓ ਕਿਹੜਾ, ਹਾਂ ਕਿੱਦਾਂ ਕਿੱਦਾਂ, ਫੇਰ ਫੇਰ ਫੇਰ ਫੇਰ
0: ਨਾਮ ਕਿਆ ਤੁਹਾਡਾ?
1: ਹਾਂ
0: ਵਿਜੇ,
1: ਹਾਂ ਵਿਜੇ
0: ਨਾਨਾਥ
1: ਜਿਹੜਾ ਚੌਹਾਨ, ਹਾਂ ਤੇ ਉਹ ਕਿਹੜਾ ਬਾਪ ਦਾ ਨਾਮ ਕੀ ਹੈ, ਉਹ ਵੀ ਕੋਈ ਵੀ ਚੌਹਾਨ
0: ਫਿਲਮ
1: ਕਾ ਨਾਮ ਰਖੜੀ।
0: ਅਬ ਹੋ ਰਹੇ ਹੈ ਚਾਰ ਘੰਟੇ,
1: ਚਾਰ ਘੰਟੇ
0: 16 ਮਿੰਟ ਔਰ 32 ਸੈਕਿੰਡ,
1: ਤੇਰੀ ਸੈਕਿੰਡ ਵੀ ਔਰ ਮਿਲੀ ਸੈਕਿੰਡ, ਕੋਈ ਸੂਈ ਨਹੀਂ ਥੀ ਲੇਕਿਨ ਹਮ ਮਿਲੀ ਸੈਕਿੰਡ ਵੀ ਬਤਾ ਦਿੱਤੇ। ਹਾਂ ਅੱਛਾ, ਮੈਂ ਕੀ ਕਹਿ ਰਿਹਾ ਸੀ, ਉਹ ਨਾ ਭਾਜੀ ਫਿਲਮ ਲੈ ਕੇ ਆਇਆ ਰੱਖੜੀ,
0: ਅੱਛਾ
1: ਉਹਦੇ ਵਿੱਚ ਇਹੋ ਹੀ ਉਹਨਾਂ ਨੇ ਦੱਸਿਆ ਗਿਆ ਵਾ ਵੀ ਕਿੱਦਾਂ ਰੱਖੜੀ ਦਾ ਏਰੀਆ ਵੀ ਸਿਰਫ ਪੈਸੇ ਹੀ ਹੈ, ਮਤਲਬ ਉਹਨਾਂ ਨੇ ਵਧੀਆ ਮਤਲਬ ਬਹੁਤ ਵਧੀਆ ਬਣਾਈ ਆ ਤੇ ਚੌਪਾਲ ਤੇ ਆ ਰਹੀ ਉਹਨਾਂ ਦੀ।
0: ਅੱਛਾ
1: ਹਾਂ, ਤੇ ਉਹਨਾਂ ਵਧੀਆ ਉਹ ਨਾ ਮੈਂ ਉਹਨਾਂ ਨੂੰ ਅੱਜ ਭਾਜੀ ਨੂੰ ਸਵੇਰੇ ਕਾਲ ਕੀਤੀ, ਮੈਂ ਕਿਹਾ ਯਾਰ ਭਾਜੀ ਮਤਲਬ ਤੁਸੀਂ ਕੋਈ ਕੰਮ ਕੁੰਮ ਵੀ ਕਰਦੇ ਹੋ ਜਾਂ ਇੱਧਰ ਹੀ ਸਾਰਾ ਕਰਦੇ? ਉਹ ਨਾ ਪਹਿਲਾਂ
0: ਦੋ ਆਪਣਾ ਰੱਖੜੀ ਤੇ ਤੁਸੀਂ ਰੱਖੜੀ ਬਣਾਈ ਹੈ, 2 ਅਕਤੂਬਰ ਨੂੰ ਬਣਾਓ ਚਰਖੜੀ, ਗਾਂਧੀ ਜੀ ਨੂੰ।
1: ਅੱਛਾ ਚਰਖੜੀ, ਹਾਂ ਉਹ ਕਰੋ, ਹਾਂ
0: ਉਹ ਬਸੰਤ ਤੇ ਵੀ ਬਣ ਸਕਦੀ ਹੈ ਚਰਖੜੀ,
1: ਹਾਂ ਬਸੰਤ ਤੇ ਚਰਖੜੀ। ਹਾਂ ਭਾਜੀ
0: ਸਾਰੀਆਂ ਤੁਹਾਡੀਆਂ ਉਹੋ ਜਿਹੀਆਂ ਹੋ ਜਾਣਗੀਆਂ, ਰੱਖੜੀ
1: ਦੀਵਾਲੀ
0: ਤੇ ਫੁਲਝੜੀ
1: ਲੈ ਭਾਜੀ ਦੇਖ ਲੋ, ਅਸੀਂ ਤੁਹਾਨੂੰ ਫਿਲਮਾਂ ਵੀ ਦੱਸਦੀ ਆ, ਤੁਹਾਡੇ ਲਈ ਅੱਗੇ ਸਾਲ ਦਾ ਤੁਹਾਨੂੰ ਪ੍ਰੋਜੈਕਟ ਹੀ ਦੇਤਾ ਵੀ ਤੁਸੀਂ ਉਹ ਜੇ ਰੱਖੜੀ ਕੱਢੀ ਆ, ਉਸ ਤੋਂ ਬਾਅਦ ਫੁਲਝੜੀ ਤੇ ਚੜਖੜੀ,
0: ਸਾਉਣ ਦੇ ਮਹੀਨੇ ਚ ਸੁਰਸੁਰੀ,
1: ਸੋਨ ਪਾਪੜੀ, ਸੋਨ ਪਾਪੜੀ, ਸੋਨ ਪਾਪੜੀ ਖਾਈਦੀ ਨੀ ਹੈ ਉਹ ਵਾਲੀ, ਹਾਂ ਤੇ ਲੈ ਲੈ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਿਜੇ ਭਾਜੀ, ਤੇ ਤੁਸੀਂ ਏਦਾਂ ਹੀ ਕੰਮ ਕੁੰਮ ਕਰਦੇ ਰਹੋ ਤੇ ਏਦਾਂ ਹੀ ਸਾਡਾ ਰੇਡੀਓ ਵੀ ਸੁਣਦੇ ਰਹੋ, ਏਦਾਂ ਭਾਜੀ ਬੜਾ ਵਧੀਆ ਸਾਡਾ ਰੇਡੀਓ ਵੀ ਸੁਣਦੇ ਆ ਸਾਡੇ, ਕਹਿੰਦੇ ਵੀ ਲੈ
0: ਬੜਾ ਵਧੀਆ, ਕਿਵੇਂ ਕੋਈ ਸੁਣਦਾ ਹੁੰਦਾ
1: ਬੜਾ ਵਧੀਆ,
0: ਮਤਲਬ ਕੋਈ ਮਾੜਾ ਵੀ ਸੁਣਦਾ ਹੁੰਦਾ ਨਹੀਂ, ਐ ਸੁਣਿਆ ਕੰਨ ਨੂੰ ਲਗਾਇਆ ਫਿਰ ਦੂਰ ਕਰ ਲਿਆ, ਇਹ ਸੁਣਿਆ ਫਿਰ ਦੂਰ ਕਰ ਲਿਆ,
1: ਵਧੀਆ ਜਿੱਦਾਂ
0: ਲਗਾਇਆ ਫਿਰ ਦੂਰ,
1: ਕਈ ਵਾਰੀ ਸਾਡੀ ਆਵਾਜ਼ ਸਾਨੂੰ ਘੱਟ ਸੁਣਾਈ ਦਿੰਦੀ ਆ, ਇਹ ਹੋ ਗਿਆ ਵੀ ਥੋੜਾ ਥੋੜਾ ਸੁਣਦੇ ਆ, ਜਦੋਂ ਪੂਰੀ ਕਲੀਅਰ ਆਵੇ ਉਦੋਂ ਬੜਾ ਵਧੀਆ ਸੁਣਦੇ ਆ।
0: ਅਸੀਂ ਰੇਡੀਓ ਉਦੋਂ ਹੀ ਸੁਣਦੇ ਆ ਜਦੋਂ ਅਸੀਂ ਆਪਣਾ ਸ਼ੋਅ ਕਰਨਾ ਹੁੰਦਾ, ਉਦੋਂ ਵੀ ਸੁਣਦੇ ਆ ਜਦੋਂ ਸਾਡਾ ਨਹੀਂ ਵੀ ਹੁੰਦਾ,
1: ਹਾਂ
0: ਬਲਕਿ ਉਦੋਂ ਹੀ ਸੁਣਦੇ ਆ ਜਦੋਂ ਸਾਡਾ ਨਹੀਂ ਹੁੰਦਾ,
1: ਰੱਖੜੀ
0: ਦੀ ਗੱਲ ਕੀ ਸੱਚ?
1: ਨਹੀਂ ਰੱਖੜੀ ਨੀ ਸੱਚ, ਉਹ ਆਪਣੇ ਕੋਲ ਇੱਕ ਨਿਊਜ਼ ਵੀ ਹੈਗੀ ਰੱਖੜੀ ਦੀ,
0: ਰੱਖੜੀ ਦੀ ਕਿਹੜੀ ਨਿਊਜ਼
1: ਯਾਰ? ਰੱਖੜੀ ਉਹ ਜਿਹੜਾ
0: ਉਹਦਾ ਬੜਾ ਰੌਲਾ ਪਾਇਆ ਯਾਰ, ਉਹਦਾ ਕੁੜੀ ਦਾ
1: ਕੀ ਚੱਲਣ ਡਿਆ?
0: ਉਹਦਾ ਪਹਿਲਾਂ ਚਲੋ ਸੁਣ ਲਓ,
1: ਅੱਛਾ ਪਹਿਲਾਂ ਗਾਣਾ ਸੁਣਾ ਲਿਆ ਪਹਿਲਾਂ, ਚਲੋ।

0: ਇਹ ਗਾਣੇ ਚ ਨਾ ਉਹ ਹੈ ਕੁੜੀ ਲਵ ਗਿੱਲ ਮਤਲਬ ਜਿਹੜਾ ਮਰਜ਼ੀ ਉੱਥੇ ਬੰਦਾ ਬੈਠ ਕੇ ਬੋਲ ਰਿਹਾ ਹੋਊਗਾ ਆਵਾਜ਼ ਉਦਾਂ ਦੀ ਹੋ ਜਾਊਗੀ
1: ਓ ਅੱਛਾ ਠੀਕ
0: ਹੈ ਜਿਵੇਂ ਜੇ ਤੁਸੀਂ ਵੀ ਗੱਲ ਕਰੋਗੇ
1: ਤੇ ਆਵਾਜ਼ ਉਸ ਟੋਨ ਦੇ ਵਿੱਚ ਹੋ ਜਾਏਗੀ ਹਾਂ
0: ਮਤੇ ਚ ਹਾਂ ਕਿਆ ਪ੍ਰੋਬਲਮ ਹੈ ਤੇ ਉਹ ਏਦਾਂ ਦੀ ਹੋ ਜਾਊਗੀ ਕਿ ਚਾਹੇ ਤੁਸੀਂ ਸਵੇਰੇ ਬਿਠਾ ਲਓ ਦੁਪਹਿਰ ਨੂੰ ਬਿਠਾ ਲਓ ਸ਼ਾਮ ਨੂੰ ਬਿਠਾ ਲਓ ਉਹੀ ਆਵਾਜ਼
1: ਸਾਰੇ ਡਰਦੇ ਆ ਬਿਗ ਬੋਸ ਤੋਂ ਨਾ ਬਿਗ ਬੋਸ ਦਾ ਆ ਗਿਆ ਆਰਡਰ ਚਲੋ ਚੱਲੀ
0: ਐਨੀਵੇਜ਼ ਉਹਦੇ ਤੋਂ ਗੱਲ ਇਹ ਯਾਦ ਆਈ ਚਲੋ ਹੁਣ ਫਿਲਮਾਂ ਦੀ ਗੱਲ ਤੁਰੀ ਹੋਵੇ ਤੇ ਇੱਕ ਸਵੇਰੇ ਵੀ ਆਪਾਂ ਖਬਰਾਂ ਦੇ ਵਿੱਚ ਵੀ ਪਾਈ ਸੀਗੀ ਰੱਖੜੀ ਦੀ ਇੱਕ ਐਡ ਆਈ ਹੈ ਕ੍ਰਿਤੀ ਸੈਨਨ ਜਿਹੜੀ ਐਕਟਰੈਸ ਹੈਗੀ ਹੈ ਤੇ ਉਹ ਤੁਸੀਂ ਦੇਖੀ ਉਹ ਐਡ
1: ਜਿਹੜੀ ਆਪਾਂ ਹਾਂ ਸਹੀ ਹੈ
0: ਤੇ ਉਹ ਐਡ ਦੇ ਵਿੱਚ ਅੱਛਾ ਤੁਹਾਡਾ ਮਤਲਬ ਮੋਟੇ ਤੌਰ ਤੇ ਉਹਦੇ ਤੇ ਵਿਚਾਰ ਇਹ ਨੇ ਕਿ ਇੱਕ ਤਾਂ ਉਹਦੇ ਚ ਕੱਪੜੇ ਰੱਖੜੀ ਵਾਲੇ ਨੀ ਹੈਗੇ ਹੁਣ ਰੱਖੜੀ ਵਾਲੇ ਪਤਾ ਨੀ ਕਿਹੜੇ ਹੁੰਦੇ
1: ਠੀਕ ਹੈ
0: ਤੇ ਦੂਜਾ ਇਹ ਹੈਗਾ ਹੈ ਕਿ ਕੁੱਤੇ ਨੂੰ ਰੱਖੜੀ ਕਿਉਂ ਬੰਨਦੀ
1: ਹਾਂ ਸਹੀ
0: ਹੁਣ ਉਹ ਦੱਸੋ ਉਹਨੇ ਫਿਰ ਬਾਅਦ ਦੇ ਵਿੱਚ ਪੋਸਟ ਦੇ ਵਿੱਚ ਫਿਰ ਆਪਣੀ ਸਫਾਈ ਵੀ ਲਿਖੀ ਵੀ ਸਾਡੇ ਤਾਂ ਅਸਲ ਦੇ ਵਿੱਚ ਤਾਂ ਅਸੀਂ ਦੋ ਭੈਣਾਂ ਹੀ ਹਾਂ
1: ਠੀਕ ਹੈ
0: ਬਚਪਨ ਤੋਂ ਰੀਅਲ ਰਿਐਲਿਟੀ ਦੇ ਵਿੱਚ ਤੇ ਅਸੀਂ ਤਾਂ ਇੱਕ ਦੂਜੇ ਨੂੰ ਹੀ ਰੱਖੜੀ ਬੰਨਦੀ
1: ਆ ਰਹੀ ਨੀ
0: ਕਿਉਂਕਿ ਹੈ ਹੀ ਨੀ ਭਰਾ ਫਿਰ ਅਸੀਂ ਤਾਂ ਮਤਲਬ ਰੱਖਿਆ ਕਰਨ ਦੀ ਗੱਲ ਹੁੰਦੀ ਹੈ ਨਾ
1: ਸਹੀ ਗੱਲ
0: ਰੱਖਿਆ ਜਿਹੜੀ ਤੁਹਾਡੀ ਕਰਦੇ ਹੁਣ ਜੇ ਡੋਗ ਤੁਹਾਡੇ ਘਰ ਦੇ ਵਿੱਚ ਕੋਈ ਹੈ ਹੀ ਨੀ ਭੈਣ ਨੀ ਭਰਾ ਨੀ
1: ਸਹੀ ਗੱਲ
0: ਬਹੁਤ ਸਾਰੇ ਲੋਕ ਸਿਰਫ ਕੁੱਤਾ ਹੀ ਪਾਲ ਕੇ ਰੱਖਦੇ ਹੈਗੇ ਨੇ ਤੇ ਉਹਨੂੰ ਬੰਨਤੀ ਬੇਸਿਕਲੀ ਮਕਸਦ ਤਾਂ ਇਹੀ ਹੈਗਾ ਤੇ ਦੂਜਾ ਉਹ ਕਹਿੰਦੀ ਵੀ ਕੱਪੜਿਆਂ ਦੇ ਵਿੱਚ ਤਾਂ ਮਤਲਬ ਇਹ ਹੁਣ ਇਹ ਹਰ ਵਾਰ ਦਾ ਹੀ ਰੌਲਾ ਹੈਗਾ ਤੁਹਾਡਾ ਵੀ ਆਹ ਕੱਪੜੇ ਕਿਉਂ ਪਾਲੇ ਉਹ ਕਿਉਂ ਪਾਲੇ ਕੱਪੜੇ ਤਾਂ ਏਦਾਂ ਹੀ ਅੱਜ ਕੱਲ ਚੱਲਦੇ ਨੇ ਉੱਥੇ ਮਾਡਰਨ ਸਿਟੀਜ਼ ਦੇ ਵਿੱਚ ਤੁਹਾਡਾ ਕੀ ਮਤਲਬ ਇਹਦੇ ਤੇ ਟੇਕ ਹੈਗਾ
1: ਭਾਈ ਮੇਰਾ ਮੇਰਾ ਤੇ ਇਹੋ ਹੀ ਹੈ
0: ਕੰਗਨਾ ਰਣੌਤ ਨੂੰ ਚੰਗੀ ਨਹੀਂ ਲੱਗੀ ਐਡ
1: ਅੱਛਾ
0: ਤੁਹਾਨੂੰ ਕੰਗਨਾ ਰਣੌਤ ਨਹੀਂ ਚੰਗੀ ਲੱਗਦੀ ਉਹਨੂੰ ਐਡ ਨਹੀਂ ਚੰਗੀ
1: ਹਾਂ ਨਹੀਂ ਨਹੀਂ ਜੇ ਤੇ ਤੁਸੀਂ ਮੇਰਾ ਪੁੱਛਦੇ ਹੋ ਨਾ ਇਹਦਾ ਕੀ ਨਜ਼ਰੀਏ ਨਾਲ ਭਾਈ ਕੱਪੜੇ ਕਰਕੇ ਚਲੋ ਫਿਰ ਵੀ ਥੋੜਾ ਹੋ ਸਕਦਾ ਪਰ ਜੇ ਕਿਸੇ ਨੂੰ ਬੰਨਤੀ ਹੈ ਨਾ ਆਪਾਂ ਕੁੱਤੇ ਨੂੰ ਬੰਨਤੀ ਹੈ ਨਾ ਤੇ ਯਾਰ ਉਹ ਵੀ ਤਾਂ ਹੁਣ ਦੇਖੋ ਅੱਜ ਕੱਲ੍ਹ
0: ਉਹ ਚ ਵੀ ਤਾਂ ਜਾਨ
1: ਹੈ ਉਹ ਚ ਵੀ ਤਾਂ ਜਾਨ ਵੀ ਹੈ ਪਰ ਉਹ ਵੀ ਰੱਖਿਆ ਕਰਦਾ
0: ਹਾਂ ਰੱਖਿਆ
1: ਮਤਲਬ ਦੇਖੋ ਬੰਦਾ ਉਹੀ ਆ ਵੀ ਜਿਹੜਾ ਰਕਸ਼ਾ ਕਰਦੇ ਜਿਹਦੇ ਤੁਹਾਨੂੰ ਭਰੋਸਾ ਵਾ ਅੱਜ ਕੱਲ ਤੇ ਭਾਈ ਅੱਜ ਕੱਲ ਮੌਸਮ ਕਹਿ ਰਿਹਾ ਮਾਹੌਲ ਹੀ ਏਦਾਂ ਦਾ ਹੋ ਗਿਆ ਵੀ ਅੱਜ ਕੱਲ ਭਰਾਵਾਂ ਦਾ ਵੀ ਨੀ ਕੋਈ ਟੈਨਸ਼ਨ ਮਤਲਬ ਕਿਸੇ ਨੂੰ ਹੈਗੀ ਜਾਂ ਕਿੱਦਾਂ ਨਾ ਅੱਜ ਕੱਲ ਦਾ ਮਾਹੌਲ ਹੀ ਏਦਾਂ ਦਾ ਚੱਲਣ ਡਿਆ ਤੇ ਜੇ ਉਹਨਾਂ ਨੇ ਬੰਨਤੀ ਹੈ ਤੇ ਮੈਨੂੰ ਤੇ ਲੱਗਦਾ ਵੀ ਕੋਈ
0: ਤੁਹਾਡਾ ਇਹ ਸਾਰੀ ਐਡ ਛੱਡੋ ਕੰਗਨਾ ਰਣੌਤ ਬਾਰੇ ਕੀ ਵਿਚਾਰ
1: ਉਹਦਾ ਤਾਂ
0: ਆਪਾਂ ਨੂੰ ਫੰਡਰੇਜ਼ਰ ਪੇਜ ਸ਼ੁਰੂ ਕਰਨਾ ਚਾਹੀਦਾ ਕਿ
1: ਹਾਂ
0: ਮੈਨੂੰ ਲੱਗਦਾ ਕੋਈ ਤਾਂ ਟੀਕਾ ਬਣਿਆ ਹੋਊਗਾ ਦੁਨੀਆ ਚ ਇਲਾਜ ਕਰ ਸਕੇ
1: ਉਹਦੇ ਲਈ ਕੋਈ ਇਲਾਜ ਨੀ ਹੈਗਾ
0: ਕਿਉਂਕਿ ਉਹਦੇ ਤੋਂ ਬੀਜੇਪੀ ਹਾਲੇ ਵੀ ਤੰਗ ਨੇ
1: ਤੁਸੀਂ ਦੱਸੋ ਜੇ ਇੱਕ ਟੀਕਾ ਬਣਾ ਦੋਗੇ ਨਾ
0: ਉਹਨੇ ਮੁਰਦਾ ਬੁਰਦਾ ਬੋਲੇ ਕਫਾ
1: ਬਾਰੇ
0: ਹਰ ਵਾਰ ਕੋਈ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੀ ਹੈ ਮੋਦੀ ਸਾਹਿਬ ਨੂੰ ਡਰ ਹੀ ਲੱਗਿਆ ਰਹਿੰਦਾ ਵੀ ਯਾਰ ਐਤਕੀ ਕੋਈ ਪੱਠਾ ਪੰਗਾ ਨਾ ਇਹ ਲੈ ਲਵੇ
1: ਐਕਚੁਅਲੀ ਮੈਂ ਤਾਂ ਸਹੀ
0: ਗੱਲ ਪਿਆ ਹੋਇਆ ਸਾਡਾ ਇੱਕ ਬ੍ਰਹਸਪਤੀ ਤੇ ਭੇਜ ਦੇਣਾ ਚਾਹੀਦਾ
1: ਤੂੰ ਜਾ
0: ਹੁਣ ਧਰਤੀ ਤੇ ਟਾਈਮ ਮੁੱਕ ਗਿਆ ਤੂੰ ਹੁਣ ਉੱਥੇ ਯੂਰੇਨਸ ਤੇ ਨੈਪਚੂਨ
1: ਮੰਗਲ ਗ੍ਰਹਿ ਹਾਂ ਕੋਈ ਇਹਦੇ ਗ੍ਰਹਿ ਸਾਰੇ ਦੁਨੀਆਂ ਧਰਤੀ ਲੈ ਰਹੀ ਹੈ ਜਗ੍ਹਾ
0: ਆਖਰੀ ਅਵਾਰਡ ਸੀਗਾ ਇਸ ਤੋਂ ਬਾਅਦ ਨੀ ਹੁਣ ਕੋਈ ਗੱਲ
1: ਕਿਹੜਾ ਜ਼ਿਲ੍ਹੇ ਲਈ ਆ ਆਪਣੀ ਚੰਦਰਮਾ ਤੇ ਜਿਹੜੀ ਜਗ੍ਹਾ ਲੈ ਲਈ ਜਿਹੜਾ ਤੁਸੀਂ
0: ਐਲਨ ਮਸਕ
1: ਐਲਨ ਮਸਕ ਨਾਲ ਉਹਨੂੰ ਕਰਵਾ ਦਿਓ ਕੰਟੈਕਟ ਕਰਵਾ ਦਿਓ
0: ਆਹੋ ਉਹ ਵੀ ਛੜਾ ਜਿਹਾ ਹੀ ਹੈ ਇੱਕ ਤਰ੍ਹਾਂ
1: ਦਾ ਉਹਨੂੰ ਕਹੋ ਵੀ ਨਾਲੇ ਤੁਸੀਂ ਇੱਕ ਗਿਫਟ ਕਰ ਦਿਓ ਥੋੜੀ ਜਿਹੀ ਜਗ੍ਹਾ ਤੇ ਹਾਂ ਭਾਈ ਉੱਥੇ
0: ਰਹੋ ਇੱਕ ਰੋਕੇਟ ਦੇ ਵਿੱਚ ਇਹਨੂੰ ਭੇਜ ਦੇ ਹਨਾ ਇੰਨੇ ਰੋਕੇਟ ਛੱਡਦੇ ਤਾਂ ਨੂੰ
1: ਉਹ ਰੋਕੇਟ ਨੇ ਕਹਿੰਦਾ ਬੈਰੀ ਨੂੰ ਲੈ ਕੇ ਜਾਣਾ
0: ਇੱਕ ਰੋਕੇਟ ਚ ਭੇਜ ਦੇ ਯਾਰ ਐਡੀ ਕਿਹੜੀ ਗੱਲ
1: ਰੋਕੇਟ ਦੇ ਭਾਈ ਰੋਕੇਟ ਕਹਿੰਦਾ ਹੋਰ ਕੋਈ ਜੋ ਮਰਜ਼ੀ ਬਹਿ ਜੇ ਪਰ ਇਹ ਨੀ ਬਹਿਣੀ ਚਾਹੀਦੀ ਹਾਂ ਭਾਈ ਕੀ ਉਸ ਮਤਲਬ ਮੈਂ ਤਾਂ ਵੈਸੇ ਚਲੋ ਘੱਟ ਸੁਣਦਾ ਵਾ ਪਰ ਮੈਂ ਜਦੋਂ ਵੀ ਸੁਣਦਾ ਨਾ ਸਾਰੇ ਜਣੇ ਕਹਿੰਦੇ ਵੀ ਉਹ ਬਵਾਲ ਹੀ ਕਰਦੀ ਆ ਜਾਂ ਕਿੱਦਾਂ ਉਹ ਐਕਚੁਅਲੀ ਮੈਂ ਨਾ ਇਹਦੀ ਨਾ ਕੰਗਨਾ ਰਣੌਤ ਦੀਆਂ ਦੋ ਤਿੰਨ ਫਿਲਮਾਂ ਵੀ ਵੇਖੀਆਂ ਸੀ
0: ਉਹਦੇ ਵਿੱਚ
1: ਨਹੀਂ ਉਹਦੇ ਵਿੱਚ ਵੀ ਥੋੜੀ ਜਿਹੀ ਸਾਈਕੋ ਜਿਹੀ ਐਕਟਿੰਗ ਕਰਦੀ ਸੀ ਮਤਲਬ ਕੋਈ
0: ਸਾਈਕੋ ਦੀਆਂ ਕੀਤੀਆਂ
1: ਨੇ ਪਰ ਮਤਲਬ ਪਤਾ ਨਹੀਂ ਕੀ ਚੱਕਰ ਸੀ ਜਾਂ ਜਿੱਦਾਂ ਹੁੰਦਾ ਨਾ ਵੀ ਬੁੱਢੀ ਬੁੱਢੀ ਵਾਲੀ ਐਕਟਿੰਗ
0: ਜਾਂ ਟਾਈਮ ਤੇ ਦਵਾਈ ਨਹੀਂ ਮਿਲੀ ਹੈਗੀ ਮੈਨੂੰ ਲੱਗਦਾ
1: ਯਾਰ ਇਹ ਵੀ
0: ਕਈ ਵਾਰ ਕਮੀ ਰਹਿ ਜਾਂਦੀ
1: ਜਾਂ ਇਹ ਵੀ ਹੋ ਸਕਦਾ
0: ਆਇਰਨ ਦੀ ਕਮੀ ਨਹੀਂ ਰਹਿ ਜਾਂਦੀ ਜਿਵੇਂ ਉਹ ਕਿਹੜਾ ਹੁੰਦਾ ਸੀ ਦੇਸ਼ ਕਾ ਨਮਕ ਟਾਟਾ ਨਮਕ
1: ਟਾਟਾ ਨਮਕ ਨਹੀਂ ਹੈਗਾ ਉਹ ਟਾਟਾ ਨਮਕ ਉਹਨੂੰ ਚਾਹੀਦਾ ਫਿਰ
0: ਉਹਨੂੰ ਉਹਨੂੰ ਨਮਕ ਦੀ ਕਮੀ ਰਹਿ
1: ਕੁੜੀਏ ਦਹੀਂ ਚ ਮਿਲਾ ਕੇ ਕਾਲੀ ਮਿਰਚ ਤੇ ਨਾਲ ਟਾਟਾ ਨਮਕ ਨਹੀਂ ਅੱਜ ਉਹਨੂੰ ਕਹ ਪਿੰਕ ਸਾਲਟ ਵੀ ਕਰ ਲੈ ਕੋਈ ਚੱਕਰ ਨਹੀਂ ਹੈ ਥੋੜਾ ਪਿੰਕ ਸਾਲਟ ਵੀ ਲੈ ਲੈਗੀ ਹੋਰ
0: ਰਾਮਦੇਵ ਤੋਂ ਲੈ ਕੇ ਬਾਬਾ ਜੀ ਦੋਵਾਂ ਦੀ ਆਪਸ ਚ ਬਣਦੀ ਹੈ
1: ਹਾਂ ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ ਦੇਖ ਲਓ ਅਸੀਂ ਤੁਹਾਨੂੰ ਵੀ ਨਾਲ ਨਾਲ ਰੇਡੀਓ ਤੇ ਯਾਦ ਕਰਦੇ ਰਹਿੰਦੇ ਹਾਂ ਤੁਸੀਂ ਸਾਨੂੰ ਇਹ ਲੱਗੋ ਅਸੀਂ ਤੁਹਾਨੂੰ ਭੁਲਾ ਬੈਠੇ ਹਾਂ ਠੀਕ ਹੈ ਨਾ
0: ਹਾਂ
1: ਤੇ ਲੈ ਨਹੀਂ ਚਲੋ
0: ਰਾਮਦੇਵ ਤਾਂ ਸਾਰੇ ਯਾਦ ਰੱਖ
1: ਤੇ ਪਰ ਤੁਹਾਡਾ ਤੁਹਾਡਾ ਰੱਖੜੀ ਕਿੱਦਾਂ ਤੁਸੀਂ ਮਨਾ ਰਹੇ ਹੋ ਫਿਰ ਤੁਹਾਡਾ ਹੈਗਾ
0: ਜਿੱਦਾਂ ਸਾਰੇ ਮਨਾਉਂਦੇ ਭਾਜੀ
1: ਆਪਾਂ ਇੱਕ ਦੂਜੇ ਨੂੰ ਬੰਨੀ
0: ਬੰਨ ਹੀ ਦੇਈ ਨਾ ਦਈਏ ਆਪਾਂ ਨੂੰ ਲੋਕ ਆ ਕੇ ਬੰਨਣਗੇ ਵੀ ਪਹਿਲਾਂ ਇਹਨਾਂ ਨੂੰ
1: ਇਹਨਾਂ ਦਾ ਪਹਿਲਾਂ ਮੂੰਹ ਬੰਨੋ
0: ਜਿਹੜੇ ਰੱਖੜੀ ਦੇ ਉੱਤੇ ਇਹਨਾਂ ਨੇ ਅੱਜ ਤੰਗ ਕੀਤਾ ਆਪਣੇ ਉੱਥੇ ਬਾਬੇ ਬਕਾਲੇ ਮੇਲਾ ਲੱਗਦਾ ਉੱਥੇ ਗਏ ਹੋ ਤੁਸੀਂ
1: ਬਾਬੇ ਬਕਾਲੇ ਇੱਥੇ ਰੱਖੜੀ ਦਾ
0: ਹਾਂ ਰੱਖੜ ਪੁੰਨਿਆ ਦਾ ਮੇਲਾ ਲੱਗਦਾ
1: ਅੱਛਾ ਜੀ ਬਾਬੇ ਬਕਾਲੇ ਲਾ ਲਾ ਮੈਂ ਨਹੀਂ ਗਿਆ
0: ਅੱਛਾ ਕੋਈ ਵੀ ਮੇਲਾ ਗਏ
1: ਯਾਰ ਅਸੀਂ ਗਏ
0: ਬਹੁਤ ਮਤਲਬ ਤਗੜਾ ਐਨ ਚੜਾਈ ਵਾਲਾ ਮੇਲਾ
1: ਯਾਰ ਅਸੀਂ ਨਾ ਛੋਟੇ
0: ਛੋਟੇ ਤੁਸੀਂ ਤਾਂ ਜਲੰਧਰ ਨਹੀਂ ਤੁਸੀਂ ਜਲੰਧਰ ਤੋਂ ਅੰਮ੍ਰਿਤਸਰ
1: ਅਸੀਂ ਨਾ ਜਾਂਦੇ ਹੋ ਦੇਹੀ ਉੱਥੇ ਬਾਬੇ ਬੁੱਢਾ ਸਾਹਿਬ ਗੁਰਦੁਆਰਾ ਹੈ ਨਾ ਉੱਥੇ ਬੜਾ ਤਗੜਾ ਮੇਲਾ ਲੱਗ ਜਾਂਦਾ ਜਦੋਂ ਛੋਟੇ ਹੁੰਦੇ ਆ ਬਸ ਉਦੋਂ
0: ਜਾਂਦੇ ਦੀਵਾਲੀ ਵਾਲੇ ਮੇਲੇ ਤੇ ਜਿਹੜਾ ਅੰਮ੍ਰਿਤਸਰ
1: ਦੀਵਾਲੀ ਵਾਲੇ ਨਹੀਂ ਦੀਵਾਲੀ ਵਾਲਾ ਮੇਲਾ ਤਾਂ ਨਹੀਂ ਆਪਾਂ ਇੰਨਾ ਕੋਈ ਦੇਖਿਆ ਆਪਾਂ ਉਹ ਦੇਖਿਆ ਹੈ ਕਿ ਦੀਵਾਲੀ ਤੋਂ ਪਹਿਲਾਂ ਦੁਸਹਿਰਾ
0: ਰਾਏਪੁਰ ਦੀਆਂ ਖੇਡਾਂ ਕੋਈ
1: ਦਿਖਾਈ ਨੀ ਹੈ ਪਹਿਲੀ
0: ਜਗਰਾਵਾਂ ਦੀ ਰੋਸ਼ਨੀ
1: ਅੱਛਾ
0: ਆਨੰਦਪੁਰ ਦਾ ਮੇਲਾ
1: ਵਿਸਾਖੀ ਮੇਲੇ ਤੇ ਜਦੋਂ ਅਸੀਂ ਕੀ ਕਰਦੇ ਹੁੰਦੇ ਹਾਂ ਪਤਾ ਨੀ ਤੁਸੀਂ ਕੀਤਾ ਕਿ ਨਹੀਂ ਪੂਰੀਆਂ ਨਾ ਟਰਾਲੀਆਂ ਭਰ ਕੇ
0: ਸਾਰੇ ਹੀ
1: ਥੱਲੇ ਉਹ ਕਰਕੇ
0: ਡਬਲ ਡੈਕਰ ਜਾਂਦੀਆਂ ਹੁੰਦੀਆਂ ਸੀ ਅਸੀਂ ਟਰੱਕ ਚ ਜਾਂਦੇ ਹੁੰਦੇ ਸੀ ਡਬਲ ਡੈਕਰ
1: ਟਰੱਕ ਦੇ ਬਾਅਦ ਪਹਿਲਾਂ ਤਾਂ ਸਾਰੇ ਟਰਾਲੀਆਂ ਦੇ ਹੀ ਫਿਰ ਟਰੱਕ ਹੋਣ ਜ਼ਿਆਦਾ ਜ਼ਿਆਦਾ ਟਰੱਕ ਹੋਣ ਲੱਗ ਪਏ ਉਦੋਂ ਹਾਂ ਆਪਾਂ ਜਾਲੇ ਹੋ ਲਿਆ ਸਾਰੇ
0: ਟਰਾਲੀਆਂ ਸਾਨੂੰ ਜ਼ਿਆਦਾ ਦੂਰ ਨਹੀਂ ਨਾ ਪੈਂਦਾ ਟਾਈਮ ਵੀ ਹੁੰਦਾ ਸੀਗਾ ਤੇ ਖੁੱਲੇ ਡੁੱਲੇ ਦਰਸ਼ਨ ਕਰਕੇ ਚਲੋ ਵਾਪਸ ਤੇ ਫੇਰ ਜਦੋਂ ਪੈਕਅਪ ਕਰਨ ਜਾਣਾ ਫੇਰ ਉਦੋਂ ਹੀ ਖੁੱਲਾ ਡੁੱਲਾ ਕੰਮ ਸਾਡੇ
1: ਪਰ ਆਪਾਂ ਨੂੰ ਯਾਦ ਆ ਆਪਾਂ ਉਦੋਂ ਛੋਟੇ ਹੁੰਦੇ ਆ ਉਦੋਂ ਮਤਲਬ ਜਦੋਂ
0: ਦਸਵੀਂ ਮੇਲੇ ਯਾਦ
1: ਦਸਵੀਂ ਕਲਾਸ ਤੱਕ ਹੀ ਅਸੀਂ ਗਏ ਮੇਲਿਆਂ ਤੇ ਕਿਉਂਕਿ ਦਸਵੀਂ ਤੋਂ ਬਾਅਦ ਦੂਰ ਚਲ ਗਏ ਪੜ੍ਹਾਈਆਂ ਪੜ੍ਹੀਆਂ ਤੇ ਦਸਵੀਂ ਚ ਆਪਾਂ ਸਿਰਫ ਆਹੀ ਹੋਲੇ ਮਹੱਲੇ ਤੇ ਜਾਂਦੇ ਹੁੰਦੇ ਹਾਂ ਪਰ ਅੱਜ ਕੱਲ ਵੀ ਬੜੇ
0: ਇੱਥੇ ਆਪਣੇ ਭੈਣੀ ਸਾਹਿਬ ਸਾਡੇ ਲੱਗਦਾ ਹੁੰਦਾ ਸੀ ਹਨਾ ਉਹ ਆਪਣਾ ਕੂਕਿਆਂ ਦਾ ਉਹ ਬੜਾ ਵੱਡਾ ਮੇਲਾ ਹਨਾ ਤੇ ਉਹ ਮੇਰੇ ਖਿਆਲ ਦੇ ਨਾਲ ਹੁੰਦਾ ਹੁੰਦਾ ਸੀਗਾ ਉਹ ਕਦੋਂ ਉਹ ਰੱਖੜੀ ਦੇ ਦਿਨਾਂ ਚ ਹੀ ਹੁੰਦਾ ਸੀ ਸ਼ਾਇਦ
1: ਅੱਛਾ ਇਹਦੇ ਦਿਨਾਂ ਚ ਹੀ
0: ਹੁੰਦਾ
1: ਹਾਂ ਓਕੇ
0: ਤੇ ਫੇਰ ਇੱਕ ਆਪਣਾ ਜਗਰਾਵਾਂ ਦਾ ਰੋਸ਼ਨੀ
1: ਅੱਛਾ
0: ਤੇ ਫੇਰ
1: ਰੋਸ਼ਨੀ ਕੀ ਮਤਲਬ ਰੋਸ਼ਨੀ ਵਾਲਾ ਮੇਲਾ ਹੋਇਆ ਕੀ ਹੁੰਦਾ
0: ਉਹਦਾ ਨਾਮ ਹੈ ਜਗਰਾਵਾਂ ਦੀ ਰੋਸ਼ਨੀ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲੂ ਜਰਗ ਉਹ ਵੀ ਸਾਨੂੰ ਉਹ ਤਾਂ ਚਲੋ ਸਾਨੂੰ 5-7 ਕਿਲੋਮੀਟਰ ਹੀ ਹੈ
1: ਠੀਕ ਹੈ ਤੁਹਾਡੇ ਉਧਰ ਜਿਆਦਾ ਹੁੰਦੇ ਆ ਮੇਲੇ ਹਨਾ
0: ਸਾਡੇ ਹਾਂ ਬੜੇ ਨੇ ਆਲੇ ਦੁਆਲੇ ਪਟਿਆਲੇ ਬੜੇ ਮੇਲੇ ਲੱਗਦੇ ਨੇ ਉੱਥੇ ਹਨਾ ਤੇ ਲੁਧਿਆਣੇ ਕੋਈ ਮੇਲਾ ਲੁਧਿਆਣੇ ਵੀ ਲੱਗਦੇ ਹੋਣਗੇ
1: ਸਾਡੇ ਮੈਂ ਬਹੁਤ ਘੱਟ ਮੇਲੇ ਵੇਖੇ ਤੁਸੀਂ ਫਿਰ ਕਾਫੀ ਅਲੱਗ ਅਲੱਗ ਸਾਰੇ ਮੇਲੇ ਵੇਖੇ
0: ਤਰ੍ਹਾਂ ਤਰ੍ਹਾਂ ਦੇ ਮੇਲੇ ਦੇਖੇ ਫਿਰ ਉਹ ਸਾਡੇ ਹਾਂ ਛਪਾਰ ਦਾ ਮੇਲਾ
1: ਉਹ ਚ ਕੀ ਹੁੰਦਾ
0: ਛਪਾਰ ਦਾ ਮੇਲਾ ਨੀ
1: ਸੁਣਿਆ ਸਾਰੇ ਇਕੱਠੇ ਹੁੰਦੇ
0: ਮੇਲਿਆਂ ਦੇ ਵਿੱਚ ਹੁੰਦਾ ਕੀ ਹੈ ਮਤਲਬ
1: ਮੇਲੇ
0: ਆਲਮੋਸਟ ਸੇਮ ਹੀ ਹੁੰਦੀਆਂ ਨੇ ਚੀਜ਼ਾਂ ਬਸ ਉਹਨਾਂ ਦੀ ਇੱਕ ਕੋਈ ਇੱਕ ਰੈਲੇਵੈਂਸ ਡਿਫਰੈਂਟ ਹੁੰਦੀ ਹੈ
1: ਸਹੀ ਗੱਲ
0: ਹਨਾ ਵੀ ਕਿਸੇ ਮੇਲੇ ਦੇ ਉੱਤੇ ਉਹ ਬੇਸਿਕਲੀ ਗੁੱਗੇ ਦਾ ਮੇਲਾ ਹੁੰਦਾ ਮੇਰੇ ਖਿਆਲ ਦੇ ਨਾਲ
1: ਓਕੇ ਅੱਛਾ ਅੱਛਾ
0: ਗੁੱਗਾ ਮਾੜੀ ਦੇ ਉੱਤੇ ਜਿਹੜੇ ਹੁੰਦੇ ਨੇ
1: ਪਰ ਇਹ ਵੀ ਮੇਲਿਆਂ ਵਿੱਚ ਬੜਾ ਨਜ਼ਾਰਾ ਤੇ ਬਹੁਤ ਆਉਂਦਾ
0: ਹੁਣ ਨੀ ਪਤਾ ਹੈਗਾ ਪਰ ਅੱਗੇ ਬੜਾ ਆਉਂਦਾ ਨਜ਼ਾਰੇ
1: ਉਹਨੂੰ ਟਾਈਮ ਵੀ ਹੋਰ ਸੀ ਨਾ ਬਾਈ
0: ਬੜੇ ਹਾਂ
1: ਪਰ ਅੱਜ ਕੱਲ੍ਹ ਹੁਣ ਇੱਥੇ ਦੇਖੋ ਸਿਡਨੀ ਵਿੱਚ ਵੀ ਕਿੰਨੇ ਮੇਲੇ ਕਦੀ ਕੋਈ ਮੇਲਾ ਕਦੀ ਕੋਈ ਮੇਲਾ
0: ਇੱਥੇ
1: ਵਿਸਾਖੀ ਮੇਲਾ ਸਾਡਾ
0: ਆਪਣੇ ਖੇਡਾਂ ਦਾ ਮੇਲਾ ਆ ਰਿਹਾ ਸੱਚ
1: ਖੇਡਾਂ ਮੇਲਾ ਖੇਡ ਮੇਲਾ ਵਾ ਤੇ ਮੈਂ ਓਹਦੇ ਵਿਚ ਵੀ ਹੈਗਾ ਵਾ
0: ਖੇਡਾਂ ਚ ਵੀ
1: ਮੇਰੇ ਖਿਆਲ ਨਾਲ ਸੌ ਮੀਟਰ
0: ਤੁਸੀਂ ਭੱਜ ਰਹੇ
1: ਚਾਰ ਸੌ ਮੀਟਰ
0: ਪਰ ਸੌ ਚ ਸੌ ਭੱਜਣਾ ਹੁੰਦਾ ਤੁਸੀਂ ਤਾਂ 150 ਦੀ ਸਪੀਡ ਤੇ ਜਾਂਦੇ ਅਗਲੇ 50 ਮੀਟਰ ਤੇ
1: ਸੌ ਭਜਣ ਹੁੰਦਾ ਪਰ ਮੈਂ ਹੌਲੀ ਹੌਲੀ ਭੱਜ ਕੇ ਮੈਨੂੰ ਲੱਗਦਾ ਵੀ ਇਹ 5000 ਪਰ ਮੈਂ ਮੇਰੇ ਤੋਂ ਪਹਿਲਾਂ ਨਿਕਲ ਜਾਂਦੇ ਆ ਸਾਰੇ
0: ਤੁਸੀਂ ਉਹਨਾਂ ਨੂੰ ਕਹੋ ਮੈਂ ਤਾਂ 100 ਮੀਟਰ ਤਾਂ ਨਹੀਂ ਭੱਜਣਾ 25-25 ਦੋ ਚਾਰ ਵਾਰ ਦੜਾ ਲਓ ਮੇਰੇ ਤੋਂ
1: ਪਾਜੀ ਸਹੀ ਗੱਲ ਹੈ ਯਾਰ ਮੈਂ ਉਹੀ ਨਾ ਅੱਜ ਹੀ ਥੋੜਾ ਜਿਹਾ ਰੈਲੀ ਕੀਤੀ ਸੀ ਮੈਂ ਕਿਹਾ ਯਾਰ ਦੌੜਾਂ 'ਚ ਮੈਂ ਲੈ ਲਿਆ ਵਾ ਪਾਰਟ ਤੇ ਸਟੈਮਿਨਾ ਆਪਣਾ ਬਣਿਆ ਲਈ
0: ਲੈ ਕੇ ਜਾਓਗੇ ਕੁਛ ਨਾ ਕੁਛ
1: ਜਦ ਤੁਸੀਂ ਕਹੋਗੇ ਤੇ ਮੈਂ ਲੈ ਜਾਗਾ ਤੁਸੀਂ ਅੱਜ ਕਿਉਂ
0: ਵੈਸੇ ਮੈਡਲ ਨਾ ਸਹੀ ਤਾਂ ਕੁਛ ਹੋਰ
1: ਲੈ ਕੇ ਜਾਵਾਂਗਾ ਹੋਰ ਕੀ
0: ਕੋਈ ਝੰਡਾ ਤਾਂ ਉੱਥੋਂ ਚੱਕ ਕੇ ਲੈ ਜਾਊਗਾ
1: ਲੈ ਲਈ ਪਰ ਇਹ ਜਿਹੜਾ ਗਲੈਨਵੁੱਡ 'ਚ ਹੋ ਰਿਹਾ ਨਾ ਇਹਦੇ ਵਿੱਚ ਸਾਰੀਆਂ ਮਤਲਬ ਅਥਲੈਟਿਕਸ
0: ਖੋਖੋ ਵੀ ਹੈ ਐਤਕੀ
1: ਅੱਛਾ ਖੋਖੋ ਵੀ ਹੈ
0: ਖੋਖੋ ਵੀ ਹੈ ਬਾਸਕਟਬਾਲ ਨਹੀਂ ਬਾਸਕਟਬਾਲ ਕੀ ਹੁੰਦੀ ਹੈ ਉਹ
1: ਕਿਹੜੀ ਬਲਾ ਇੱਕ ਤਾਂ ਕਬੱਡੀ ਹੈਗੀ ਆ ਤੇ ਕਬੱਡੀ
0: ਨਹੀਂ
1: ਕਬੱਡੀ ਨਹੀਂ ਹੈਗੀ ਆ ਪਰ ਐਥਲੈਟਿਕਸ ਤੇ ਸਾਰੀ ਹੈਗੀ ਆ ਵਾ
0: ਐਥਲੈਟਿਕਸ ਹੈਗੀ
1: ਹਾਂ ਸਹੀ ਗੱਲ ਹਾਂ ਤੇ ਲੈ ਲਈ ਚਲੋ ਵਧੀਆ
0: ਤੇ ਇੱਥੇ ਭਾਜੀ ਆਪਣਾ ਐਥਲੈਟਿਕਸ ਵਾਲੀਬਾਲ ਸਮੈਸ਼ਿੰਗ ਪਾਵਰ ਲਿਫਟਿੰਗ ਖੋ ਖੋ ਇਹ ਸਾਰੀਆਂ ਹੈਗੀਆਂ ਨੇ ਤੇ ਨਾਲੇ $7500 ਦੇ ਨਗਦੀ ਪੁਰਸਕਾਰ $7500 ਦੇ ਨਗਦੀ ਪੁਰਸਕਾਰ ਜਿੱਤਣ ਦਾ ਤੁਹਾਨੂੰ ਮੌਕਾ ਮਿਲੇਗਾ
1: ਤੇ
0: ਚਲੋ ਅੱਛਾ ਆਪਣਾ ਅੱਜ ਦਾ ਸ਼ੋਅ ਅੱਗੇ ਤੁਰੀ ਬ੍ਰੇਕ ਵੀ ਲੈਣੀ ਹੈਗੀ
1: ਹਾਫ
0: ਦੀ ਟਾਈਮ ਹੋ ਚੱਲਿਆ ਹੀ ਭਾਜੀ
1: ਚੱਕ ਦੋ ਫਿਰ
0: ਖਬਰ ਅੱਜ ਦੇ ਦਿਨ ਆਪਾਂ ਕੋਈ ਹਲੇ ਸ਼ੇਅਰ ਹੀ ਨਹੀਂ
1: ਭਾਈ ਤੁਸੀਂ ਜਿਹੜੀ ਪਹਿਲੀ ਖਬਰ ਸੁਣਾਈ ਰੱਖੜੀ ਵਾਰੀ ਉਹ ਚ ਟੂ ਕੀਤਾ ਹੀ ਨੀ
0: ਸਿੰਗਾਪੁਰ ਦੀ
1: ਲੈ ਆਪਾਂ ਲਾਗੇ ਲਾਗੇ ਜਾਣਾ ਹੀ ਨੀ ਸਿੱਧਾ ਹੀ ਜਾਣਾ ਸਿੰਗਾਪੁਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਅੱਜ ਤੁਸੀਂ ਧਿਆਨ ਦਿੱਤਾ ਆਪਾਂ 90s ਦੇ ਪੰਜਾਬੀ ਗਾਣੇ ਚਲਾ ਰਹੇ ਅੱਜ।
1: ਮੈਂ ਕਿਹਾ ਗੱਲਾਂ ਗੋਰੀ ਵਾਲੇ ਚਲਾ ਰਹੇ ਹੋ ਤੁਸੀਂ,
0: ਤੁਹਾਡੀ ਰੱਖੜੀ ਵਾਲੀ ਤੁਸੀਂ ਗੱਲ ਵਿੱਚ ਲਿਆ, ਨਹੀਂ ਤੇ ਮੈਨੂੰ
1: ਲਈ ਤੇ ਦੂਜੇ ਹੋਣੇ
0: ਅੱਜ ਸਾਰੇ ਪੁਰਾਣੇ ਹੀ ਚੱਲਣੇ ਸੀ।
1: ਅੱਛਾ ਤਾਂ ਆਏ ਤੇ ਹਰਭਜਨ ਮਾਨ ਸਾਹਿਬ ਵੀ ਤੇ ਆਏ ਹੈ ਨਾ ਇੱਥੇ, ਮਤਲਬ ਟੂਰ ਕਰਕੇ ਗਏ,
0: ਚਲੇ ਵੀ ਗਏ ਮੈਨੂੰ ਲੱਗਦਾ।
1: ਹਾਂ ਮਤਲਬ ਕਾਫੀ ਕਹਿੰਦੇ ਵਧੀਆ ਵੀ ਗਿਆ ਸੀ, ਕਹਿੰਦੇ ਚਲੋ ਭਲੇ ਆ ਵੀ ਚਲੋ ਆਉਂਦੇ ਰਹਿਣ ਸਿੰਗਰ ਤੇ ਸਾਡੀ ਆ ਜਿਹੜੇ
0: ਆਉਂਦੇ ਰਹਿਣ ਤੇ ਜਾਂਦੇ ਰਹਿਣ, ਸਾਨੂੰ ਨਾ ਤੰਗ ਕਰ ਆਪਣਾ ਆ ਜਾਣ ਤੇ ਕੰਮ ਕਰਕੇ ਚਲੇ ਜਾਣ।
1: ਸਹੀ ਗੱਲ ਆ, ਚਲੇ ਨਹੀਂ ਤੇ ਆਪਾਂ ਵੀ ਕਿਹੜਾ ਘੱਟ ਕਰਦੇ, ਆਪਾਂ ਵੀ ਤੇ ਲੋਕਾਂ ਲਈ ਵਧੀਆ ਵਧੀਆ ਖਬਰਾਂ ਲੈ ਕੇ ਆਉਂਦੇ ਹਾਂ
0: ਨਾ। ਪਰ ਨਹੀਂ ਤੁਹਾਡਾ ਤੁਹਾਡਾ ਕਿਹੜਾ ਬਿਜ਼ਨਸ ਇੰਪੈਕਟ ਹੁੰਦਾ।
1: ਹਾਂ ਲੈ ਹੋਰ ਕੀ ਆ, ਪਰ ਭਾਈ ਹੁਣ ਆਪਾਂ ਜੇ ਅੱਗੇ ਤੋਰੀਏ ਤੇ ਖਬਰਾਂ ਖੁਬਰਾਂ ਸ਼ੁਰੂ ਕਰਦੇ ਆਪਾਂ, ਤੇ ਉਹ ਮੈਂ ਤੁਹਾਨੂੰ ਇੱਕ ਖਬਰ ਦੱਸਦਾ ਚਲੋ।
0: ਹਾਂਜੀ,
1: ਰੋਬੋਟ ਵਾਲੀ ਜਿਹੜੀ ਅੱਜ ਕੱਲ ਚੱਲਣ ਦੀ, ਰੋਬੋਟ ਗੇਮਸ ਇਹ ਚਾਈਨਾ ਚ ਹੋਇਆ ਵਾ, ਉਹਦੇ ਵਿੱਚ ਕੀ ਹੋਇਆ ਬਾਈ, ਦੇਖੋ ਰੋਬੋਟ ਤੇ ਰੋਬੋਟ ਹੀ
0: ਇਹਨਾਂ ਦਾ ਮਤਲਬ ਸਮਝਾਓ ਕੀ ਹੁੰਦਾ
1: ਯਾਰ ਚਲੋ ਰੋਬੋਟ ਦੀ ਗੇਮ ਹੋ ਰਹੀ ਹੈ ਸਮਝੋ।
0: ਹਾਂ
1: ਠੀਕ ਹੈ, ਤੇ ਰੋਬੋਟ ਵੀ ਅੱਗੋਂ ਚਲਾਕ ਹੈ, ਠੀਕ ਹੈ, ਉਹ ਨਾ ਏਦਾਂ ਬਲੈਕ ਫਲਿੱਕਾਂ ਮਾਰਦੇ ਸੀ, ਠੀਕ ਹੈ ਠੀਕ ਹੈ, ਤੇ ਇੱਕ ਕੀ ਹੈ ਰੋਬੋਟ ਉਦੋਂ ਡਿੱਗ ਪਿਆ, ਤੇ ਦੇਖੋ ਦੂਜਾ ਰੋਬੋਟ ਜਾਣ ਬੁੱਝ ਕੇ ਪੈਰ ਫਿਸਲ ਗਿਆ ਜਾਂ ਕਿੱਦਾਂ ਹੈ ਨਾ, ਤੇ ਐਕਸੀਡੈਂਟਲੀ ਡਿੱਗ ਪਿਆ, ਤੇ ਦੂਜਾ ਜਿਹੜਾ ਰੋਬੋਟ ਖੜਾ ਸੀ ਨਾ ਉਹ ਇੱਕਦਮ ਉਹਨੇ ਆਪਣੇ ਆਪ ਨੂੰ ਚੇਂਜ ਕਰ ਲਿਆ, ਉਹਨੂੰ ਦੇਖ ਕੇ ਹੱਸਣਾ ਪਿਆ ਵੀ ਵੈਰੀ ਗੁੱਡ ਵੈਰੀ ਗੁੱਡ ਵੀ ਇਹਨੇ ਬਹੁਤ ਵਧੀਆ ਕੀਤਾ, ਉਹਦੀ ਜਿਹੜੀ ਗਲਤੀ ਸੀ ਨਾ ਛੁਪਾ ਲਈ ਉਹਨੇ, ਤੇ ਉਸੇ ਮਤਲਬ ਜਿਹੜੀ ਈਵੈਂਟ ਤੇ ਨਾ, ਤੇ ਇੱਕ ਰੋਬੋਟ ਹੋਰ ਸੀ ਜਿਹੜਾ ਵਿਚਾਰਾ ਉਹ ਤੇ ਆਪਣਾ ਵੇਟ ਲਿਫਟਿੰਗ ਕਰਦਾ ਪਿਆ ਸੀ ਭਾਜੀ, ਵੇਟ ਲਿਫਟਿੰਗ ਐ ਕਰ ਰਿਹਾ, ਠੀਕ ਹੈ, ਤੁਸੀਂ ਇਮੈਜਿਨ ਕਰੋ ਵੀ ਵੇਟ ਲਿਫਟਿੰਗ ਕਰ ਰਿਹਾ ਤੇ ਜੱਜ ਲਾਗੇ ਬੈਠੇ ਆ, ਉਹਨੇ ਸਾਰਾ ਉਹਨਾਂ ਨੇ ਛੁੱਟਤਾ ਵੇਟ
0: ਲਿਫਟਿੰਗ, ਰੋਬੋਟ ਸੀ ਕਿ ਜੱਜ ਬੰਦੇ
1: ਸੀ, ਜੱਜ ਤੇ ਬੰਦੇ ਸੀ ਯਾਰ ਬੰਦੇ
0: ਨੇ ਗੱਲ ਬਣੀ
1: ਨਾ, ਜੇ ਰੋਬੋਟ ਜੱਜ ਵੀ ਰੋਬੋਟ ਹੋ ਜਾਣਾ ਫਿਰ ਤੇ ਸਮਝੋ ਆਡੀਅੰਸ ਵੀ ਰੋਬੋਟ ਹੀ ਆਇਆ ਕਰੇਗੀ ਭਾਜੀ,
0: ਦੇਖਣ ਵੀ ਰੋਬੋਟ
1: ਹੀ ਆਇਆ, ਲੱਗਦਾ ਉਹ ਫਿਲਮ ਸੱਚੀ ਹੋ ਜਾਣੀ ਆ, ਉਹ ਜਿਹੜੀ ਰਜਨੀਕਾਂਤ ਦੀ ਆਈ ਸੀ ਉਹ ਜਿਹੜੀ ਜਿਹ ਚ ਅਸ਼ੁਰਿਆ ਰਾਏ ਸੀ,
0: ਮੈਨੂੰ ਪਤਾ ਵੀ ਏਦਾਂ ਕੋਈ ਗੇਮਸ ਹੋਈਆਂ ਹੋਣ, ਬਟ ਹਾਂ ਵਾਕਈ ਉਹਨਾਂ ਨੇ ਮਤਲਬ ਜਿਹੜੀਆਂ ਮੈਂ ਰੀਲਾਂ ਦੇਖੀਆਂ ਨੇ ਉਹ ਓਲੰਪਿਕ ਨੂੰ ਮਾਤ ਪਾ ਰਹੇ ਨੇ।
1: ਅੱਛਾ, ਮਤਲਬ ਗੇਮਾਂ ਕਰਦੇ ਪਿਆ ਜਿੱਦਾਂ ਵੇਟ ਲਿਫਟਿੰਗ ਹੋ ਗਿਆ
0: ਬਕਾਇਦਾ, ਮਤਲਬ ਲੋਕੀ ਉੱਥੇ ਮਤਲਬ ਦੇਖਣ ਆਏ ਹੋਏ ਨੇ ਸਟੇਡੀਅਮ ਦੇ ਵਿੱਚ, ਇਨਡੋਰ ਸਟੇਡੀਅਮ ਜਿਹੜੇ ਹੁੰਦੇ ਨੇ, ਤੇ ਰੋਬੋਟਸ ਕੰਪੀਟੀਸ਼ਨ ਕਰ ਰਹੇ ਨੇ ਆਪਸ ਦੇ ਵਿੱਚ, ਤੇ ਉਹ ਮੈਨੂੰ ਉਹ ਤਾਂ ਨਹੀਂ ਪਤਾ ਜਿਹੜੀ ਤੁਸੀਂ ਖਬਰ ਕਹਿ ਰਹੇ ਹੋ, ਬਟ ਹਾਂ ਉੱਥੇ ਰੋਬੋਟਸ ਆਪਸ ਦੇ ਵਿੱਚ ਭੇਡ ਜ਼ਰੂਰ ਰਹੇ ਹੈਗੇ ਨੇ ਤੇ ਹਾਸੇ ਮਜ਼ਾਕ ਬੜੇ ਹੋ ਰਹੇ ਹੈਗੇ ਨੇ।
1: ਉਹੀ ਉਹੀ
0: ਹਿਊਮਨਾਇਡ ਰੋਬੋਟ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਵੈਸੇ ਤੁਸੀਂ ਆਈਟੀ ਦੇ ਬੰਦੇ ਹੋ ਤੁਹਾਨੂੰ ਪਤਾ ਨਾ ਹਿਊਮਨਾਇਡ ਰੋਬੋਟ ਦਾ ਮਤਲਬ ਹੁੰਦਾ ਹੁੰਦਾ ਜਿਹੜੇ ਹਿਊਮਨਸ ਵਰਗੇ ਦਿਖਣ।
1: ਹਾਂ ਠੀਕ ਹੈ,
0: ਹਿਊਮਨਾਇਡ ਉਹਦੇ ਵਰਗੇ, ਮਤਲਬ ਜਿਵੇਂ ਦੋ ਹੱਥ ਦੋ ਪੈਰ ਹੋਣੇ ਚਾਹੀਦੇ
1: ਨੇ। ਅੱਜ ਕੱਲ ਦੇ ਸਾਰਿਆਂ ਦੇ ਇਹੋ ਰੋਬੋਟ ਜਿੰਨੇ ਵੀ ਮੈਂ ਦੇਖੇ ਵੈਸੇ ਤੇ ਉਹੀ ਸਾਰੇ ਪੂਰੇ ਬੰਦੇ ਹੀ ਲੱਗਦੇ ਆ, ਮਤਲਬ ਇਹ ਨਹੀਂ ਆ ਵੀ ਉਹਨਾਂ
0: ਦਾ। ਉਹ ਹੁਣ ਇੱਕ ਇੱਕ ਖਬਰ ਮੇਰੇ ਕੋਲ ਵੀ ਆਈ ਹੈਗੀ ਆ, ਮੈਂ ਵੀ ਦੇਖੀ ਹੈ
1: ਰੋਬੋਟ ਵਾਲੀ,
0: ਮੈਂ ਕਿੱਥੇ ਪੜ੍ਹ ਰਿਹਾ
1: ਸੀ। ਵਾਹ ਵਾਹ, ਅੱਜ ਕੱਲ ਦੇ ਰੋਬੋਟ ਰੋਬੋਟ ਹੀ ਹੋਈ ਪਈ ਹੈ।
0: ਉਹ ਕਹਿੰਦੇ ਕਿ ਰੋਬੋਟ ਹੁਣ ਉਹ ਆ ਜਾਣਾ, ਆ ਤਾਂ ਚਲੋ ਬਦਦਿਮਾਗ ਰੋਬੋਟ ਸੀ ਨਾ ਵੀ ਜਿਹੜਾ ਇੱਕ ਡਿੱਗ ਪਿਆ ਦੂ ਆਸ ਪਿਆ, ਕਹਿੰਦੇ ਦਿਮਾਗ ਵਾਲੇ ਰੋਬੋਟਸ ਵੀ ਆ ਰਹੇ ਨੇ।
1: ਇਹ ਕੋਈ ਛੋਟੀ ਗੱਲ ਨਹੀਂ, ਆ ਜਾਣਗੇ ਛੇਤੀ ਦੇਖਿਓ।
0: ਇਹ ਚੈਟ ਜੀਪੀਟੀ ਦੀ ਤਰਫ ਤੋਂ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ, ਚੈਟ ਜੀਪੀਟੀ ਜਿਹੜੇ
1: ਹਾਂਜੀ
0: ਓਪਨ ਚੈਟ ਪਲੈਟਫਾਰਮ ਹੈਗਾ, ਉਹਨਾਂ ਨੇ ਕਿਹਾ ਐਮਬੋਡਿਡ AI ਮਾਡਲ ਰੋਬੋਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਐਮਬੋਡਿਡ ਦਾ ਮਤਲਬ ਇਹ ਹੈ ਕਿ ਉਹਦੇ 'ਚ ਇਮੋਸ਼ਨਸ ਤਾਂ ਨਹੀਂ, ਪਰ ਹਾਂ ਉਹਦੇ 'ਚ ਉਸੇ ਕਿਸਮ ਦੇ ਨਾਲ ਮੈਂਟਲ
1: ਸੋਚਣਾ,
0: ਜਿਵੇਂ ਮੰਨ ਲਓ ਕੋਈ ਬੰਦਾ ਡਿੱਗਣ ਲੱਗਿਆ ਤਾਂ ਉਹਨੇ ਤੁਰੰਤ ਉਹਨੂੰ
1: ਚੱਕ ਲੈਣਾ,
0: ਚੱਕਣਾ ਹਨਾ, ਤਾਂ ਉਹਨੇ ਉਹ ਥ੍ਰੈਟ ਆਈਡੈਂਟੀਫਾਈ ਕਰਨੇ, ਤੇ ਫਿਰ ਉਸ ਵਕਤ ਆਪਣੇ ਮਤਲਬ ਜੋ ਵੀ ਉਹਦਾ ਨਕਲੀ ਅਸਲੀ ਬ੍ਰੇਨ ਹੈਗਾ ਉਹਨੂੰ ਯੂਜ਼ ਕਰਨਾ, ਉਹਦਾ ਯੂਟੀਲਾਈਜ਼ ਕਰਨਾ. ਹੁਣ ਉਹ ਕਿੰਨਾ ਕੁ ਫਾਇਦੇਮੰਦ ਜਾਂ ਨੁਕਸਾਨਮੰਦ ਹੋ ਸਕਦਾ ਉਹ ਤਾਂ ਚਲੋ ਟੈਸਟਿੰਗ ਤੋਂ ਬਾਅਦ ਹੀ, ਟੈਸਟਿੰਗ ਵੀ ਨਹੀਂ ਬਲਕਿ ਰੀਅਲ ਵਰਲਡ ਚ ਆਉਣ ਤੋਂ ਬਾਅਦ ਪਤਾ ਚੱਲੇਗਾ, ਪਰ ਹਾਂ ਇਹ ਚੀਜ਼ ਹੈਗੀ ਹੈ.
1: ਅੱਛਾ, ਰੋਬਰਟ ਤੋਂ ਇੱਕ ਹੋਰ ਗੱਲ ਯਾਦ ਆਈ, ਮੇਰੇ ਖਿਆਲ ਹਫ਼ਤਾ ਹੋ ਗਿਆ ਜਾਂ ਮਹੀਨਾ ਵੀ ਹੋ ਗਿਆ ਸ਼ਾਇਦ, ਇਹ ਕਿਤੇ ਐਪ 4 ਤੇ ਨਾ ਜਿੱਦਾਂ ਅੱਜ ਕੱਲ੍ਹ ਗੱਡੀਆਂ ਆ ਗਈਆਂ ਆਟੋ ਵਾਲੀ ਵਾਲਾ, ਉਹ ਕਿਸੇ ਨੇ ਵੀਡੀਓ ਬਣਾਈ, ਉਹ ਅੰਦਰ ਬੰਦਾ ਸੁੱਤਾ ਤੇ ਗੱਡੀ ਚੱਲਣ ਡਈ, ਉਹ ਮਤਲਬ ਉਹ ਤੀ
0: ਵਿੱਚ ਚੱਲ ਪਏ ਨੇ
1: ਉਹ, ਹਾਂ ਹੁਣ ਇਹ ਨੀ ਪਤਾ ਵੀ ਉਹ ਕਿਹੜੀ ਗੱਡੀ ਸੀ, ਮੈਂ ਇਹੋ ਹੀ ਮੈਨੂੰ ਹੁਣ ਯਾਦ ਆਇਆ, ਕਿਸੇ ਨੇ ਬਾਹਰੋਂ ਬੰਦਿਆਂ ਨੇ ਵੀਡੀਓ ਬਣਾਈ ਆ ਵੀ ਦੇਖੋ ਅੰਦਰ
0: ਕੰਟਰੋਲਡ ਗੱਡੀਆਂ ਹੈਗੀਆਂ ਨੇ,
1: ਪਰ ਉਹ ਵੀ ਕਿੰਨੀਆਂ ਰਿਸਕ ਹੈਗੀਆਂ ਵੀ ਏਦਾਂ ਅੰਦਰ ਕੋਈ ਸੌ ਗਿਆ ਤੇ ਇਕਦਮ ਇੰਨੀਆਂ ਵੀ ਸੈਲਫ ਕੰਟਰੋਲ ਦੀ ਨਾ ਹੁਣ ਗਈਆਂ ਵੀ ਤੁਸੀਂ ਹਲੇ ਮਤਲਬ
0: ਹੈਗੀ ਸੌ ਹੀ ਜਾਓ ਗੱਡੀ, ਉਹ ਚੱਲਦੀਆਂ ਨੇ ਉੱਥੇ ਜਿੱਥੇ ਲੇਨ ਸਿਸਟਮ ਹੈਗਾ, ਕਿਉਂਕਿ ਉਹਨਾਂ ਨੇ ਲੇਨਸ ਨੂੰ ਫਾਲੋ ਕਰਨਾ, ਬਸ ਇੱਕ ਲੇਨ ਦੇ ਵਿੱਚ ਚੱਲੀ ਜਾਣਾ ਹੈਗਾ.
1: M4 ਜਿਹੜਾ ਲੇਨ ਸਿਸਟਮ ਹੈ, M4 ਜਿਹੜਾ
0: M4 ਦੇ ਉੱਤੇ ਲੇਨ ਸਿਸਟਮ ਹੈਗਾ,
1: ਪਰ ਉਹ ਵਿੱਚ ਦਾ ਜੇ ਵਿੱਚ ਲਾ ਲਾਈਨ ਹੋਵੇ ਜਾਂ ਕਿੱਦਾਂ ਹੋਵੇ,
0: ਨਹੀਂ ਇਦਾਂ ਤਾਂ ਹੈ ਨਹੀਂ, M4 ਸਾਰਾ ਹੀ ਬੜਾ ਵਧੀਆ ਲੇਨ ਸਿਸਟਮ ਬਣਿਆ.
1: ਅੱਛਾ, ਉੱਥੇ ਉੱਥੇ ਚਲਾ ਸਕਦੇ ਆ.
0: ਅੱਛਾ, ਜਿਹੜੇ ਨਵੇਂ ਮੋਟਰਵੇ ਬਣ, ਹੁਣ ਉਹ ਦੇਖਿਆ ਤੁਸੀਂ, ਉਹ
1: M12
0: M12 ਉਹ
1: ਮੇਰੇ ਖਿਆਲ ਨਵਾਂ ਜਿਹੜਾ
0: ਏਅਰਪੋਰਟ ਵੱਲ ਬਣਿਆ,
1: M12 ਵੀ
0: ਕਿੱਡਾ ਘੈਂਟ ਬਣਾਇਆ ਭਾਈ.
1: ਤੁਸੀਂ ਗਏ ਹੋ ਉੱਥੇ ਡਰਾਈਵ ਕੀਤੀ?
0: ਮੈਂ ਹੁਣ ਮੇਰੇ ਖਿਆਲ ਨਾਲ ਇਸੇ ਵੀਕਐਂਡ ਤੇ ਉਧਰੋਂ ਹੀ ਆਏ ਅਸੀਂ. ਸਾਡੇ ਘਰਾਂ ਵੱਲ ਦੀ ਜਾਓ ਜੇ ਤੁਸੀਂ, ਇੱਕ ਵਾਰ ਪੈਨਰਿਥ ਪਹੁੰਚ ਗਏ, ਪੈਨਰਿਥ ਤੋਂ ਬਾਅਦ ਫਿਰ ਏਅਰਪੋਰਟ ਵੱਲ ਨੂੰ ਜਾਈ ਜਾਓ, ਕੈਂਬਲਟਨ ਵੱਲ ਨੂੰ, ਤੇ ਸਾਰੇ ਹੀ ਬੜੇ ਵਧੀਆ ਹਾਈਵੇਜ਼ ਉਧਰ ਨੂੰ ਘੜਦੇ ਨੇ.
1: ਜਾਣਾ ਹੀ ਪੈਣਾ ਕਿਤੇ, ਬਾਅਦ ਟੋਲ ਉਹਨਾਂ ਨੇ ਲਾਤੇ, ਫਿਰ ਬਾਅਦ ਸੋਚਾਂਗੇ.
0: ਹਾਲੇ ਨਹੀਂ ਟੋਲ ਹੈਗਾ, ਹਾਲੇ ਟੋਲ ਨਹੀਂ ਹੈਗਾ ਉਹਦੇ ਤੇ, ਹਾਂ
1: ਟੋਲ ਲੱਗ ਜਾਣਾ ਇਹਦੇ ਤੇ ਛੇਤੀ,
0: ਟੋਲ ਲੱਗ ਜਾਣਾ. ਇਨਫੈਕਟ ਉਹ ਜਿਹੜਾ ਆਪਣਾ ਨਾਰਦਰਨ ਰੋਡ ਵੀ ਹੈਗੀ ਹੈ,
1: ਉਹ ਨਾਰਦਰਨ ਰੋਡ, ਹਾਂ
0: ਉਹ ਵੀ ਬੜੀ, ਉਹ ਮੋਟਰਵੇ ਤੋਂ ਘੱਟ
1: ਉਹ ਤਾਂ ਬੜੀ ਵਧੀਆ. ਹਾਂ ਉਹ ਤਾਂ ਯਾਰ ਮੈਂ ਸਹੀ ਗੱਲ, ਇੱਕ ਦਿਨ ਤੁਸੀਂ ਮੈਨੂੰ ਦੱਸਿਆ ਸੀ ਨਾਰਦਰਨ ਰੋਡ ਤੋਂ ਸਿੱਧਾ ਹੀ ਸਿੱਧਾ ਜਾਣਾ, ਮੈਂ ਭਾਜੀ ਨੂੰ ਸਾਰੀਆਂ ਰੋਡ ਦਾ ਪਤਾ,
0: ਉਹ ਸਿੱਧੀ ਹੋ ਜਾਂਦੀ,
1: ਬਹੁਤ ਵਧੀਆ ਰੋਡ ਆ ਉਹ, ਬਹੁਤ ਵਧੀਆ. ਸਹੀ,
0: ਹਲਕਾ ਜਿਹਾ ਟਵਿਸਟ ਲੈ ਲਓ ਫਿਰ ਕੈਨਬਰਾ ਨੂੰ ਮੁੜ ਜਾਂਦੀ ਹੈ, ਨਹੀਂ ਤੇ ਉਹ ਸਿੱਧੀ ਹੋ ਜਾਈ ਜਾਂਦੀ ਹੈ ਅੰਦਰਲੇ ਸਬਰਬਸ, ਕੈਂਬਲ ਟਾਊਨ ਵਗੈਰਾ.
1: ਯਾਰ ਨਵਾਂ ਹੁਣ M4 ਜਿਹੜਾ, ਉਹ M12 ਜਿਹੜਾ ਬਣਿਆ, ਇਹ ਵੀ ਮੈਂ ਬੜਾ ਹਾਲਾ ਛੇਤੀ ਇਹਦੇ ਜਾ ਕੇ ਨਾ ਵੈਸੇ ਡਰਾਈਵ ਕਰਕੇ ਲੈ ਕੇ. ਅੱਛਾ, ਉਹ ਜਿਹੜਾ ਪਹਿਲੇ ਤਾਂ ਤੁਸੀਂ ਏਅਰਪੋਰਟ ਕਹਿ ਰਹੇ ਹੋ, ਹਲੇ ਉਹ ਮਤਲਬ
0: ਚੱਲ ਪਿਆ, ਚੱਲ ਪਿਆ,
1: ਚੱਲ ਪਿਆ
0: ਏਅਰਪੋਰਟ, ਮਤਲਬ ਉਹ ਕਮਰਸ਼ੀਅਲ ਫਲਾਈਟਾਂ ਨਹੀਂ ਚੱਲਦੀਆਂ.
1: ਅੱਛਾ,
0: ਬਟ ਉਹ ਜਿਹੜੇ ਕਾਰਗੋ ਜਹਾਜ਼ ਨੇ ਉਹ ਆਈ ਜਾਈ ਜਾ ਰਹੇ,
1: ਜਾਨਕਿ ਜੇ ਮੈਂ ਆਪਣਾ ਜਹਾਜ਼ ਉੱਥੇ ਲੈ ਕੇ ਜਾਵਾਂ ਤੇ ਮੈਨੂੰ ਉਹ ਇਜਾਜ਼ਤ ਦੇ,
0: ਪ੍ਰਾਈਵੇਟ ਹੈਲੀਕਾਪਟਰ ਵੀ ਜਾ ਰਹੇ ਨੇ.
1: ਹੈਲੀਕਾਪਟਰ ਪਹਿਲਾਂ ਉਹ ਫਿਰ ਫੋਨ ਕਰਦਾ ਵੀ ਜਹਾਜ਼ ਨਾ ਹਲੇ ਭੇਜਿਓ,
0: ਪਹਿਲਾਂ ਹੈਲੀਕਾਪਟਰ ਭੇਜੋ. ਪ੍ਰਾਈਵੇਟ ਜੈਟ ਵੀ ਜਾ ਰਹੇ ਨੇ, ਪ੍ਰਾਈਵੇਟ ਹੈਲੀਕਾਪਟਰ ਵੀ ਜਾ ਰਹੇ ਨੇ, ਤੇ ਜਿਹੜੇ ਕਾਰਗੋ ਜਹਾਜ਼ ਨੇ ਉਹ ਵੀ ਜਾ ਰਹੇ ਨੇ, ਜਿਹੜੇ ਸਮਾਨ ਢੋਆ ਢੁਆਈ ਕਰਦੇ ਨੇ ਉਹ ਵੀ ਜਾ ਰਹੇ ਨੇ, ਤੇ ਕਮਰਸ਼ੀਅਲ ਜਹਾਜ਼ ਅਕਤੂਬਰ ਤੋਂ ਸ਼ੁਰੂ ਹੋ ਜਾਣੇ ਨੇ.
1: ਅੱਛਾ, ਮਤਲਬ ਜਿੱਦਾਂ ਆਪਾਂ ਟਰੈਵਲ ਕਰਦਾ,
0: ਹਾਂ ਤੁਸੀਂ ਇੱਥੋਂ ਸਿੰਗਾਪੁਰ ਜਾਓ, ਸਿੰਗਾਪੁਰ ਤੋਂ ਗਾਂ ਇੰਡੀਆ ਜਾਓ.
1: ਅੰਮ੍ਰਿਤਸਰ ਦਾ ਹੈਗਾ ਉਹਦਾ ਤਾਂ ਸਿੱਧਾ,
0: ਅੰਮ੍ਰਿਤਸਰ ਵਾਲਿਆਂ ਨੇ ਹਲੇ, ਅੰਮ੍ਰਿਤਸਰ ਜਿਹੜੀ ਅੰਮ੍ਰਿਤਸਰ ਏਅਰਲਾਈਨ ਹੈ ਉਹਨਾਂ ਨੇ ਹਲੇ ਸ਼ੁਰੂ ਨਹੀਂ ਕੀਤੀ ਗੱਲਬਾਤ,
1: ਉਹਨਾਂ ਨੇ ਸ਼ੁਰੂ ਨਹੀਂ ਕੀਤੀ, ਉਹਨਾਂ ਨੂੰ ਵਾਜੀ ਮੈਂ ਕਹਿਲਾ
0: ਅੰਮ੍ਰਿਤਸਰ ਏਅਰਲਾਈਨ ਸ਼ੁਰੂ ਕਰੋ ਤੁਸੀਂ,
1: ਆਪਾਂ ਦੋਵੇਂ ਆਪ ਹੀ ਕਰ ਲਈ,
0: ਉਹਦੇ ਚ ਨਾ ਫਿਰ ਤੁਹਾਡੀ ਮਰਜ਼ੀ ਹੋਊਗੀ ਵੀ ਅਸੀਂ ਅੰਮ੍ਰਿਤਸਰ ਲੈ ਕੇ ਜਾਣਾ ਕਿ ਨਹੀਂ, ਹੋ ਸਕਦਾ ਸਾਡਾ ਮੂਡ ਰਾਹ ਚ,
1: ਆਪਾਂ ਚੇਂਜ ਕਰ ਲਾਂਗੇ. ਹੋਰ ਕੀ,
0: ਉਹ ਚ ਇਹ ਹੈ ਕਿ ਜਿਵੇਂ ਉਹ ਪੇ ਐਜ਼ ਯੂ ਗੋ ਹੁੰਦੀ ਹੈ ਨਾ,
1: ਬਾ ਜਿੱਥੇ
0: ਮੂਡ ਐਜ਼ ਯੂ ਗੋ ਹੈ ਵੀ ਜਿੱਦਣ ਪਾਇਲਟ ਦਾ ਮੂਡ ਕਰ ਗਿਆ
1: ਜਿੱਦਣ
0: ਅੱਜ ਅੰਮ੍ਰਿਤਸਰ ਚੱਲ ਛੱਡ ਯਾਰ, ਜਿੱਦਣ ਨੂੰ ਐਮਸਟਰਡਮ ਨੂੰ ਪਾ ਲਓ,
1: ਅੱਜ ਯੁਗਾਂਡਾ ਪਾ ਲੈ,
0: ਉਹ ਚ ਫਿਰ ਉਹ ਲੋਕੀ ਟਰੈਵਲ ਕਰਨਗੇ ਜਿਨ੍ਹਾਂ ਨੂੰ ਇਹੀ ਨੀ ਪਤਾ ਵੀ ਜਿਵੇਂ ਰੇਡੀਓ ਤੇ ਕਿਹੜਾ ਗਾਣਾ ਅਸੀਂ ਵਜਾ ਦੇਣਾ, ਉਹਨਾਂ ਨੂੰ ਇਹੀ ਨੀ ਪਤਾ ਵੀ ਪਾਇਲਟ ਜਹਾਜ਼ ਕਿੱਦਣ ਮੋੜ ਲੈਣਾ.
1: ਉਹਨਾਂ ਨੂੰ ਕਹੋਗੇ ਤੁਸੀਂ ਨਾ ਛੁੱਟੀਆਂ ਕੱਟੜੀਆਂ ਵਿੱਚ ਜਿੱਥੇ ਮਰਜ਼ੀ ਜਾ ਸਕਦੇ,
0: ਬਸ ਬਸ ਬਸ
1: ਉਹਨਾਂ ਨੂੰ ਫਿਰ ਫੈਸਿਲਿਟੀ ਵੀ
0: ਦੇਵਾਂਗੇ ਤੇ ਉਹ ਆਪ ਹੀ ਲੈ ਕੇ ਜਾਊਗਾ,
1: ਤਾਂ ਉਹਨਾਂ ਨੂੰ
0: ਚਾਹੇ ਤੁਹਾਨੂੰ ਹੋਨੋਲੂ ਲੈ ਕੇ ਜਾਵੇ, ਉਹ ਚਾਹੇ ਤੁਹਾਨੂੰ ਯੁਗਾਂਡਾ ਲੈ ਕੇ ਜਾਵੇ, ਚਾਹੇ ਕੀਨੀਆ ਲੈ ਜਾਵੇ, ਚਾਹੇ ਨੇਪਾਲ ਲੈ ਜਾਵੇ,
1: ਪਰ ਉਹਨਾਂ ਨੂੰ ਫਿਰ ਇਹ ਵੀ ਦਵਾਂਗੇ ਨਾ ਥੋੜੀ ਛੂਟ ਪਈ, ਤੁਹਾਨੂੰ ਹਫਤੇ ਦਾ ਉੱਥੇ ਰਹਿਣ ਸਹਿਣ ਸਾਡੇ ਵੱਲੋਂ ਹੋਏਗਾ, ਤਾਂ ਕਿ ਬੰਦਾ ਜਿੱਥੇ ਵੀ ਆਪਾਂ ਛੱਡਾਂਗੇ,
0: ਜਿੱਥੇ
1: ਵੀ ਛੱਡਾਂਗੇ
0: ਹਫਤੇ ਦਾ ਰਹਿਣ ਸਹਿਣ,
1: ਹਫਤੇ ਦਾ ਸਾਡਾ, ਉਸ ਤੋਂ ਬਾਅਦ
0: ਚੱਲ ਗਈ ਆਪਣੀ ਏਅਰਲਾਈਨ ਭਾਜੀ,
1: ਉਹ ਲਈ ਨਹੀਂ ਫਿਰ ਆਪਾਂ ਛੱਡਾਂਗੇ ਉਹਨੂੰ ਯੁਗਾਂਡਾ ਨਾ ਜਿੱਥੇ ਕੋਈ ਹੈ,
0: ਆਪਣੀ ਏਅਰਲਾਈਨ ਡੁੱਬ ਜਾਣੀਆਂ ਦੇਖਿਓ ਤੁਸੀਂ,
1: ਹਾਂ ਅੱਗੇ ਕਿਹੜੀ ਚੱਲਣ ਡਈ ਆ, ਅੱਗੇ ਦੇ ਡੇਡੇ ਵੱਡੇ
0: ਸਾਰੇ ਤੁਹਾਡੇ ਬੜੇ ਜਹਾਜ਼ ਚੱਲਦੇ ਨੇਗੇ. ਅਰੇ ਦੇਖੋ ਗੱਲ ਇਹ ਹੈ ਕਿ ਖਿਆਲਾਂ ਚ ਤਾਂ ਵਧੀਆ ਹੋਣੀ
1: ਚਾਹੀਦੀ ਹੈ, ਸੋਚੇ ਚ ਕੀ ਹੈ,
0: ਹਫਤਾ ਨਹੀਂ ਹਫਤਾ ਨਹੀਂ, ਆਪਾਂ ਰਿਹਾਇਸ਼ ਨਹੀਂ ਦੇ ਸਕਦੇ, ਫਿਰ ਤਾਂ ਆਪਾਂ ਨੂੰ ਹੋਟਲ ਵੀ ਬਣਾਉਣੇ ਪੈਣਗੇ. ਪੰਜਾਬ ਰੋਡਵੇਜ਼ ਵਾਲੇ ਵੀ ਦਿੱਲੀ ਤੱਕ ਜਿਹੜੀ ਬੱਸ ਜਾਂਦੀ ਹੁੰਦੀ ਸੀ, ਅਸੀਂ ਦੱਸਾਂਗੇ ਕਿਹੜੇ ਢਾਬੇ ਤੇ ਰੋਕਣੀ ਹੈ, ਜਿਹੜੇ ਢਾਬੇ ਤੇ ਰੋਕਤੀ ਉੱਥੇ ਤੁਹਾਨੂੰ ਖਾਣਾ ਹੈ. ਆ ਮੈਂ ਆਉਂਦੇ ਹੋਏ ਐਤਕੀ ਨਾ ਉਹ ਇੰਡੋ ਕੈਨੇਡੀਅਨ ਵਾਲੀ ਚ ਆ ਗਿਆ ਜੀ,
1: ਅੱਛਾ ਜੀ,
0: ਤੇ ਉਹ ਲਿਟ ਕੇ ਆਉਣ ਵਾਲੀ ਸੀਗੀ ਬੱਸ, ਬੱਚਿਆਂ ਨੂੰ ਥੱਲੇ ਤੇ ਬਾਕੀਆਂ ਨੂੰ ਤਾਂ, ਮੈਂ ਉੱਪਰਲੇ ਤੇ, ਚਲੋ ਠੀਕ ਹੈ ਉਹ ਚ ਕੋਈ ਪ੍ਰੋਬਲਮ ਨਹੀਂ ਸੀ ਲਿਟਨ ਦੇ ਵਿੱਚ, ਪਰ ਉਹ ਫਿਰ ਜੇ ਤੁਸੀਂ ਬੱਸ 'ਚ ਜਾ ਰਹੇ ਹੋ ਤਾਂ ਬੱਸ ਦੇ ਵਿੱਚ ਇੱਕ ਮਾਹੌਲ ਜਿਹਾ ਆਉਂਦਾ ਹੁੰਦਾ ਹੈ ਨਾ, ਪਰ ਉਹਦੇ 'ਚ ਤਾਂ ਇਹ ਆ ਵੀ ਸਭ ਨੇ ਆਪਣੇ ਆਪਣੇ ਕੈਬਿਨਸ ਨੂੰ ਪਰਦੇ ਲਗਾਏ ਹੋਏ ਨੇ।
1: ਓ ਅੱਛਾ,
0: ਮੈਂ ਆਪਣੇ 'ਚ ਲਿਟਿਆ ਹੋਇਆ ਤੇ ਮੈਂ ਆਪਣਾ ਪਰਦਾ ਤਾਨ ਲਿਆ ਤੇ ਬਸ ਮੈਨੂੰ ਨਾ ਕੋਈ ਦਿਖ ਰਿਹਾ, ਜੇ ਮੈਂ ਖੋਲ ਵੀ ਲਿਆ ਪਰਦਾ ਤਾਂ ਵੀ ਮੈਨੂੰ ਕੋਈ ਨਹੀਂ ਦਿਖ ਰਿਹਾ,
1: ਸਾਰੇ ਪਰਦੇ ਲੱਗੇ,
0: ਸਭ ਨੇ ਲਗਾਏ ਹੋਏ ਨੇ ਹੈ ਨਾ, ਇਕੱਲੇ ਇਕੱਲੇ ਹੀ ਜਾ ਰਹੇ ਹੋ। ਅੱਛਾ, ਉਹ 'ਚ ਟੀ ਵੀ ਵੀ ਨਹੀਂ ਹੈ?
1: ਹਾਂ,
0: ਟੀ ਵੀ ਵੀ ਨਹੀਂ ਉਹ ਦੇ ਰਹੇ ਹੈਗੇ, ਵਾਈ ਫਾਈ ਦੇ ਰਹੇ ਨੇ, ਟੀ ਵੀ ਨਹੀਂ ਦੇ ਰਹੇ ਹੈਗੇ।
1: ਅੱਛਾ, ਠੀਕ ਹੈ ਠੀਕ ਹੈ।
0: ਤੇ ਫਿਰ ਉਹਨਾਂ ਨੇ ਰੋਕਦੇ ਵੀ ਇਹੋ ਜਿਹੇ ਢਾਬਿਆਂ ਦੇ ਨੇ ਭਾਜੀ, ਜਿਹੜੇ ਮਤਲਬ ਸ਼ਹਿਰਾਂ ਦੇ ਨਾਂ ਤੱਕ ਨਹੀਂ, ਮਤਲਬ ਹਰਿਆਣੇ 'ਚ ਉਹਨਾਂ ਨੇ ਜਿੱਥੇ ਜਾ ਕੇ ਲੋਕੀ, ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਇੱਥੇ ਇੱਕ ਢਾਬਾ ਵੀ ਹੈ। ਉੱਥੇ ਉਹਨਾਂ ਨੇ ਬੀਆ ਬਾਣ ਉਜਾੜ ਜਗ੍ਹਾ ਦੇ ਉੱਤੇ, ਮੇਰਾ ਮਤਲਬ ਕੋਈ ਕੁੱਲ ਮਿਲਾ ਕੇ ਮੇਰਾ ਵਧੀਆ ਤਜਰਬਾ ਨਹੀਂ ਰਿਹਾ ਇੰਡੋ ਕੈਨੇਡੀਅਨ ਦਾ।
1: ਅੱਛਾ, ਲੈ ਲੈ ਚਲੋ ਵਧੀਆ ਹੈ, ਪਰ ਤੁਸੀਂ ਏਦਾਂ ਕਰਦਾ ਸੀ ਨਾ ਜਦੋਂ ਸਾਰੇ ਕਟਰ ਲੱਗ ਗਏ ਸੀ ਐ ਕਰਕੇ ਵਿੱਚ ਚੀਕ ਜੀ ਮਾਰ ਕੇ ਫਿਰ ਇੱਧਰ ਆ ਜਾਣੇ ਵੀ ਲੋਕੀ ਕਹਿੰਦੇ ਆਹ ਕਿਹਦੀ ਆਵਾਜ਼ ਰਹੀ ਹੈ।
0: ਦਿੱਲੀ
1: ਤੋਂ ਬਹੁਤ ਚੱਲਦੀ ਇਹੋ ਜਿਹੀ ਬੱਸਾਂ ਨਾ, ਦਿੱਲੀ ਤੋਂ ਏਅਰਪੋਰਟ ਤੋਂ
0: ਉੱਥੋਂ ਵਾਪਸ ਇੱਧਰ ਨੂੰ ਜਾਂਦੀਆਂ ਜਿਹੜੀਆਂ,
1: ਦਿੱਲੀ ਤੋਂ ਵੀ ਚੱਲਦੀ ਆ ਵਾ, ਉੱਥੋਂ ਇੱਥੋਂ ਵੀ ਦਿੱਲੀ ਤੋਂ ਆਉਂਦੀ ਆ ਵਾ, ਮਤਲਬ ਇਹੋ ਜਿਹੀ ਇੰਡੋ ਕੈਨੇਡੀਅਨ ਬੱਸਾਂ ਜਿਹੜੀ ਹੈ ਨਾ,
0: ਉਹ ਸਾਰੇ ਸ਼ਹਿਰਾਂ 'ਚ ਨਹੀਂ ਰੁਕਦੀਆਂ ਕਹਿੰਦੇ। ਸ਼ਹਿਰ ਦੇ ਵਿੱਚ ਉਹ ਜਦੋਂ ਨਿਕਲੀ ਤੇ ਸਾਡੇ ਤਾਂ ਜਮਾ ਹੀ ਐਨ ਸ਼ਹਿਰ ਦਾ ਜਿਹੜਾ ਬੱਸ ਅੱਡਾ ਉੱਥੋਂ ਰੁਕਦੀ ਉਹ, ਨਾਟ ਬੱਸ ਅੱਡਾ ਪਰ ਬੱਸ ਅੱਡੇ ਦੇ ਅਪੋਜ਼ਿਟ, ਤੇ ਉੱਥੋਂ ਚੱਕਦੀ ਹੈ ਤੇ ਉੱਥੋਂ ਸਾਨੂੰ ਸੌਖਾ। ਪਰ ਜਿਹੜੀ ਰਾਜਪੁਰੇ ਜਦ ਪਹੁੰਚੀ, ਰਾਜਪੁਰੇ ਤਾਂ ਉਹ ਪਤਾ ਨਹੀਂ ਉਹ ਈਗਲ ਮੋਟਲ ਕਿਹੜਾ ਉੱਥੇ, ਉੱਥੋਂ ਸਾਰਾ ਰਾਜਪੁਰਾ ਲੰਘ ਕੇ ਬੰਦਿਆਂ ਨੂੰ ਵਿਚਾਰਿਆਂ ਨੂੰ ਉੱਥੇ ਆਉਣਾ ਪੈਂਦਾ, ਉੱਥੇ ਵੇਟ ਕਰਨੀ ਪੈਂਦੀ ਹੈ ਵੀ ਕਦੋਂ ਬੱਸ ਆਊ ਕਦੋਂ ਆਊ ਫੇਰ ਜਾਣਾ ਹੈ ਨਾ, ਉਹ ਥੋੜਾ ਜਿਹਾ ਫਰਕ ਪੈ ਜਾਂਦਾ। ਐਨੀਵੇ
1: ਚਲੋ ਜੀ, ਕੋਈ
0: ਖਬਰ ਤੁਹਾਨੂੰ ਦੱਸ ਦਈਏ ਫਿਰ, ਹੁਣ ਅੱਜ ਦੀ ਖਬਰ ਜਿਹੜੀ ਹੈਗੀ ਲੋ ਫਿਰ ਮਿਊਜ਼ਿਕ।

0: ਚੱਲਦਾ। ਉੱਥੋਂ ਹੀ ਨੌਰਥ ਇੰਡੀਆ 'ਚ ਤਾਂ ਘੱਟੋ ਘੱਟ ਜਿੰਨੇ ਵੀ ਹਰਿਆਣਾ, ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਜਿੰਨੇ ਵੀ ਟਰੱਕ ਜਾਂਦੇ ਨੇ ਇੱਥੋਂ ਹੀ ਜਾਂਦੇ ਨੇ ਆਜ਼ਾਦਪੁਰ ਮੰਡੀ 'ਚੋਂ।
1: ਓਕੇ, ਅੱਛਾ।
0: ਅਤੇ ਫਲ ਫਰੂਟ ਜਿਹੜੇ ਤੁਹਾਡੇ ਆਉਂਦੇ ਨੇ, ਆਪਾਂ ਕਈ ਵਾਰ ਮੰਡੀ ਨਹੀਂ ਜਾਂਦੇ ਹੈਗੇ, ਤੁਸੀਂ ਜੇ ਉੱਥੇ ਜਾ ਕੇ ਮੰਗੋ ਵੀ ਡਰੈਗਨ ਫਰੂਟ ਹੈ ਯਾਰ, ਹੈ ਨਾ, ਜਾਂ ਚੈਰੀਜ਼ ਹੈ, ਉਹ ਦਿੱਲੀ ਮੰਡੀ ਤੋਂ ਹੀ ਨਹੀਂ ਆਇਆ ਭਾਜੀ ਅੱਜ, ਹੈ ਨਾ, ਉਹ ਦਿੱਲੀ ਮੰਡੀ ਕਹਿੰਦੇ ਆ ਨਾ, ਦਿੱਲੀ ਮਤਲਬ ਉਹ ਆਜ਼ਾਦਪੁਰ ਮੰਡੀ। ਅਤੇ ਉੱਥੇ ਬੜਾ, ਅਸੀਂ ਜਦੋਂ ਦਿੱਲੀ ਰਹਿੰਦੇ ਹੁੰਦੇ ਸੀਗੇ ਤੇ ਬੱਸ ਕਰਕੇ ਆਏ ਉੱਥੋਂ, ਮਤਲਬ ਅਸੀਂ ਸਾਊਥ ਦਿੱਲੀ ਰਹਿੰਦੇ ਸੀ,
1: ਉੱਥੋਂ ਬੱਸ ਕਰਕੇ ਵੱਡੀ
0: ਨੌਰਥ ਦਿੱਲੀ ਤੋਂ ਵੀ ਗਾਂ ਉੱਥੇ,
1: ਠੀਕ ਹੈ।
0: ਉਹ ਅਸੀਂ ਗਏ ਤਾਂ ਇਸ ਕਰਕੇ ਸੀ ਕਿ ਚਲ MH1 ਦੇ ਵੀ ਚੈਨਲ 'ਚ ਜਾਵਾਂਗੇ, ਉਹਨਾਂ ਦਾ ਚੈਨਲ
1: ਨਾਲੇ ਸਬਜ਼ੀਆਂ ਲਿਆਵਾਂਗੇ
0: ਤੇ ਨਾਲੇ ਦੇਖ ਕੇ ਆਉਂਦੇ ਹਾਂ ਵੀ ਆਜ਼ਾਦਪੁਰ ਮੰਡੀ ਕੀ ਹੈ। ਤੇ ਉੱਥੇ ਗਏ ਫਿਰ ਅਸੀਂ, ਉਹ ਬੜਾ ਹਿੱਲ ਗਏ ਭਾਜੀ, ਉੱਥੇ ਤਾਂ ਮਤਲਬ ਹੱਥ ਨਹੀਂ ਪੈਂਦਾ ਹੈਗਾ, ਉੱਥੇ ਤਾਂ ਬੜੇ ਬੜੇ ਕਿੰਗ ਨੇ, ਜਿਵੇਂ ਤੁਸੀਂ ਆਹ ਸਿਡਨੀ ਫਿਸ਼ ਮਾਰਕੀਟ 'ਚ ਜਾਂਦੇ
1: ਹੋ,
0: ਤੁਹਾਨੂੰ ਨੀ, ਤੁਹਾਨੂੰ ਪਤਾ ਹੀ ਨੀ ਲੱਗਣਾ ਹੈਗਾ ਵੀ ਇੱਥੇ ਜਿਹੜਾ ਉਹ ਸ਼ੌਪ ਲੈਣੀ ਹੈ ਤਾਂ ਕਿਵੇਂ ਲੈ ਸਕਦੇ ਹੋ।
1: ਅੱਛਾ, ਐਡੇ
0: ਐਡਾ ਤਗੜੇ ਲੈਵਲ ਤੇ ਕੰਮ,
1: ਬਹੁਤ ਪੁਰਾਣੀ ਚੱਲਦੀ ਪਈ ਹੈ ਵਾਲੀ ਵੱਡੀ।
0: ਆਜ਼ਾਦਪੁਰ ਮੰਡੀ ਤਾਂ ਬਹੁਤ ਪੁਰਾਣੀ ਹੈ ਮੇਰੇ ਖਿਆਲ ਦੇ ਨਾਲ, ਆਜ਼ਾਦੀ ਤੋਂ ਵੀ ਪਹਿਲਾਂ ਦੀ।
1: ਪਰ ਜਿਹੜਾ ਕਿਸੇ ਲਈ ਉੱਥੇ ਆਪਣਾ ਬਿਜ਼ਨਸ ਲਾਇਆ ਵਾ ਉਹ ਤਾਂ ਛੱਡਦਾ ਹੀ ਨਹੀਂ, ਉਹਦੀ
0: ਪੁਰਾਣੇ ਸ਼ਾਹੂਕਾਰ
1: ਪੁਸ਼ਤਾ ਪੁਸ਼ਤਾ ਵੀ ਉਹ ਚੱਲਣ ਦੀ ਹੋਣੀ, ਬੇੜਾ ਹੁਣ ਕਿਤੇ ਨਹੀਂ ਜਾਣਾ, ਆਜ਼ਾਦਪੁਰ ਹੀ ਵੱਡੀ ਆ ਬਸ, ਇੱਥੇ ਜੀਣਾ ਵਰਦਾ ਵਾ ਬਸ ਆਪਾਂ।
0: ਮਤਲਬ ਔਰ ਉਹਨਾਂ ਦੇ ਕਨੈਕਸ਼ਨ ਤੁਸੀਂ ਦੇਖੋ, ਉਹਨਾਂ ਨੇ ਕਿਵੇਂ ਸੈਟਲ ਕੀਤਾ ਹੋਇਆ ਕਿ ਸਾਰੇ ਦੇ ਸਾਰੇ, ਮਤਲਬ ਮੇਰੇ ਕੋਲ ਸਟ੍ਰੋਬੇਰੀ ਆਣੀ ਆ, ਬਲੂ ਬੇਰੀਜ਼ ਸਾਰੀਆਂ ਮੇਰੇ ਕੋਲ ਆ ਰਹੀਆਂ ਨੇ, ਹਨਾ, ਐਕਸਕਲੂਸਿਵ ਟ੍ਰੇਡਰ ਹੈਗਾ ਮੈਂ ਉੱਥੇ ਦਾ, ਹਨਾ,
1: ਠੀਕ ਆ,
0: ਬੜੀ ਖਤਰਨਾਕ ਚੀਜ਼ ਆ ਉਹ। ਮੈਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ 'ਚ ਤਾਂ ਚਲੋ ਮੈਂ ਰਹਿਣਾ ਹੀ ਹੈ, ਪਰ ਉਹ ਗ੍ਰੇਨ ਮਾਰਕੀਟ ਆ ਉਹ ਅਸੀਂ ਦੇਖਿਆ ਹਿਸਾਬ ਕਿਤਾਬ ਉੱਥੇ ਦਾ,
1: ਠੀਕ ਆ,
0: ਤੇ ਦਾਣਾ ਮੰਡੀ ਦਾ। ਪਰ ਸਬਜ਼ੀ ਮੰਡੀ ਵਾਲਾ ਤਾਂ ਕ੍ਰੇਜ਼ੀ ਹੈ ਭਾਜੀ,
1: ਕ੍ਰੇਜ਼ੀ।
0: ਦਾਣਾ ਮੰਡੀ ਵਾਲਾ ਸਿਸਟਮ ਇਹ ਹੈ ਕਿ ਸੀਜ਼ਨਲ ਹੁੰਦਾ, ਜਦੋਂ ਜੀਰੀ ਆ ਗਈ ਜਾਂ ਜਦੋਂ ਕਣਕ ਆ ਗਈ, ਹਨਾ,
1: ਉਦੋਂ ਹੀ ਹੁੰਦਾ ਬਸ।
0: ਜਿਹੜਾ ਸਬਜ਼ੀ ਮੰਡੀ ਵਾਲਾ ਡੇਲੀ ਦਾ ਡੇਲੀ ਵਾਲਾ ਸਿਸਟਮ ਹੈ ਭਾਜੀ, ਡੇਲੀ ਵਾਲਾ। ਔਰ ਉੱਥੇ ਏਡੇ ਏਡੇ ਟ੍ਰੇਡਰ, ਏਡੇ ਖਤਰਨਾਕ ਟ੍ਰੇਡਰ ਨੇ ਨਾ।
1: ਤੇ ਉੱਥੇ ਭਾਜੀ ਆਪਾਂ ਆਮ ਲੋਕ ਵੀ ਜਾ ਕੇ ਖਰੀਦ ਸਕਦੇ ਹਾਂ, ਸਿਰਫ ਉੱਥੇ ਰਿਟੇਲ
0: ਹੱਥ ਨਹੀਂ ਪੈਣਾ ਤੁਹਾਡਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ
1: ਕੀ ਬਲਾਪਾ ਜੀ ਮੈਂ ਜਾਵਾ ਉੱਥੇ।
0: ਆਮ ਲੋਕਾਂ ਦਾ ਕੀ, ਮਤਲਬ ਉਹਨਾਂ ਨੇ ਵਿੱਚ ਖੁੱਲੀਆਂ ਹੋਈਆਂ ਨੇ ਦੁਕਾਨਾਂ ਹੁਣ,
1: ਅੱਛਾ, ਛੋਟੀਆਂ
0: ਜਿਹੜੀਆਂ ਰਿਟੇਲ ਵੀ ਕਰ ਰਹੀਆਂ ਨੇ ਉੱਥੇ,
1: ਬੜਿਆਂ ਨੇ ਖੁੱਲੀਆਂ, ਵੱਡੇ ਵੱਡੇ ਬਿਜ਼ਨਸ ਬੰਦੇ ਹੀ ਉੱਥੇ ਬੈਠੇ।
0: ਉੱਥੇ ਤਾਂ ਹਾਂ, ਉੱਥੇ ਤਾਂ ਇਹ ਹੈ, ਉੱਥੇ ਤਾਂ ਐਂ ਨਹੀਂ ਹੈ ਕਿ ਨਾ ਵੀ ਬਕਸੇ ਕਿੰਨੇ ਲੈ ਕੇ ਜਾਣੇ,
1: ਹਾਂ, ਟਰੱਕ ਕਿੰਨੇ ਲੈ
0: ਕੇ ਜਾਣੇ,
1: ਅੱਛਾ, ਕਿੰਨੇ ਟਰੱਕ, ਦੋ ਟਰੱਕ ਕਰਦਾ, ਆ ਤੇਰੇ ਦੋ ਟਰੱਕ ਹੋ ਗਏ
0: ਤੇਰੇ, ਹਾਂ, ਆ ਕਿੰਨੇ ਦੇ ਤੇਰੇ ਦੋ ਟਰੱਕ ਨੇ,
1: ਦੋ ਹੀ ਕਿਰਾਏ ਪਈ, ਪਿਛਲੀ ਵਾਰੀ ਚਾਰ ਕਿਰਾਏ,
0: ਮੌਂਟੇ ਅੰਮ੍ਰਿਤਸਰ ਦੇ ਲਈ ਚਾਰ ਟਰੱਕ ਭੇਜਦੇ ਬਈ, ਦੋ ਕਿੱਲੇ ਦੇ, ਦੋ ਸੇਬ ਦੇ, ਉੱਥੇ ਰਿਟੇਲ ਦੇ ਪ੍ਰਾਈਸ ਨੇ, ਐ ਨੀ ਹੈਗਾ ਵੀ ਤੁਸੀਂ ਆਜ਼ਾਦਪੁਰ ਖੜੇ ਹੋ ਤੇ ਤੁਹਾਨੂੰ
1: ਸਸਤੀ
0: ਥੋਕ ਪ੍ਰਾਈਸ ਮਿਲ ਜੂਗਾ, ਨਾ।
1: ਅੱਛਾ, ਏਦਾਂ ਵੀ ਨਹੀਂ,
0: ਨਾ ਨਾ ਨਾ,
1: ਮਤਲਬ ਜੋ ਤੁਸੀਂ ਕਿਤੇ ਹੋਰ ਲੈਣਾ ਵਾ ਉਹੀ ਪ੍ਰਾਈਸ ਹੋਏਗਾ,
0: ਜੋ ਨਾਰਮਲ, ਮਤਲਬ ਥੋੜਾ ਬਹੁਤ ਫਰਕ
1: ਥੋੜਾ ਹੋਏਗਾ, ਥੋੜਾ ਤੇ ਹੋਏਗਾ,
0: ਐ ਨਹੀਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਸੀਗਾ ਉੱਥੇ।
1: ਪਰ ਇਹ ਆ ਵੀ ਆਜ਼ਾਦ, ਠੀਕ ਹੈ, ਚਲੋ ਦਿੱਲੀ ਜਾਣਾ ਹੀ ਪੈਣਾ ਫਿਰ ਤਾਂ, ਆਜ਼ਾਦਪੁਰ ਵੱਡੀ, ਆਜ਼ਾਦਪੁਰ ਵੱਡੀ ਨਾ,
0: ਆਜ਼ਾਦਪੁਰ, ਹਾਂ, ਉਹ ਬਾਰ ਬਾਰ ਹੀ ਹੈ, ਮਤਲਬ ਇੱਧਰੋਂ ਜਦੋਂ ਆਪਾਂ ਪੰਜਾਬ ਵਾਲੇ ਪਾਸੇ ਜਾਂਦੇ ਤਾਂ ਪਹਿਲਾਂ ਆਜ਼ਾਦਪੁਰ ਹੀ, ਤੁਸੀਂ ਬਾਈਪਾਸ ਤੋਂ ਨਾ ਮੁੜੋ ਸਿੱਧਾ ਆਜ਼ਾਦਪੁਰ ਨੂੰ ਚਲ ਜਾਓ ਮੰਡੀ ਵੱਲ,
1: ਅੱਛਾ ਅੱਛਾ ਅੱਛਾ, ਚਲੋ ਵਧੀਆ, ਅੱਜ ਦੇ
0: ਛੋਟੀ ਗੱਡੀ ਲੈ ਕੇ ਜਾਈਏ,
1: ਵੀ ਗੱਲ ਕਰਤੀ ਹੈ ਨਾਲ ਨਾਲ,
0: ਹਾਂ, ਚਲੋ ਐਨੀਵੇਜ਼ ਆਪਾਂ ਫਿਰ ਲਈਏ ਇਜਾਜ਼ਤ ਹੁਣ,
1: ਹਾਂ ਬਿਲਕੁਲ,
0: ਟਾਈਮ ਆਪਣਾ ਖਾਸਾ ਹੋ ਗਿਆ
1: ਜੀ।
0: ਤੇ ਮੈਂ ਤੁਹਾਨੂੰ ਆਪਸ਼ਨ ਦਿੰਦਾ, ਜਸਬੀਰ ਜੱਸੀ ਸੁਣਨਾ, ਮਲਾਇਕਾ ਅਰੋੜਾ ਦਾ ਗੁੜ ਨਾਲੋਂ ਇਸ਼ਕ ਮਿੱਠਾ ਸੁਣਨਾ, ਜਾਂ ਬਾਲੀ ਸਾਗੂ ਦਾ ਹੀ ਹੋਰ ਗਾਣਾ ਸੁਣਨਾ ਕੋਈ?
1: ਭਾਜੀ ਤੁਸੀਂ ਨਾ ਜਸਬੀਰ ਜੱਸੀ ਲਾ ਦਿਓ, ਕਿਉਂਕਿ ਕਿੰਨਾ ਚਿਰ ਹੋ ਗਿਆ ਵਾ ਜਸਬੀਰ ਜੱਸੀ ਭਾਜੀ,
0: ਆਪ ਵੀ ਨਹੀਂ ਬੋਲਦਾ ਉਹ, ਹਨਾ, ਬੜੇ ਉਹ ਸਿਲੈਕਟਿਵ ਇਸ਼ੂਜ਼ ਦੇ ਉੱਤੇ ਬੋਲਦੇ ਨੇ ਜਸਬੀਰ ਜੱਸੀ
1: ਸਾਹਿਬ,
0: ਉਹਨਾਂ ਨੇ ਥੋੜੇ ਚਿਰ ਬਾਅਦ ਇੱਕ ਪੋਡਕਾਸਟ, ਇੱਕ ਦੋ ਪੋਡਕਾਸਟ ਉਹਨੇ ਪੱਕੇ ਫੜੇ ਹੋਏ ਨੇ, ਉਹਨਾਂ ਕੋਲ ਜਾ ਕੇ ਬਹਿ ਜਾਣਾ, ਫਿਰ ਉਹਨੇ ਸਾਰੇ ਮਸਲੇ ਜੇ ਲਿਆ ਕੇ ਬੈਠ ਕੇ ਫਿਰ ਉਹਨੇ ਚੰਗੀ ਲਾਹ ਪੱਤ ਕੱਢਣੀ ਹੈਗੀ, ਆ ਉਦਾਂ ਉਦਾਂ, ਉਹ ਫਿਰ ਜਿਵੇਂ ਮਹੱਲੇ ਵਾਲੀਆਂ ਜਨਾਨੀਆਂ ਨੀ ਹੁੰਦੀਆਂ ਸ਼ਾਮ ਨੂੰ ਬੈਠ ਕੇ ਚੁਗਲੀਆਂ ਕਰ, ਫਿਰ ਉਹ ਬੈਠ ਕੇ ਉੱਥੇ ਪੋਡਕਾਸਟਰਾਂ ਦੇ ਨਾਲ ਫਿਰ ਲੱਗ ਗਿਆ ਰਹਿੰਦਾ।
1: ਚਲੋ ਜੀ, ਫਿਰ ਦਿਓ ਇਜਾਜ਼ਤ ਜੀ, ਮਿਲਦੇ ਆ ਫਿਰ ਅਗਲੇ ਬੁੱਧਵਾਰ, ਤੇ ਏਦਾਂ ਹੀ ਸੁਣਦੇ ਰਹੋ। ਖਬਰ ਬੜੀ ਬੇਕਾਰ, ਪਰ ਇਹ ਜਿਹੜਾ ਗਾਣਾ ਬਹੁਤ ਵਧੀਆ, ਮੇਰਾ ਫੇਵਰੇਟ, ਮੇਰਾ ਫੇਵਰੇਟ ਭਾਜੀ, ਆਹ।

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਜੋ ਵੀ ਹਾਲਾਤ ਨੇ ਜ਼ਿੰਦਗੀ 'ਚ, ਜੋ ਵੀ ਚੱਲ ਰਿਹਾ, ਉਹ ਸਭ ਇੱਕ ਪਾਸੇ ਰੱਖ ਕੇ ਸਵੇਰੇ ਸਵੇਰੇ ਦੇ ਸਮੇਂ ਚਿਹਰੇ 'ਤੇ